0: ਦੂਜੀਆਂ ਕੌਮਾਂ ਤੇ ਵਰਤਦੀਆਂ। ਅੱਗੇ ਸੁਣੋ ਬਾਜਵਾ ਸਾਹਿਬ
1: ਜੀ,
0: ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਬਈ ਸਾਮਰਾਜ ਵੱਲ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ।
1: ਬਿਲਕੁਲ,
0: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ।
1: ਵਾਹ ਵਾਹ ਵਾਹ ਵਾਹ, ਬਹੁਤ ਖੂਬ
0: ਜੀ ਜੀ ਜੀ ਹਾਂਜੀ। ਤੇ ਉਹ ਕਹਿੰਦੇ ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਆ ਬਲਕਿ ਵੱਡੇ ਵੱਡੇ ਕਤਲੇਆਮ ਵੀ ਚਾਹੁੰਦੇ ਆ। ਫਿਰ ਉਹ ਕਹਿੰਦੇ ਆ ਇੱਥੇ ਹੀ ਬਸ ਨੀ, ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ ਆ। ਅੱਜ ਜੋ ਹੋ ਰਿਹਾ ਅਮਰੀਕਾ ਕਰ ਰਿਹਾ ਇਰਾਨ ਵਿਚ ਜਾਂ ਦੁਨੀਆਂ ਵਿਚ, ਇਹ ਵੇਖੋ ਅੱਜ ਤੋਂ 100-125 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜਿਹੜਾ ਉਹ ਇਸ ਚੀਜ਼ ਨੂੰ ਮਤਲਬ ਪੂਰੀ ਵਰਲਡ ਸੰਸਾਰ ਪੱਧਰੀ ਵੇਖੋ ਅੰਤਰਰਾਸ਼ਟਰੀ ਚਿੰਤਕ ਸੀ ਉਹ ਬੰਦਾ। ਮੈਂ ਮਤਲਬ ਸ਼ਹੀਦ ਦੇ ਨਾਲ ਨਾਲ ਉਹ ਇੱਕ ਏਡਾ ਵੱਡਾ ਚਿੰਤਕ ਸੀ ਬਾਜਵਾ ਸਾਹਿਬ, ਆਉਣ ਵਾਲੇ 100 ਸਾਲ ਜਾਂ ਆਉਣ ਵਾਲੇ ਸਮੇਂ ਚ ਕੀ ਹੋਣਾ ਉਸ ਚੀਜ਼ ਨੂੰ ਅਸੈਸ ਕਰਦਾ ਸੀ, ਔਰ ਉਸ ਵੇਲੇ ਦੀਆਂ ਸਰਕਾਰਾਂ ਤੋਂ ਵੀ ਉਹਨੇ ਇਸ ਚੀਜ਼ ਦਾ ਮਤਲਬ ਅੰਦਾਜ਼ਾ ਲੈ ਲਿਆ ਸੀ ਸੰਸਾਰ ਦੀ ਏਦਾਂ ਦੀ ਆ ਮਤਲਬ ਬਣਤਰ।
1: ਬਹੁਤ ਵੱਡੇ ਚਿੰਤਕ, ਬਹੁਤ ਵੱਡੇ 22 ਸਾਲ ਦੀ ਉਮਰ ਵਿੱਚ ਸੋਚ। ਬਸ
0: ਅੱਗੇ ਸੁਣੋ ਬਾਜਵਾ ਸਾਹਿਬ
1: ਜੀ,
0: ਉਹ ਅੱਗੇ ਫਿਰ ਕਹਿੰਦੇ ਨਾ ਜੀ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ, ਕਹਿੰਦੇ ਵੀ ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪ ਚਾਪ ਉਹਨਾਂ ਦੀਆਂ ਤਬਾਹ ਤੇ ਨਫ਼ਰਤ ਯੋਗ ਸ਼ਾਸਤਰ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਵੀ ਭੋਰਾ ਗਰੇਜ਼ ਨਹੀਂ ਕਰਦੇ। ਸਾਮਰਾਜੀ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਆ, ਹਫੜਾ ਦਫੜੀ ਮਚਾਉਂਦੇ ਆ, ਲੋਕਾਂ ਨੂੰ ਜਾਨੋ ਮਾਰਦੇ ਆ ਤੇ ਹਰ ਸੰਭਵ ਜ਼ੁਲਮ ਕਰਦੇ ਆ।
1: ਹਰ ਸੰਭਵ ਜ਼ੁਲਮ,
0: ਜੀ ਜੀ ਜੀ ਜੀ। ਅੱਛਾ ਫਿਰ ਅੱਗੇ ਉਹ ਲਿਖਦੇ ਕੀ ਨੇ, ਉਹਨੂੰ ਕਮਿਸ਼ਨਰ ਵੱਲ ਲਿਖਿਆ ਵਾ ਅਨੰਦ ਬਾਜਵਾ ਸਾਹਿਬ, ਸਾਡਾ ਵਿਸ਼ਵਾਸ ਹੈ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਹੈ, ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਹੈ, ਇੰਜੀ ਹਰ ਕੌਮ ਨੂੰ ਹੱਕ ਹੈ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਤੇ ਪੂਰੀ ਮਾਲਕੀ ਹੋਵੇ। ਜਿਹੜੀ ਗੱਲ ਤੁਸੀਂ ਕੀਤੀ ਨਾ, ਟਰੰਪ ਕਹਿੰਦਾ ਮੰਨਿਆ ਵੀ ਮੈਂ ਤੇਲ ਚਾਹੀਦਾ, ਉਹਦਾ ਇਹ ਉਹਦਾ ਕੁਦਰਤੀ ਦੇ ਸਾਧਨ ਆ, ਇਰਾਨ ਦਾ ਬੁਨਿਆਦੀ ਉਹਦਾ ਹੱਕ ਆ, ਉਹਦਾ
1: ਉਹਦਾ ਸਾਧਨ ਆ ਸਾਰਾ। ਆਪਣੇ ਹੋਣ ਵਾਲੇ ਇੰਟਰਵਿਊ ਚ ਉਹਨੇ ਮੰਨਿਆ, ਉਹਦੇ ਮੂੰਹ
0: ਮੈਂ ਸੁਣਿਆ ਬਾਜਵਾ ਸਾਹਿਬ, ਮੈਂ ਸੁਣਿਆ ਮੈਂ ਪੜ੍ਹਿਆ ਵੀ ਅਖਬਾਰਾਂ, ਅਗਲੇ ਦਿਨ ਨੈਕਸਟ ਡੇ ਅਖਬਾਰ ਵਿੱਚ ਸਥਾਨ ਨਾਲ ਹੁੰਦਾ ਆ, ਉਹ ਅੰਗਰੇਜ਼ੀ ਚਲੋ ਭਾਵੇਂ ਮਾੜੀ ਮੋਟੀ ਸਮਝ ਲਈ ਦੀ ਪਰ ਪੂਰੀ ਤਰ੍ਹਾਂ ਜੇ ਪੜ੍ਹਦੇ ਤੇ ਅਗਲੇ ਦਿਨ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਉਹਦੇ ਵਿੱਚ ਉਹ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਹਾਂ ਤੇ ਉਹ ਬਾਜਵਾ ਸਾਹਿਬ ਵੇਖੋ ਮਤਲਬ ਇਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਅੱਜ ਵੀ ਵੇਖੋ ਹਾਲਾਤ ਜਿਹੜੇ ਆ, ਸ਼ਹੀਦ ਭਗਤ ਸਿੰਘ ਜੀ ਮਤਲਬ ਕਹਿ ਕੇ ਗਏ ਸੀਗੇ ਉਹ ਬਣੇ ਹੋਏ ਆ, ਉਹ ਵੀ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ, ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਨੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖੀ ਤੇ ਲੋਕਾਂ ਦਾ ਕੇਵਲ ਹੱਕ ਹੀ ਨੀ ਸਗੋਂ ਜ਼ਰੂਰੀ ਫਰਜ਼ ਹੈ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣਾ। ਅੱਛਾ ਫੇਰ ਉਹ ਕਹਿੰਦੇ ਆ ਵੀ ਆਪਾਂ ਨੂੰ ਕਿਉਂ ਨੀ ਵੀ ਤੁਹਾਡੀ ਅਦਾਲਤੀ ਢੰਗ ਵਿੱਚ ਸਾਨੂੰ ਵਿਸ਼ਵਾਸ ਕਿਉਂ ਨੀ ਕਹਿੰਦੇ ਵੀ, ਕਿਉਂਕਿ ਗੋਰੀ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ ਜਿਨ੍ਹਾਂ ਖਾਤਰ ਜੂਝ ਰਹੇ ਹਾਂ ਅਸੀਂ ਦੇ ਕੰਮ ਵੀ ਉਲਟ ਹੈ, ਇਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਆ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ। ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਚੋਂ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਚ ਆ, ਉਹ ਲਿਖਦੇ ਨੇ, ਲਿਖ ਕੇ ਦਿੰਦੇ, ਰਿਟਨ ਲਿਖਦੇ ਚਿੱਠੀ ਮਤਲਬ ਲਲਕਾਰਦੇ ਨੇ ਆਪਣੇ ਵੱਲੋਂ ਤੇ ਆਪਣੀ ਸੋਚ ਜਿਹੜੀ ਉਹਨੂੰ ਦੱਸਦੇ ਕਮਿਸ਼ਨ ਵੱਲੋਂ ਵੀ ਆਇਆ ਤੁਹਾਡਾ ਢਕੌਸਲਾ, ਤੁਸੀਂ ਪਖੰਡੀ ਹੋ, ਤੁਸੀਂ ਮਤਲਬ ਸਾਮਰਾਜੀ ਹੋ, ਤੁਸੀਂ ਤੁਹਾਡੇ ਕੋਲ ਅਸੀਂ ਕੀ ਆਸ ਰੱਖਦੇ ਆ, ਸਾਨੂੰ ਆਸ ਹੀ ਨੀ, ਅਸੀਂ ਕਰਕੇ ਅਸੀਂ ਇਨਕਾਰੀਆਂ ਸੀ ਤੁਹਾਡੀ ਅਦਾਲਤ, ਸਾਨੂੰ ਪਤਾ ਇਨਸਾਫ਼ ਨਹੀਂ
1: ਹੋਣਾ,
0: ਦੇਖੋ ਪਤਾ ਸੀ ਜੀ ਜੀ ਉਹਨੂੰ ਪਤਾ ਸੀ ਵੀ ਐਸੀ ਸਰਕਾਰ ਜਿਹੜੀ ਸਾਮਰ ਬਣੀ ਇਸ ਵਾਸਤੇ ਲੁੱਟ ਖਸੁੱਟ ਵਾਸਤੇ ਆ, ਦੂਸਰੇ ਦੇਸ਼ ਦਾ ਆ ਕੇ ਉਹਨੇ ਦੱਬਿਆ, ਉਹਦੇ ਤੋਂ ਆਪਾਂ ਕਿਹੜੇ ਕਾਨੂੰਨ ਦੀ ਤੇ ਕਿਹੜੀ ਆਸ ਰੱਖ ਸਕਦੇ ਆ। ਅੱਛਾ ਫੇਰ ਅੱਗੇ ਬਾਜਵਾ ਸਾਹਿਬ, ਅਸੀਂ ਚਾਹੁੰਦੇ ਆ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਵੇਂ ਸਮਾਜ ਚ ਬਦਲਿਆ ਜਾਵੇ, ਇਹ ਸ਼ਹੀਦ ਭਗਤ ਸਿੰਘ ਦੀ ਸੋਚ ਸੀ। ਤੁਸੀਂ ਮੈਨੂੰ ਦੱਸੋ ਵੀ ਕੀ ਉਹ ਸਾਡਾ ਸਮਾਜ ਅੱਜ ਉਹ 100 ਸਾਲ ਬਾਅਦ ਉਹਦੀ ਸ਼ਹੀਦੀ ਤੋਂ ਬਾਅਦ ਨਵਾਂ ਨਰੋਇਆ ਜਾਂ ਉਹਦੀ ਸੋਚ ਨੂੰ ਜਾਂ ਨਰੋਇਆ ਹੋਇਆ ਜਾਂ ਸਮਾਜ ਪੂਰੀ ਤਰ੍ਹਾਂ

0: ਬਦਲਿਆ ਜਾਂ ਕੁਛ ਵੀ ਬਦਲਿਆ, ਕੁਛ ਨਹੀਂ ਬਦਲਿਆ। ਅੱਛਾ, ਇਸੇ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਖੇਤਰਾਂ ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਤੇ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ, ਸਾਰੀ ਦੁਨੀਆਂ ਇੱਕ ਤਬਾਹਕੁਨ ਪਰਲੋ ਦੇ ਖਤਰੇ ਹੇਠ ਰਹੇਗੀ। ਅੱਜ ਵੇਖੋ ਸਾਰੀਆਂ ਗੱਲਾਂ ਬਾਜਵਾ ਸਾਹਿਬ ਬਾਜਵਾ ਲੱਗਦੀ ਕਿ ਕੋਈ ਅੱਜ ਕਰ ਰਿਹਾ ਵੀ ਸਾਰੀ ਦੁਨੀਆਂ ਅੱਜ ਇੱਕ ਪਰਲੋ ਦੇ ਉੱਤੇ ਕੰਡੇ ਤੇ ਲਿਆ ਕੇ ਖਿਲਾ ਇਹਨਾਂ ਸਾਮਰਾਜਵਾਦੀਆਂ ਨੇ ਬਿਠਾਤੀ ਹੈ
1: ਨਾ
0: ਜੀ ਜੀ ਜੀ। ਅੱਛਾ, ਜਿੱਥੋਂ ਤੱਕ ਸੰਬੰਧ ਹੈ ਸ਼ਾਂਤੀ ਪੂਰਵਕ ਜਾਂ ਦੂਜੇ ਤਰੀਕੇ ਨਾਲ ਇਨਕਲਾਬੀ ਦਰਸ਼ਨ ਪੂਰਾ ਕਰਦਾ, ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਲਈ ਖੁੱਲ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਹੈ। ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹੈ, ਉਹ ਅਮਨ ਜਾਉਂਦੇ ਹੈ, ਇੱਕ ਸਦੀਵੀ ਦੇ ਸੱਚਾ ਅਮਨ। ਉਹ ਕਹਿੰਦੇ ਵੀ ਇਨਕਲਾਬੀ ਅਸੀਂ ਮਤਲਬ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉਹਨੇ ਮਨੁੱਖਤਾ ਦੇ ਪੁਜਾਰੀ ਹਾਂ ਹਨਾ, ਤੇ ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਨ ਚਾਹੁੰਦੇ ਹਾਂ, ਸਦੀਵੀ ਲਗਾਤਾਰ ਮਤਲਬ ਪੱਕਾ ਅਮਨ ਚਾਹੁੰਦੇ ਸਦਾ ਵਾਸਤੇ, ਜਿਹਦੀਆਂ ਨੀਹਾਂ ਇਨਸਾਫ ਦੇ ਇਨਸਾਫ ਤੇ ਬਰਾਬਰੀ ਤੇ ਡਿੱਗੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨਹੀਂ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਜਿਉਂਦੇ ਆ। ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਆ, ਤਾਂ ਇਹ ਸਿਰੇ ਦੀ ਲੋੜ ਚੋਂ ਹੁੰਦਾ ਹੈ, ਆਖਰੀ ਦਾਅਵੇ ਦੇ ਤੌਰ ਤੇ ਹਾਂ, ਕਹਿੰਦੇ ਜੇ ਇਨਕਲਾਬੀ ਇਹ ਸਹਾਰਾ ਲੈਂਦੇ ਆ ਤੇ ਉਹ ਉਹਨਾਂ ਦੀ ਮਜਬੂਰੀ ਹੈ ਕੋਈ ਮਤਲਬ ਇਹ ਵਾਸਤੇ। ਅੱਛਾ, ਲਾਅ ਐਂਡ ਆਰਡਰ ਯਾਨੀ ਅਮਨ ਕਾਨੂੰਨ ਮਨੁੱਖ ਵਾਸਤੇ ਆ, ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ। ਅੱਛਾ, ਅੱਗੋਂ ਨੇ ਫਰਾਂਸ ਦਾ ਇਨਕਲਾਬੀ ਆ ਨਿਆਂ ਸ਼ਾਸਤਰੀ ਜਿਹੜਾ, ਉਹਦੇ ਨਾ ਹਵਾਲਾ ਦਿੰਦੇ ਨੇ ਬਾਜਵਾ ਸਾਹਿਬ ਵੀ ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨਹੀਂ, ਸਗੋਂ ਆਜ਼ਾਦੀ ਨੂੰ ਮਹਿਫੂਜ਼ ਕਰਨਾ ਤੇ ਅੱਗੇ ਵਧਾਉਣਾ ਹੁੰਦਾ ਹੈ। ਸਰਕਾਰ ਬਣਾਉਣ ਖਾਤਰ ਕਾਨੂੰਨੀ ਤਾਕਤ ਮਿਲੂਗੀ ਢੰਗ ਸਿਰ ਬਣਾਏ ਕਾਨੂੰਨਾਂ ਤੋਂ, ਜਿਹੜੇ ਸਿਰਫ ਸਾਂਝੇ ਹਿੱਤਾਂ ਖਾਤਰ ਬਣਾਏ ਗਏ ਹੋਣ ਤੇ ਆਧਾਰਿਤ ਹੋਣ, ਉਹਨਾਂ ਲੋਕਾਂ ਦੀ ਮਰਜ਼ੀ ਤੇ ਜਿਨ੍ਹਾਂ ਖਾਤਰ ਇਹ ਬਣਾਏ ਗਏ ਆ। ਵਿਧਾਨਕਾਰਾਂ ਸਮੇਤ ਕੋਈ ਵੀ ਇਹਨਾਂ ਤੋਂ ਬਾਹਰ ਨਹੀਂ ਹੋ ਸਕਦਾ। ਉਹ ਕਹਿੰਦੇ ਕਾਨੂੰਨ ਸਭ ਲਈ ਮਤਲਬ ਸਾਂਝਾ ਹੁੰਦਾ ਹੈ ਤੇ ਫਿਰ ਮਤਲਬ ਪਾਲਣਾ ਜਿਹੜੀ ਸਭ ਵਾਸਤੇ ਬਰਾਬਰ ਹੋਣੀ ਚਾਹੀਦੀ। ਅੱਛਾ, ਕਾਨੂੰਨ ਦੀ ਪਵਿੱਤਰਤਾ ਉਦੋਂ ਤੱਕ ਹੀ ਬਰਕਰਾਰ ਰੱਖੀ ਜਾ ਸਕਦੀ ਹੈ ਜਦ ਤੱਕ ਇਹ ਲੋਕਾਂ ਦੀ ਵਿਲ ਯਾਨੀ ਉਹਦੇ ਇਰਾਦੇ ਦਾ ਇਜ਼ਹਾਰ ਕਰਦਾ ਹੈ। ਜਦ ਇਹ ਲੁਟੇਰੀ ਜਮਾਤ ਦੇ ਹੱਥਾਂ ਵਿੱਚ ਇੱਕ ਸੰਦ ਬਣ ਜਾਂਦਾ ਹੈ ਤਾਂ ਉਦੋਂ ਇਹ ਆਪਣੀ ਪਵਿੱਤਰਤਾ ਤੇ ਮਹਾਨਤਾ ਖੋ ਬੈਠਦਾ ਹੈ। ਇਨਸਾਫ ਦੇਣ ਦੀ ਮੁੱਢਲੀ ਸ਼ਰਤ ਇਹ ਹੈ ਬਈ ਇਹ ਹਰ ਤਰ੍ਹਾਂ ਦੇ ਮੁਫਾਦ ਸਾਹਿਤ ਦਾ ਖਾਤਮਾ ਹੋਵੇ। ਜਦ ਵੀ ਕਾਨੂੰਨ ਆਮ ਸਮਾਜ ਦੀਆਂ ਲੋੜਾਂ ਦੀ ਪੂਰਤੀ ਬੰਦ ਕਰ ਦਿੰਦਾ ਤੇ ਇਹ ਹੱਥ ਠੋਕਾ ਬਣ ਜਾਂਦਾ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਖਾਤਰ, ਐਸੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਤੇ ਖਾਸ ਹਿੱਤ ਦੀ ਦੰਭੀ ਜੋਰਾ ਜਬਰੀ ਤੇ ਜੋ ਜਬਰੀ ਦੇ ਸਵਾਏ ਹੋਰ ਕੁਝ ਨਹੀਂ। ਅੱਗੇ ਕਹਿੰਦੇ ਨੇ ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਆ ਤੇ ਇਹ ਕਾਨੂੰਨ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਨੇ, ਇਸ ਕਰਕੇ ਸਾਡੇ ਤੇ ਇਹਨਾਂ ਦੇ ਕਿਸੇ ਕਿਸਮ ਦੀ ਸਦਾਚਾਰਕਤਾ ਲਾਗੂ ਨਹੀਂ ਹੁੰਦੀ। ਕਹਿੰਦੇ ਸਾਡਾ ਸਾਡੇ ਤੇ ਸਦਾਚਾਰ ਲਾਗੂ ਨਹੀਂ ਹੁੰਦਾ ਪੈਸੇ ਨੂੰ ਮੰਨੀਏ, ਕਿਉਂਕਿ ਇਹ ਕਾਨੂੰਨ ਬਣਾਏਗੇ ਜਿਹੜੇ ਇੱਕ ਲਟੇਰੀ ਲੋਕਾਂ ਨੂੰ ਲੁੱਟਣ ਖਾਤਰ ਵਿਦੇਸ਼ੀ ਰਾਜ ਕਰਨ ਖਾਤਰ ਜੀ ਜੀ ਜੀ। ਤੇ ਕਹਿੰਦੇ ਵੀ ਅਸੀਂ ਕਿਹੜੇ ਕਾਨੂੰਨ ਅੱਗੇ ਆਪਣਾ ਮਤਲਬ ਕੇਸ ਰੱਖੀਏ ਤੇ ਕਿਹੜੀ ਤੁਹਾਡੀ ਅਦਾਲਤ ਦੇ ਜਦੋਂ ਇਹਦੇ ਵਿੱਚ ਕੋਈ ਇੱਕ ਪਰਸੈਂਟ ਵੀ ਜਿਹੜਾ ਸਾਨੂੰ ਦਿਸਦਾ ਨੀ, ਇੱਕ ਅਦਾਲਤੀ ਹੌਸਲਾ ਇਹਦੇ ਵਿੱਚ ਅਸੀਂ ਹਿੱਸਾ ਲੈਣ ਤੋਂ ਇਨਕਾਰ ਹੀ ਹਾਂ, ਏਦਾਂ ਕਹਿੰਦੇ ਨੇ ਉਹ। ਅੱਛਾ, ਫਿਰ ਅੱਗੇ ਬਾਜਵਾ ਸਾਹਿਬ ਆਪਣੇ ਇੱਥੇ ਚਿੱਠੀ ਨੂੰ ਅਖੀਰ ਚ ਖਤਮ ਕਰਦੇ ਆ ਵੀ ਇਸੇ ਕਰਕੇ ਹਰ ਭਾਰਤੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਕਾਨੂੰਨਾਂ ਨੂੰ ਲਕਾਰੇ ਇਹਨਾਂ ਦੀ ਉਲੰਘਣਾ ਕਰਕੇ। ਅੰਗਰੇਜ਼ ਅਦਾਲਤਾਂ ਜਿਹੜੀਆਂ ਲੁੱਟ ਦੀ ਮਸ਼ੀਨ ਦੇ ਪੁਰਜੇ ਆ ਇਨਸਾਫ਼ ਨਹੀਂ ਦੇ ਸਕਦੀਆਂ, ਖਾਸ ਕਰ ਸਿਆਸੀ ਕੇਸਾਂ ਚ ਜਿੱਥੇ ਸਿੱਧੀ ਟੱਕਰ ਹੈ ਸਰਕਾਰ ਤੇ ਲੋਕਾਂ ਦੇ ਹਿੱਤਾਂ ਦੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਅਦਾਲਤਾਂ ਇਨਸਾਫ਼ ਦੇ ਸਵਾਗਤ ਤੋਂ ਬਗੈਰ ਕੁਛ ਨਹੀਂ, ਇਹਨਾਂ ਕਰਕੇ ਕਾਰਨਾਂ ਕਰਕੇ ਅਸੀਂ ਇਨਕਾਰੀ ਆ ਇਹ ਮਜ਼ਾਕੀਆ ਟਕਾਉਣ ਸਜੇ ਦਾ ਹਿੱਸਾ ਬਣਨ ਤੋਂ ਔਰ ਅਸੀਂ ਇਸ ਮੁਕਦਮੇ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਵਾਂਗੇ। ਦੇਖੋ ਬਾਜਵਾ ਸਾਹਿਬ ਉਹਨਾਂ ਨੇ ਜੀ ਜੀ ਜੀ ਖੂਬਸੂਰਤ ਔਰ ਬਿਲਕੁਲ ਲਲਕਾਰ ਕੇ ਔਰ ਉਹਨਾਂ ਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਾਰਾ ਭਾਜ ਉਘੇੜ ਕੇ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਨੇ ਵੀ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਕਾਨੂੰਨ ਕਹਿੰਦਾ ਜਾ ਕੇ ਤੁਸੀਂ ਸਾਮਰਾਜਵਾਦ ਤੇ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਲੋਕਾਂ ਦੀ ਲੁੱਟ ਕਰੋ, ਉਹਨਾਂ ਦੇ ਰਾਜ ਕਰੋ।
1: ਬਿਲਕੁਲ
0: ਹਾਂ ਤੇ ਹਾਂ ਉਹ ਵੇਖੋ ਉਹਨੂੰ ਪਤਾ
1: ਚਿਹਰਾ ਸਾਮਰਾਜਵਾਦ
0: ਜਦੋਂ ਬਾਜਵਾ ਸਾਹਿਬ ਫੜੇ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਇਹਨਾਂ ਦੇ ਕੋਲੋਂ ਆਸ ਕਰਨਾ ਜਾਂ ਕੋਈ ਕੇਸ ਕਰਨਾ ਮਤਲਬ ਜਿਹੜਾ ਨਾ ਕੋਈ ਫਾਇਦਾ ਨੀ ਗਾ, ਕਿਉਂਕਿ ਇਹ ਕੀ ਗੱਲ ਦੇ ਸਕਦੇ ਜਿਹੜੇ ਚੋਰ ਆ ਉਹ ਕਿਸੇ ਨੂੰ ਕੀ ਮਤਲਬ ਚੋਰ ਦੇ ਕੋਲ ਜਾ ਕੇ ਤੁਸੀਂ ਕਿਹੜੀ ਨੈਤਿਕਤਾ ਦੀ ਆਸ ਕਰੋਗੇ ਉਹਦੇ ਅੱਗੇ ਜਾ ਕੇ ਹਨਾ। ਔਰ ਉਹਨਾਂ ਨੇ ਬੜੀ ਯੁੱਤ ਦੇ ਨਾਲ ਜਿਹੜਾ ਸੀ ਨਾ ਲਿਖ ਕੇ ਰਿਟਨ ਇਹ ਚਿੱਠੀ ਆ ਉਹਨਾਂ ਦੀ ਬਕਾਇਦਾ ਇੱਕ ਇਤਿਹਾਸਿਕ ਦਸਤਾਵੇਜ਼ ਆ ਜਿਹੜਾ ਉਹਨਾਂ ਨੇ ਉਸ ਵੇਲੇ ਦੇ ਸਪੈਸ਼ਲ ਟ੍ਰਿਬਿਊਨ ਲਿਖਿਆ
1: ਦਸਤਾਵੇਜ਼
0: ਜੀ ਜੀ ਜੀ ਜੀ
1: ਉਸ ਯੰਗ ਮੈਨ ਕੋਲ ਕਿੰਨੀ ਸੂਝ ਬੂਝ ਹੋਏਗੀ
0: ਜੀ ਜੀ। ਤੁਸੀਂ ਮੈਨੂੰ ਦੱਸੋ ਵੀ ਅੱਜ 95 ਸਾਲ ਹੋ ਗਏ ਕਦੀ ਕਿਸੇ ਸਰਕਾਰ ਨੇ ਕਿਸੇ ਲੀਡਰ ਨੇ ਕਿਸੇ ਸਟੇਜ ਤੋਂ ਕਿਸੇ ਆਪਣੇ ਭਾਸ਼ਣ ਚ ਕਿਸੇ ਅਖਬਾਰੀ ਸੁਰਖੀ ਚ ਕਿਹਾ ਹੋਵੇ ਵੀ ਸ਼ਹੀਦ ਭਗਤ ਸਿੰਘ ਬਈ ਜਿਹੜਾ ਦੰਭੀ ਕਾਨੂੰਨ ਹੈ ਲੋਕਾਂ ਨੂੰ ਲੁੱਟ ਸੁੱਟ ਕਰਨ ਵਾਲਾ ਕਾਨੂੰਨ ਆ ਉਹ ਉਹਨੂੰ ਮੰਨਣ ਤੋਂ ਨਕਾਰੀ ਸੀ ਕਿਉਂਕਿ ਉਹੀ ਤੇ ਉਹ ਤੇ ਉਹਨੇ ਇਹ ਵੀ ਕਹਿ ਗਿਆ ਸੀਗਾ ਆਪਣੀ ਅਗਲੀ ਇੱਕ ਲਿਖਤ ਵਿੱਚ ਉਹਨੇ ਕਿਹਾ ਸੀ ਨਾ ਬਈ ਸਾਨੂੰ ਚਿਹਰੇ ਬਦਲਣ ਨਾਲ ਕੁਛ ਨਹੀਂ ਬਦਲਣਾ ਸਿਸਟਮ ਬਦਲਣਾ ਪੈਣਾ ਤੇ ਮਤਲਬ ਵੀ ਗੋਰੇ ਅੰਗਰੇਜ਼ ਚੱਲ ਜਾਣਗੇ ਤੇ ਕਾਲੇ ਆ ਜਾਣਗੇ। ਉਹ ਵੇਖੋ ਏਡੀ ਜੀ ਜੀ ਏਡੀ ਜਬਰਦਸਤ ਵੇਖੋ ਸਮਝ ਸੂਝ ਸੀ ਹਾਲਾਂਕਿ ਉਸ ਵੇਲੇ ਜਿੰਨਾ ਹੁਣ ਬੇੜਾ ਕਰਕਿਆ ਵਾ ਉਸ ਵੇਲੇ ਕੋ ਥੋੜਾ ਫੇਰ ਵੀ ਫਰਕ ਸੀ ਕਿਉਂਕਿ ਸਾਰੀ ਸਾਰੇ ਹਿੰਦੂ ਸਿੱਖ ਰਲ ਕੇ ਮੁਸਲਮਾਨ ਰਲ ਕੇ ਉਹਦੇ
1: ਵਿਰੋਧ
0: ਬਿਲਕੁਲ ਜੀ ਬਿਲਕੁਲ ਲੇਕਿਨ ਉਹ ਲੀਡਰਾਂ ਦੀ ਜਿਹੜੇ ਮੌਤ ਭਰੀ ਸੀ ਨਾ ਅਖੌਤੀ ਲੀਡਰ ਉਹਨਾਂ ਤੋਂ ਆਉਣ ਵਾਲੇ ਸਮੇਂ ਦੀ ਵੀ ਮਤਲਬ ਭਾਂਪ ਗਿਆ ਸੀ ਔਰ ਉਹਨੂੰ ਪਤਾ ਸੀਗਾ ਵੀ ਸਾਮਰਾਜੀ ਸਰਕਾਰ ਆ ਇੱਕ ਨਾ ਇੱਕ ਦਿਨ ਇਹਨੇ ਮਤਲਬ ਇਹਨੂੰ ਛੱਡਣਾ ਪੈਣਾ ਕਿਉਂਕਿ ਇਨਕਲਾਬੀ ਉਹ ਸਮਝਦੇ ਸੀ ਵੀ ਇਹ ਜਿਹੜਾ ਅਸੀਂ ਸਾਡੇ ਇੱਕ ਇੱਕ ਖੂਨ ਦੇ ਕਤਰੇ ਆਉਂਦਾ ਸੀ ਮੇਰੇ ਇੱਕ ਇੱਕ ਕਤਰੇ ਵਿੱਚ 100-100 ਸ਼ਹੀਦ ਇਨਕਲਾਬੀ ਦੇਸ਼ ਭਗਤ ਪੈਦਾ ਹੋਣਗੇ ਇਸ ਕਰਕੇ ਉਹ ਆਪਣਾ ਖੂਨ ਡੋਲਣ ਲਈ ਆਪਣਾ ਸ਼ਹੀਦ ਹੋਣ ਲਈ ਚਲਾ ਜਿੰਨਾ ਮੈਨੂੰ ਕਿਸੇ ਤਰ੍ਹਾਂ ਵੀ ਮਤਲਬ ਜਿਹੜੀ ਆ ਨਾ ਕੋਈ ਝਿਜਕ ਨਹੀਂ ਸਗੋਂ ਜੁੱਤ ਵਰਤੀ ਸੀਗੀ। ਔਰ ਦੂਸਰਾ ਵਜ੍ਹਾ ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ ਆਪਣੇ ਦਰਸ਼ਕਾਂ ਦੇ ਇਹ ਹੋਇਆ ਕਿ ਉਹਨਾਂ ਦੇ ਪਿਤਾ ਜੀ ਨੇ ਨਾ ਇੱਕ ਦਰਖਾਸਤ ਦੇ ਦਿੱਤੀ ਟ੍ਰਿਬਿਊਨਲ ਅੱਗੇ ਹਾਂ ਭਈ ਉਹ ਇਹਨਾਂ ਨੂੰ ਜਿਹੜਾ ਭਈ ਇਹਨਾਂ ਨੂੰ ਇਨਸਾਫ਼ ਕੀਤਾ ਜਾਵੇ ਇਹਨਾਂ ਦਾ ਕੇਸ ਠੀਕ ਤਰ੍ਹਾਂ ਸੁਣਿਆ ਜਾਵੇ ਤੇ ਉਹਨਾਂ ਨੇ ਨਾ ਇੱਕ ਖਤ ਆਪਣੇ ਪਿਤਾ ਜੀ ਨੂੰ ਲਿਖਿਆ ਔਰ ਬਾਜਵਾ ਸਾਹਿਬ ਇਹ ਖਤ ਪੜ੍ਹਦਿਆਂ ਮੈਂ ਮਤਲਬ ਮੈਂ ਕਹਿੰਦਾ ਵੀ ਕਮਾਲ ਹੈ ਵੀ ਕੋਈ ਬੰਦਾ ਇੰਨੀ ਯੁੱਧ ਰੱਖ ਸਕਦਾ ਇੰਨਾ ਵੀ ਜਿੰਦਾ ਦਿਲ ਹੋ ਸਕਦਾ ਇੰਨਾ ਵੱਡਾ ਵੀ ਹੋ ਸਕਦਾ ਕਮਾਲ ਦੀ ਗੱਲ ਹੈ। ਉਹ ਮੈਂ ਚਿੱਠੀ ਜੇ ਹੁਕਮ ਹੋਵੇ ਤੇ ਮੈਂ ਸਾਂਝੀ ਕਰਾਂ ਤੁਹਾਡੇ ਨਾਲ ਮੁਹੱਲੇ ਜੀ ਹਾਂਜੀ ਹਾਂਜੀ ਉਹਨਾਂ ਸਾਹਿਬ ਆਪਣੇ ਪਿਤਾ ਜੀ ਨੂੰ ਫਿਰ ਉਹਨਾਂ ਨੇ ਇੱਕ ਖਤ ਲਿਖਿਆ ਇਹ ਖਤ ਲਿਖਿਆ ਸੀਗਾ ਉਹਨਾਂ ਨੇ ਪਹਿਲੇ ਜਿਹੜਾ ਮੈਂ ਪਹਿਲਾ ਖਤ ਪੜਿਆ ਉਹਦੇ ਤੋਂ 5 ਮਹੀਨੇ ਬਾਅਦ 4/10/1930 ਹਾਂ ਮਤਲਬ ਜਦੋਂ ਸ਼ਹੀਦ ਹੋਣ ਤੋਂ ਲਗਭਗ 5-6 ਮਹੀਨੇ ਪਹਿਲਾਂ ਲਾ ਲਓ 3 ਮਾਰਚ ਨੂੰ ਹੋ ਗਿਆ ਸੀ ਤੇ 3-6 ਮਹੀਨੇ ਪਹਿਲਾਂ ਹਨਾ ਤੇ ਉਹਦੇ ਵਿੱਚ ਉਹਨੇ ਬਾਜਵਾ ਸਾਹਿਬ ਲਿਖਿਆ ਵੀ ਪਿਆਰੇ ਪਿਤਾ ਜੀ ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਤੁਸੀਂ ਮੇਰੀ ਸਫਾਈ ਵਿੱਚ ਦਰਖਾਸਤ ਪੇਸ਼ ਕਰ ਦਿੱਤੀ ਹੈ ਸਪੈਸ਼ਲ ਟ੍ਰਿਬਿਊਨਲ ਲੱਗੇ ਇੰਨੀ ਦੁਖਦਾਈ ਸੀ ਇਹ ਖਬਰ ਕਿ ਮੈਂ ਚੁੱਪ ਚਾਪ ਬਰਦਾਸ਼ਤ ਨਹੀਂ ਕਰ ਸਕਦਾ ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿੱਤੀ ਹੈ ਇਹਨੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮੌਜੂਦਾ ਹਾਲਾਤ ਚ ਆਰ ਐਸ ਪੜਾਅ ਤੇ ਤੁਸੀਂ ਕਿਵੇਂ ਦੇ ਸਕਦੇ ਹੋ ਇਹੋ ਜਿਹੀ ਦਰਖਾਸਤ ਅੱਗੇ ਵੈਸ ਸਾਹਿਬ ਕਹਿੰਦੇ ਤੁਹਾਡਾ ਪੁੱਤਰ ਹੋਣ ਨਾਤੇ ਮੈਂ ਪੂਰੀ ਇੱਜ਼ਤ ਕਰਦਾ ਤੁਹਾਡੇ ਮਾਪਿਆਂ ਵਾਲੇ ਜਜ਼ਬਿਆਂ ਦੀ ਉਹ ਕਹਿੰਦੇ ਮੈਂ ਤੁਹਾਡੇ ਮਾਤਾ ਪਿਤਾ ਵਾਲੇ ਜਜ਼ਬੇ ਦੀ ਕਦਰ ਕਰਦਾ ਵੀ ਪੁੱਤਰ ਨਾਲ ਪਿਆਰ ਹੁੰਦਾ ਮਾਂ ਪਿਓ ਦਾ ਪਰ ਇਹਦੇ ਬਾਵਜੂਦ ਮੈਂ ਸਮਝਾਂ ਕਿ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾ ਤੁਹਾਨੂੰ ਇਹੋ ਜਿਹੀ ਅਰਜ਼ੀ ਦੇਣ ਦਾ ਕੋਈ ਹੱਕ ਨਹੀਂ ਸੀ। ਇਹ ਤਾਂ ਤੁਹਾਨੂੰ ਹੀ ਪਤਾ ਕਿ ਸਿਆਸੀ ਖੇਤਰ ਚ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬਹੁਤ ਵੱਖ ਹੈ। ਮੈਂ ਤੁਹਾਡੀ ਰਜ਼ਾਮੰਦੀ ਜਾਂ ਨਾ ਰਜ਼ਾਮੰਦੀ ਇਹ ਸੋਚੇ ਬਿਨਾ ਪਹਿਲਾਂ ਤੋਂ ਹੀ ਆਜ਼ਾਦਾਨਾ ਕੰਮ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਇਹ ਗੱਲ ਯਾਦ ਹੋਊ ਤੁਹਾਨੂੰ ਕਿ ਤੁਸੀਂ ਮੁੱਢ ਤੋਂ ਹੀ ਮੈਨੂੰ ਇਸ ਗੱਲ ਖਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਹੋ ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਔਰ ਆਪਣੀ ਸਫਾਈ ਪੇਸ਼ ਕਰਾਂ। ਪਰ ਤੁਹਾਨੂੰ ਇਹ ਵੀ ਤਾਂ ਪਤਾ ਹੀ ਹੈ ਕਿ ਮੈਂ ਸਦਾ ਹੀ ਇਹਦੀ ਵਿਰੋਧਤਾ ਕਰਦਾ ਰਿਹਾ। ਮੈਂ ਕਦੇ ਵੀ ਇੱਛਾ ਨਹੀਂ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ ਤੇ ਨਾ ਹੀ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ। ਉਹੀ ਗੱਲ ਕਰ ਰਹੇ ਜਿਹੜੀ ਪਹਿਲੀ ਚਿੱਠੀ ਚ ਉਹਨਾਂ ਲਿਖਿਆ ਨਾ ਟ੍ਰਿਬਿਊਨਲ ਆਪਣੇ ਪਿਤਾ ਨੂੰ ਲਿਖਿਆ ਵੀ ਮੈਂ ਸਫਾਈ ਪੇਸ਼ ਕਰਨੀ ਨੀ ਚਾਹੁੰਦਾ ਕਿ ਜੇ ਅੱਗੇ ਮੈਂ ਸਫਾਈ ਪੇਸ਼ ਕਰਾਂ ਜਦੋਂ ਮੈਨੂੰ ਪਤਾ ਵੀ ਇਹਦਾ ਕੋਈ ਫਾਇਦਾ ਨਹੀਂ ਹੈ ਨਾ। ਤੁਸੀਂ ਇਹ ਵੀ ਜਾਣਦੇ ਹੀ ਹੋ ਅਸੀਂ ਮੁਕਦਮੇ ਚ ਇੱਕ ਤੈਅਸ਼ੁਦਾ ਨੀਤੀ ਤੇ ਚੱਲ ਰਹੇ ਹਾਂ। ਮੇਰਾ ਹਰੇਕ ਕਦਮ ਇਸ ਪਾਲਿਸੀ ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਮੇਲ ਖਾਣ ਵਾਲਾ ਹੋਣਾ ਚਾਹੀਦਾ। ਅੱਜ ਹਾਲਾਤ ਜਮਾਂ ਹੀ ਵੱਖਰੇ ਆ। ਚਲੋ ਜੇ ਹਾਲਾਤ ਇਹਨਾਂ ਤੋਂ ਬਿਨਾਂ ਕੁਛ ਹੋਰ ਵੀ ਹੁੰਦੇ ਤਾਂ ਵੀ ਮੈਂ ਆਖਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕਦਮੇ ਦੌਰਾਨ ਮੇਰੇ ਸਾਹਮਣੇ ਤਾਂ ਇੱਕੋ ਹੀ ਖਿਆਲ ਸੀਗਾ ਕਿ ਸਾਡੇ ਖਿਲਾਫ ਜਿਹੜੇ ਸੰਗੀਨ ਇਲਜ਼ਾਮ ਲਾਏ ਆ ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ਤੇ ਬੇਧਿਆਨੀ ਵਰਤੀਏ। ਉਹ ਕਹਿੰਦੇ ਮਤਲਬ ਜਿਹੜੇ ਇਲਜ਼ਾਮ ਲਗਾਏ ਸਾਡੇ ਤੇ ਅਸੀਂ ਉਹਨਾਂ ਨਾਲ ਬੇਧਿਆਨੀ ਵਰਤਦੇ ਆ ਵੀ ਜਦੋਂ ਹੈ ਹੀ ਝੂਠੋ ਝੂਠ ਆ ਸਭ ਕੁਛ ਉਹਨਾਂ ਨੂੰ ਪਤਾ ਸੀਗਾ। ਮੇਰਾ ਇਹ ਨਜ਼ਰੀਆ ਰਿਹਾ ਕਿ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੇ ਹਾਲਾਤ ਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਖਿੜੇ ਮੱਥੇ। ਇਸ ਸਾਰੇ ਮੁਕਦਮੇ ਦੇ ਦੌਰਾਨ ਸਾਡੀ ਪਾਲਿਸੀ ਇਸੇ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਕਾਰਜ ਸਫਲ ਹੋਏ ਆ ਜਾਂ ਨਹੀਂ ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ। ਅਸੀਂ ਖੁਦ ਗਰਜੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ। ਅੱਛਾ ਅੱਗੇ ਉਹ ਕਹਿੰਦੇ ਨੇ ਵਾਇਸਰਾਏ ਨੇ ਲਾਹੌਰ ਸਾਜਿਸ਼ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ ਜਿਹੜਾ ਬਿਆਨ ਨਾਲ ਹੀ ਜਾਰੀ ਕੀਤਾ ਸੀ ਉਹਦੇ ਚ ਕਿਹਾ ਸੀ ਉਸਨੇ ਕਿ ਇਸ ਸਾਜਿਸ਼ ਦੇ ਮੁਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਹੜੀ ਹਾਲਾਤ ਇਸ ਬਿਆਨ ਨਾਲ ਪੈਦਾ ਹੋਈ ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ ਇਸ ਗੱਲ ਨਾਲ ਮਤਭੇਦ ਹੋ ਸਕਦੇ ਆ। ਖਬਰੇ ਤੁਸੀਂ ਵੀ ਉਹਨਾਂ ਲੋਕਾਂ ਚ ਹੋਵੋ ਜਿਹੜੇ ਇਹ ਗੱਲ ਨਾਲ ਮਤਭੇਦ ਰੱਖਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਐਸੇ ਕਦਮ ਚੁੱਕੋ। ਅੱਗੇ ਦੇਖੋ ਬਾਦਸ਼ਾਹ ਸਾਹਿਬ ਜਿਹੜੀ ਉਹਨਾਂ ਨੇ ਇੱਕ ਵਾਕ ਦੇ ਵਿੱਚ ਹੀ ਕਿਹਾ ਸੀ ਨਾ ਵੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਇਹ ਉਹਨੇ ਨਾ ਸ਼ਹੀਦ ਜਦੋਂ ਮਹਾਤਮਾ ਗਾਂਧੀ ਨੇ ਸੁਨੇਹਾ ਕੋਈ ਲੈ ਕੇ ਗਿਆ ਸੀ ਨਾ ਉਹਦੇ ਕੋਲੋਂ ਕਿ ਤੂੰ ਮਾਫ਼ੀ ਮੰਗ ਲਓ ਤੇ ਤੁਹਾਡੀ ਸਜ਼ਾ ਮਾਫ਼ ਕਰ ਦਿੰਦੇ ਹਾਂ, ਤੇ ਉਹਨੇ ਇੱਕ ਕਦਮ ਇੱਕ ਸ਼ਬਦ ਦੇ ਵਿੱਚ ਨਾ ਉਹਨੂੰ ਲਿਖ ਕੇ ਜਾ ਸਕਿਆ, ਮਤਲਬ ਇੱਕ ਵਾਕ ਲਿਖ ਕੇ ਦਿੱਤਾ ਸੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਤੇ ਅੱਗੇ ਉਹੀ ਗੱਲ ਚਿੱਠੀ ਦੇ ਵਿੱਚ ਜਿਹੜੀ ਅੱਗੇ ਲਿਖੀ ਆਪਣੇ ਪਿਤਾ ਜੀ ਨੂੰ, ਇੰਨੀ ਕੀਮਤੀ ਨਹੀਂ ਹੈ ਮੇਰੀ ਜ਼ਿੰਦਗੀ ਜਿੰਨੀ ਤੁਹਾਨੂੰ ਲੱਗਦੀ ਹੈ, ਘੱਟੋ ਘੱਟ ਮੇਰੀ ਖਾਤਰ ਤਾਂ ਇੰਨੀ ਕੀਮਤੀ ਬਿਲਕੁਲ ਨਹੀਂ ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋ ਸੱਚ ਵੀ ਤਾਂ ਹੈਗੇ ਆ ਮੇਰੇ ਜਿਨ੍ਹਾਂ ਦੇ ਮੁਕਦਮੇ ਵੀ ਮੇਰੇ ਮੁਕਦਮੇ ਜਿੰਨੇ ਸੰਗੀਨ ਹੈ। ਅਸੀਂ ਇੱਕ ਸਾਂਝੀ ਪਾਲਿਸੀ ਬਣਾਈ ਹੈ ਤੇ ਅਸੀਂ ਆਖਰੀ ਸਮੇਂ ਤੱਕ ਇੱਥੇ ਡਟੇ ਰਹਾਂਗੇ। ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ। ਪਿਤਾ ਜੀ ਬਹੁਤ ਦੁੱਖ ਮਹਿਸੂਸ ਕਰ ਰਿਹਾ ਮੈਂ। ਮੈਨੂੰ ਡਰ ਆ ਕਿਤੇ ਤੁਹਾਡੇ ਦੇ ਨੁਕਤਾਚੀਨੀ ਕਰਦੇ ਜਾਂ ਫਿਰ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਖੇਧੀ ਕਰਦੇ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖਤ ਨਾ ਹੋ ਜਾਣ ਮੇਰੇ ਲਫ਼ਜ਼। ਪਰ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਆਪਣੀ ਗੱਲ। ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ ਤਾਂ ਸੱਚੀ ਮੈਂ ਇਸ ਨੂੰ ਗਦਾਰੀ ਤੋਂ ਘੱਟ ਨਾ ਸਮਝਦਾ। ਪਰ ਤੁਹਾਡੀ ਹਾਲਤ ਚ ਇਹੀ ਕਹੂੰਗਾ ਕਿ ਇਹ ਇੱਕ ਕਮਜ਼ੋਰੀ ਹੈ ਭੈੜੀ ਤਰ੍ਹਾਂ ਦੀ ਕਮਜ਼ੋਰੀ ਹੁੰਦੀ ਹੈ। ਹਾਂਜੀ ਹਾਂਜੀ, ਮਤਲਬ ਚਲੋ ਇਹ ਵਕਤ ਐਸਾ ਵਕਤ ਸੀ ਜਦ ਅਸੀਂ ਆਪਣਾ ਸਾਰਿਆਂ ਦਾ ਹੀ ਇਮਤਿਹਾਨ ਹੋ ਰਿਹਾ ਸੀ, ਔਰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਨਾਕਾਮ ਰਹੇ ਹੋ। ਮੈਂ ਇਹ ਵੀ ਜਾਣਦਾ ਕਿ ਤੁਸੀਂ ਵਤਨ ਦੇ ਇੰਨੇ ਹੀ ਆਸ਼ਕ ਹੋ ਜਿੰਨਾ ਕਿ ਕੋਈ ਸ਼ਖਸ ਹੋ ਸਕਦਾ। ਮੈਂ ਜਾਣਦਾ ਕਿ ਤੁਸੀਂ ਸਾਰੀ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਅਹਿਮ ਮੋੜ ਤੇ ਤੁਸੀਂ ਇੰਨੀ ਕਮਜ਼ੋਰੀ ਕਿਉਂ ਦਿਖਾਈ। ਅਖੀਰ ਵਿੱਚ ਮੈਂ ਤੁਹਾਨੂੰ, ਤੁਹਾਡੇ ਹੋਰ ਦੋਸਤਾਂ ਔਰ ਮੇਰੇ ਮੁਕਦਮੇ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਚ ਨਹੀਂ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵੱਲੋਂ ਸਫਾਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ ਤਾਂ ਵੀ ਮੈਂ ਸਫਾਈ ਪੇਸ਼ ਨਹੀਂ ਸੀ ਕਰਨਾ। ਭੁੱਖ ਹੜਤਾਲ ਦੇ ਦਿਨਾਂ ਚ ਮੈਂ ਜਿਹੜੀ ਦਰਖਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਨੀ ਦਿਨੀ ਮੈਂ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਅਰਥ ਈ ਗਲਤ ਕੱਢੇ ਗਏ ਆ, ਔਰ ਅਖਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ। ਹਾਲਾਂਕਿ ਮੈਂ ਕਦੇ ਵੀ ਸਫਾਈ ਪੇਸ਼ ਕਰਨ ਲਈ ਰਾਜੀ ਨਹੀਂ ਸੀ ਹੋਇਆ। ਅੱਜ ਵੀ ਉਹੀ ਖਿਆਲ ਹੈ ਮੇਰੇ ਜਿਹੜੇ ਉਸ ਮੌਕੇ ਸੀ। ਇਹਦੇ ਵਿੱਚ ਸਮੇਂ ਤੇ ਉਸ ਵੇਲੇ ਜਿੱਦਾਂ ਬਾਬਾ ਸਾਹਿਬ ਪ੍ਰੈਸ ਵੀ ਤੇ ਸਰਕਾਰ ਦੀ ਹੁੰਦੀ ਆ, ਉਹਨੇ ਭਗਤ ਸਿੰਘ ਬਾਰੇ ਮਤਲਬ ਛਾਪਿਆ ਸੀਗਾ ਵੀ ਸਫਾਈ ਪੇਸ਼ ਕਰਨੀ ਚਾਹੁੰਦਾ, ਤੇ ਹਾਲਾਂਕਿ ਕਹਿੰਦਾ ਵੀ ਮੈਂ ਸਫਾਈ ਪੇਸ਼ ਕਦੇ ਵੀ ਨੀ ਮੈਂ ਸੋਚਿਆ ਤੱਕ ਨੀ ਆਪਾਂ ਸਫਾਈ ਪੇਸ਼ ਕਰਨੀ। ਲੇਕਿਨ ਵੇਖੋ ਉਹਦੇ ਕਹਿਣ ਦੇ ਉਲਟਾ ਚਿੱਠੀ ਲਿਖੀ ਆ ਉਹਨੇ ਉਹਨੂੰ ਟ੍ਰਿਬਿਊਨਲ ਨੂੰ, ਉਹਦੇ ਬਾਵਜੂਦ ਮਤਲਬ ਉਹਨੂੰ ਇਨਕਲਾਬੀਆਂ ਨੂੰ ਉਹਨੂੰ ਡੀਗ੍ਰੇਡ ਕਰਨ ਵਾਸਤੇ ਉਹਨਾਂ ਦੀ ਇਸ ਇਨਕਲਾਬੀ ਸੋਚ ਨੂੰ ਖੁੰਡਾ ਕਰਨ ਵਾਸਤੇ ਉਲਟਾ ਉਹਨਾਂ ਦੇ ਨਾਲ ਪ੍ਰੈਸ ਦੇ ਵਿੱਚ ਉਹਦੇ ਅੰਦਰ ਸੀਗੇ ਤੇ ਬਾਹਰ ਪ੍ਰੈਸ ਚ ਛਾਪਿਆ ਵੀ ਸਫਾਈ ਪੇਸ਼ ਕਰਨਾ ਚਾਹੁੰਦੇ ਆ। ਅੱਛਾ, ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ ਇਸ ਗੱਲ ਮੇਰੀ ਗਦਾਰੀ ਜਾਂ ਫਿਰ ਧੋਖਾ ਦੇ ਹੀ ਸਮਝੀ ਜਾਂਦੇ ਹੋਣੇ ਆ। ਮੈਨੂੰ ਤਾਂ ਉਹਨਾਂ ਮੁਰੇ ਆਪਣੀ ਪੋਜੀਸ਼ਨ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਮੈਂ ਚਾਹੁੰਦਾ ਕਿ ਇਸ ਸਿਲਸਿਲੇ ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ ਉਹਨਾਂ ਸੰਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਓ। ਕਹਿੰਦੇ ਵੀ ਮੇਰੀ ਚਿੱਠੀ ਛਾਪ ਦਿਓ ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਜੇ ਵੀ ਮੈਂ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ, ਇਹ ਪ੍ਰੈਸ ਜੋ ਕੁਛ ਛਾਪਿਆ ਆ ਅਖਬਾਰਾਂ ਚ ਇਹ ਗਲਤ ਆ। ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਬਾਬਾ ਸਾਹਿਬ ਆਪਾਂ ਗੱਲ ਕਰਾਂਗੇ ਕਿ ਉਹਨੇ ਨਾ ਇੱਕ ਰਿਟਨ ਲਿਖਤੀ ਤੌਰ ਤੇ ਕਿਹਾ ਮੈਂ ਨਾਸਤਿਕ ਕਿਉਂ ਆ। ਉਹਨੇ ਕੁਛ ਕੁਐਸਚਨ ਕੀਤੇ ਨੇ ਤੇ ਜਿਨ੍ਹਾਂ ਦਾ ਜਵਾਬ ਬਾਬਾ ਸਾਹਿਬ ਅੱਜ ਤੱਕ ਕੋਈ ਆਸਤਕ ਜਿਹੜਾ ਆ ਰੱਬ ਨੂੰ ਮੰਨਣ ਵਾਲਾ ਕੋਈ ਭਗਤ ਕੋਈ ਨਹੀਂ ਇਸਨੇ ਵੀ ਹੌਸਲਾ ਕੀਤਾ ਵੀ ਮੈਂ ਲਿਖ ਕੇ ਉਹਨਾਂ ਗੱਲਾਂ ਦਾ ਜਵਾਬ ਦਵਾਂ ਸ਼ਹੀਦ ਭਗਤ ਸਿੰਘ ਨੇ। ਹਾਂ ਹਾਂ ਹਾਂ, ਤੇ ਉਹਦੇ ਵਿੱਚ ਬਾਬਾ ਸਾਹਿਬ ਉਹਨਾਂ ਨੇ ਲਿਖਿਆ ਕਿ ਦਸਤਾਵੇਜ਼ਾਂ ਉਹਨਾਂ ਦੇ ਦਿੱਤੇ ਮੈਂ ਨਾਸਤਕ ਕਿਉਂ ਹਾਂ ਕਿ ਕੁਐਸਚਨ ਮਾਰਕ ਪਾਇਆ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸ਼ੁਰੂਆਤ ਵਿੱਚ ਵੀ ਇੱਕ ਨਾ ਬੜੀ ਸਮੱਸਿਆ ਪਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਜਾਂ ਸਾਰਿਆਂ ਨੂੰ ਕਹਿੰਦਾ ਤੇ ਮੈਂ ਰੱਬ ਦੀ ਹੋਂਦ ਵਿੱਚ ਸ਼ਾਸ ਨਿਕਲਦੋ ਕਹਿੰਦੇ ਵੀ ਇਹਦਾ ਹੰਕਾਰ ਆ, ਇਹਨੂੰ ਅਭਿਮਾਨ ਹੋ ਗਿਆ ਵਾ, ਇਹਨੂੰ ਇਹ ਕੇਸ ਕਰਕੇ ਸ਼ੋਹਰਤ ਬੜੀ ਮਿਲ ਗਈ ਹੈ, ਇਹਦੀ ਬੜੀ ਚਰਚਾ ਆ ਪੂਰੇ ਮੁਲਕ ਦੇ ਵਿੱਚ ਅਖਬਾਰਾਂ ਚ ਤੇ ਇਹ ਕਰਕੇ ਇਹ ਹੰਕਾਰ ਆ ਗਿਆ। ਉਹ ਕਹਿੰਦਾ ਬੜੀ ਕਮਾਲ ਦੀ ਗੱਲ ਸੀ, ਮਤਲਬ ਏਦਾਂ ਵਾ ਵੀ ਉਹ ਕਹਿੰਦਾ ਵੀ ਇਹਦੇ ਵਿੱਚ ਤੇ ਹੰਕਾਰ ਵਾਲੀ ਕਿਹੜੀ ਗੱਲ ਹੋਈ ਕਿ ਮੈਂ ਮੇਰੀ ਇੱਕ ਸੋਚ ਹੈ ਜਿਹੜੀ ਤੇ ਮੈਂ ਕੁਦਰਤ ਦੀ ਜਿਹੜੀ ਮਤਲਬ ਪਰਮਾਤਮਾ ਦੀ ਹੋਣ ਚ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਇਹਦੇ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਆ, ਇਹ ਮੇਰਾ ਅਭਿਮਾਨ ਵੀ ਨਹੀਂ ਹੈਗਾ, ਇਹ ਮੇਰੀ ਸੋਚ ਆ। ਤੇ ਅੱਗੇ ਉਹ ਕਹਿੰਦੇ ਵੀ ਵੇਖੋ ਮੇਰਾ ਪਿਤਾ ਜਿਹੜਾ ਆ ਉਹ ਰੱਬ ਨੂੰ ਮੰਨਦਾ ਪੱਕਾ ਕਾਰੀ ਆ ਸਮਾਜੀ ਆ, ਮੈਂ ਆਪਣੇ ਬਚਪਨ ਜਿਥੇ ਜਿਹੜੇ ਮੈਂ ਸਕੂਲ ਚ ਪੜ੍ਹਦਾ ਮੈਂ ਉੱਥੇ ਗਾਇਤਰੀ ਮੰਤਰ ਪੜ੍ਹਦੇ ਸੀ, ਕਾਲਜ ਵਿੱਚ ਮੈਂ ਪੜ੍ਹਦਾ ਰਿਹਾ, ਲੇਕਿਨ ਜਦੋਂ ਮੈਂ ਇਨਕਲਾਬੀਆਂ ਦੇ ਵਿੱਚ ਆ ਕੇ ਤੇ ਆਪਣੀ ਜਿਹੜੀ ਮੈਂ ਜਦੋਂ ਲਿਖਤਾਂ ਪੜ੍ਹੀਆਂ ਸੰਸਾਰ ਪੱਧਰ ਤੇ ਜਿਹੜੀਆਂ ਜਿੰਨਾ ਜਿਹੜੇ ਮੁਲਕਾਂ ਦੇ ਉਹ ਤਿੰਨ ਚਾਰ ਲੇਖਕਾਂ ਦਾ ਨਾਂ ਲੈਂਦੇ ਨੇ, ਟ੍ਰਾਟਸਕੀ ਇੱਕ ਤੇ ਇੱਕ ਲੈਨਨ ਦਾ ਨਾਂ ਲੈਂਦੇ ਨੇ, ਇੱਕ ਮਾਰਕਸ ਦਾ ਨਾਂ ਲੈਂਦੇ ਨੇ, ਕਹਿੰਦੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਉਹਨਾਂ ਨੇ ਉਹ ਸਾਰੇ ਮਤਲਬ ਰੱਬ ਦੀ ਹੋਣ ਤੋਂ ਇਨਕਾਰੀ ਸੀ ਔਰ ਉਹਨਾਂ ਦੀਆਂ ਦਲੀਲਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ, ਤੇ ਇਹਦੇ ਚ ਮੇਰਾ ਹੰਕਾਰ ਕੋਈ ਨੀ ਆ, ਮਤਲਬ ਸਗੋਂ ਮੇਰਾ ਮੈਂ ਆਪਣੇ ਸੁਭਾਅ ਮੁਤਾਬਕ ਜਿਹੜਾ ਵਾ ਇਹ ਮੇਰੇ ਸੁਭਾਅ ਦਾ ਇੱਕ ਅੰਗ ਆ, ਹਾਂਜੀ ਹਉਮੈ ਜਾਂ ਹੰਕਾਰ ਮੇਰੇ ਸੁਭਾਅ ਦਾ ਹੁੰਦਾ, ਫਿਰ ਕਹਿੰਦਾ ਜੇ ਥੋੜਾ ਬਹੁਤਾ ਕੁਝ ਮੰਨ ਲਓ ਮੇਰੇ ਚ ਆਉਂਦਾ ਵੀ ਹੈ ਤੇ ਮੈਂ ਇੱਕ ਇਨਸਾਨ ਵੀ ਹਾਂ। ਹਾਂਜੀ ਇਸ ਕਰਕੇ ਕਹਿੰਦਾ ਵੀ ਕਈ ਸਾਥੀ ਮੈਨੂੰ ਡਕੇਟਰ ਕਹਿ ਦਿੰਦੇ ਵੀ ਡਕੇਟਰ ਆ। ਡੀ ਕੇ ਦੱਤ ਜਿਹੜਾ ਉਹਨਾਂ ਦਾ ਸਾਥੀ ਸੀ ਨਾ, ਜਿਹੜਾ ਉਹਨਾਂ ਦੇ ਨਾਲ ਮਤਲਬ ਸਾਥੀ ਰਿਹਾ ਤੇ ਇਹਨੂੰ ਉਮਰ ਕੈਦ ਹੋ ਗਈ ਸੀ, ਫਾਂਸੀ ਤੋਂ ਬਚ ਗਿਆ ਸੀਗਾ, ਉਹ ਆਂਦਾ ਮੈਨੂੰ ਡਿਕਟੇਟਰ ਕਹਿੰਦੇ ਰਿਹਾ ਸੀ, ਇਸੇ ਕਰਕੇ ਵੀ ਬੜਾ ਮਾਣ ਕਰਦਾ ਆ। ਤੇ ਉਹ ਕਹਿੰਦਾ ਵੀ ਕੁਝ ਮਿੱਤਰ ਪੂਰੀ ਗੰਭੀਰਤਾ ਨਾਲ ਮੇਰੇ ਤੇ ਇਲਜ਼ਾਮ ਲਾਉਂਦੇ ਰਹੇ ਆ ਬਈ ਮੈਂ ਦੂਜਿਆਂ ਤੋਂ ਆਪਣੀ ਰਾਏ ਮੜ ਦਿੰਦਾ ਤੇ ਆਖਿਰ ਆਪਣੀ ਗੱਲ ਮਨਵਾ ਹੀ ਲੈਂਦਾ। ਮੈਂ ਇਹ ਗੱਲ ਕੱਲੋਂ ਮੁੱਕਰਦਾ ਵੀ ਨਹੀਂ, ਇਹ ਗੱਲ ਹੈ ਵੀ ਤਾਂ ਸਹੀ ਪਰ ਕਿਸੇ ਹੱਦ ਤੱਕ ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਕਹਿੰਦੇ ਵੀ ਇਹ ਅਹੰਕਾਰ ਨਹੀਂ ਹੈਗਾ, ਮੇਰਾ ਅਹੰਕਾਰ ਨਹੀਂ ਸੀ ਜਿਹਦੇ ਕਰਕੇ ਮੈਂ ਉਹ ਇਸੇ ਕਰਕੇ ਮੈਨੂੰ ਕਹਿੰਦੇ ਸੀ ਹੰਕਾਰੀ ਆ। ਕਹਿੰਦਾ ਵੀ ਮੈਂ ਆਪਣੀ ਗੱਲ ਮਨਾਉਂਦਾ ਸੀ ਤੇ ਪੂਰੀ ਗੰਭੀਰਤਾ ਨਾਲ ਮਤਲਬ ਜਿਹੜੀ ਹੁੰਦੀ। ਹਾਂਜੀ ਹਾਂਜੀ
1: ਸੋਚ ਜੀ ਅਲੱਗ ਹੋਈ
0: ਜੀ ਜੀ ਫੇਰ ਕਿਉਂਕਿ ਜਿਹੜਾ ਬੰਦਾ ਰੱਬ ਦੇ ਉਹ ਬੰਦਾ ਹੈ ਬੜਾ ਇਹਨੂੰ ਬੜਾ ਮਾਣ ਆਵੇ ਆਪਣੇ ਆਪ ਨੂੰ ਰੱਬ ਸਮਝਦਾ ਇਹ ਬੰਦਾ ਰੱਬ ਨੂੰ ਨੀ ਮੰਨਦਾ ਇਹ ਬੜੀ ਵੱਡੀ ਬੜੀ ਜੁਰਤ ਦੀ ਗੱਲ ਹੈ ਇਹ ਬੜੀ ਵੱਡੀ ਜੁਰਤ ਦੀ ਗੱਲ ਹੈ ਬਾਜਾ ਸਾਹਿਬ ਵੀ ਬਾਹਾਂ ਖੜੀਆਂ ਕਰਕੇ ਲਲਕਾਰ ਕੇ ਕਹਿਣਾ ਵੀ ਮੈਂ ਵੀ ਕਿਸੇ ਸਰਵ ਸ਼ਕਤੀਮਾਨ ਸੱਤਾ ਚਿਕਾਰ। ਉਹ ਕਹਿੰਦਾ ਵੀ ਮੈਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸਤਾ ਦੀ ਹੋਣ ਤੋਂ ਮੂਲੋਂ ਹੀ ਇਨਕਾਰੀ ਹਾਂ। ਇਸ ਤਰ੍ਹਾਂ ਕਿਉਂ ਆ ਕਹਿੰਦੇ ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਆ। ਤੇ ਮੈਂ ਇੱਥੇ ਗੱਲ ਜ਼ਰੂਰ ਸਾਫ਼ ਕਹਿ ਦਿੰਦਾ ਕਿ ਮੈਂ ਹੰਕਾਰ ਕਰਕੇ ਨਾਸਤਿਕ ਦਾ ਸਿਧਾਂਤ ਨਹੀਂ ਅਪਣਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ, ਨਾ ਹੀ ਕੋਈ ਰੱਬੀ ਅਵਤਾਰ ਆ ਤੇ ਨਾ ਹੀ ਮੈਂ ਆਪ ਪਰਮਾਤਮਾ ਆ। ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨਹੀਂ ਅਪਣਾਈ। ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਸੋਚ ਨਹੀਂ ਅਪਣਾਈ ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਆ। ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਆ ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ ਤੇ ਉਹ ਪੱਕੇ ਆਰੀਆ ਸਮਾਜੀ ਸੀਗੇ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਪਰ ਨਾਸਤਿਕ ਕਦਾ ਚਿੱਤ ਨਹੀਂ ਹੋ ਸਕਦਾ। ਕਹਿੰਦਾ ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀਏਵੀ ਸਕੂਲ ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਸਾਲ ਰਿਹਾ। ਹਾਂ ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਥਣ ਦੀਆਂ ਪ੍ਰਾਰਥਨਾ ਦੇ ਛੁੱਟ ਮੈਂ ਘੰਟਿਆਂ ਵਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ। ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਡੁੱਲੀ ਜਾਂ ਉਧਾਰ ਸੀਗੀ। ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ ਨੂੰ ਅਰਪਣ ਕੀਤੀ ਪਰ ਉਹ ਤਾਂ ਨਾਸਤਿਕ ਨਹੀਂ ਸੀਗੇ। ਰੱਬ ਵਿੱਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ। ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ। ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ। ਹਾਂਜੀ ਹਾਂਜੀ ਫੇਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਰੱਬ ਦੀ ਹੋਣ ਤੋਂ ਮੁਰਕਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ ਭਾਵੇਂ ਕਿ ਉਹਦੇ ਬਾਰੇ ਪੂਰਾ ਸੁਚੇਤ ਦਾ ਜਾਣੂ ਹੀ ਨਹੀਂ ਸੀ। ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ ਤੇ ਉਹਨੇ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ। ਹਾਂ ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ ਇਨਕਲਾਬੀ ਪਾਰਟੀ ਸ਼ਾਮਿਲ ਹੋ ਕੇ ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ। ਮੈਂ ਤੁਹਾਨੂੰ ਉਹਦਾ ਨਾਮ ਦੱਸਦਾ ਮਾਣਯੋਗ ਕਾਮਰੇਡ ਸਚਿੰਦਰ ਨਾਥ ਸੁਨਿਆਰ। ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ। ਜਿਹੜੇ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ ਉਹਨਾਂ ਦੀ ਪ੍ਰਸਿੱਧ ਤੇ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ, ਸਚਿੰਦਰ ਨਾਥ ਸੁਨਿਆਰ ਦੀ ਗੱਲ ਕਰ ਰਹੇ ਆ। ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਵਹਿਮਾ। ਉਹ ਕਹਿੰਦੇ ਵੀ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਰੱਬ ਚ ਵਿਸ਼ਵਾਸ ਰੱਖਦੇ ਆ ਉਹਨਾਂ ਦੀ ਆਪਣੀ ਇੱਕ
1: ਵਿਚਾਰਧਾਰਾ ਦਾ ਕੀ ਨਾਂ ਲਿਆ
0: ਬੰਦੀ ਜੀਵਨ ਸਚਿੰਦਰ ਨਾਥ ਸੁਨਿਆਰ ਦੀ।
1: ਅੱਛਾ ਬੰਦੀ ਜੀਵਨ ਠੀਕ ਹੈ।
0: ਹਾਂ ਇਸ ਵਿੱਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਵਹਿਮਾ ਕੀਤੀ ਗਈ ਆ। ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤਿਆ।
1: ਅੱਛਾ
0: ਹਾਂ ਇਸ ਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਉਹ ਕਾਮਰੇਡ ਸੁਨਿਆਲ ਦੇ ਦਿਮਾਗ ਦੀ ਕਾਰਡ ਸੀ। ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿੱਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ, ਤਾਂ ਦੂਜੇ ਕਾਰਕ ਉਹਨਾਂ ਨੂੰ ਚਾਹੇ ਮਤਭੇਦ ਵੀ ਰੱਖਦੇ ਹੋਣ, ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ। ਉਸ ਪਰਚੀ ਵਿੱਚ ਕਹਿੰਦਾ ਇੱਕ ਪੂਰਾ ਪੈਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ, ਉਹਨਾਂ ਚ ਜਦੋਂ ਮਤਲਬ ਮੈਨੂੰ ਜਿਹੜਾ ਛਾਪਿਆ ਗਿਆ ਨਾਲ ਦਿੱਤਾ ਗਿਆ, ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਐ ਕਹਿ ਲੋ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ। ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ, ਜਦੋਂ ਮੈਂ ਚਿੰਤਨ ਕਰਨ ਲੱਗ ਪਿਆ, ਭਾਵ ਕਿ ਅਧਿਐਨ ਕਰਨ ਲੱਗ ਪਿਆ। ਚਿੰਤਨ ਕਰਨ ਦੇ ਸਾਸੀਆਂ ਤਰੰਗਾਂ ਮੇਰੇ ਮਨ ਚ ਉੱਭਰਦੀਆਂ ਰਹੀਆਂ। ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ। ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਤੂੰ ਕਿਉਂ ਨਾਸਤਕਾਂ ਦੇ, ਕਹਿੰਦਾ ਫਿਰ ਮੈਂ ਸੋਚਿਆ ਵੀ ਤੂੰ ਚਿੰਤਨ ਕਰ, ਅਧਿਐਨ ਕਰ, ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਵੀ ਉਹਨੇ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਤੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨੇਨ ਨੂੰ ਪੜਿਆ। ਬਾਕੂਨੇਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਹੀ ਨਾਸਤਿਕ ਸੀ। ਬਾਕੂਨੇਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ। ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ ਪਾਲਣਹਾਰ ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ। ਤੇ ਇਹ ਬਾਜਵਾ ਸਾਹਿਬ ਇਹ ਨਾ ਇੱਦਾਂ ਕਰਦੇ ਆ ਵੀ ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਐਸਚਨ ਕੀਤੇ ਆ, ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ, ਆਸਤਿਕਤਾ ਨੂੰ ਜਿਹੜਾ ਚੈਲੰਜ ਕੀਤਾ, ਉਹਦੇ ਬਾਰੇ ਮੈਂ ਥੋੜਾ ਜਿਹਾ ਲਊਂਗਾ ਕਿਉਂਕਿ ਸਮਾਂ ਲਗਭਗ 5-10 ਮਿੰਟ ਆਇਆ। ਜੀ ਜੀ, ਉਹ ਬਾਜਵਾ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਿਕਤਾ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ। ਮਤਲਬ ਕਹਿੰਦਾ ਵੀ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆਂ ਸਾਜੀ। ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਇਹ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ, ਪੂਰੀ ਤਰ੍ਹਾਂ ਕਹਿੰਦੇ ਉਹਨੇ ਬਣਾਈ
1: ਕਿਉਂ? ਧਰਤੀ
0: ਸਵਾਲ ਉਹਦਾ ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਸੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਲਿਆ। ਇੱਕ ਵੱਡੀ ਵੇਖੋ ਇਹ, ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਜਵਾ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨੀ, ਬਾਹਰ ਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਜਿਹੜੇ ਸਾਡੇ ਬਾਜਵਾ ਸਾਹਿਬ। ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ?
1: ਬਾਬਾ ਫਰੀਦ ਦੇ ਹਾਂਜੀ, ਕੁਛ
0: ਫਰੀਦ ਦਾ ਜੋ ਤੈ ਮਾਨ ਬੜੇ ਬੜੇ ਮਤਲਬ ਸਾਫ ਸ਼ਬਦਾਂ ਦੇ ਠੇਠ ਪੰਜਾਬੀ 11ਵੀਂ ਸਦੀ ਦੇ
1: ਬੁੱਲੇ ਸ਼ਾਹ
0: 11ਵੀਂ ਉਹਦੇ ਵਿੱਚ ਬਾਜਵਾ ਸਾਹਿਬ ਦੀ ਖੂਬਸੂਰਤੀ ਆ ਵੀ 11ਵੀਂ ਸਦੀ ਦੀ ਪੰਜਾਬੀ ਜੇ ਹੋ,
1: ਵਾਹ ਵਾਹ,
0: 12ਵੀਂ ਸਦੀ ਦੀ 1175 ਉਹਨਾਂ ਦਾ ਜਨਮ ਦਿਨ ਆ
1: ਤੇ ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਚ ਕਿੱਦਾਂ ਗਏ ਮੁੱਲਾ ਮਲਾਣਿਆ ਕੋਲੋਂ?
0: ਉਹ ਨਹੀਂ ਬੱਚੇ ਮੁੱਲਾ ਮਲਾਣਿਆ, ਮੁੱਲਿਆ ਮਲਾਣਿਆ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਆ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ, ਉਹਨੂੰ ਮਰਨ ਕੌਣ ਦਿੰਦਾ ਸੀ? ਆਪ ਤੇ ਉਹਨੇ ਲਿਖਿਆ ਵਿਚਾਰੇ ਨੇ ਬੁੱਲੇ ਆਸ਼ਿਕ ਰੱਬ ਦਾ ਮਲਾਮਤ ਇਲਾਕ, ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਹੋ ਸਾਰੇ ਤੇ ਉਹਨੂੰ ਚਿੱਚੜਾ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਸ ਮੈਂ ਗੱਲ ਤੁਹਾਡੇ ਨਾਲ ਕਰ ਲੱਗਾ ਸੀ ਬਾਬਾ ਫਰੀਦ ਜੀ ਦੀ, ਮਤਲਬ ਬਾਰ ਸਪੈਕਟਕ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ ਨੇ, ਉਹਦੇ ਵਿੱਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾਰ ਸਪੈਕਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਾ ਨਾਲ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ, ਮਤਲਬ ਇੱਕ ਸ਼ਲੋਕ ਦੀ, ਮਤਲਬ ਗੱਲ ਫਿਰ ਉੱਧਰ ਚੱਲ ਜਾਣੀ ਹੈ। ਬਾਬਾ ਫਰੀਦ ਜੀ ਕਿਸੇ ਲੋਕ ਹੈ, ਫਰੀਦਾ ਰੱਤੀ ਰੱਤ ਨਾ ਨਿਕਲੇ ਜੀ ਤਨ ਚੀਰੇ ਖੋਏ, ਜੋ ਤਨ ਰੱਤੇ ਰੱਬ ਸੋ ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨਕ ਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਵੀ ਕੌਣ ਕਹਿੰਦਾ ਵੀ ਰੱਤ ਨੇ ਸਰੀਰ ਦੇ ਵਿੱਚ, ਇਹ ਚੀਜ਼ ਨੂੰ ਵੇਖੋ ਅੱਗੇ ਬਾਬਾ ਅਮਰਦਾਸ ਜੀ ਨੇ ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਉਹਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਬਾ ਅਦਬ ਬਾਰ ਸਪੈਕਟ ਇੱਕ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ, ਫਰੀਦਾ ਇਹ ਤਨ ਰੱਤੋ ਰੱਤ ਹੈ ਰੱਤ ਦਿਨ ਤਨ ਨਾ ਹੋਏ, ਜੋ ਤਨ ਰੱਤੇ ਰੱਬ ਸੋ ਤਿੰਨ ਤਨ ਲੋਭ ਰੱਤ ਨਾ ਹੋਏ। ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ ਖੂਨ ਨੀ ਹੈਗਾ, ਖੂਨ ਤੇ ਹੈਗਾ, ਪਿਆਰ ਕਰਨ ਵਾਲਾ ਚ ਵੀ ਹੈਗਾ, ਨਹੀਂ ਵਾਲਾ ਚ ਸਾਰਿਆਂ ਚ ਹੈਗਾ, ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕੀ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ, ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ ਧਰਤੀ ਕਿਉਂ ਸਾਜੀ ਆ ਤੇ ਦੁੱਖਾਂ ਲਈ ਭਰੀ ਆ ਤੇ ਇਹਦਾ ਕੀ ਕਾਰਨ, ਕਹਿੰਦਾ ਸਭ ਮਤਲਬ ਇਹਨੇ ਅੱਜ ਤੱਕ ਨੀ ਹੌਸਲਾ ਨੀ ਕੀਤਾ ਕਿਉਂਕਿ ਉਹ ਕਰ ਨੀ ਸਕਦਾ, ਉਹ ਬੜਾ ਗਿਆਨਿਕ ਗੱਲ। ਹਾਂਜੀ ਹਾਂਜੀ ਹਾਂਜੀ। ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ, ਜੇ ਉਹ ਕਿਸੇ ਵੀ ਨੇਮ ਜਾਂ ਨਿਯਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ, ਫੇਰ ਤਾਂ ਉਹ ਵੀ ਗਰਾਮ ਦਾ ਵਿਚਾਰਾ ਸਾਡੇ ਵਰਗਾ ਜੀ। ਫਿਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਉਹ ਇਹ ਤਾਂ ਸ਼ੁਗਲ ਹੈ ਉਹਦਾ, ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾੜ ਕੇ, ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ ਜਾਨੋਂ, ਬਹੁਤ ਹੀ ਘੱਟ ਦਿਖਾਂਤ ਵਾਪਰੇ ਸੀ ਉਹਦੇ ਹੱਥੋਂ, ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ, ਤਾਂ ਫਿਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ? ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ,
1: ਅੱਜ ਵੀ ਉਹਨੂੰ ਕਿਸ ਤਰ੍ਹਾਂ ਯਾਦ?
0: ਹਾਂ, ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੇ ਉਹਦਾ ਜ਼ਿਕਰ ਜੇ ਕੁਐਸਚਨ ਮਾਰਕ ਪਾਇਆ ਨਾ
1: ਜੀ ਜੀ,
0: ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ,
1: ਜੀ ਜੀ ਜੀ ਬਿਲਕੁਲ,
0: ਲਾਹਨਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹੈ, ਜਾਲਮ ਬੇਹਰਮ ਸ਼ੈਤਾਨ ਨੀਰੋ ਦੀ ਨਖੇਧੀ ਕਰਨ ਵਾਸਤੇ
1: ਜੀ।
0: ਇੱਕ ਸੀਗਾ ਚੰਗੇਜ਼ ਖਾਨ, ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ, ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ,
1: ਬਿਲਕੁਲ
0: ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਚੜਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ
1: ਕਰੀ ਜਾ ਰਿਹਾ ਦੁਨੀਆਂ ਦੇ ਵੱਡਾ ਜ਼ਾਲਮ ਆਦਮੀ ਔਰ ਹੰਕਾਰੀ ਆਦਮੀ ਹੈ
0: ਜੀ। ਮੇਰੇ ਕਹਿਣ ਵੱਲ ਉਹ ਕਹਿ ਰਿਹਾ ਵੀ ਉਹਨੇ ਕੁਛ ਹਜ਼ਾਰ ਬੰਦੇ ਮਾਰੇ, ਲੱਖ ਮਾਰਤਾ ਹੋਊ, ਪਰ ਅੱਜ ਤੱਕ ਕਿਹੜੇ ਨਾਂ ਨੂੰ ਲੋਕੀ ਨੂੰ ਯਾਦ ਕਰਦੇ ਆ, ਕੀ ਕਹਿੰਦੇ ਆ, ਕਿਹੜੀ ਨਫ਼ਰਤ
1: ਤੋਂ ਉੱਪਰ ਬੰਦੇ ਮਾਰੇ,
0: ਕਿਹੜੀ ਨਫ਼ਰਤੀ ਕਹਿੰਦਾ ਸ਼ਬਦ ਆ ਜਿਹੜਾ ਉਹਦੇ ਵਾਸਤੇ ਤੁਸੀਂ ਨਹੀਂ ਵਰਤਦੇ, ਤੇ ਕਹਿੰਦਾ ਜਿਹੜਾ ਅੱਜ ਤੱਕ ਵੀ ਜਿਹੜਾ ਕਹਿੰਦਾ ਵੀ ਤੁਸੀਂ ਕਿਵੇਂ ਜਾਇਜ਼ਤਾ ਹੋਵੇ ਜਿਹੜਾ ਆਪਣੇ ਸਰਵ ਸ਼ਕਤੀਮਾਨ ਅੱਜ ਵੀ ਲੋਕਾਂ ਨੂੰ ਮਾਰੀ ਜਾ ਰਿਹਾ ਹਰ ਘੜੀ ਹਰ ਦਿਨ ਹਰ ਪਲ ਅਣਗਿਣਤ ਕਰੀ ਜਾ ਰਿਹਾ ਦੋ ਵਾਰੀ ਲਿਖਿਆ ਉਹਨਾਂ ਨੇ
1: ਕਰੀ ਜਾ ਰਿਹਾ
0: ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਿਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਹੈ ਚੰਗੇਜ਼ ਖਾਨ ਦੀਆਂ ਕਰਤੂਤਾਂ ਨੂੰ ਵੀ?
1: ਮੈਂ ਪੁੱਛਦਾ ਬੜੀ ਸੂਝ ਬੂਝ ਵਾਲੀਆਂ ਗੱਲਾਂ ਨੇ ਤੇ ਸਿਰਫ ਸੂਝ ਬੂਝ ਵਾਲੇ ਲੋਕਾਂ ਨੂੰ ਹੀ ਸਮਝ ਆਉਣ ਵਾਲੀਆਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਨੂੰ ਸਮਝਣ ਵਾਸਤੇ ਨਾ ਦਿਲ ਗੁਰਦਾ ਤੇ ਦਿਮਾਗ ਚਾਹੀਦਾ,
1: ਵੈਸੇ ਵੀ ਐਜੂਕੇਸ਼ਨ ਤੇ ਡਿਗਰੀ ਚਾਹੀਦੀ
0: ਜੀ ਬਾਈ ਸਾਹਿਬ, ਇਹ ਕੱਲਾ ਦਿਮਾਗ ਨੀ ਚਾਹੀਦਾ ਇਹਦੇ ਵਿੱਚ, ਇਹਦੇ ਵਿੱਚ ਮਨ ਦੇ ਵਿੱਚ ਦਲੇਰੀ ਜੁਰਤ ਤੇ ਹੌਸਲਾ ਵੀ ਚਾਹੀਦਾ, ਜਿੰਦਾ ਦਿਲੀ ਚਾਹੀਦੀ ਹੈ, ਇਹੋ ਜਿਹੀਆਂ ਗੱਲਾਂ, ਜਿੰਦਾ ਦਿਲ ਬੰਦਾ ਨਹੀਂ ਤਾਂ ਦੂਜਾ ਹਾਏ ਰੱਬ ਨੇ ਮੇਰੀ ਪਤਾ ਨੀ ਕੀ ਲੱਤ ਭੰਨ ਦੇਣੀ ਹੋਏ
1: ਜਾਂ ਰੱਬਾ ਤੂੰ ਮੈਂ ਤੇਰਾ ਕੀ ਵਿਗਾੜਿਆ ਕਿਹੜਾ ਵੀ ਲੱਗ
0: ਜੀ ਜੀ ਜੀ ਜੀ। ਅੱਛਾ ਮੈਂ ਪੁੱਛਣਾ, ਦੱਸੋ ਨੇ ਇਹ ਦੁਨੀਆਂ ਬਣਾਈ ਉਹ ਕਿਉਂ? ਦੁਨੀਆਂ ਜਿਹੜੀ ਨਰਕ ਹੈ ਸੱਚੀ ਮੁੱਚੀ ਦਾ ਨਰਕ, ਅਨੰਤ ਤੇ ਤਲਕ ਬੇਚੈਨੀ ਦਾ ਘਰ ਹੈ ਦੁਨੀਆਂ, ਸਰਵ ਸ਼ਕਤੀਮਾਨ ਨੇ ਮਨੁੱਖ ਕਾਤੇ ਸਾਜਿਆ, ਜਦਕਿ ਓਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ। ਕੀ ਜਵਾਬ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ? ਤੁਸੀਂ ਕਹਿ ਦਿਓਗੇ ਵੀ ਗਾਹਾਂ ਦੇ ਜਨਮ ਚ ਮਾਸੂਮਾਂ ਤੇ ਪੀੜਤਾਂ ਨੂੰ ਨਵਾਜਣ ਖਾਤਰ ਔਰ ਮਾੜੇ ਕੰਮ ਕਰਨ ਵਾਲਾ ਸਜ਼ਾ ਦੇਣ ਖਾਤਰ ਓਹਨੇ ਐ ਕੀਤਾ। ਅੱਛਾ, ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਹੋਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ, ਜ਼ਖਮੀ ਕਰਦਾ ਇਸ ਵਾਸਤੇ ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂ? ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਸਰਪੰਚਾਂ ਦੇ ਕਾਰਾ ਕਿਥੋਂ ਤੱਕ ਸਹੀ ਹੁੰਦਾ? ਉਹ ਕਰਦੇ ਸੀ ਕਿ ਬਈ ਭੁੱਖੇ ਸ਼ੇਰਾਂ ਮੋਰੇ ਬੰਦਿਆਂ ਨੂੰ ਇਸ ਕਰਕੇ ਸੇਟ ਦਿੰਦੇ ਸੀ ਬਈ ਜੇ ਤਾਂ ਬਚ ਗਿਆ ਤਾਂ ਜੇ ਤਾਂ ਗਿਆ ਬਾਚ ਤਾਂ ਬਹੁਤ ਖਾਤਰ ਤਵਜੋ ਉਹਦੀ। ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਆਇਆ? ਮਜ਼ਾ ਲੈਣ ਖਾਤਰ? ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ? ਤੇ ਵਾਹਿਗੁਰੂ ਸਾਹਿਬ, ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਜੇ ਕਹੋ ਤੇ ਮੈਨੂੰ ਹੁਕਮ ਹੋਏ ਦੋ ਚਾਰ ਮਿੰਟ ਦਾ।
1: ਪੰਜ ਮਿੰਟ ਤੁਸੀਂ ਕਰ ਲਓ ਗੱਲ।
0: ਜੀ ਜੀ ਜੀ। ਅੱਛਾ ਵਾਹਿਗੁਰੂ ਸਾਹਿਬ ਜੀ ਕਹਿੰਦੇ ਮੁਸਲਮਾਨੋ ਤੇ ਈਸਾਈਓ, ਹਿੰਦੂ ਦਰਸ਼ਨ ਵਾਲਿਆਂ ਕੋਲ ਤਾਂ ਚੱਲ ਹੋਰ ਦਲੀਲ ਵੀ ਹੋਊਗੀ। ਮੈਂ ਥੋਤੋਂ ਪੁੱਛਣਾ ਉਪਰਲੇ ਸਵਾਲਾਂ ਦੇ ਜਵਾਬ। ਪਿਛਲੇ ਜਨਮ ਚ ਤੁਹਾਡਾ ਯਕੀਨ ਹੈ ਨੀ? ਤੁਸੀਂ ਤਾਂ ਹਿੰਦੂਆਂ ਨੂੰ ਮਾਸੂਮ ਪੀੜਤਾਂ ਦੇ ਪਿਛਲੇ ਜਨਮ ਚ ਕੀਤੇ ਮਾੜੇ ਕਰਮਾਂ ਵਾਲੀ ਦਲੀਲ ਵੀ ਨਹੀਂ ਵਰਤ ਸਕਦੇ। ਇਹ ਪਿਛਲੇ ਜਨਮ ਵਾਲੀ ਸਿਰਫ ਹਿੰਦੂ ਧਰਮ ਦੇ ਵਿਚ ਆ, ਮੁਸਲਮਾਨ ਈਸਾਈਆਂ ਚ ਹੈ ਨੀ। ਹਾਂ ਹਾਂ, ਉਹ ਵੀ ਹਿੰਦੂ ਤੇ ਕਹਿ ਸਕਦੇ ਵੀ ਪਿਛਲੇ ਜਨਮਾਂ ਦੀ ਹੈਗਾ ਜੀ, ਉਹਨੇ ਕਰਮ ਕੀਤੇ ਆ ਨਾ। ਤੇ ਕਹਿੰਦਾ ਤੁਸੀਂ ਇਹਦੇ ਦਲੀਲ ਨਹੀਂ ਵਰਤ ਸਕਦੇ। ਤੁਹਾਨੂੰ ਮੈਂ ਪੁੱਛਦਾ ਥੋਤੋਂ ਦੱਸੋ ਬਾਈ, ਉਹਨੇ ਐ ਕਾਤੇ ਕੀਤਾ ਬਈ ਸਭ ਅੱਛਾ ਹੈ, ਉਹਨੂੰ ਸਦੋ, ਅੱਜ ਹੀ ਸਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦੇ ਉਸਨੂੰ ਮੌਜੂਦਾ ਹਾਲਾਂ ਬਾਰੇ, ਫਿਰ ਦੇਖਾਂਗੇ ਕਿਵੇਂ ਯੁੱਧ ਕਰਦਾ ਹੈ। ਕਹਿਣ ਦੀ ਸਭ ਅੱਛਾ ਹੈ। ਅੱਛਾ, ਦੇਖ ਕੇ ਜੇਲਖਾਨਾ ਦੀਆਂ ਕਾਲ ਕੋਠੜੀਆਂ ਤੇ ਗੰਦੀਆਂ ਬਸਤੀਆਂ ਦੇ ਝੌਂਪੜੀਆਂ ਚ ਭੁੱਖਮਰੀ ਜਿੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਕੋਲੋਂ ਚੁੱਪ ਚਾਪ ਕਹਿ ਲਓ ਬੇਵਸਤਗੀ ਨਾਲ ਆਪਣਾ ਖੂਨ ਪਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਹੀ ਡਰ ਨਾਲ ਕੰਬਣ ਲੱਗ ਜੇ, ਔਰ ਪੈਦਾ ਹੋਈ ਵਸਤੂਆਂ ਪੈਦਾਵਾਰ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਦੇ ਉਸਰੇ ਬਾਦਸ਼ਾਹ ਦੇ ਮਹਿਲਾਂ ਨੂੰ ਵੇਖ ਕੇ ਉਹ ਭੋਰਾ ਕਹੇ ਤਾਂ ਸਹੀ ਸਭ ਅੱਛਾ ਹੈ ਇਉਂ, ਔਰ ਕਿਸ ਕਾਰਨ? ਇਹ ਮੇਰਾ ਸਵਾਲ ਹੈ, ਤੁਸੀਂ ਚੁੱਪੋ। ਠੀਕ ਹੈ, ਮੈਂ ਅੱਗੇ ਤੋਰਦਾ ਆਪਣੀ ਗੱਲ।
1: ਵਾਧੂ ਪੈਦਾਵਾਰ ਨੂੰ ਸਮੁੰਦਰਾਂ ਚ ਸੁੱਟਿਆ ਜਾਵੇ ਤੇ
0: ਵੇਖੋ,
1: 100 ਸਾਲ ਪਹਿਲਾਂ ਵੀ ਨੌਲੇਜ ਹੋਏਗਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਚਲੋ ਲੋਕਾਂ ਨੂੰ ਬਹੁਤ, ਉਹ ਵੀ ਪੜਿਆ ਲਿਖਿਆ, ਬਹੁਤ ਕਿਤੇ ਖਾਣ ਵਾਲਾ ਸਮਾਨ ਸਮੁੰਦਰ ਚ ਸੁੱਟਿਆ ਜਾਂਦਾ ਤਾਂ ਕਿ ਜਿਹੜਾ ਭੁੱਖਾ
0: ਅੱਛਾ, ਇਹ ਬਸ ਕਹਿੰਦੇ ਵੀ ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਬਈ ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹਾ ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ? ਠੀਕ, ਤੁਸੀਂ ਇਹ ਵੀ ਕਹਿੰਦੇ ਹੋ ਬਈ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ, ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ ਚਲੋ ਦੇਖ ਲੈਂਦੇ ਆ। ਤੇ ਅੱਗੇ ਵਾਹਿਗੁਰੂ ਸਾਹਿਬ, ਬਹੁਤ ਮਸ਼ਹੂਰ ਨਿਆਂ ਸ਼ਾਸਤਰੀਆਂ ਦਾ ਖਿਆਲ ਹੈ ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ 3 ਜਾਂ 4 ਮਕਸਦ ਹੋ ਸਕਦੇ ਨੇ, ਤੇ ਇਸ ਆਧਾਰ ਤੇ ਸਜ਼ਾ ਵਾਜਬ ਕਰਾ ਦਿੱਤਾ ਜਾ ਸਕਦਾ। ਇਹ ਮਕਸਦ ਹੈਗੇ ਆ ਬਦਲਾ ਸੁਧਾਰ ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਸੁਧਾਰ ਦੀ ਨਿਖੇਧੀ ਕਰ ਰਹੇ ਆ, ਤੇ ਤੁਸੀਂ ਕਹਿੰਦੇ ਹੋ ਬਈ ਉਹਨੂੰ ਗਾਂ, ਬਿੱਲੀ, ਦਰਖਤ, ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ, ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਆ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਮਤਲਬ 84 ਲੱਖ ਹੈਗੀ ਆ ਜਿਹੜੀ ਗਾਂ, ਬਿੱਲੀ, ਕੁੱਤੇ
1: ਕਹਿੰਦੇ ਹੋ। ਅੱਛਾ, ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਹੈ, ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ? ਪਹਿਲਾਂ ਪੂਰਾ ਕਰਨ 84 ਲੱਖ ਦਾ
0: ਦੁਨੀਆਂ ਦੇ ਉੱਤੇ। ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕੁ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ? ਨਹੀਂ ਨਹੀਂ, ਪੁਰਾਣੇ ਬਰਤਾਨ ਛੇੜਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸਕ ਕਹਾਣੀਆਂ ਦਾ ਜ਼ਿਕਰ ਵੀ ਸੁਣਨਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ। ਪਾਪ ਹੈ ਗਰੀਬ, ਸਜ਼ਾ ਹੈ ਇੱਥੇ ਨਾ ਵਾਹਿਗੁਰੂ ਸਾਹਿਬ। ਬੜਾ ਲੰਬਾ ਪਹਿਲਾ ਹੀ ਅਜੇ ਨੁਕਤਾ ਆ, ਤੇ ਫੇਰ ਕਦੇ ਆਪਾਂ ਜਿਦਾਂ ਉਹਨਾਂ ਦਾ ਜਨਮ ਦਿਨ ਆ ਜਾਂ
1: ਜਿਹੜੀ ਆ ਤੁਹਾਡੇ ਘਰ ਹੈਗੀ ਆ ਪਈ ਮੇਰੇ ਖਿਆਲ?
0: ਜੀ ਜੀ ਜੀ ਜੀ ਜੀ ਜੀ
1: ਉਹਨਾਂ ਰੱਖਿਓ ਜਦੋਂ ਮੈਂ ਆਵਾਂਗਾ ਮੈਂ ਵੀ
0: ਬਿਲਕੁਲ ਜੀ ਬਾਦਸ਼ਾਹ ਬਿਲਕੁਲ ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ, ਮਤਲਬ ਦੂਸਰੀ ਲਿਖਤ ਕੋਈ
1: ਨਹੀਂ। ਤੁਸੀਂ ਸਤਸੰਗ ਨਹੀਂ ਕਰ ਰਹੇ ਹੁੰਦੇ ਤੇ ਮੈਂ ਉੱਪਰ ਧਿਆਨ ਹੋ ਕੇ ਸੁਣ ਲਿਆ।
0: ਜੀ ਜੀ ਜੀ ਜੀ, ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਨਾ ਬਾਦਸ਼ਾਹ ਸਾਹਿਬ, ਭਾਈ ਦੇਖੋ ਜਿਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਚ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ, ਵੀ ਅੱਧੇ ਦੀ ਰੋਟੀ ਖਾ ਗਏ, ਅੱਧੇ ਨੀ ਖਾ ਗਏ, ਸਾਰੇ ਹੀ ਖਾ ਗਿਆ,
1: ਸਾਰੇ ਖਾ ਗਿਆ। ਨਹੀਂ
0: ਉਹ ਜਦੋਂ ਬੰਦੀ ਵੱਢਦਾ ਸੀ ਨਾ, ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ, ਉਹਨੂੰ ਵੱਢ ਦਿੱਤਾ ਸੀ, ਉਹ ਦੋਵੇਂ ਖਾ ਗਿਆ, ਇਹ ਵਧੀਆ ਰਹਿ ਗਿਆ,
1: ਇਨਸਾਫ ਕਰ
0: ਦਿੱਤਾ। ਹਾਂਜੀ ਹਾਂਜੀ ਹਾਂਜੀ, ਇਹ ਅੱਜ ਵੀ ਉਹ ਇਨਸਾਫ ਆ। ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ ਉਹ ਸਾਡੀ ਨਾ, ਇੱਕ ਦਿਨ ਇਰਾਨੀ ਪੱਤਰਕਾਰ ਤੋਂ ਮੈਂ ਗੱਲ ਸੁਣ ਰਿਹਾ ਸੀਗਾ, ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਦੀ ਤੇ ਮੇਮਣੇ ਦੀ ਗੱਲ, ਉਹਨੇ ਮਿਸਾਲ
1: ਦਿੱਤੀ
0: ਪਾਣੀ ਪੀ ਰਿਹਾ ਸੀਗਾ। ਹਾਂ, ਪਾਣੀ ਪੀ ਰਿਹਾ ਸੀ ਜਿਹੜੇ ਨਾ ਬੰਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਸੀ, ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਆਇਆ ਦੂਸਰੇ ਵਜੇ ਹਨਾ, ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ, ਕਹਿੰਦਾ ਪਾਣੀ ਤੁਹਾਡੇ ਲਾਉਣ ਡਿਆ, ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ, ਕਹਿੰਦਾ ਜੀ ਮੈਂ ਤੇ ਉਦੋਂ ਜੰਮਿਆ ਨੀ।
1: ਮੈਂ ਤੁਹਾਨੂੰ ਘਰ ਬਖਲਾ ਰਿਹਾ, ਇਹਨੇ ਦਫਾ ਮਾਰਿਆ ਇਹਨੇ ਤੂੰ ਪਾਣੀ ਗੰਦਾ ਕਰ ਲਿਆ, ਉਹਨੂੰ ਬੇਕੂਫੀ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨੂੰ ਜਾਂਦਾ।
0: ਨਹੀਂ ਨਹੀਂ, ਉਹ ਤੇ ਇੱਕ ਬਹਾਨਾ, ਉਹ ਤੇ ਮਤਲਬ ਜਾਣ ਕੇ ਇੱਕ ਬਹਾਨਾ ਨਾ, ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ, ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ, ਜਿਦਾਂ ਜਿਹੜਾ ਤਗੜਾ ਆ ਉਹਨੂੰ ਬਹਾਨਾ ਆ ਨਾ,
1: ਤਾਂ ਚਲੋ ਇੱਕ ਨਾ ਚੱਲੇਗਾ ਤੇ ਦੂਜਾ ਸੀ।
0: ਹਾਂਜੀ ਹਾਂਜੀ, ਫੇਰ ਉਹ ਕਹਿੰਦਾ ਤੇਰੇ ਪਿਓ ਨੇ ਮੈਨੂੰ ਇੱਕ ਵਾਰੀ ਗਾਲ ਕੱਢੀ, ਪਤਾ ਨੀ ਮੈਂ ਤੇ ਪੈਦਾ ਵੀ ਨੀ ਹੋਇਆ ਜੀ ਉਦੋਂ, ਉਹਨੇ ਜਿਹਨੂੰ ਉਹਨੇ ਫੜ ਕੇ ਝਟਕਾ ਦਿੱਤਾ। ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ ਵੀ ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ, ਤੇ ਅਗਲਾ ਚੀਨ ਅਗਰ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ, ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਰ 40 ਸਾਲ ਹੋ ਗਏ ਬਾਦਸ਼ਾਹ, 45 ਸਾਲ ਇਰਾਨ ਦਾ ਬਾਈਕਾਟ ਕੀਤਿਆਂ, ਜਿਹੜੀ ਤੁਸੀਂ ਗੱਲ ਕੀਤੀ ਨਾ ਮਤਲਬ ਵੀ ਆਰਥਿਕਤਾ ਜਿਹੜੀ ਆ,
1: ਆਰਥਿਕਤਾ ਬਿਲਕੁਲ ਤਬਾਹ, ਲੜਾਈ ਤੋਂ
0: ਤੁਸੀਂ ਦੱਸੋ ਕਿ ਇਹਦੀ ਨਾਕਾਬੰਦੀ ਕੀਤੀ ਆ ਤੁਸੀਂ, ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ,
1: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ।
0: ਜੀ ਜੀ ਜੀ ਜੀ,
1: ਆਰਥਿਕ ਤੌਰ ਦੇ ਉੱਤੇ ਮੰਗਦੇ ਕੰਧੇ ਤੇ
0: ਬਿਲਕੁਲ ਕਰੋੜਾਂ, ਮੇਰੇ ਖਿਆਲ ਕਰੋੜਾਂ 7 ਕ ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ ਵਾ ਵਾ ਉਹਦਾ, ਬਹੁਤ ਡਾਊਨ ਹੈ
1: ਜੀ। ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ, ਤੇ ਗੌਰਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ, ਹੁਣ ਉਹਨਾਂ ਦੀ ਹਾਲਤ ਕਿੰਨੀ ਪੂਅਰ ਸੀ ਪਹਿਲਾਂ ਹੀ ਲੜਾਈ।
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਇਹ ਪਰ ਉਹਨਾਂ ਦੀ ਬਹਾਦਰੀ ਦੀ ਦਾਤ ਦੇਣੀ ਪਊਗੀ। ਬਾਜਾ ਸਾਹਿਬ ਨੇ ਧੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ, ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵੱਸਦਾ ਹੈਗਾ ਨਹੀਂ, ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ। ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ, ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ
1: ਮੇਰੇ ਲੜਾਈ ਲੱਥ ਜਾਵੇ।
0: ਲੋਕ ਤੇ ਹਾਂਜੀ ਹੋਏ ਆ, ਮੇਰੇ ਕਹਿਣਾ ਵਾਲੇ ਖੁਦ ਵੀ ਇਸ ਗੱਲ ਚ ਫਸ ਗਿਆ, ਕਸੂਤਾ ਫਸਿਆ ਮਹਿਸੂਸ ਕਰ ਰਿਹਾ, ਤੇ ਚਲੋ ਪਰਮਾਤਮਾ ਕਰੇ ਇਹ ਜਿਹੜੀ ਆ
1: ਲੜਾਈ ਹਟੇ। ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਭਾਰ ਆਉਣ ਤੇ ਅਜੇ।
0: ਹਾਂਜੀ ਹਾਂਜੀ ਹਾਂਜੀ, ਲੱਗੇਗੀ ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ, ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ, ਕਈ ਹਰ ਹਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਟੂਲ ਕਹਿ ਲਓ ਟੈਕਸ ਕਹਿ ਲਓ
1: ਆਪਣਾ ਗੁਜ਼ਾਰਾ ਕਰਨਾ ਹੀ ਹੈ
0: ਜੀ ਜੀ ਉਹਦੇ ਵਿੱਚੋਂ ਜੇ ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਆ ਉਹਦੇ ਨਾਲ ਉਹਦੀ ਆਰਥਿਕਤਾ ਦਾ ਬੜਾ ਲਾਰਾ ਮਿਲ ਸਕਦਾ
1: ਚਲੋ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਚੰਗੀ ਗੱਲ
0: ਨਹੀਂ ਹੋਣੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਮੁਲਕਾਂ ਚ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਮੈਂ ਸਾਹਿਬ
1: ਪਰ ਇੱਕ ਗੱਲ ਹੈ ਸੱਚ ਦਾ ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆਂ ਨੇ ਮਤਲਬ ਕਿ ਲਾਂਤਾਂ ਤੇ ਜੀਆਂ ਦਿੱਤਾ
0: ਸਰ ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ ਨਾਲ ਉਹਨੇ ਆਪਣੇ ਕੀਤਾ ਵੀ ਅਸੀਂ ਵੀ ਤੇਰੀ ਇਹਦੇ ਵਿੱਚ ਸ਼ਾਮਲ ਹੈਗੇ ਅਸੀਂ ਇੱਕ ਬਜ਼ੁਰਗ ਦੀ ਜਿਹੜੀ ਹੈ ਮਤਲਬ ਸੰਘ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
1: ਮਾੜੇ ਉੱਤੇ ਰੋਹ ਪਾਉਣ ਲੇਲੇ ਨੂੰ ਖਾ ਜਾਂਦੇ ਨੇ ਰਸ਼ੀਆ ਨੇ ਕੱਲ ਦੇ ਟੈਂਕਰ ਭੇਜਿਆ ਜੇ ਉਹਨੂੰ
0: ਜੀ ਜੀ
1: ਕੋਲੰਬੀਆ ਨੇ ਕੀ ਕੋਲੰਬੀਆ ਨਹੀਂ ਕੀ ਨਾਮ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾ ਰਹੇ ਨੇ
0: ਦੂਜਾ ਵੀ
1: ਟੈਂਕ ਨੂੰ ਟੈਂਕਰ ਨੂੰ ਕਿਉਂ ਨੀ ਡੱਕਿਆ ਦੋ
0: ਭੇਜੇ ਵੇਖ ਕੇ
1: ਲੋਕ ਮੁਲਕ ਛੱਡ ਕੇ ਲੱਗ ਪਏ ਹਾਂ ਅਮਰੀਕਾ
0: ਪੂਰੇ ਪੂਰੇ ਮੁਲਕ ਦੇ 2 ਮਹੀਨੇ ਦੇ ਰਾਸ਼ਨ ਭੇਜ ਦਿੱਤਾ ਨੇ ਪੂਰੇ ਮੁਲਕ ਦਾ 2 ਮਹੀਨੇ
1: ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ
0: ਉਹ ਫਿਰ ਏਦਾਂ ਹੀ ਚਲੋ
1: ਬੜੀਆਂ ਚਿੰਤਕ ਗੱਲਾਂ ਕਰਦੇ ਹੋ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ
0: ਆਪ
1: ਜੀ ਦਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ
0: ਥੈਂਕ ਯੂ ਸਰ
1: ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ ਬਿਲਕੁਲ ਬਿਲਕੁਲ ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ ਤੇ ਇੰਡੀਆ ਦੇ ਦੋਸਤੋ ਸਾਢੇ 6 ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ ਸੋਰੀ ਗੀਤਾਂ ਦਾ ਨਹੀਂ ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਦੋਸਤੋ ਤੁਸੀਂ ਵਾਦ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਨਹੀਂ ਵੀ ਸ਼ਾਇਰ ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ ਹਾਂਜੀ ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ ਮੇਰੀ ਤਰਫੋਂ ਆਪ ਸਭ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

Esto. ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how you see this wonderful world, lovely, sweet or funny world, with your own watching eyes and experience.

We are only phone callers. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅੱਜ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਸੱਜਣੋ ਗ੍ਰਾਮੇ ਪਹਿਲਵਾਨ ਦੇ ਉੱਪਰ, ਜਿਹੜਾ ਪਹਿਲਾਂ ਰੁਸਤਮੇ ਹਿੰਦ ਬਣਿਆ ਤੇ ਫਿਰ ਰੁਸਤਮੇ ਜਹਾਂ। ਇਹੋ ਜਿਹੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ, ਉਹਨਾਂ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਮਾਣ ਜਿਹੜੇ ਰਹੇ ਨੇ, ਸਾਡੇ ਹੀਰੋ ਜਿਹੜੇ ਰਹੇ ਨੇ ਭਾਈ, ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਬਣਦਾ। ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ, ਇਹ ਵੀ ਮਾਂ ਦੇ ਪੁੱਤ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਦੇ ਉੱਤੋਂ ਦੀ ਲੱਤ ਫੇਰੀ ਸੀ ਤੇ ਉਹ ਇਸ ਸੋਹਣੀ ਖੂਬਸੂਰਤ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਇਹਦਾ ਨਾਂ ਸਭ ਤੋਂ ਉੱਪਰ ਉੱਚਾ ਕੀਤਾ ਤੇ ਉਹਨਾਂ ਦਾ ਨਾਂ ਸੀ ਜੀ ਗਾਮਾ ਪਹਿਲਵਾਨ। ਭਾਈ ਮੈਂ ਉਹਨਾਂ ਬਾਰੇ ਗੱਲਬਾਤ ਕਰਾਂਗਾ ਤੇ ਅਗਲੇ ਆਵਰ ਵਿੱਚ ਸਾਡੇ ਜਿਹੜੇ ਮਤਲਬ ਕਿ ਫਸਟ ਕਲਾਸ ਵਧੀਆ ਤੇ ਨਿਰਪੱਖ ਪੱਤਰਕਾਰ ਨੇ ਬਲਬੀਰ ਬੱਬੀ ਜੀ ਹੋਣੇ, ਉਹ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਆਉਣ ਕੇ। ਦੋਸਤੋ, ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਸੈਚਰਡੇ ਵਾਲੇ ਚ ਤੁਸੀਂ ਬੁਲਾ ਰਹੇ ਹੋ, ਆਪਣੇ ਵਿਚਾਰ ਵਿਅਕਤ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ। ਤੇ ਬਿਲਕੁਲ ਜੀ, ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਬਲਕਿ ਖੁਸ਼ਕਿਸਮਤੀ ਸਮਝਾਂਗੇ ਆਪਣੀ, ਪਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਵਾਂਗੂ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਤੇ ਇੱਕ ਨੀ ਗੁੱਡੀ ਚੜਾ ਦੇਣੀ ਤੇ ਦੂਸਰੇ ਦੇ ਚੰਗੇ ਕੰਮਾਂ ਨੂੰ ਮਾੜਿਆਂ ਦੇ ਵਿੱਚ ਲੈ ਜਾਣਾ ਖਿੱਚ ਧੂ ਕਰਕੇ। ਨਿਊਟਰਲ ਗੱਲਬਾਤ ਜੋ ਤੁਹਾਨੂੰ ਸਹੀ ਲੱਗ ਰਿਹਾ ਤੇ ਸਾਨੂੰ ਖੁਸ਼ੀ ਹੋ

So we had only phone call of it. We respect you and your views. That's the beauty. Exactly. That's the beauty of your lovely radio station. To listen us worldwide, log on www.parvazradio.com. Bilkul dosto, hamesha tuhade agge request kari di hai ke tusi te sunde hi ho. Te apne sajna mitra nu panja satta nu vi download karwao. Aap ji di meherbani hovegi. Agar sade program tuhanu pasand aunde ne ਤੇ ਪਲੀਜ਼ ਪਲੀਜ਼ ਇਹਨਾਂ ਕੋ ਕੰਮ ਸਾਡਾ ਵੀ ਕਰ ਦਿਓ ਕਿਉਂਕਿ ਅਸੀਂ ਇਹ ਸੇਵਾ ਮੁਫਤ ਮੁਫਤ ਤੇ ਮੁਫਤ ਆਪਣੇ ਪੱਲਿਓਂ ਪੈਸੇ ਖਰਚ ਕੇ ਤੇ ਆਪਣੀਆਂ ਸੇਵਾਵਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com ਪ੍ਰਵਾਸ ਰੇਡੀਓ ਇਜ਼ ਅ ਵਨ ਵਰਡ www.parwaz Radio RADIO.com Play Store ਤੇ ਜਾਓ ਡਾਊਨਲੋਡ ਕਰੋ ਖੱਤੇ ਰੰਗ ਦੇ ਦੋ ਸਪੀਕਰਾਂ ਦੀਆਂ ਜਿਹੜੀਆਂ ਫੋਟੋ ਨੇ ਉਹ ਸਾਡਾ ਲੋਗੋ ਹੈ ਜੀ ਬਹੁਤ ਬਹੁਤ ਮਿਹਰਬਾਨੀ ਆਪ ਸਭ ਦੀ ਤੇ ਮੈਂ ਹਾਂ ਜੀ ਆਪ ਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ Assalamu alaikum, namaskar, and a very, very, very good evening, all the lovely and sweet people of this planet. Jawani gayi te mudke nahi aani, oye daadiyan laal te kaaliyan rangiye na. Jawani gayi te mudke nahi aani. ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ ਭਾਈ ਅਕਲ ਵੰਡੀਏ ਤੇ ਦਾਨੀ ਗੱਲ ਕਰੀਏ ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ ਕਮਾਨੋ ਛੁੱਟਿਆ ਤੀਰ ਨਾ ਆਏ ਮੁੜ ਕੇ ਜਿੰਦ ਸੋਚਾਂ ਦੀ ਸੂਲੀ ਤੇ ਟੰਗੀਏ ਨਾ ਔਰ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ ਬੁਢਾਪਾ ਕੋਸੀਏ ਨਿੰਦੀਏ ਭੰਡੀਏ ਨਾ ਬੁਢਾਪਾ ਕੋਸੀਏ ਨਿੰਦੀਏ ਭੰਡੀਏ ਨਾ ਦੋਸਤੋ ਕੁਦਰਤ ਨੇ ਤੁਹਾਨੂੰ ਸਾਰੀ ਉਮਰ ਅਥਰੇ ਘੋੜੇ ਵਰਗੀ ਜਵਾਨੀ ਦੇ ਛੱਡੀ ਹੈ ਹੁਣ ਬੁਢਾਪਾ ਆ ਗਿਆ ਤੇ ਇਹ ਵੀ ਉਹਦੀ ਇੱਕ ਸਟੇਜ ਆ ਤੁਸੀਂ ਇਹਨੂੰ ਵੀ ਖੂਬਸੂਰਤ ਬਣਾ ਸਕਦੇ ਹੋ ਬੁਢਾਪੇ ਨੂੰ ਵੀ ਇੱਕ ਤੇ ਤੁਹਾਡੀ ਕੋਈ ਹੌਬੀ ਹੋਣੀ ਚਾਹੀਦੀ ਹੈ ਕੋਈ ਨਾ ਕੋਈ ਨਿਰੀ ਮੰਜੇ ਤੇ ਬਹਿ ਕੇ ਮਾਲਾ ਫੇਰ ਲੈਣੀ ਜਾਂ ਲਾਗੇ ਖੂੰਡੀ ਧਰ ਛੱਡਣੀ ਜਾਂ ਜੇ ਬੱਚਿਆਂ ਨੂੰ ਰੌਲੀ ਨਾ ਪਾਓ ਜੇ ਔਰਤਾਂ ਨੂੰ ਸੱਸ ਹੈ ਕੋਈ ਤੇ ਉਹ ਨੂੰਹਾਂ ਦੁਆਲੇ ਹੀ ਹੋਈ ਰਹੇਗੀ ਇਹ ਗੱਲਾਂ ਛੱਡੋ ਕੋਈ ਆਪ ਤੁਸੀਂ ਵੀ ਉੱਠ ਕੇ ਜਿੰਨਾ ਕੁ ਕੰਮ ਕਰ ਸਕਦੇ ਹੋ ਉਹ ਕੰਮ ਕਰਿਆ ਕਰੋ ਕਿਉਂਕਿ ਤੁਹਾਡਾ ਜਿਹੜੀ ਹਿੱਲ ਜੁਲ ਹੈ ਤੁਹਾਡੇ ਸਰੀਰ ਨੂੰ ਵਰਕਿੰਗ ਚ ਰੱਖਦੀ ਹੈ ਤੁਹਾਡੀ ਮਾੜੇ ਜੇ ਕੋਈ ਚੀਜ਼ ਦੁਖਣ ਲੱਗ ਜਾਏ ਤੁਸੀਂ ਲੰਮੇ ਹੀ ਪੈ ਜਾਂਦੇ ਹੋ ਮੰਜੀ ਦੇ ਉੱਤੇ ਉਹਦੇ ਚ ਹੋਰ ਵਾਧਾ ਹੁੰਦਾ ਤੁਹਾਡੇ ਮਸਲ ਜਿਹੜੇ ਨੇ ਉਹ ਕੰਮ ਹੀ ਜਦੋਂ ਤੁਸੀਂ ਬੈਠੇ ਹੀ ਰਹਿਣਾ ਤੇ ਤੁਹਾਡੇ ਮਸਲ ਕੰਮ ਕਰਨ ਹਟ ਜਾਂਦੇ ਨੇ ਤੁਹਾਡੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ ਕਦੀ ਵੀ ਹੌਸਲਾ ਨਾ ਹਾਰੋ ਤੇ ਆਪਣੀ ਕੋਈ ਹੌਬੀ ਪੜ੍ਹਨ ਦੀ ਗਾਰਡਨਿੰਗ ਦੀ ਸੈਰ ਕਰਨ ਦੀ ਸਵੈਟਰ ਵਗੈਰਾ ਤੇ ਹੁਣ ਜ਼ਮਾਨਾ ਲੰਘ ਗਿਆ ਕੋਈ ਇਹੋ ਜਿਹਾ ਆਰਟ ਸਿੱਖੋ ਕੋਈ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਸੀਂ ਸਾਦ ਜਾਂ ਇੰਸਟਰੂਮੈਂਟ ਜਵਾਨੀ ਚ ਨਹੀਂ ਸਿੱਖ ਸਕੇ ਤੁਹਾਡਾ ਮਤਲਬ ਕਿ ਦਿਲ ਕਰਦਾ ਹੁੰਦਾ ਸੀ ਕਿ ਮੈਂ ਆਹ ਕਰਾਂ ਉਹ ਹੁਣ ਵੀ ਤੁਸੀਂ ਸਿੱਖ ਸਕਦੇ ਹੋ ਦੋਸਤੋ ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾਂ ਲੈਸਨ ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ ਪਰ ਮੈਨੂੰ ਇੰਨੀ ਜਾਜ ਨਹੀਂ ਸੀ ਹੁਣ ਮੈਂ ਇਸ ਵਾਰੀ ਇੰਡੀਆ ਗਿਆ ਮੈਂ ਦੀਨ ਵਜਾਉਣੀ ਸਿੱਖਣੀ ਹੈ ਤੇ ਪੜ੍ਹਦਾ ਲਿਖਣਾ ਵੀ ਸਾਡੀ ਹੋਬੀ ਹੈ ਸਾਰੀ ਦਿਹਾੜੀ ਤੇ ਹਾਂ ਪੜ੍ਹੋ ਜ਼ਰੂਰ
ਭਾਵੇਂ ਅੱਧਾ ਘੰਟਾ ਪੜ੍ਹੋ। ਹਾਂਜੀ, ਤੇ ਤੁਹਾਡੀਆਂ ਤੁਹਾਨੂੰ ਜੋ ਕਿਤਾਬਾਂ ਪਸੰਦ ਨੇ ਉਹਨਾਂ ਉਹੋ ਹੀ ਪੜ੍ਹੋ। ਅਸੀਂ ਕੋਈ ਹੋਰ ਕਿਤਾਬ ਨਹੀਂ ਕਹਿ ਰਹੇ, ਮਤਲਬ ਕਿ ਤੁਹਾਨੂੰ ਪੜ੍ਹਨ ਵੱਲੋਂ ਤੁਹਾਡਾ ਜਿਹੜਾ ਟੇਸਟ ਹੈ ਉਹ ਬੱਝਾ ਰਹੇ ਤੇ ਊਲ ਫਜੂਲ ਗੱਲਾਂ ਵੱਲ ਤੁਹਾਡਾ ਧਿਆਨ ਨਾ ਜਾਵੇ। ਆਪਣੇ ਆਪ ਨੂੰ ਬਿਜੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ। ਜਿਸ ਤਰੀਕੇ ਇਹ ਚੰਗਾ ਇਹ ਨਹੀਂ ਵੀ ਤੁਸੀਂ ਨੁਕਸ ਕੱਢੀ ਜਾਓ ਆਪਣੇ ਘਰ ਵਾਲਿਆਂ ਦੇ ਸਾਰਿਆਂ ਦੇ। ਹਾਂਜੀ, ਨਹੀਂ ਤੁਸੀਂ ਮਤਲਬ ਕਿ ਉਹਨਾਂ ਨੂੰ ਲੱਗੇ ਰਹਿਣ ਦਿਓ, ਆਪਣੇ ਕੰਮ ਡਏ ਨੇ ਕਰਨ। ਹਾਂ, ਦਲੀਲ ਨਾਲ ਲੌਜਿਕ ਨਾਲ ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਕਰੋ, ਪਰ ਤੁਹਾਡੀ ਵੀ ਕੋਈ ਹੋਬੀ ਹੋਣੀ ਚਾਹੀਦੀ ਹੈ। ਤੇ ਜਿਹੜੇ ਖਾਸ ਕਰਕੇ ਮਤਲਬ ਕਿ ਬੁਢਾਪੇ ਚ ਚਲੇ ਜਾਂਦੇ ਬੰਦੇ ਨੇ ਨਾ, ਉਹ ਘਰ ਦੇ ਕੰਮਾਂ ਚ ਵੀ ਹਿੱਸਾ ਲੈ ਸਕਦੇ ਨੇ, ਬਹੁਤ ਸਾਰਾ ਬਹੁਤ ਸਾਰਾ। ਆਪਣੇ ਜਿੰਨੇ ਘਰ ਦੇ ਕੰਮ ਜਨਾਨੀਆਂ ਕਰਦੀਆਂ ਨੇ ਉਹਨਾਂ ਦੇ ਨਾਲ ਹੱਥ ਵਟਾਓ, ਆਪਣੇ ਘਰ ਦੇ ਵਿੱਚ ਬਹਿ ਕੇ ਆਉਂਦੇ ਜਾਂਦੇ ਨੂੰ ਪਰਖਣਾ, ਇਹਨੇ ਸਵੈਟਰ ਕਿੱਦਾਂ ਦਾ ਪਾਇਆ, ਇਹਨੇ ਵਾਲ ਕਿੱਦਾਂ ਦੇ ਵਾਹੇ ਨੇ, ਇਹਨੇ ਸਲਵਾਰ ਕਿੱਦਾਂ ਦੀ ਪਾਈ ਹੈ, ਇਹ ਗੱਲਾਂ ਕਰਦੀ ਘੜੀ ਬੜੀ ਬੜੇ ਰੁਮਾਲ ਨਾਲ ਮੂੰਹ ਕਾਹਦਾ ਪੂੰਝਣ ਡਈ ਹੈ, ਇਹਨੇ ਸੁਰਮਾ ਕਿਉਂ ਇੰਨਾ ਖਿੱਚ ਕੇ ਪਾਇਆ, ਇਹ ਜਾਂਦੀ ਕਿੱਥੇ ਆ ਰੋਜ਼ ਲੋਡੇ ਵੇਲੇ ਤਿਆਰ ਹੋ ਕੇ। ਹੈਂ, ਉਹ ਕੋਈ ਸ਼ਾਰਟਕਟ ਤੁਹਾਨੂੰ ਗੱਲ ਦੱਸਣਾ ਵੀ ਕੋਈ ਜਨਾਨੀ ਸੀ, ਉਹਦਾ ਵਿਆਹ ਹੋਇਆ ਸੀ, ਕੋਈ 2 ਸਾਲ ਹੋਏ, ਉਹ ਰੋਜ਼ 4 ਵਜੇ ਤਿਆਰ ਹੋ ਕੇ ਜਾਇਆ ਕਰੇ। ਸਾਡਾ ਇੱਕ ਕਿਰਾਏਦਾਰ ਸੀ, ਉਹਨੂੰ ਵਕਤ ਪੈ ਗਿਆ ਵੀ ਰੋਜ਼ 4 ਵਜੇ ਕਿੱਧਰ ਜਾਂਦੀ। ਬੰਦਾ ਪੁੱਛੇ ਤੇਰਾ ਕੀ ਮਤਲਬ ਹੈ ਜਿੱਥੇ ਮਰਜ਼ੀ ਜਾਇਓ, ਰੋਜ਼ ਉਹ ਜੀ ਲਗਾ ਰਿਹਾ ਬੜੀ। ਇਹ ਉਹਦੀ ਵਾਈਫ ਦੱਸ ਰਹੀ ਸੀ ਸਾਨੂੰ ਗੱਲ ਉਸ ਬੰਦੇ ਦੀ। ਉਹ ਬੰਦਾ ਆਪਣੀ ਵਾਈਫ ਨੂੰ ਪੁੱਛਦਾ ਰੋਜ਼ 4 ਵਜੇ ਕਿੱਥੇ ਜਾਂਦੀ, ਤੇ ਉਹ ਕਹਿੰਦੀ ਸਾਨੂੰ ਕੀ ਪਤਾ ਕਿੱਥੇ ਜਾਂਦੀ ਹੈ। ਉਹ ਕਹਿੰਦਾ ਮੈਂ ਰੋਜ਼ ਵੇਹਨਾ ਇਹਨੂੰ। ਉਹ ਆਪ ਵਿਹਲਾ ਸੀ ਨਾ, ਸਾਰੀ ਦਿਹਾੜੀ ਬਾਲਕੋਨੀ ਚ ਖਲੋ ਰਹਿੰਦਾ ਸੀ, ਤੇ ਉਹ ਕਹਿੰਦੀ ਹੈ ਤੂੰ ਆਪ ਹੀ ਉਹਨੂੰ ਪੁੱਛ ਲੈ ਵੀ 4 ਵਜੇ ਕਿੰਦਰ ਲਾ। ਮੈਂ ਚੰਗਾ ਥੋੜਾ ਲੱਗਦਾ ਉਹਨੂੰ ਪੁੱਛਦਾ, ਪਰ ਇਹ ਜਾਂਦੀ ਕਿੱਥੇ ਹੈ। ਉਹ ਜੀ ਉਹਨੂੰ ਫਿਕਰ ਪਿਆ ਰਿਹਾ ਕਰੇ, ਉਹ ਰੋਜ਼ 4 ਵਜੇ ਵੇਖਿਆ ਕਰੇ ਵੀ ਅੱਜ ਵੀ ਜਾਣਾ ਨੇ। ਅਸਲ ਚ ਉਹਦਾ ਅਮੈਰੀਕਾ ਘਰ ਵਾਲਾ ਸੀ ਤੇ ਉਹਦੇ ਪੇਪਰ ਜਿਹੜੇ ਸੀ ਉਹ ਬਣ ਗਏ ਸੀ, ਤੇ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਤੂੰ ਇੰਗਲਿਸ਼ ਦੀਆਂ ਕਲਾਸਾਂ ਲਿਆ ਕਰ, ਉਹ 2-3 ਮਹੀਨੇ ਇੰਗਲਿਸ਼ ਸਿੱਖਣ ਚਲੇ ਗਈ। ਉਹ ਇੰਗਲਿਸ਼ ਸਿੱਖਣ ਜਾਂਦੀ ਹੁੰਦੀ ਸੀ, ਇਹਨੂੰ ਨਹੀਂ ਪਤਾ। ਦੱਸ ਤੂੰ ਆਪਣੇ ਘਰ ਦਾ ਕੰਮ ਕਰ, ਤੈਨੂੰ ਕੀ ਜ਼ਰੂਰਤ ਪਈ ਹੈ ਕਿ ਉਹ 4 ਵਜੇ 2 ਵਜੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ। ਉਹ ਇੰਗਲਿਸ਼ ਸਿੱਖਣ ਜਾਂਦੀ ਸੀ। ਹੈਂ, ਐਵੇਂ ਤੁਸੀਂ ਜਿਹੜੀਆਂ ਫਜ਼ੂਲ ਚੀਜ਼ਾਂ ਵੱਲ ਧਿਆਨ ਰੱਖਦੇ ਘਰ ਰੱਖਦੇ ਹੋ ਨਾ, ਆਪਣੀਆਂ ਬਾਲਕੋਨੀਆਂ ਚ ਖਲੋ ਕੇ ਆਪਣੇ ਘਰ ਦਾ ਵੀ ਕੋਈ ਕੰਮ ਧੰਦਾ ਕਰਿਆ ਕਰੋ, ਠੀਕ ਹੈ? ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਲਓ ਜੀ, ਗੱਲ ਇੱਧਰ ਕਿ ਅੱਜ ਹੈ ਦੋਸਤੋ 11 ਅਪ੍ਰੈਲ, ਹਾਂਜੀ, ਤੇ ਟੈਂਪਰੇਚਰ ਠੰਡਾ ਤੱਤਾ ਇਹ ਗਰਮੀਆਂ ਦੇ ਨਹੀਂ ਅਜੇ ਆਈਆਂ ਪਰ ਆਉਣ ਦੀ ਕੋਸ਼ਿਸ਼ ਕਰ ਲਈਆਂ ਨੇ, ਪਰ ਅੱਜ 18 ਡਿਗਰੀ ਹੈ, ਠੀਕ ਹੈ, ਵਧੀਆ ਜਿਹਾ, ਹਾਂਜੀ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਦੋਸਤੋ ਇਸ ਵਕਤ ਜਰਮਨ ਦੇ 3:24 ਹੋ ਗਏ ਨੇ, ਹਾਂਜੀ। ਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0049-171-4861-4, 0049-171-4861-4। ਤੇ ਅੱਜ ਅਸੀਂ ਟੈਲੀਫੋਨ ਦੀਆਂ ਕਾਲਾਂ ਦੋਸਤੋ ਨਹੀਂ ਲੈਂਦੇ, ਕੱਲ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਕੱਲ ਤੁਸੀਂ ਤੁਹਾਡੀਆਂ ਹੀ ਤੁਹਾਡਾ ਹੀ ਪ੍ਰੋਗਰਾਮ ਚੱਲੇਗਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰਾਂਗੇ ਔਰ ਤੁਹਾਡੀਆਂ ਹੀ ਗੱਲਾਂ ਸੁਣਾਂਗੇ। ਤੇ ਸਾਡੇ ਨਾ ਸ਼ਹਿਰ ਦੇ ਵਿੱਚ ਟਾਊਨ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਜੀ ਆਟੋ ਰਾਈਫਨ ਆ ਐਫਸੀਲੋਨ ਫਰੀਡਸ ਰਾਸੇ 106 ਫੀਸ ਦੋਸਤੋ, ਤੁਹਾਡੀ ਕਿਸੇ ਤਰ੍ਹਾਂ ਕੰਪਨੀ ਦੀ ਮਤਲਬ ਕਿ ਕਾਰ ਹੈ ਉਹਨੂੰ ਕੋਈ ਵੀ ਡਿਫੈਕਟ ਹੈ, ਗੱਲ ਮੁੱਕੀ ਜੀ, ਮੈਂ ਐਵੇਂ ਡਿਟੇਲ ਚ ਜਾਵਾਂ ਤੇ ਉੱਥੇ ਜਾਓ, ਤਸੱਲੀ ਬਖਸ਼ ਤੁਹਾਡਾ ਮਤਲਬ ਕਿ ਉਹ ਮੁਰੰਮਤ ਕਰਕੇ ਦੇਣਗੇ ਤੇ ਵਾਜਬ ਤੁਹਾਡੇ ਕੋਲ ਪੈਸੇ ਲੈ ਜਾਣਗੇ, ਠੀਕ ਹੈ ਜੀ? ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਕਰ ਦਿੱਤਾ ਜਾਏਗਾ, ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਪਣੀ ਤਸੱਲੀ ਵਾਸਤੇ। ਤੇ ਉਹ ਹੈ ਜੀ ਫਰੀਡਮ ਸਟ੍ਰਾਸੇ 106 ਫੀਐਸਿਸ ਆਟੋ ਰਾਈਫਲ ਆ ਐਫਸੀਲੋਨ ਤੇ 6th Rye 6th ਮਿਲਣ। ਸੋ ਦੋਸਤੋ, ਮੈਂ ਨਾ ਇਸ ਤੋਂ ਪਹਿਲਾਂ ਕਿ ਆਪਣੀ ਗੱਲਬਾਤ ਸ਼ੁਰੂ ਕਰਾਂ, ਇੱਕ ਖੂਬਸੂਰਤ ਜਿਹਾ ਗਾਣਾ ਮੈਂ ਕਿਉਂ ਕੀਤਾ ਜਿਹਦੀ ਫਰਮਾਇਸ਼
ਇਹ ਗਾਣੇ ਦੀ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਗਾਣਾ ਲਾਇਆ ਮੈਂ ਤੇ ਇਹਦੀ ਫਰਮਾਇਸ਼ ਜੀ ਮਿਸਿਸ ਕਪੂਰ ਜੀ ਹੁਣਾਂ ਨੇ ਕੀਤੀ ਹੈ ਤੇ ਉਹਨਾਂ ਦਾ ਦੀ ਮਿਸਿਸ ਕਪੂਰ ਜੀ ਕਿੱਥੇ ਚਲਾ ਗਿਆ ਤੁਹਾਡਾ ਗਾਣਾ ਇਹ ਆ ਲਓ ਜੀ ਇਹ ਗਾਣਾ ਜੀ ਆਪ ਜੀ ਦੇ ਨਾਂ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਂ ਲਓ ਜੀ ਇੰਜੋਏ ਕਰੋ ਗਾਣੇ।

0: वाह जी वाह, बहुत खूबसूरत गाना, वंडरफुल डांस। ते हीरोइन दा नाम पता नहीं की, पता नहीं लगा, लेकिन वंडरफुल डांस सी जी, खूबसूरत गाना। ते मिसेस कपूर जी, उम्मीद है तुसी भी खुश हो गए होगे, साडियां गुड विशेस तुहाडे नाल। लाओ भाई दोस्तों, भाई अज गामे पहलवान दी गलबात करांगे तुहाडे नाल। दुनिया दे मन्ने परमन्ने पहलवाना विचों एक पहलवान होया जिदा नां सी गामा पहलवान, जो पहला रुस्तमे हिंद बनिया, बाद विच वर्ल्ड चैंपियन। ते उदों ओदी उम्र दोस्तों हैरानी वाली गल है कि सिर्फ 19 साल दी सी। कमाल है भाई, मध्य प्रदेश का एक इलाका सी दत्या, ते जदों अंग्रेजां दा राज सी ते तुहानू पता ही है ना, उदों हिंदुस्तान दे विच राजे महाराजां दा दौर सी। इस इलाके दा राजा भवानी सिंह, उहनू ना पहलवानी दा बड़ा शौक सी। ओ हर 6 महीने बाद पाए ढंडोरा पिट के उगे पहलवाना नूं सदा दिंदा, तकरीबन एशिया दे पहलवाना सारिया नूं, आ जिहड़े युबेगिस्तान ते ये वो दिस दैट, सारे कंट्री हिस्सा लैंदे हुंदे आ, उदों नूं सदा दित्ता जांदा हर 6 महीने बाद। ते पहलवाना दे उह दंगल करवाउंदा हुंदा सी। ते गल इदां कि जिस तरह अज दे सैलीब्रिटीज वांगू, सैलीब्रिटीज दी अहीं इज्जत नहीं करते, कोई हॉलीवुड दा आ जाए ते मार जी बाजार बंद हो जांदा, उत्थे दुनिया ही पहुंच जाएगा। आ सनी आया सी, मतलब कि इलेक्शन लड़न वास्ते, ते सारा शदाई कर छड्या ही गुरदासपुरियां नूं, छपतारियां नूं इहने। हांजी, अहीं पता नहीं किदां दे लोक आ। चलो उह ते गल ही वखरी सी, वोटां भी उन्हों पाईया, जिता भी दिता। अच्छा गल है, जिस तरह सैलीब्रिटीज की अज ही इज्जत करते हैं ना भाई, उन्होंने दिनों दे विच सैलीब्रिटीज तो किते उच्चा ते इज्जत माण वाला पहलवाना का दर्जा हुंदा सी। हां जी, भवानी दे राजे कोल जिन्ने भी पहलवान सन, सब तो सिर कड पहलवान दोस्तों अजीज बख्श सी। अजीज बख्श, ते गल इदा है भाई, अजीज बख्श कश्मीरी मुसलमान सी, ते ओदी जात सी भट्ट। अजीज बख्श ने अपने दौर विच वड्डे वड्डे खब्बी खाना नूं धूल चटाई, ते अजीज बख्श नूं गड्डे दे उत्ते खिलार के, रेहड़ी नहीं हुंदी जिस तरह उदों गड्डे रेहड़ियां ट्रांसपोर्ट दे साधन हुंदे सन, ते अगे पिछे ढोल वज रहे सन, ते सारे शहर विच अजीज बख्श नूं घुमाया गया। उस वक्त सड़कां दे आले दुआले घरां कंधां कोठियां चौंकां दे विच दोस्तों दुनिया ही दुनिया, जिहड़ी अजीज बख्श नूं दूरों नेड़ियों वेखण आई, क्योंकि वह अजीज बख्श दा दंगल नहीं सड़ना वेख सके, ते बहुत दुनिया कठी हुई सी, बाजार भड़े भरे पए सन, ते अजीज बख्श थम वर्गा जवान, लाल जंगिया पाई, दोवे हाथ जोड़ के सिर नवा के लोगों का धन्यवाद कर लिया। ते लोग अजीज बख्श नूं उहदे रेहड़े ते गड्डे ते जो जिहदे ते वी जो चढ़िया सी, कोई 8 आने कोई 4 आने जां कितें रुपया, ते उदों खुशी ही नहीं सी हुंदी किसे दी सुट्टण दी। हांजी सज्जणों, समें दे चक्कर अनुसार भाई मलकण मौत ने अजीज बख्श नूं
1: ਅਜੀਤ ਬਖਸ਼ ਨੂੰ ਨਾਲ ਲੈ ਕੇ ਚਲੇ ਗਈ ਜੀ ਅਮਰਪੁਰ ਮਾਓ। ਬੜੇ ਬੜੇ ਲੋਕ ਇੱਥੇ ਆਏ, ਪਰਮਾਨੈਂਟ ਥੋੜੀ ਕਿਸੇ ਦੀ ਇੱਥੇ ਕਿਸੇ ਨੇ ਰਹਿਣਾ, ਆਪਣਾ ਦੌਰ ਨਿਭਾ ਕੇ ਅਜੀਜ਼ ਬਖਸ਼ ਇਸ ਦੁਨੀਆਂ ਨੂੰ ਖੁਦਾ ਹਾਫਿਜ਼ ਕਹਿ ਗਿਆ ਤੇ ਉਹਦੇ ਪੁੱਤਰ ਗੁਲਾਮ ਬਖਸ਼ ਤੇ ਇਮਾਮ ਬਖਸ਼ ਛੋਟੇ ਛੋਟੇ ਸਨ। ਭਵਾਨੀ ਦੇ ਰਾਜੇ ਨੇ ਨਾ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੀ ਸਰਪ੍ਰਸਤੀ ਚ ਲੈ ਲਿਆ ਦੋਵਾਂ ਭਰਾਵਾਂ ਨੂੰ ਛੋਟਿਆਂ ਛੋਟਿਆਂ ਨੂੰ। ਸੱਜਣੋ ਗੁਲਾਮ ਬਖਸ਼ 22 ਮਈ 1878 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਜੱਬੋਵਾਲ ਵਿੱਚ ਜੰਮਿਆ ਸੀ। ਸੱਜਣੋ ਗੁਲਾਮ ਬਖਸ਼ ਦੇ ਗੁਲਾਮ ਬਖਸ਼ ਜਿਹੜੇ ਨੇ ਦੋ ਬੱਚੇ ਸਨ ਛੋਟੇ ਛੋਟੇ, ਇਮਾਮ ਬਖਸ਼ ਤੇ ਗੁਲਾਮ ਬਖਸ਼। ਹਾਂਜੀ, ਇਹ ਗੁਲਾਮ ਬਖਸ਼ੀ ਗਾਮਾ ਪਹਿਲਵਾਨ ਜੇ, ਇਹ ਇੱਕੋ ਇੱਕ ਪਹਿਲਵਾਨ ਹੋਇਆ ਜੋ ਸਾਰੀ ਜ਼ਿੰਦਗੀ ਵਿੱਚ ਇੱਕ ਵੀ ਕੁਸ਼ਤੀ ਨਹੀਂ ਹਾਰਿਆ, ਆਪਣੀ ਸਾਰੀ ਜ਼ਿੰਦਗੀ ਚ ਉਹਨੇ ਇੱਕ ਕੁਸ਼ਤੀ ਨਹੀਂ ਹਾਰੀ। ਅੱਜ ਸਾਰੀ ਦੁਨੀਆ ਉਸ ਪਹਿਲਵਾਨ ਨੂੰ ਗਾਮੇ ਪਹਿਲਵਾਨ ਦੇ ਨਾਂ ਨਾਲ ਜਾਣਦੀ ਹੈ। ਇਹ ਉਹ ਗਾਮਾ ਜੇ ਜਿਨ੍ਹੇ ਪੋਲੈਂਡ ਦੇ 3 ਵਾਰ ਰਹਿ ਚੁੱਕੇ ਵਰਲਡ ਚੈਂਪੀਅਨ ਯੂਬੈਸਕੋ ਦੀਆਂ ਲੰਡਨ ਚ ਬਾਜੀਆਂ ਪਵਾਈਆਂ ਸਨ। ਗੁਲਾਮ ਤੇ ਇਮਾਮ ਦੋਵੇਂ ਕਸ਼ਮੀਰੀ ਸਨ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੰਮੇ ਸਨ। ਦੋਸਤੋ, ਇਹਨਾਂ ਦਾ ਬਾਪ ਅੰਮ੍ਰਿਤਸਰ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੁੰਦਾ ਸੀ। ਫਿਰ ਮੱਧ ਪ੍ਰਦੇਸ਼ ਦੇ ਰਾਜੇ ਕੋਲ ਪਹੁੰਚ ਗਏ। ਦੋਵਾਂ ਭਰਾਵਾਂ ਨੂੰ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਅਖਾੜੇ ਚ ਪਾ ਦਿੱਤਾ ਜਾਂਦਾ। ਭਾਈ ਜੰਮਦੀਆਂ ਸੂਰਾਂ ਦੇ ਮੂੰਹ ਤਿੱਖੇ, ਗਾਮੇ ਦੀ ਉਮਰ 15 ਸਾਲ ਸੀ ਦੋਸਤੋ ਜਦੋਂ ਯੋਧਪੁਰ ਦਾ ਰਾਜਾ ਆਪਣੇ ਇਲਾਕੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਾਉਂਦਾ। ਥੋੜੇ ਪੁਰਾਤਨ ਸਮਝੇ ਸਮੇਂ ਚ ਚੱਲ ਜਾਓ, ਜਿਹੜੇ ਸੱਜਣ 50-60 ਤੋਂ ਉੱਪਰ ਨੇ ਆਪਣੇ ਬਚਪਨ ਚ ਚੱਲ ਜਾਣ ਤੇ ਕਬੱਡੀ, ਘੋੜ ਇਹ ਸ਼ਿੰਗਾਰ ਹੁੰਦੇ ਸਨ ਸਾਡੇ ਸਮਾਜ ਦੇ। ਮੂੰਗਲੀਆਂ ਫੇਰਨੀਆਂ, ਮੱਲ ਇਹਨਾਂ ਨੂੰ ਲੋਕ ਕਹਿੰਦੇ ਹੁੰਦੇ ਸਨ। ਅਸੀਂ ਵੀ ਨਿੱਕੇ ਹੁੰਦੇ ਘੋਲ ਲੈਂਦੇ ਹੁੰਦੇ ਸਨ ਇਹਨਾਂ ਦੇ ਛਿੰਝਾਂ ਚ ਜਾ ਕੇ। ਹਾਂਜੀ, ਗਾਮੇ ਦੀ ਉਮਰ ਉਦੋਂ 15 ਸਾਲ ਸੀ ਜਦੋਂ ਯੋਧਪੁਰ ਦੇ ਰਾਜੇ ਨੇ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਵਾਇਆ। ਦੂਰੋਂ ਦੂਰੋਂ ਉੱਗੇ ਪਹਿਲਵਾਨ ਮੁਕਾਬਲੇ ਚ ਆਏ ਤੇ ਅਸੂਲ ਕੀ ਸੀ? ਅਸੂਲ ਇਹ ਸੀ ਕਿ ਮੁਕਾਬਲਾ ਹੁੰਦਾ ਰਹੇਗਾ, ਜੋ ਹਾਰਦਾ ਜਾਵੇ ਅਖਾੜੇ ਚੋਂ ਬਾਹਰ, ਤੇ ਅਖੀਰ ਦੇ ਦੋ ਪਹਿਲਵਾਨਾਂ ਵਿੱਚੋਂ ਫਿਰ ਫਾਈਨਲ ਹੋਵੇਗਾ ਤੇ ਇੱਕ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇ। ਇਸੇ ਤਰਤੀਬ ਨਾਲ ਮੁਕਾਬਲੇ ਚੱਲਦੇ ਗਏ ਤੇ ਜਦੋਂ ਅਖੀਰ ਚ 16 ਪਹਿਲਵਾਨ ਰਹਿ ਗਏ ਨਾ ਜੋ ਦੁਨੀਆਂ ਭਰ ਚੋਂ ਆਏ ਸਨ, ਉਹਨਾਂ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸੀ। ਅਜੇ ਅੱਧੀਆਂ ਕੀ ਕੁਸ਼ਤੀਆਂ ਹੋਈਆਂ ਨੇ, 15 ਸਾਲਾਂ ਦਾ ਬੱਚਾ ਜੋ ਹੁਣ ਤੱਕ ਕਈ ਮੱਲਾਂ ਨੂੰ ਖਾੜੇ ਚ ਧੂੜ ਚਟਾ ਕੇ ਇੱਥੋਂ ਤੱਕ ਪਹੁੰਚਿਆ ਸੀ। ਕੋਈ ਫਾਈਨਲ ਫਲੂਜ ਨਹੀਂ, ਅਜੇ ਚੱਲਣ ਡੀਆਂ ਨੇ ਕੁਸ਼ਤੀਆਂ। ਜਦੋਂ ਯੋਧਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ 15 ਸਾਲਾਂ ਦਾ ਮੁੰਡਾ ਹੁਣ ਤੱਕ ਕਈ ਖੱਬੀ ਖਾਂਦਾ ਨੂੰ ਚਿੱਤ ਕਰ ਚੁੱਕਾ, ਉਹਨੇ ਖੁਸ਼ੀ ਚ ਆ ਕੇ ਉਹ ਮੁੰਡੇ ਨੂੰ ਆਪਣੇ ਕੋਲ ਸੱਦਿਆ ਤੇ ਵੇਖਿਆ ਕਿ ਉਮਰ ਇਹਦੀ 15 ਸਾਲ ਹੈ ਤੇ ਕਿੰਨਿਆਂ ਭਲਵਾਨਾਂ ਨੂੰ ਚਿੱਤ ਕਰਕੇ ਇੱਥੋਂ ਤੱਕ ਪਹੁੰਚਿਆ, ਫਾਈਨਲ ਚ ਤੇ ਨਹੀਂ ਅਜੇ ਉਹ ਆਇਆ। ਉਹਨੂੰ ਇੰਨੀ ਖੁਸ਼ੀ ਹੋਈ, ਉਹਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ ਵੀ ਇਹ ਕਿਤਨਾ ਪੋਸੀਬਲ ਹੈ ਕਿ ਇੱਕ 15 ਸਾਲਾਂ ਦਾ ਮੁੰਡਾ ਅੱਧਿਆਂ ਭਲਵਾਨਾਂ ਦੀਆਂ ਬਾਜੀਆਂ ਪਾ ਚੁੱਕਾ ਅੱਜ ਤੱਕ। ਅਸਲ ਵਿੱਚ ਉਸੇ ਦਿਨ ਹੀ ਗਾਮੇ ਦੀ ਤਾਕਤ ਨੇ ਦੁਨੀਆਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਦੁਨੀਆਂ ਦੇ ਪਹਿਲਵਾਨੋ ਖਬਰਦਾਰ, ਇੱਕ ਦਿਨ ਇਹ 15 ਸਾਲਾਂ ਦਾ ਮੁੰਡਾ ਸਾਰੀ ਦੁਨੀਆਂ ਦੇ ਪਹਿਲਵਾਨਾਂ ਦੇ ਉੱਤੋਂ ਦੀ ਲੱਤ ਫੇਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ, ਗਾਮੇ ਵਿੱਚ ਆਮ ਇਨਸਾਨਾਂ ਜਾਂ ਪਹਿਲਵਾਨਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਜਦੋਂ ਇਹਨੂੰ ਜੇਤੂ ਕਰਾਰ ਦੇ ਦਿੱਤਾ ਇਹ 16 ਪਹਿਲਵਾਨਾਂ ਨੂੰ ਢਾਲ ਚੁੱਕਾ ਸੀ ਤੇ ਅਜੇ ਵੈਸੇ ਅੱਧਾ ਹੀ ਮੁਕਾਬਲਾ ਚੱਲਿਆ ਸੀ ਅੱਗੇ ਅੱਗੇ ਅਜੇ ਰਹਿੰਦੇ ਸਨ ਕੋਈ 10-15 ਪਹਿਲਵਾਨ ਹੋਰ ਜਿਨ੍ਹਾਂ ਦੇ ਆਪਸ ਚ ਮੁਕਾਬਲੇ ਹੋਣੇ ਪਰ ਇਹ ਮੁਕਾਬਲਿਆਂ ਤੱਕ ਪਹੁੰਚਦਿਆਂ 15 ਸਾਲ ਦਾ ਮੁੰਡਾ ਏਸ਼ੀਆ ਦੇ ਮਤਲਬ ਕਿ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਾ ਸੀ ਤੇ ਮਹਾਰਾਜ ਜਿਹੜਾ ਬਾਦਸ਼ਾਹ ਸੀ ਰਾਜਾ ਸੀ ਉਹਨੇ ਇਹਨੂੰ ਜੇਤੂ ਕਰਾਰ ਦੇ ਦਿੱਤਾ ਤੇ ਗਾਮੇ ਨੂੰ ਕੋਈ ਕਸਰ ਨਹੀਂ ਮਤਲਬ ਕਿ ਵੀ ਖਾਣ ਪੀਣ ਵੱਲੋਂ ਰਹਿਣ ਦਿੱਤੀ ਗਈ ਗਾਮਾ ਹਰ ਰੋਜ਼ 5,000 ਡੰਡ ਕੱਢਦਾ ਤੇ 3,000 ਬੈਠਕਾਂ ਮਾਰਦਾ ਸੀ ਗਾਮੇ ਦੀ ਤਾਕਤ ਦੇ ਚਰਚੇ ਬਰੂਸਲੀ ਤੱਕ ਹੋਏ ਸਨ ਇਹ ਸਮਕਾਲੀ ਹਨ ਗਾਮਾ ਤੇ ਬਰੂਸਲੀ ਬਰੂਸਲੀ ਵੀ ਗਾਮੇ ਦਾ ਫੈਨ ਸੀ ਬਰੂਸਲੀ ਦੀ ਸਾਰੀ ਟੀਮ ਗਾਮੇ ਦੀਆਂ ਕਸਰਤਾਂ ਵੱਖ ਵੱਖ ਕਸਰਤਾਂ ਜਿਹੜੀਆਂ ਸੀ ਨਾ ਉਹਨੂੰ ਵਾਚਦੀ ਸਟੱਡੀ ਕਰਦੀ ਤੇ ਬਰੂਸਲੀ ਉਹਨਾਂ ਨੂੰ ਬੜੇ ਧਿਆਨ ਨਾਲ ਵਾਚਦਾ ਗਾਮੇ ਦੀਆਂ ਨਾ ਕਈ ਕਸਰਤਾਂ ਜਿਹੜੀਆਂ ਸਨ ਉਹਨੇ ਬਰੂਸਲੀ ਨੇ ਵੀ ਅਪਣਾਈਆਂ ਆਪਣੀ ਡੇਲੀ ਰੂਟੀਨ ਦੇ ਵਿੱਚ ਪਰ ਇਹ ਵੀ ਸੱਚ ਹੈ ਕਿ ਗਾਮਾ ਤੇ ਬਰੂਸਲੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ ਗੱਲ ਏਦਾਂ ਵੀ ਆ ਮੁੱਕੇਬਾਜ਼ ਮੁਹੰਮਦ ਅਲੀ ਇਹਦੀ ਅੱਧੀ ਦੁਨੀਆ ਫੈਨ ਸੀ ਠੀਕ ਹੈ ਨਾ ਤੇ ਕਿਹੜੇ ਸਾਰੇ ਉਹਨੂੰ ਮਿਲ ਸਕੇ ਸੀ ਬਹੁਤ ਘੱਟ ਲੋਕ ਹੀ ਮੁਹੰਮਦ ਉਹਨੂੰ ਅਲੀ ਨੂੰ ਮਿਲੇ ਨੇ ਬਾਕਸਰ ਨੂੰ ਬਰੂਸਲੀ ਨੇ ਆਪਣੀਆਂ ਲਿਖਤਾਂ ਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਗਾਮੇ ਪਹਿਲਵਾਨ ਨੂੰ ਆਪਣਾ ਰੋਲ ਮਾਡਲ ਮੰਨਿਆ ਸ਼ਾਇਦ ਇਹੋ ਹੀ ਕਾਰਨ ਸੀ ਕਿ ਬਰੂਸਲੀ ਵੀ ਗਾਮੇ ਵਾਂਗੂ ਇਨਸਾਨੀਅਤ ਹਿੰਮਤ ਦੀਆਂ ਹੱਦਾਂ ਤੋਂ ਅੱਗੇ ਜਾ ਕੇ ਪ੍ਰੈਕਟਿਸ ਕਰਦਾ ਹੁੰਦਾ ਸੀ ਹੁਣ ਗਾਮੇ ਪਹਿਲਵਾਨ ਦੀ ਡਾਇਟ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਮੁਰਗੇ ਖਾਂਦਾ ਸੀ 10 ਲੀਟਰ ਦੁੱਧ ਤੇ 1/2 ਕਿਲੋ ਦੇਸੀ ਘਿਓ ਤੇ ਬਦਾਮ ਰਗੜ ਕੇ ਇੱਕ ਟੌਨਿਕ ਜਿਹਾ ਬਣਾ ਲੈਣਾ ਉਹ ਮਤਲਬ ਕਿ ਸ਼ਰਦਾਈ ਬਦਾਮਾਂ ਦੀ ਉਹ ਪੀਂਦਾ ਹੁੰਦਾ ਹੈ ਜਿਹਦੇ ਨਾਲ ਸਰੀਰ ਤੇ ਦਿਮਾਗ ਦੋਵੇਂ ਫਿੱਟ ਰਹਿਣ ਹਰ ਪਹਿਲਵਾਨ ਦਾ ਸੁਪਨਾ ਸੀ ਕਿ ਉਹਦੇ ਕੋਲ ਰੁਸਮੇ ਹਿੰਦ ਦਾ ਖਿਤਾਬ ਹੋਵੇ ਕਿਉਂ ਨਹੀਂ ਬਈ ਜਦੋਂ ਗਾਮਾ ਅਜੇ 19 ਸਾਲ ਦਾ ਸੀ ਤਾਂ ਉਸ ਵਕਤ ਰੁਸਤਮੇ ਹਿੰਦ ਦਾ ਖਿਤਾਬ ਜਿਹੜਾ ਸੀ ਨਾ ਉਹ ਗਾਮੇ ਤੋਂ 2 ਫੁੱਟ ਉੱਚੇ ਪਹਿਲਵਾਨ ਰਹੀਮ ਬਖਸ਼ ਕੋਲ ਸੀ ਰੁਸਤਮੇ ਹਿੰਦ ਰੁਸਤਮਾ ਹੈ ਰੁਸਤਮੇ ਹਿੰਦ ਰਹੀਮ ਬਖਸ਼ ਸੀ ਜਿਹੜਾ ਕੱਦ ਗਾਮੇ ਤੋਂ 2 ਫੁੱਟ ਉੱਚਾ ਸੀ ਗਾਮੇ ਨੇ ਵੀ 19 ਸਾਲ ਦੀ ਉਮਰ ਵਿੱਚ ਹੀ ਮਨ ਹੀ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਸਿੱਧੀ ਟੱਕਰ ਰਹੀਮ ਬਖਸ਼ ਨਾਲ ਲਾਂਗਾ ਤੇ ਗਾਮੇ ਨੇ ਰੁਸਤਮੇ ਹਿੰਦ ਪਹਿਲਵਾਨ ਰਹੀਮ ਬਖਸ਼ ਨੂੰ ਚੈਲੰਜ ਕਰ ਦਿੱਤਾ ਜੇ ਗਾਮੇ ਨੇ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ ਕਿਉਂਕਿ ਇਹਦੇ ਵੀ ਚਰਚੇ ਸਨ ਗਾਮੇ ਦੇ ਵੀ ਤਾਂ ਰਹੀਮ ਬਖਸ਼ ਤੇ ਹੈ ਹੀ ਰੁਸਮੇ ਹਿੰਦ ਸੀ ਹਾਂਜੀ ਲੋਕ ਘੁਸਰ ਘੁਸਰ ਕਰਨ ਲੱਗੇ ਕਿ ਕੋਈ ਸ਼ੱਕ ਨਹੀਂ ਬਈ ਗਾਮਾ ਦਰਸ਼ਨੀ ਜਵਾਨ ਹੈ ਤੇ ਸਾਹ ਵਰਗੀ ਤਾਕਤ ਰੱਖਦਾ ਵੱਡੇ ਵੱਡੇ ਪਹਿਲਵਾਨਾਂ ਨੂੰ ਉਖਾੜਿਆ ਤੇ ਉਹਨੇ ਧੂੜ ਵੀ ਚਟਾਈ ਹੈ ਗਾਮੇ ਨੇ ਪਰ ਰਹੀਮ ਬਖਸ਼ ਨੂੰ ਚੈਲੰਜ ਕਰਕੇ ਉਹਨੇ ਬੋਗ ਦੇ ਸਿੰਘਾਂ ਨੂੰ ਫੜ ਲਿਆ ਗਾਮਾ ਜੋਸ਼ ਵਿੱਚ ਕਾਲੀ ਕਰ ਬੈਠਾ ਵੇਟ ਕਰ ਲੈਂਦਾ ਅਜੇ ਥੋੜੀ ਦੇਰ ਤੇ ਆਮ ਲੋਕ ਗੱਲਾਂ ਕਰਿਆ ਕਰਨ ਵੇਖ ਲਿਓ ਜਿੱਦਣ ਇਹਨਾਂ ਦੇ ਪੰਜੇ ਪੈਣਗੇ ਨਾ ਇਹ ਮੁਕਾਬਲਾ ਐਵੇਂ ਬੇਜੋੜ ਜਿਹਾ ਤੇ ਇੱਕ ਪਾਸੜ ਜਿਹਾ ਹੋਇਆ ਰਹੀਮ ਬਖਸ਼ ਤੇ ਤਾਕਤ ਦਾ ਪਹਾੜ ਹੈ ਉਹਨੇ ਤੇ ਬਾਹੀ ਕੱਢ ਕੇ ਗਾਮੇ ਨੂੰ ਪਰਾਂ ਸੁੱਟ ਦੇਣਾ ਵਾ ਗਾਮੇ ਨੂੰ ਇਹ ਫੈਸਲਾ ਇੰਨੀ ਛੇਤੀ ਨਹੀਂ ਸੀ ਕਰਨਾ ਚਾਹੀਦਾ। ਲੋਕੀ ਵਿਚਾਰਾ ਕਰਨ ਜਿਸ ਤਰ੍ਹਾਂ ਮਤਲਬ ਕਿ ਆਮ ਮਹਿਫਲਾਂ ਦੇ ਵਿੱਚ ਹੁੰਦੀਆਂ ਨੇ। ਲਾ ਵਾਏ ਸੱਜਣੋ, ਗਾਮੇ ਤੇ ਰਹੀਮ ਬਖਸ਼ ਦਾ ਮੁਕਾਬਲਾ ਤੈਅ ਹੋ ਗਿਆ ਜੀ, ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਮੈਂ ਜਰਾ ਥੋੜੀ ਜਿਹੀ ਸੈਟਿੰਗ ਕਰ ਲਾਂ ਦੋਸਤਾਂ, ਇਹਨਾਂ ਦਾ ਮੁਕਾਬਲਾ ਜਿਹੜਾ ਤੈਅ ਹੋ ਗਿਆ ਜੇ। ਜਿੰਨੀ ਗਾਮੇ ਦੀ ਉਮਰ ਸੀ ਨਾ 19 ਸਾਲ, ਇਹਦੇ ਤੋਂ ਵੱਧ ਤੇ ਰਹੀਮ ਬਖਸ਼ ਦਾ ਘੋਲ ਦਾ ਤਜਰਬਾ ਹੀ ਸੀ, ਕਿਤੇ ਵੱਧ ਦੂਣਾ। ਲਓ ਜੀ ਪੈ ਗਈਆਂ ਜੇ ਬਾਹਾਂ ਚ ਬਾਹਾਂ, ਤੇ ਵੇਖਣ ਵਾਲਿਆਂ ਦਾ ਵੀ ਹੜ ਉਮੜ ਆਇਆ ਜੇ। ਹਰੀਆਂ ਝੰਡੀਆਂ ਲੱਗ ਗਈਆਂ ਜੇ ਤੇ ਢੋਲ ਵੱਜਣ ਡਰਦੇ ਜੇ। ਇੱਧਰ ਸਾਨਾਂ ਦਾ ਭੇੜ ਵੀ ਸ਼ੁਰੂ ਹੋ ਗਿਆ ਜੀ। ਕਈ ਘੰਟੇ ਮੁਕਾਬਲਾ ਚੱਲਿਆ, ਦੋਵੇਂ ਹਾਫ ਗਏ, ਜਿੱਤ-ਹਾਰ ਕਿਸੇ ਦੀ ਵੀ ਨਹੀਂ ਹੋ ਸਕੀ, ਤੇ ਡੰਗਲ ਡਰਾ ਕਰ ਦਿੱਤਾ ਗਿਆ। ਲੋਕ ਹੈਰਾਨ ਕਿ ਰਹੀਮ ਬਖਸ਼ 19 ਸਾਲ ਦੇ ਮੁੰਡੇ ਨੂੰ ਵੀ ਹਰਾ ਨਹੀਂ ਸਕਿਆ। ਰਹੀਮ ਬਖਸ਼ ਜਿਹਦੇ ਤੋਂ ਉਹ 2 ਫੁੱਟ ਉੱਚਾ, ਰਹੀਮ ਬਖਸ਼ ਭਾਵੇਂ ਭੇੜ ਬਰਾਬਰ ਤੇ ਛੁੱਟਿਆ ਸੀ, ਪਰ ਸਾਰੇ ਹਿੰਦੁਸਤਾਨ ਵਿਚ ਦੋਸਤੋ ਗਾਮੇ ਦੀ ਗੁੱਡੀ ਚੜ ਗਈ। ਹਵੇਲੀਆਂ, ਮਹਿਫਲਾਂ, ਨੁੱਕਰਾਂ ਵਿਚ ਲੋਕ ਗਾਮੇ ਦੀਆਂ ਸਿਫਤਾਂ ਇਉਂ ਕਰਦੇ ਜਿਵੇਂ ਗਾਮਾ ਜਿੱਤ ਗਿਆ ਹੋਵੇ ਰਹੀਮ ਬਖਸ਼ ਤੋਂ। ਲੋਕਾਂ ਨੇ ਗਾਮੇ ਨੂੰ ਪਹਿਲਵਾਨੀ ਦੇ ਸਭ ਤੋਂ ਉੱਚੇ ਸਥਾਨ ਤੇ ਪਹੁੰਚਾ ਦਿੱਤਾ। ਸੱਜਣੋ, ਕੁਝ ਹੀ ਸਮੇਂ ਬਾਅਦ ਗਾਮੇ ਨੇ ਰਹੀਮ ਬਖਸ਼ ਨੂੰ ਫੇਰ ਚੈਲੰਜ ਕਰ ਦਿੱਤਾ। ਪਹਿਲਾਂ ਮੈਚ ਤੇ ਡਰਾ ਰਹਿ ਗਿਆ ਸੀ, ਤੇ ਜੰਗਲੀ ਸ਼ੇਰਾਂ ਵਾਂਗੂ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਜੀ, ਤੇ ਜਿੱਤ ਹਾਰ ਫੇਰ ਵੀ ਕਿਸੇ ਦੀ ਨਹੀਂ ਹੋਈ। ਫੇਰ ਦੁਬਾਰਾ ਘੰਟਿਆਂ ਵੱਧੀ ਲੱਗੇ ਨੇ ਤੇ ਮੈਚ ਡਰਾ, ਤੇ ਇਸ ਅਗਲੇ ਭੇਟ ਦੇ ਵਿੱਚ ਗਾਮੇ ਦੇ ਨੱਕ ਵਿੱਚੋਂ ਤੇ ਇੱਕ ਕੰਨ ਵਿੱਚੋਂ ਲਹੂ ਵਗ ਰਿਹਾ ਸੀ ਜਦੋਂ ਮੈਚ ਡਰਾ ਹੋਇਆ। ਕੁਝ ਮਹੀਨਿਆਂ ਬਾਅਦ ਹੀ ਮੁਕਾਬਲਾ ਤੀਸਰੀ ਵਾਰ ਹੋਣ ਲੱਗਾ ਜੀ, ਤੇ ਜਗ੍ਹਾ ਯੂਪੀ ਦਾ ਇਲਾਹਾਬਾਦ। ਦੋਵੇਂ ਪਹਿਲਵਾਨ ਘਰੋਂ ਹੀ ਸੋਚ ਕੇ ਆਏ, ਐਤਕੀ ਨਾ ਤੇ ਮੁਕਾਬਲਾ ਲੰਮੀ ਦੇਰ ਚੱਲੇਗਾ ਤੇ ਨਾ ਹੀ ਮੈਚ ਬਰਾਬਰ ਬਰਾਬਰ ਤੇ ਛੁੱਟੇਗਾ। ਢੋਲਾਂ ਤੇ ਲਲਕਾਰਿਆਂ ਦੀ ਗੜਗੱਜ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਜੀ। ਕੁਝ ਹੀ ਮਿੰਟ ਹੋਏ, ਮਿੰਟ ਗਾਮੇ ਨੇ ਜਈ ਪਟਕਣੀ ਰੁਸਮੇ ਹਿੰਦ ਨੂੰ ਰਹੀਮ ਬਖਸ਼ ਨੂੰ ਦਿੱਤੀ ਕਿ ਤਾਕਤ ਦਾ ਪਹਾੜ ਖਾੜੇ ਵਿੱਚ ਲੰਮਾ ਪਾਤਾ ਜੀ। ਤਾੜੀਆਂ, ਚੀਕਾਂ ਤੇ ਗੜਗੱਜ ਆਕਾਸ਼ ਤੱਕ ਪਹੁੰਚੀ, ਆ ਗਾਮਾ ਹੁਣ ਰੁਸਮੇ ਹਿੰਦ ਜੇ। ਜਿਹੜਾ ਪਹਿਲਵਾਨ ਗਾਮਾ ਸੀ ਨਾ ਦੋਸਤ, ਜਦੋਂ ਰਹੀਮ ਬਖਸ਼ ਡਿੱਗਾ ਸੀ ਮੈਦਾਨ ਦੇ ਵਿੱਚ, ਤੇ ਆ ਗਏ ਜੇ ਫੁੰਮੜਾਂ ਵਾਲੇ, ਢੋਲਾਂ ਵਾਲੇ।

ਡਰਾਮਾ ਪਹਿਲਵਾਨ। ਹਾਂਜੀ, ਤੇ ਬਰੋਦੜਾ ਦੇ ਰਾਜੇ ਨੇ ਕੁਸ਼ਤੀਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਅਜੀਬ ਤਰ੍ਹਾਂ ਦਾ ਮੁਕਾਬਲਾ ਰੱਖ ਦਿੱਤਾ ਜੀ। ਸਾਰੇ ਹੀ ਪਹਿਲਵਾਨਾਂ ਲਈ ਜਿੰਨੇ ਆਏ ਸਨ, ਇੱਕ 1200 ਕਿਲੋ ਦਾ ਪੱਥਰ ਅਖਾੜੇ ਵਿੱਚ ਰੱਖਿਆ ਜਾਂਦਾ ਤੇ ਰਾਜਾ ਐਲਾਨ ਕਰਦਾ ਕਿ ਸਾਰੇ ਹਿੰਦੁਸਤਾਨ ਚੋਂ ਕੋਈ ਵੀ ਪਹਿਲਵਾਨ ਇਸ ਪੱਥਰ ਨੂੰ ਚੁੱਕ ਸਕੇ ਤੇ ਉਹਨੂੰ ਮਾਣ ਸਤਿਕਾਰ ਤੇ ਇਨਾਮ ਬਖਸ਼ਿਆ ਜਾਏਗਾ। ਇੱਕ ਤੋਂ ਬਾਅਦ ਇੱਕ ਪਹਿਲਵਾਨ ਨੇ ਟਰਾਈ ਕੀਤੀ, ਕੋਈ ਕਾਮਯਾਬ ਨਹੀਂ ਹੋ ਸਕਿਆ ਤੇ ਆ ਫੇਰ ਸ਼ੇਰ ਅਖੀਰ ਵਿੱਚ ਗਾਮੇ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕਿਆ ਉਸ ਮੇਲੇ ਦੇ ਵਿੱਚ। ਤੇ ਸੱਜਣੋ, ਤੁਹਾਨੂੰ ਕਿਤੇ ਬਰੋਦੜਾ ਜਾਣ ਦਾ ਮੌਕਾ ਮਿਲੇ ਤੇ ਅੱਜ ਵੀ ਉੱਥੇ ਪੱਥਰ ਬਰੋਦੜਾ ਮਿਊਜ਼ੀਅਮ ਵਿੱਚ ਉਹ ਪਿਆ ਉਸੇ ਤਰ੍ਹਾਂ ਹੀ, ਉਹਦੇ ਥੱਲੇ ਇੱਕ ਤਖਤੀ ਲੱਗੀ ਹੈ ਜਿਹਦੇ ਉੱਤੇ ਲਿਖਿਆ ਕਿ ਇਹ ਪੱਥਰ ਦੁਨੀਆਂ ਵਿੱਚ ਪਹਿਲੀ ਤੇ ਅਖੀਰ ਵਾਰ ਜਿਹਨੇ ਚੁੱਕਿਆ ਉਹਦਾ ਨਾਂ ਜੇ ਗਾਮਾ ਪਹਿਲਵਾਨ। ਉਸ ਪੱਥਰ ਦੀ ਫੋਟੋ ਤੁਸੀਂ ਆਪਣੇ ਨੈੱਟ ਤੇ ਵੀ ਵੇਖ ਸਕਦੇ ਹੋ। ਰੁਸਤਮੇ ਹਿੰਦ ਟਾਈਟਲ ਜਿੱਤਣ ਤੋਂ ਬਾਅਦ ਗਾਮੇ ਦਾ ਅਗਲਾ ਟਾਰਗੇਟ ਸੀ ਵਰਲਡ ਚੈਂਪੀਅਨਸ਼ਿਪ, ਜਿਹੜਾ ਪੋਲੈਂਡ ਦਾ ਬੱਬਰ ਸ਼ੇਰ ਸਟੋਨੀ ਸੀ, ਹੈ ਉਹ 3 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਸੀ ਤੇ ਕੁਸ਼ਤੀ ਦੀ ਦੁਨੀਆਂ ਵਿੱਚ ਸਟੈਨੀ ਨੂੰ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭਾਈ ਪੋਲੈਂਡ ਦੇ ਬੜੇ ਬੜੇ ਸਟਰੋਂਗ ਪਹਿਲਵਾਨ ਨੇ ਅੱਜ ਵੀ ਮੁਕਾਬਲਿਆਂ ਚ ਹਿੱਸਾ ਲੈਂਦੇ ਨੇ ਡਿਫਰੈਂਟ ਤਰ੍ਹਾਂ ਦੇ, ਵੀ ਕਿਹੜੇ ਬੰਦੇ ਚ ਕਿੰਨੀ ਤਾਕਤ ਹੈ। ਹੈ ਉਹ ਵਾਕਿਆ ਪੋਲੈਂਡ ਚ ਦੇ ਪਹਿਲਵਾਨਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਦੁਨੀਆਂ ਦੇ ਵਿੱਚ, ਅੱਜ ਵੀ ਮੇਲਿਆਂ ਦੇ ਵਿੱਚ ਆਉਂਦੇ ਨੇ। ਇਹ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਓ ਜੀ, 10 ਦਸੰਬਰ 1910 ਵਿੱਚ ਰੁਸਮੇ ਹਿੰਦ ਪਹਿਲਵਾਨ ਗਾਮੇ ਨੇ ਯੂਬੈਸਕੋ ਨੂੰ, ਜੋ ਲਗਾਤਾਰ 3 ਵਾਰੀ ਵਰਲਡ ਚੈਂਪੀਅਨ ਸੀ, ਚੈਲੰਜ ਕਰ ਦਿੱਤਾ ਜੀ ਇਹਨੇ ਗਾਮੇ ਨੇ, ਕਿਉਂਕਿ ਕੁਸ਼ਤੀ ਦੇ ਮੁਕਾਬਲੇ ਲੰਡਨ ਹੋਣੇ ਸਨ ਤੇ ਗਾਮੇ ਨੂੰ ਇੱਕ ਵਪਾਰੀ ਨੇ ਲੰਡਨ ਪਹੁੰਚਾ ਦਿੱਤਾ ਜੀ। ਤੇ ਗਾਮਾ ਪਹੁੰਚ ਗਿਆ ਜੀ ਜੌਨ ਬੋਲਵਰਡ ਚੈਂਪੀਅਨਸ਼ਿਪ ਦੇ ਵਿੱਚ ਲੰਡਨ ਦੇ ਵਿੱਚ। ਸ਼ੁਰੂ ਵਿੱਚ ਹੀ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਚੈਂਪੀਅਨਸ਼ਿਪ ਦੀਆਂ ਸ਼ਰਤਾਂ ਮੁਤਾਬਕ ਗਾਮਾ ਕੁਆਲੀਫਾਈ ਨਹੀਂ ਸੀ ਕਰਦਾ। ਗਾਮੇ ਦਾ ਭਾਰ ਘੱਟ ਸੀ ਦੁਨੀਆਂ ਦੇ ਪਹਿਲਵਾਨਾਂ ਨਾਲੋਂ ਤੇ ਗਾਮਾ ਉਦਾਸ ਹੋ ਗਿਆ। ਉਹ ਹਰ ਹਾਲਤ ਵਿੱਚ ਯੂਬੈਸਕੋ ਨੂੰ ਚੈਲੰਜ ਕਰਨਾ ਚਾਹੁੰਦਾ ਸੀ। ਗਾਮੇ ਨੇ ਜਿੱਦ ਕੀਤੀ, ਗਾਮੇ ਦੇ ਪ੍ਰਬੰਧਕਾਂ ਨੇ ਵੀ ਜਿੱਦ ਕੀਤੀ, ਕੋਸ਼ਿਸ਼ ਕੀਤੀ ਗਈ ਭਾਈ ਤੁਸੀਂ ਮਤਲਬ ਕਿ ਸਾਨੂੰ ਨਹੀਂ ਹਿੱਸਾ ਲੈਣ ਦੇਣਾ, ਕਾਨੂੰਨੀ ਤੌਰ ਤੇ ਨਾ ਲੈਣ ਦਿਓ, ਪਰ ਇੱਕ ਵਾਰੀ ਉਹਨੂੰ ਜਿਹੜਾ ਰੁਸਮੇ ਜਹਾਮ ਹੈ ਯੂਬੈਸਕੋ, ਉਹ ਗਾਮਾ ਉਹਦੇ ਨਾਲ ਪ੍ਰਾਈਵੇਟ ਕੁਸ਼ਤੀ ਵੀ ਕਰਨੀ ਚਾਹੁੰਦਾ। ਅੱਛਾ ਲਓ ਜੀ, ਤੇ ਜਿਹੜੀ ਹੈਗੀ ਸੀ ਨਾ ਕੌਂਸਲ ਸਾਰੀ, ਉਹਨਾਂ ਨੇ ਇੱਕ ਸਲਿਊਸ਼ਨ ਕੱਢਿਆ ਭਾਈ ਗੱਲ ਏਦਾਂ ਵਾ ਵੀ ਗਾਮਾ ਪਹਿਲਵਾਨ ਜਿਹੜਾ ਨਾ ਪਹਿਲਾਂ ਇਹਨੂੰ ਇੱਕ ਅਮਰੀਕਨ ਪਹਿਲਵਾਨ ਨਾਲ ਕੁਲਾਵਾਂਗੇ ਤੇ ਅਗਰ ਇਹ ਨਾ ਜਾ ਕੇ ਸਾਨੂੰ ਪਤਾ ਲੱਗ ਸਕੇ ਕਿ ਇਹ ਸੰਸਾਰ ਪੱਧਰ ਦੇ ਪਹਿਲਵਾਨਾਂ ਨਾਲ ਘੁਲ ਵੀ ਸਕਦਾ, ਉਹਨਾਂ ਕਾਬਲ ਵੀ ਹੈ, ਇਹਦੇ ਚ ਇੰਨੀ ਤਾਕਤ ਵੀ ਹੈ ਕਿ ਇਸ ਵਰਲਡ ਚੈਂਪੀਅਨ ਦੇ ਨਾਲ ਜਾ ਕੇ ਘੁਲੇ। ਤਾਂ ਕਿ ਗਾਮੇ ਦੀ ਸਰੀਰਕ ਤਾਕਤ ਦਾ ਪਤਾ ਚੱਲ ਸਕੇ ਤੇ ਗਾਮੇ ਦੀ ਕੁਸ਼ਤੀ, ਅਮਰੀਕਾ ਦਾ ਪਹਿਲਵਾਨ ਸੀ ਦੋਸਤੋ ਇੱਕ ਬੈਂਜੀਮਨ ਰੋਲਰ ਨਾਲ ਉਹਨਾਂ ਨੇ ਨਿਯਤ ਕਰ ਦਿੱਤੀ। ਗਾਮੇ ਨੇ ਰੋਲਰ ਨੂੰ 1 ਮਿੰਟ 40 ਸਕਿੰਟ ਵਿੱਚ ਧਰਤੀ ਤੇ ਵਿਛਾ ਕੇ ਧਰ ਦਿੱਤਾ ਜੀ। ਕਮੇਟੀ ਨੇ ਸਾਰੀ ਦੁਨੀਆ ਹੈਰਾਨ। ਰੋਲਰ ਤੋਂ ਬਾਅਦ ਗਾਮੇ ਦੀਆਂ 12 ਪਹਿਲਵਾਨਾਂ ਨਾਲ ਕੁਸ਼ਤੀਆਂ ਹੋਰ ਹੋਈਆਂ। ਗਾਮੇ ਨੇ ਸਾਰਿਆਂ ਨੂੰ ਧੂੜ ਚਕਾਈ ਜੇ।
ਇਹ ਮੁਕਾਬਲੇ ਕਈ ਦਿਨ ਚੱਲੇ ਸਨ, ਕੋਈ ਇੱਕ ਦਿਨ ਦੀ ਥੋੜੀ ਗੱਲ ਹੈ, ਮਹੀਨਾ ਮਹੀਨਾ ਓਲੰਪਿਕ ਹੁੰਦੀ ਰਹਿੰਦੀ ਹੈ। ਗਾਮਾ ਅਖਬਾਰਾਂ ਦਾ ਸ਼ਿੰਗਾਰ ਬਣ ਗਿਆ, ਜਿਹਦੇ ਦੁਨੀਆ ਭਰ ਚ ਗਾਮੇ ਦੀਆਂ ਫੋਟੋਆਂ ਦੇ ਚਰਚੇ ਦੇ ਹੁਣ। ਸੱਜਣੋ, ਅੰਤ ਵਿੱਚ ਗਾਮੇ ਦਾ ਯੂਨੈਸਕੋ ਨਾਲ ਭੀੜ ਹੋਣ ਲੱਗਾ ਜੇ, ਯੂਨੈਸਕੋ ਤਾਕਤ ਦਾ ਪਹਾੜ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਬੈਠੇ ਹਨ, ਕੁੱਲ ਦੁਨੀਆ ਦੇ ਮੰਨੇ ਪ੍ਰਮੰਨੇ ਪਹਿਲਵਾਨ ਤੇ ਟ੍ਰੇਨਰ ਵੀ ਉੱਥੇ ਪਹੁੰਚੇ ਹਨ, ਜਿਹੜੇ ਹੁਣ ਰਿਟਾਇਰ ਹੋ ਚੁੱਕੇ ਸਨ। ਆ ਰੈਫਰੀ ਨੇ ਵਿਸਲ ਮਾਰ ਦਿੱਤੀ ਜੇ ਤੇ ਦੰਗਲ ਸ਼ੁਰੂ। ਯੂਨੈਸਕੋ ਜਿਹੜਾ ਸੀ ਗਾਮੇ ਤੇ ਅਟੈਕ ਘੱਟ ਕਰਦਾ ਤੇ ਗਾਮੇ ਦੇ ਦਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵੀ ਇਹ ਕਿਸ ਤਰ੍ਹਾਂ ਕਿਹੜੇ ਸਟਾਈਲ ਨਾਲ ਕੁਸ਼ਤੀ ਲੜਦਾ ਹੈ ਜਾਂ ਕੀ ਕਰਨਾ ਕੀ ਚਾਹੁੰਦਾ ਹੈ। ਤੇ ਇਹਨਾਂ ਦੀ ਕੁਸ਼ਤੀ 2 ਘੰਟੇ ਚੱਲੀ ਜੇ, ਅਖੀਰ ਵਿੱਚ ਮੈਚ ਡਰਾ ਹੋ ਗਿਆ ਜੀ। ਤੇ ਮੈਚ ਡਰਾ ਹੁੰਦਿਆਂ ਹੀ ਅਨਾਉਂਸ ਹੋ ਗਿਆ ਕਿ 7 ਦਿਨਾਂ ਬਾਅਦ ਮੈਚ ਫਿਰ ਦੁਬਾਰਾ ਹੋਏਗਾ ਇਹਨਾਂ ਦਾ। ਸੱਜਣੋ, ਅੱਜ 17 ਸਪਤੰਬਰ 1910 ਦਾ ਦਿਨ ਜੇ ਦੁਨੀਆ ਭਰ ਦੇ ਕੁਸ਼ਤੀ ਪ੍ਰੇਮੀ ਮਹਿੰਗੀਆਂ ਟਿਕਟਾਂ ਲੈ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਖਬਾਰਾਂ ਨੇ ਦੁਹਾਈ ਪਾਤੀ ਸੀ ਸਾਰੀ ਦੁਨੀਆ ਦੇ ਵਿੱਚ, ਤੇ ਟਿਕਟਾਂ ਲੈ ਕੇ ਲੋਕੀ ਅਖਾੜੇ ਵਿੱਚ ਪਹੁੰਚੇ ਜੇ, ਤੇ ਗਾਮਾ ਚੀਤੇ ਵਰਗੀ ਛਾਲ ਮਾਰ ਕੇ ਮੈਦਾਨ ਚ ਆਇਆ ਜੇ। ਕਮੇਟੀ ਵਾਲੇ ਤੇ ਰੈਫਰੀ ਨੇ ਕੁਸ਼ਤੀ ਆਪਣਾ ਯੂਨੈਸਕੋ ਉਹਨੇ ਜਿਹੜਾ ਹੈਗਾ ਸੀ ਰੈਫਰੀ ਉਹਨੇ ਸੀਟੀ ਮਾਰ ਦਿੱਤੀ ਆ, ਤੇ ਕੁਸ਼ਤੀ ਲੋਕੀ ਜਿਹੜੇ ਸੀ ਉਹ ਹੁਣ ਯੂਨੈਸਕੋ ਦੀ ਵੇਟ ਕਰਨ ਲੱਗੇ ਕਿਉਂਕਿ ਗਾਮਾ ਤੇ ਪਹੁੰਚ ਗਿਆ ਸੀ। ਠੀਕ ਹੈ, ਕਈ ਵਾਰੀ ਅਨਾਉਂਸਮੈਂਟ ਹੋਈ, ਗਾਮਾ ਹੱਥਾਂ ਵਾਂਗੂ ਮੈਦਾਨ ਵਿੱਚ ਖੜਾ ਜੇ, ਸਾਰੀ ਦੁਨੀਆ ਦੀਆਂ ਨਜ਼ਰਾਂ ਗਾਮੇ ਦੇ ਉੱਤੇ, ਤੇ ਯੂਨੈਸਕੋ ਜਿਹੜਾ ਨਾ ਉਹ ਨਹੀਂ ਆਇਆ। ਕਈ ਵਾਰੀ ਅਨਾਉਂਸਮੈਂਟ ਹੋਈ ਤੇ ਅਖੀਰ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ।

ਸੱਜਣੋ 18 ਸਾਲਾਂ ਬਾਅਦ ਇਹਨਾਂ ਦੋਵਾਂ ਪਹਿਲਵਾਨਾਂ ਦੀ ਕੁਸ਼ਤੀ ਪਟਿਆਲੇ ਵਿੱਚ ਹੁੰਦੀ ਹੈ। ਫਿਰ ਬਾਅਦ ਓਲੰਪਿਕ ਤੋਂ ਬਾਅਦ ਮੁੜ ਕੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ, ਤੇ ਇਹ 18 ਸਾਲਾਂ ਬਾਅਦ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ ਨਾ, ਉਹਨੇ ਇਹਨਾਂ ਦੀ ਕੁਸ਼ਤੀ ਕਰਵਾਈ 1928 ਵਿੱਚ। ਮਹਾਰਾਜੇ ਪਟਿਆਲੇ ਨੇ ਕਰਵਾਈ ਸੀ ਤੇ 60,000 ਤੋਂ ਉੱਪਰ ਲੋਕ ਇਸ ਕੁਸ਼ਤੀ ਨੂੰ ਵੇਖਣ ਆਏ ਸਨ। ਜਿੱਥੋਂ ਤੱਕ ਨਜ਼ਰ ਜਾਂਦੀ ਵੇਖਣ ਵਾਲਿਆਂ ਦਾ ਜੋਸ਼ ਠਾਠਾ ਮਾਰਦਾ। ਇਹ ਸਾਰੀਆਂ ਤਸਵੀਰਾਂ ਤੁਸੀਂ ਨੈੱਟ ਚ ਵੇਖ ਸਕਦੇ ਹੋ, ਇਹ ਸਭ ਨੈੱਟ ਦੇ ਵਿੱਚ ਸਾਂਭੀਆਂ ਪਈਆਂ ਨੇ ਤਸਵੀਰਾਂ। ਅਫਸੋਸ, ਇੰਨੇ ਵੱਡੇ ਪ੍ਰਬੰਧ ਕੀਤੇ ਗਏ, ਇੰਨੀ ਦੁਨੀਆ ਆਈ, ਪਰ ਮੈਚ 2-3 ਮਿੰਟ ਹੀ ਚੱਲਿਆ ਜੇ ਸਾਰਾ ਯੂਨੈਸਕੋ ਦਾ ਤੇ ਗਾਮੇ ਦਾ। ਤੇ ਗਾਮੇ ਨੇ ਸ਼ੁਰੂ ਵਿੱਚ ਹੀ ਜਿਹੜੀ ਪਟਕਣੀ ਦਿੱਤੀ ਜੇ ਯੂਨੈਸਕੋ ਨੂੰ, ਆ ਖਾੜੇ ਚ ਲੰਮਾ ਪਾਤਾ ਜੇ। ਗਾਮਾ ਪਹਿਲਵਾਨ, ਵਾਹ ਵਾਹ ਗਾਮਾ ਪਹਿਲਵਾਨ, ਪਰ ਪਹਿਲਵਾਨੀ ਦੇ ਆਕਾਸ਼ ਦੇ ਤਾਰੇ ਵਾਂਗੂ ਚਮਕਣ ਲੱਗਾ। ਪਰ ਸਮੇਂ ਦਾ ਚੱਕਰ ਸੱਜਣੋ ਤੁਹਾਨੂੰ ਪਤਾ ਹੀ ਹੈ ਨਾ, ਸਮੇਂ ਦਾ ਚੱਕਰ ਵੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਬਾਅਦ ਵਿੱਚ ਸਮੇਂ ਦਾ ਚੱਕਰ ਚੱਲਦਿਆਂ ਚੱਲਦਿਆਂ ਹੁਣ ਗਾਮੇ ਦਾ ਸਰੀਰ ਵੀ ਢਲਣ ਲੱਗਾ। ਦੋਸਤੋ, ਉਧਰੋਂ 1947 ਚ ਬਟਵਾਰਾ ਹੋ ਗਿਆ, ਗਾਮਾ ਪਾਕਿਸਤਾਨ ਚਲਾ ਗਿਆ ਤੇ ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋਣ ਲੱਗੇ। ਇੱਕ ਤੇ ਵੱਢ ਟੁੱਕ ਚ ਪਿੱਟ ਸਿਆਪੇ ਦੇ ਵਿੱਚ, ਤੇ ਲੋਕਾਂ ਨੂੰ ਤੋਂ ਆਪਣੀ ਹੋਸ਼ ਹਵਾਸ਼ ਨਹੀਂ, ਤੇ ਕੌਣ ਕਲਚਰਲ ਪ੍ਰੋਗਰਾਮ ਦੇ ਪਹਿਲਵਾਨਾਂ ਦੇ ਗਾਉਣ ਵਾਲਿਆਂ ਨੂੰ ਤੇ ਇਹਨਾਂ ਨੂੰ ਕੌਣ ਜਾਣਦਾ। ਰੋਟੀ ਭੁੱਖੇ ਮਰ ਭੱਜੇ ਫਿਰਦੇ, ਘਰ ਦੇ ਅੱਧੇ ਦੇ ਜੀ ਕਤਲ ਹੋ ਗਏ, ਸਰਕਾਰਾਂ ਸਥਾਈ ਨਹੀਂ ਸਨ, ਕੌਣ ਗਾਮਿਆਂ ਵੱਲ ਧਿਆਨ ਦਿੰਦਾ ਹੁਣ। ਹਾਂਜੀ, ਹਾਂ, ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋ ਗਏ। ਸਰੀਰਕ, ਪਰਿਵਾਰਕ ਤੇ ਆਰਥਿਕ ਦੁੱਖਾਂ ਤਕਲੀਫਾਂ ਨੇ ਗਾਮੇ ਨੂੰ ਘੇਰ ਲਿਆ ਜੇ, ਤੇ ਬਟਵਾਰੇ ਦੇ ਕਾਰਨ ਕਮਜ਼ੋਰ ਸਰਕਾਰਾਂ, ਆਰਥਿਕ ਮੰਦੀ, ਦੋਵੇਂ ਪਾਸੇ ਵੱਢ ਟੁੱਕ ਵੈਣ ਪੈਣ, ਜਿਸ ਤਰ੍ਹਾਂ ਮੈਂ ਕਹਿਣ ਡਿਆ, ਹੈ ਬੜੇ ਬੜੇ ਵੱਡੇ ਸਰਦਾਰ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਦੇ ਵੇਖੇ ਗਏ। ਔਰ ਜਿਹੜੇ ਮੁਰੱਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਹਵੇਲੀ ਦੇ ਵਿੱਚ ਰੋਜ਼ 40-40, 50-50 ਬੰਦੇ ਪਿੰਡ ਚੋਂ ਰੋਟੀ ਖਾ ਕੇ ਜਾਂਦੇ ਸੀ, ਉਹ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਨ ਰਹੇ ਸਨ। 47 ਨੇ ਇੱਥੋਂ ਤੱਕ ਸਾਰਾ ਕੁਝ ਕਰਕੇ ਧਰ ਦਿੱਤਾ। ਤੇ ਗਾਮੇ ਵਿਚਾਰੇ ਦੀ ਤੇ ਕੋਈ ਆਮਦਨ ਹੈ ਹੀ ਨਹੀਂ ਸੀ। ਗਾਮੇ ਦੇ ਘਰ 5 ਪੁੱਤਰ ਤੇ 4 ਧੀਆਂ ਨੇ ਜਨਮ ਲਿਆ। ਪੁੱਤਰ ਟੀਨੇਜ ਚ ਹੀ ਮਰ ਗਏ, ਕੋਈ ਕੋਈ ਡਿਜ਼ੀਜ਼ ਹੋਏਗੀ, ਕੋਈ ਸਮਥਿੰਗ ਲਾਈਕ ਦਿਸ, ਕੋਈ 7 ਸਾਲ ਦੀ ਉਮਰ ਚ, ਕੋਈ 11 ਸਾਲ ਦੀ ਉਮਰ ਦੇ ਵਿੱਚ। ਸਾਰੇ ਦੇ ਸਾਰੇ ਬੱਚੇ ਉਹਦੇ, ਸਾਰੇ ਬੱਚੇ ਨਹੀਂ ਪੁੱਤਰ ਉਹਦੇ, ਰੱਬ ਨੂੰ ਪਿਆਰੇ ਹੋ ਗਏ। ਉਹ ਗਾਮਾ ਜਿਹਨੇ 50 ਸਾਲ ਇੱਕ ਵੀ ਕੁਸ਼ਤੀ ਨਹੀਂ ਸੀ ਹਾਰੀ, ਔਰ ਹੁਣ ਜ਼ਿੰਦਗੀ ਦੀ ਹਰ ਇੱਕ ਖੇਡ ਹਾਰਨ ਲੱਗਾ। ਜ਼ਿੰਦਗੀ ਦੇ ਆਖਰੀ ਸਾਲਾਂ ਚ ਗਾਮਾ ਲਾਹੌਰ ਦੇ ਬਾਹਰ ਇੱਕ ਛੋਟੀ ਜਿਹੀ ਝੌਂਪੜੀ ਚ ਰਹਿੰਦਾ ਸੀ। ਸੱਜਣੋ, ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਨੈੱਟ ਚ ਜਾ ਕੇ ਉਹਦੀ ਝੌਂਪੜੀ ਵੇਖੋਗੇ ਨਾ, ਤੁਹਾਡਾ ਕਾਲਜਾ ਮੂੰਹ ਨੂੰ ਆ ਜਾਏਗਾ ਤੇ ਸ਼ਾਇਦ ਅਫਸੋਸ ਵੀ, ਅਥਰੂ ਵੀ ਆਉਣ ਕਿ ਓ ਲੰਡਨ ਬੁਲਵਾਰਡ ਚੈਂਪੀਅਨਸ਼ਿਪ ਦੇ ਵਿੱਚ ਯਾਰ ਤਾਜ ਪਾਈ ਖੜਾ ਬੰਦਾ ਕਾਨਿਆਂ ਦੀ ਝੌਂਪੜੀ ਚ ਰਹਿੰਦਾ ਹੋਏਗਾ ਕਦੀ ਆਣ ਕੇ। ਉਤੋਂ ਆਰਥਿਕ ਤੰਗੀ, ਗਾਮੇ ਪਹਿਲਵਾਨ ਦੇ ਸਰੀਰ ਚ ਬੜੀਆਂ ਪੀੜਾਂ ਥਾਂ ਥਾਂ ਹੋਣ ਲੱਗ ਪਈਆਂ। ਪੀੜਾਂ ਨੇ ਉਹਨੂੰ ਘੇਰ ਲਿਆ, ਕਿਉਂਕਿ ਜਵਾਨੀ ਵਿੱਚ ਉਹ ਮਨੁੱਖੀ ਹੱਦਾਂ ਤੋਂ ਵੱਧ ਵਰਜਿਸ਼ ਕਰਦਾ ਰਿਹਾ ਸੀ। ਹੁਣ ਉਹ ਜਿੱਤੀਆਂ ਹੋਈਆਂ ਟਰਾਫੀਆਂ ਜਿਹੜੀਆਂ ਸਨ, ਉਹਦੀਆਂ ਰਾਜੇ ਮਹਾਰਾਜਿਆਂ ਦੇ ਦਿੱਤੇ ਤੋਹਫੇ ਜਿਹੜੇ ਸਨ, ਉਹਨੇ ਵੇਚ ਵੇਚ ਕੇ ਗੁਜ਼ਾਰਾ ਕਰਤਾ।
ਉਹਦੀ ਤਰਸਯੋਗ ਹਾਲਤ ਦਾ ਪਟਿਆਲੇ ਦੇ ਮਹਾਰਾਜੇ ਨੂੰ ਪਤਾ ਲੱਗਾ, ਕਿਉਂਕਿ ਉਹਦਾ ਆਖਰੀ ਦੰਗਲ ਯੂਨੈਸਕੋ ਦੇ ਨਾਲ ਪਟਿਆਲੇ ਚ ਹੋਇਆ ਸੀਗਾ, ਤੇ ਜਦੋਂ ਕਿਤੇ ਠੰਡ ਠੰਡੌੜਾ ਵੱਢ ਟੁੱਕਦਾ ਥੋੜਾ ਜਿਹਾ ਅੱਗਾ ਪਿਛਾ ਹੋਇਆ ਤੇ ਗਾਮੇ ਬਾਰੇ ਉਹਨੂੰ ਪਤਾ ਲੱਗਾ ਮਹਾਰਾਜੇ ਪਟਿਆਲੇ ਨੂੰ। ਇਹ 1928 ਵਿੱਚ ਯੂਨੈਸਕੋ ਨੂੰ ਪਟਿਆਲੇ ਚ ਢਾਇਆ ਸੀ ਨਾ ਗਾਮੇ ਨੇ, ਤੇ ਮਹਾਰਾਜੇ ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਵੀ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਈਆਂ ਮਤਲਬ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਨਹੀਂ, ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ, ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਵੀ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਈਆਂ ਮਤਲਬ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਨਹੀਂ, ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ, ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਇਹ ਤੇ ਸੀ ਜੀ ਮੇਰੀ ਗੱਲਬਾਤ।

ਆਖਿਰਕਾਰ 23 ਮਈ 1960 ਵਿਚ 82 ਸਾਲ ਦੀ ਉਮਰ ਵਿਚ ਦੁਨੀਆਂ ਦਾ ਜੇਤੂ ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿਚ ਕਾਨਿਆਂ ਦੀ ਝੌਂਪੜੀ ਵਿਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ ਇਹ ਤੇ ਸੀ ਜੀ ਮੇਰੀ ਗੱਲਬਾਤ। ਹਾਂਜੀ ਤੇ ਮੈਨੂੰ ਵੀ ਅਫਸੋਸ ਹੋ ਰਿਹਾ, ਮੈਂ ਵੀ ਫੀਲ ਕਰ ਰਿਹਾ ਕਿ ਇਹੋ ਜਿਹੇ ਹੀਰੋਆਂ ਦਾ ਅੰਤ ਇਦਾਂ ਦਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਬੰਧ ਕਰ ਦੇਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਨਾਂ ਰੋਸ਼ਨ ਕੀਤੇ ਨੇ ਉਹਨਾਂ ਨੇ ਇੱਕ ਦਿਨ ਬੁੱਢਿਆਂ ਤੇ ਹੋਣਾ ਹੀ, ਉਹਨਾਂ ਦੀ ਆਮਦਨ ਤੇ ਕੋਈ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਕਾਹਦੀ ਆਮਦਨ ਵਿਚਾਰੇ ਦਾਮੇ ਦੀ, ਤੇ ਉਹ ਦਿਹਾੜੀਆਂ ਕਰਨ ਤੇ ਵਿਆਹ ਹੋਣ ਤੇ ਇਹ ਗੌਰਮੈਂਟ ਦਾ ਫਰਜ਼ ਬਣਦਾ। ਪਰ ਸਾਡੀਆਂ ਗੌਰਮੈਂਟਾਂ ਉਹਨਾਂ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ। ਪਾਕਿਸਤਾਨ ਦਾ ਜਿਹੜਾ ਜੈਵਲੀਨ ਥਰੋ ਚੋਂ ਜਵਾਨ ਫਸਟ ਆਇਆ ਨਾ, ਉਹਨੇ ਆਪਣੇ ਘਰੋਂ ਹੀ ਦੁੱਧ ਪੀਤਾ ਜੇ ਸਾਰਾ, ਤੇ ਜਦੋਂ ਉਹ ਦੁਨੀਆਂ ਦੇ ਉੱਤੋਂ ਦੀ ਲੱਤ ਫੇਰ ਕੇ ਜੈਵਲੀਨ ਥਰੋ ਚ ਉਹਦਾ ਨਾਂ ਚੜਿਆ ਸੀ ਤਾਂ ਗੌਰਮੈਂਟ ਵੱਲੋਂ, ਆਮ ਅਮੀਰਾਂ ਵੱਲੋਂ, ਤੈਨੂੰ ਕੋਠੀਆਂ, ਤੈਨੂੰ ਪਲਾਟ ਆ ਮਿਲ ਜਾਣਗੇ, ਤੈਨੂੰ ਆਹ ਦੇ ਦਾਂਗੇ, ਐਂ ਕਰ ਦਿਆਂਗੇ, ਤੂੰ ਉਹਨੂੰ ਪਤਾ ਹੀ ਨਹੀਂ ਕਿੰਨਾ ਕੁਛ ਮਿਲ ਗਿਆ ਸੀ, ਕਿਸੇ ਨੇ ਕੁਛ ਨਹੀਂ ਜੇ ਦਿੱਤਾ। ਹੁਣ ਉਹ ਫੇਰ ਆਪਣੇ ਘਰੋਂ ਹੀ ਦੁੱਧ ਪੀਂਦਾ ਜੀ। ਹੁਣ ਤੇ ਕੋਈ ਵੰਡ ਟੁੱਕ ਨਹੀਂ ਨਾ ਹੁੰਦੀ ਪਾਕਿਸਤਾਨ ਵਿੱਚ, ਹੁਣ ਤੇ ਕੋਈ ਵੀ ਪੁੱਠੇ ਦੇਣ ਨਹੀਂ ਨਾ ਆਏ, ਭੱਜ ਨੱਠ ਕੋਈ ਨਹੀਂ ਨਾ। ਆ ਜੇ ਸਾਡੇ ਪਲੇਅਰਾਂ ਦੇ ਹਾਲ ਇਸੇ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗਾ। ਪਰ ਮੈਂ ਹੁਣ ਅੱਗੋਂ ਕੀ ਕਹਾਂ, ਤੇ ਮੈਂ ਹੁਣ ਇਸ ਤਰ੍ਹਾਂ ਕਹਿਣਾ ਕੀ ਹੈ, ਸਾਡੇ ਸੂਝਬੂਝ ਵਾਲੇ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ ਤੇ ਉਹ ਆਣ ਕੇ ਪੰਜਾਬ, ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ। ਤੇ ਲਓ ਬੱਬੀ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਪਲੀਜ਼, ਮੈਂ ਤੁਹਾਡੇ ਵੱਲ ਆ ਰਿਹਾ ਜੀ। ਲਓ ਜੀ ਤੁਸੀਂ ਹੁਣ ਸੁਣੋ ਜੀ ਸਾਡੇ ਪੱਤਰਕਾਰ ਬਲਬੀਰ, ਲਓ ਕਿੱਥੇ ਚਲੇ ਗਏ ਬਲਬੀਰ ਜੀ 1900 ਤੇ।

0: ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿਕਾਰਯੋਗ ਬਾਜਵਾ ਸਾਹਿਬ, ਮੇਰੇ ਵੱਲੋਂ ਤੁਹਾਨੂੰ ਤੇ ਪਰਿਵਾਰ ਦੀ ਟੋਨ ਦੇ ਨਾਲ ਜੁੜੇ ਹੋਏ ਸਾਡੇ ਪੰਜਾਬ ਵਾਲੇ, ਭਾਰਤ ਵਾਲੇ, ਜਰਮਨ ਵਾਲੇ, USA ਵਾਲੇ ਤੇ ਹੋਰ ਜਿੱਥੇ ਕਿਤੇ ਵੀ ਸਾਹਿਬ ਸਰੋਤੇ ਬੈਠੇ ਨੇ ਜੀ, ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਅਦਬ ਨਾਲ ਸਤਿ ਸ੍ਰੀ ਅਕਾਲ ਜੀ।
0: ਤੇ ਬੱਬੀ ਜੀ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਇੰਨੇ ਹੀ ਅਦਬ ਵਾਲੀ, ਤੁਸੀਂ ਵੀ ਬਹੁਤ ਸਤਿਕਾਰਯੋਗ ਹੋ, ਇੱਕ ਸੱਚੇ ਸੁੱਚੇ ਪੱਤਰਕਾਰ ਤੇ ਸਹੀ ਗੱਲਾਂ ਕਰਨਾ।
1: ਤੇ ਉਸ ਤੋਂ ਬਾਅਦ ਬਾਜਵਾ ਜੀ, ਮੈਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ ਫੋਰ ਦਿਸ।
0: ਥੈਂਕ ਯੂ।
1: ਮੈਂ ਆਪ ਜੀ ਦਾ ਧੰਨਵਾਦੀ ਇਸ ਲਈ ਤਾਂ ਹੈ ਹੀ ਹੈ ਕਿ ਤੁਸੀਂ ਸਾਨੂੰ ਸਮਾਂ ਦਿੰਦੇ ਹੋ, ਪਾਠਕਾਂ ਦੇ ਨਾਲ ਸਾਂਝ ਪਾਉਂਦੇ ਹੋ।
0: ਨਹੀਂ, ਸਮਾਂ ਵੀ ਤੁਹਾਡਾ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ, ਗੱਲ ਹੀ ਮੁੱਕੀ ਨੀ ਤੇਰੇ ਅੱਗੇ। ਥਾਂ ਸੁੱਟਿਆ ਭਾਵੇਂ ਸੁੱਟਣ ਸਵਾਲ ਹੈ ਭਾਵੇਂ
1: ਲਹਿੰਗਾ। ਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਸ਼ੈਲ ਵੀ ਵੈਰੀ ਥੈਂਕਫੁਲ ਕਿਹਾ ਨਾ, ਉਹਦਾ ਕਾਰਨ ਇਹ ਸੀ ਕਿ ਬਾਜਵਾ ਜੀ, ਜਿਹੜੀ ਤੁਸੀਂ ਕਥਾ, ਜਿਹੜਾ ਤੁਸੀਂ ਇਤਿਹਾਸ, ਜਿਹੜੀ ਤੁਸੀਂ ਪੰਜਾਬ ਦੀ ਇੱਕ ਵਿਰਾਸਤ ਦੀ ਗੱਲਬਾਤ ਛੋਹੀ ਹੋਈ ਸੀ, ਸਾਂਝੀ ਕੀਤੀ ਹੋਈ ਸੀ, ਤੇ ਮੇਰਾ ਮਨ ਕਰਦਾ ਸੀ ਕਿ ਬਾਜਵਾ ਸਾਹਿਬ ਅੱਜ ਇਸੇ ਤਰ੍ਹਾਂ ਹੀ ਕਰਦੇ ਰਹਿਣ। ਬਾਜਵਾ ਜੀ ਪੰਜਾਬ ਦੇ ਰੇਡੀਓ ਦੀ, ਪੰਜਾਬ ਦੇ TV ਦੀ, ਪੰਜਾਬ ਦੇ ਨਿਊਜ਼ ਚੈਨਲਾਂ ਦੀ ਇੱਕ ਪਾਸੇ ਗੱਲ ਰੱਖੋ, ਇਹ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ, ਮੈਂ ਅੱਗੇ ਅਕਸਰ ਵੀ ਅਲੱਗ ਅਲੱਗ ਚੈਨਲਾਂ ਤੇ ਜਾ ਕੇ ਗੱਲ ਕਰਦਾ ਕਿ ਤੁਸੀਂ ਹਲੂਣਾ ਦਿੰਦੇ ਹੋ। ਬਾਜਵਾ ਜੀ, ਜਿਹੜੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਨੇ, ਮੌਜੂਦਾ ਸਮੇਂ, ਮੈਂ

0: ਆਣ ਪਰ ਲੋਧੀ ਜਾਣਾ ਉਹ ਚਲੋ ਬਾਅਦ ਦੀ ਗੱਲ ਹੈ,
1: ਪਰ
0: ਤੁਹਾਨੂੰ ਸਲਿਊਟ ਹੈ ਕਿ ਤੁਸੀਂ ਜਿਹੜੀ ਅੱਜ ਦਾ ਇਤਿਹਾਸਕ ਵਿਸ਼ਾ ਹੋਇਆ ਨਾ, ਇਹ ਜਦੋਂ ਹੁਣ ਲਿੰਕ ਬਣੂਗਾ ਜਾਂ ਮੇਰਾ ਖਿਆਲ ਹੈ ਵੀ ਬਹੁਤ ਸਰੋਤੇ ਨੇ, ਮੈਂ ਜਦੋਂ ਤੁਸੀਂ ਪੋਸਟ ਫੇਸਬੁੱਕ ਤੇ ਪਾਉਂਦੇ ਹੋ ਜਾਂ ਮੈਂ ਸਾਂਝਾ ਕਰਦਾ ਤੇ ਲੋਕਾਂ ਨੂੰ ਕਈਆਂ ਨੂੰ ਚਾਅ ਚੜ ਜਾਂਦਾ ਜਿਹੜੇ ਆਪਣੇ ਨਾਲ ਦੇ।
2: ਮਿਹਰਬਾਨੀ
0: ਜੀ, ਹੁਣ ਜਿਹੜੀ ਤੁਸੀਂ ਹਾਂ ਜਿਹੜੀ ਹੁਣ ਤੁਸੀਂ ਗੱਲ ਨਾ ਗਾਮਾ ਜੀ ਦੀ ਪਹਿਲਵਾਨ ਵਾਲੀ ਛੋਰੀ ਹੋਈ ਸੀ, ਉਹ ਮੈਂ ਤਾਂ ਵਿਰਾਸਤ ਦੀ ਗੱਲ ਕਰ ਰਿਹਾ, ਤਾਂ ਇਤਿਹਾਸ ਦੀ ਗੱਲ ਕਰ ਰਿਹਾ ਬਈ ਬਾਜਵਾ ਜੀ, ਸਾਡੇ ਕੋਲ ਇਹੋ ਜਿਹੇ ਜੁੱਸੇ, ਇਹੋ ਜਿਹੇ ਵਿਰਾਸਤੀ ਖੇਡਾਂ, ਪਹਿਲਵਾਨੀ ਹੋ ਗਈ, ਕਬੱਡੀ ਹੋ ਗਈ, ਉਹ ਇਤਿਹਾਸ ਆਪਣੇ ਆਪ, ਜਿਵੇਂ ਹੁਣ ਤੁਸੀਂ ਗੱਲ ਸੁਣਾਈ ਆ ਸਾਰੀ ਬਈ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ, ਪਰ ਉਸ ਸੰਬੰਧੀ ਅੱਜ ਗੱਲ ਕਰਨੀ ਵੀ ਇੱਕ ਬਹੁਤ ਵੱਡੇ ਹੌਸਲੇ ਜਿਗਰੇ ਵਾਲੀ ਗੱਲ ਆ। ਮੈਂ ਤਾਂ ਤੁਹਾਡਾ ਧੰਨਵਾਦ
2: ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
0: ਕਿਉਂਕਿ ਜੇਕਰ ਵਿਦੇਸ਼ਾਂ ਵਿੱਚ ਵੀ ਕੋਈ ਚਲੋ ਮਗਰਲੀ ਵੀ ਲਾ ਲਓ, ਨਵੀਂ ਪਰੀਤ ਇੱਕ ਪਾਸੇ ਛੱਡੋ, ਉਹ ਹੈਰਾਨ ਹੋਣਗੇ ਵੀ ਸਾਡੇ ਵਡੇਰੇ, ਸਾਡੇ ਪੰਜਾਬੀ ਇਹੋ ਜਿਹੇ ਸੀ
2: ਤੇ
0: ਤੁਸੀਂ ਮੈਂ ਪ੍ਰੋਗਰਾਮ ਦੇ ਨਾਲ ਜੁੜਿਆ, ਹਾਂ 20 ਮਿੰਟ ਮੈਂ ਬਾਅਦ ਪ੍ਰੋਗਰਾਮ ਤੇ ਜੁੜਿਆ ਤੇ ਮੈਂ ਇਹ ਸਮਝ ਰਿਹਾ ਸੀ ਕਿ ਇਸ ਵੇਲੇ ਮੈਂ ਸ਼ਾਇਦ ਬੱਬੇ ਵਾਲੀ ਸਿੰਝ ਚ ਫਿਰ ਰਿਹਾ, ਮੈਂ ਤੁਹਾਡੇ ਨੇੜੇ ਵਾਲੇ ਬੱਬੇ ਵਾਲੀ ਸਿੰਝ ਦਾ ਤਾਂ ਨਾ ਲਿਆ ਵੀ ਮਸ਼ਹੂਰ ਸਿੰਝ ਆ, ਤੇ ਇਸ ਤੋਂ ਇਲਾਵਾ ਸਾਡੇ ਲੁਧਿਆਣੇ ਸਾਰੇ ਪੰਜਾਬ ਦੇ ਵਿੱਚ ਇਹ ਸਿੰਝਾਂ ਚੱਲਦੀਆਂ ਸੀ ਤੇ ਇਹੋ ਪਹਿਲਵਾਨ ਨੇ ਨਾ ਜਿਨ੍ਹਾਂ ਨੇ ਜੌਹਰ ਦਿਖਾਏ ਨੇ ਬੱਬੇ ਵਾਲੀ, ਮੈਂ ਤਾਂ ਦਿਖਾਈ ਆ ਵੀ ਤੁਹਾਡੇ ਇਲਾਕੇ ਦੀ, ਫਿਰ ਤੁਹਾਨੂੰ ਬੱਬੇ ਵਾਲੀ ਦੀ ਸਿੰਝ ਲੈ ਕੇ ਜਾਣ ਦਾ ਕਾਰਨ ਹੀ ਇਹ।
2: ਛੋਟੇ ਹੁੰਦਿਆਂ ਹੀ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਰਹਿੰਦੇ ਹੁੰਦੇ ਸਰ।
0: ਹਾਂ ਹਾਂ ਬਾਜਵਾ ਜੀ, ਜਿਨ੍ਹਾਂ ਨੇ ਪਿੰਡੇ ਹੰਡਾਈਆਂ ਨੇ ਉਹਨਾਂ ਨੇ ਆਪੇ ਕਰਮੇ ਦੇ ਗੁਣ ਗਾਉਣੇ ਨੇ, ਉਹਨਾਂ ਨੇ ਆਪੇ ਫਤਿਹ ਭਲਵਾਨ ਦੇ ਗੁਣ ਗਾਉਣੇ ਨੇ। ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ, ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖੁਰਾਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਵੇਂ ਸਾਰਾ ਕੁਝ ਕੀਤਾ, ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ, ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ। ਉਸ ਟਾਈਮ ਕੁੱਲੀਆਂ ਸੀ, ਕੁੱਲੀਆਂ ਚ ਗੁਜ਼ਾਰਾ ਕਰ ਲਿਆ ਤੇ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ। ਇਹ ਸਾਡੀ ਬਹੁਤ ਵੱਡੀ ਸਾਡੀ ਇੱਕ ਜਿਵੇਂ ਕਹਿੰਦੇ ਆ ਵੀ ਤ੍ਰਾਸਦੀ ਆ, ਸਾਡੀ ਘਾਟਾ ਹੈ ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਕਬੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ, ਅੱਜ ਉਹ ਗਾਮੇ ਦੀ ਉਹ ਵਿਰਾਸਤ ਪੈਦਾ ਨਾ ਹੁੰਦੀ ਜਿਹੜੀ ਲੈ ਕੇ ਟੀਕਾ ਆਪਣੀ ਬਾਂਹ ਚ ਲਾਉਂਦੀ ਹੈ, ਆਪਣੇ ਪਤਾ ਨੀ ਕਿੱਥੇ ਕਿੱਥੇ ਲਾਉਂਦੀ ਹੈ, ਤੇ ਫਿਰ ਇਹੋ ਜਿਹੀ ਵਿਰਾਸਤ ਬਾਜਵਾਈ ਜਿਹੜੀ ਤੁਸੀਂ ਕੀਤੀ ਆ ਉਹ ਬਾਂਹ ਚ ਇੱਥੇ ਆਉਂਦੀ। ਹਾਂ, ਕਿਉਂਕਿ ਜਿਹੜਾ ਹੁਣ ਸਥਿਤੀ ਪੰਜਾਬ ਦੀ ਇਸ ਵੇਲੇ ਬਣੀ ਹੋਈ ਹੈ, ਉਹਦੇ ਉੱਪਰ ਫਿਕਰਮੰਦ ਨੇ ਸਾਡੇ ਤੁਹਾਡੇ ਵਰਗੇ NRI ਭਰਾ ਜਾਂ ਉਹ ਮੀਡੀਆ ਅਦਾਰੇ ਜਿਹਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਇੱਥੇ ਆਲਿਆਂ ਨੂੰ ਤਾਂ ਬਾਜਵਾ ਜੀ ਹਾਲੇ ਵੋਟਾਂ ਦੇ ਵਿੱਚ ਸਾਲ ਰਹਿੰਦਾ, ਹੁਣੇ ਪਲਾਨ ਬਣਿਆ ਹੋਇਆ ਬਈ ਕਿਹਨੂੰ ਕੀ ਚ ਲੈ ਕੇ ਆਉਣਾ, ਕਿਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਾ।
2: ਇਹਨਾਂ ਯੋਰ ਅਗਲੀ ਇਲੈਕਸ਼ਨ ਹੀ ਜਿੱਤਣ ਤੇ ਲੱਗਣ ਦਿਆ, ਉਹਨਾਂ ਨੇ ਜਨਤਾ ਦਾ ਭਲਾ ਕੀ ਕਰਨਾ। ਮੈਂ ਤਾਂ ਕਹਿੰਦਾ ਦੋ ਤਰ੍ਹਾਂ ਅੱਧੀ ਢਾਈ ਸਾਲ ਬਾਅਦ ਹੀ ਯੋਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ।
0: ਇਹ ਬਾਜਵਾਈ ਜਿਹੜੀਆਂ ਤੁਸੀਂ ਬਹੁਤ ਜਾਨਦਾਰ ਸ਼ਾਨਦਾਰ ਗੱਲਾਂ ਕੀਤੀਆਂ ਨੇ, ਇਹਨਾਂ ਤੇ ਸਾਨੂੰ ਮਾਣ ਰਹੂਗਾ। ਜਿਨ੍ਹਾਂ ਨੇ ਤੁਹਾਡੇ ਵਰਗੇ ਸੱਜਣਾਂ ਨੇ, ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ, ਪੰਜਾਬ ਦੇ ਖੇਡ ਗਰਾਉਂਡਾਂ ਦੇ ਵਿੱਚ ਲਿਸ਼ਕ ਦੇ ਪੁਸ਼ਪ ਦੇ ਸਰੀਰਾਂ ਨੂੰ ਲੈ ਕੇ ਪੰਜਵੀਂ ਸੀਵੀਂ ਜਮਾਤ ਤੋਂ ਹੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੇ ਨੇ ਕੰਮ, ਤੇ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਰੇ ਪਾਸੇ ਤੁਰ ਪਈਆਂ। ਠੀਕ ਹੈ, ਕਬੱਡੀ ਹੈ ਜਿਹੜੀ ਸਾਡੀ ਮਾਂ ਖੇਡ ਹੈ, ਜਿਵੇਂ ਕਹਿੰਦੇ ਸੀ ਵੀ ਗਰਾਊਂਡਾਂ ਦੀ ਜਿਹੜੀ ਕਬੱਡੀ ਹੈ, ਧਰਤੀ ਤੋਂ ਜਿਹੜੀ ਕਬੱਡੀ ਹੈ, ਅੱਜ ਦੁਨੀਆਂ ਦੇ ਵਿੱਚ ਲੱਖਾਂ ਕਰੋੜਾਂ ਪਾਉਂਡਾਂ ਦੇ ਵਿੱਚ ਪਹੁੰਚ ਗਈ ਹੈ, ਪਰ ਇਹਦੇ ਪਹੁੰਚਣ ਵਿੱਚ ਵੀ ਅਜਿਹੇ ਕਾਰਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਾਂ ਕੁਸ਼ਤੀ ਸਾਡੀ ਮਾਂ ਖੇਡ ਹੈ, ਵੀ ਉੱਥੇ ਵੀ ਆਹ ਕੁਝ ਚੀਜ਼ਾਂ ਦਾ ਰਾਜ ਹੋ ਗਿਆ, ਉੱਥੇ ਸਿਆਸਤ ਵਾੜ ਦਿੱਤੀ ਗਈ ਹੈ, ਉੱਥੇ ਗੈਂਗਸਟਰ ਵਾੜ ਦਿੱਤੇ ਗਏ ਨੇ, ਉੱਥੇ ਨਸ਼ੇ ਦੀਆਂ ਸਰਿੰਜਾਂ ਵਾੜ ਦਿੱਤੀਆਂ,
2: ਉੱਥੇ ਕਤਲ ਹੋਣ ਲੱਗ ਗਏ ਜੀ, ਗੋਲੀਆਂ ਚੱਲਣ ਡਈਆਂ ਨੇ।
0: ਸੋ ਮੈਂ ਤਾਂ ਬਾਜਵਾਈ ਤੁਹਾਡੇ ਤੇ ਬੜਾ ਹੁਣ ਵੀ ਮੈਨੂੰ ਬੜਾ ਮੇਰਾ ਮੈਂ ਸਰੀਰ ਲੂਣ ਨੂੰ ਕਰਦਾ ਵੀ ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਫੁੱਟਿਆ।
2: ਬਈ ਧੰਨ ਨੇ ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਤੋਂ।
0: ਵੈਰੀ ਗੁੱਡ। ਹਾਂ ਤੇ ਹੁਣ ਬਾਜਵਾ ਜੀ ਆਪਾਂ ਥੋੜੀ ਜੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਆ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ ਉਹਦੇ ਡੇਲੋਂ ਇਲਾਕੇ ਦੇ ਵਿੱਚ ਜਿਹੜਾ ਡੇਲੋਂ ਸ਼ਹਿਰ ਪੈਂਦਾ ਉਹਦੇ ਵਿੱਚ ਪੈਂਦਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, ਐਨ ਆਰ ਆਈ ਵੀਰ ਵੀ ਐਨ ਆਰ ਆਈ ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ
2: ਬੜਾ ਸ਼ੌਂਕ।
0: ਉਸ ਤੋਂ ਹਾਂ ਉਸ ਤੋਂ ਬਿਨਾਂ ਬਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ ਵਧੀਆ ਹੋਏ। ਅਸੀਂ ਉਹ ਟੂਰਨਾਮੈਂਟ ਦੇ ਵਿੱਚ ਖੇਡੇ ਹੋਏ ਹਾਂ ਜਦੋਂ ਸਾਨੂੰ ਇੱਕ ਆਪਣੇ ਕੀ ਕਹਿੰਦੇ ਆ ਬਈ ਆਹ ਟਰੈਕ ਸੂਟ ਮਿਲਿਆ, ਟਰੈਕ ਸੂਟ ਮਿਲਿਆ ਤੇ ਟਰੈਕ ਸੂਟ ਵੀ ਇਹ 95 ਦੇ ਵਿੱਚ ਕਿਸੇ ਕਿਸੇ ਨੂੰ ਮਿਲਦਾ ਹੁੰਦਾ
2: ਸੀ।
0: ਹਾਂ ਤੇ ਉਹ ਜਿਹੜੀਆਂ ਹੁਣ ਤਾਂ ਚਲੋ ਸ਼ਹੀਦਾਂ ਦਾ ਰੂਪ ਬਦਲ ਗਿਆ, ਗੋਲਡ ਮੈਡਲ ਆ ਗਏ, ਉਹ ਵੱਡੀਆਂ ਟਰਾਫੀਆਂ ਜਿਨ੍ਹਾਂ ਦੇ ਉੱਪਰ ਤਾਂਬੇ ਨਾਲ ਲੱਕੜੀ ਦੇ ਉੱਪਰ ਉਹ ਜਿੱਤਾ, ਅੱਜ ਵੀ ਬਹੁਤ ਮੈਂ ਪਈਆਂ ਨੇ। ਤੇ ਮੈਂ ਹੋਰ ਤੁਹਾਨੂੰ
2: ਇੱਕ ਨਾ ਤੁਹਾਨੂੰ ਕੁਛ ਸਕਿੰਟ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਯਾਦ ਆਈ। ਜਦੋਂ ਮੈਂ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਚ ਪੜ੍ਹਦਾ ਹੁੰਦਾ ਸੀ ਤੇ ਸਾਡੀ ਕਬੱਡੀ ਦੀ ਟੀਮ ਡੀਏਵੀ ਹਾਇਰ ਸੈਕੰਡਰੀ ਸਕੂਲ ਦੀ ਟੌਪ ਦੀ ਕਬੱਡੀ ਸੀ, ਤਕਰੀਬਨ ਡਿਸਟ੍ਰਿਕਟ ਲੈਵਲ ਤੇ ਸਾਡਾ ਹੋਲਡ ਸੀ। ਤੇ ਸਾਨੂੰ ਕਬੱਡੀ ਵਾਲਿਆਂ ਨੂੰ ਕੱਛੇ ਮਿਲੇ, ਡੇਢ ਡੇਢ ਰੁਪਈਏ ਚ ਕੱਛੇ, ਬਹੁਤ ਸੋਹਣੇ। ਮੈਂ ਕੱਛਾ ਪਾ ਕੇ ਤੇ ਆਪਣੇ ਪਿੰਡ ਵਿਚ ਜਿਸ ਤਰ੍ਹਾਂ ਆਪਣੇ ਪੱਠੇ ਲੈਣ ਜਾਣਾ ਜਾਂ ਆਪਣੇ ਖੇਤਾਂ ਵੱਲ ਜਾਣਾ, ਬੰਬੀ ਵੱਲ ਜਾਣਾ, ਤੇ ਸਾਡੇ ਅਸੀਂ ਉਹਨੂੰ ਚਾਚਾ ਚਾਚਾ ਕਹਿੰਦੇ ਸੀ, ਸਾਡੇ ਸੱਕੇ ਚਾਚੇ ਨੇ ਹੀ ਉਤਰਾ ਵੇਖੇ ਨਾ, ਆਪਣੇ ਪਿਓ ਦੇ ਬਰਾਬਰ ਨੂੰ ਚਾਚਾ ਕਹਿ ਦੇਣਾ। ਉਹ ਸਾਰੇ ਉਹਨਾਂ ਨੂੰ ਪੜ੍ਹਦਾ ਕੋਈ ਨਹੀਂ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਤੂੰ ਕੱਛਾ ਕਿੱਥੋਂ ਲਿਆ, ਮੈਂ ਕਿਹਾ ਭਾਈ ਤੂੰ ਦਸਾਂ ਕਰਨਿਆਂ ਦਾ ਆਉਂਦਾ ਸੀ ਤੇ ਤੂੰ ਲੈਣਾ ਤੇ ਮੈਂ ਲਿਆ ਦਸਾਂ ਤੇ ਮੈਂ ਤੈਨੂੰ ਲੈ ਦੇਣਾ ਸਕੂਲੋਂ ਲਿਆ ਦੇਣਾ ਕੱਛਾ। ਉਹਨੇ ਘਰ ਜਾ ਕੇ ਆਪਣਾ ਰੋਣਾ ਪਿੱਟਣਾ ਪਾ ਦਿੱਤਾ ਕਿ ਮੈਂ ਤੇ ਸੁੱਚੇ ਦਾ ਕੱਛਾ ਲੈਣਾ, ਉਹ ਮੇਰਾ ਹਾਣੀ ਸੀ ਤੇ ਪੜ੍ਹਦਾ ਨਹੀਂ ਸੀ। ਪਹਿਲਾਂ ਤੇ ਉਹਦੇ ਘਰਦਿਆਂ ਨੇ ਆਪ ਚ ਝਗੜਾ ਹੋਇਆ, ਘਰਦਿਆਂ ਨੇ ਮਾਂ ਨੇ ਪਿਓ ਨੂੰ ਦੱਸਿਆ, ਪਿਓ ਨੇ ਉਹਦੇ ਦੋ ਤਿੰਨ ਗਿੱਚੀ ਚ ਸੁੱਟੀਆਂ, ਫਿਰ ਉਹਨਾਂ ਨੇ ਸਾਡੀ ਮਾਂ ਨੂੰ ਸੱਦ ਕੇ ਅਲਾਮਾ ਦਿੱਤਾ ਵੀ ਆਪਣੇ ਮੁੰਡੇ ਨੂੰ ਭੂਏ ਤੇ ਉਹ ਕੱਛਾ ਇਹਨੂੰ ਕਹਿੰਦਾ ਕਿ ਤੈਨੂੰ ਮੈਂ ਲੈ ਕੇ ਦਿੰਦਾ, ਦਾਸਾ ਨੇ ਲਿਆ ਤੇ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ, ਆਪਣੇ ਘਰ ਹੀ ਸਾਡਿਆਂ ਪੁੱਤਰਾਂ ਨੂੰ ਕੱਛੇ ਨਾ ਵਿਖਾ ਲਿਆ ਕਰੇ ਉੱਤੇ ਆਣ ਕੇ, ਤੇ ਸਾਡੇ ਘਰ ਤੇ ਕੱਲ ਦਾ ਕਪੱਤ ਪਿਆ ਹੈਗਾ ਹਿਸਾਬ ਆ।
0: ਦੇਖੋ ਬਾਜਵਾ ਜੀ ਕਰੇ ਕਿੱਡੀ ਬੜੀ ਗੱਲ ਹੈ,
2: ਵੇਖੋ ਕਹਿੰਦੇ ਵੀ ਉਹ ਚੰਗਾ ਭਲਾ ਉਹਨੂੰ ਕੁੱਟ ਪਈ ਉਹਨੂੰ ਦਿਆਲੇ ਨੂੰ ਘਰੋਂ ਕਿ ਪਿਆ ਤੈਨੂੰ ਕੱਛੇ ਲੈਣੇ ਦਈਏ, ਉਹਨਾਂ ਕੋਲ ਉਹਨਾਂ ਦਾ ਪਿਓ ਤੇ ਪਟਵਾਰੀ ਹੈ, ਉਹ ਤੇ ਉਹਨਾਂ ਕੋਲ ਤੇ ਹਰਾਮ ਦੀਆਂ ਕਮਾਈਆਂ ਨੇ, ਤੇ ਤੂੰ ਕੱਛੇ
0: ਐ ਨੀ ਪਤਾ ਵੀ ਕਬੱਡੀ
2: ਚੋਂ ਮਿਲਿਆ, ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਜੇ ਡਿਜ਼ਾਇਨਦਾਰ ਕੱਛੇ ਅਸੀਂ ਵੀ ਤੈਨੂੰ ਲੈ ਕੇ ਦੇ ਸਕਦੇ।
0: ਬਾਜਵਾ ਜੀ ਇਹ ਆਪਣੇ ਨਾ ਦੇਵੀ ਦਿਆਲ ਇੱਕ ਪੰਜਾਬੀ ਦੇ ਪੰਜਾਬ ਦੇ ਸਟਾਰ ਕਬੱਡੀ ਖਿਡਾਰੀ ਹੋਏ ਜਿਹੜੇ ਕਿ ਪੰਡਿਤ ਸੀ, ਤੇ ਇਧਰ ਦਰਾਹੇ ਇਲਾਕੇ ਦੇ ਕੋਲ ਉਹਨਾਂ ਦਾ ਪਿੰਡ ਦਾ ਨਾਮ ਹੈਗਾ ਕੁੱਬੇ, ਤੇ ਉੱਥੇ ਮਤਲਬ ਕਿ ਵੀ ਉਹਨਾਂ ਨੇ ਆਪਣਾ ਇੱਕ ਸਟੇਡੀਅਮ, ਜੇ ਪਿੰਡ ਦੇ ਵਿੱਚ ਕੁਛ ਹੁੰਦਾ ਨਾ ਕੋਈ ਪਹਿਲਾਂ, ਚਲੋ ਸਟੇਡੀਅਮ ਤਾਂ ਹੁਣ ਬਣੇ ਨੇ, ਜੇ ਕੋਈ ਪਿੰਡ ਦੇ ਵਿੱਚ ਮਾੜਾ ਮੋਟਾ ਕੋਈ ਗਰਾਊਂਡ ਹੁੰਦਾ ਸੀ, ਕੁਛ ਹੁੰਦਾ ਸੀ, ਤਾਂ ਹੀ ਬੱਚਿਆਂ ਨੂੰ ਖੇਡਣ ਦੀ ਬਣਦੀ ਸੀ। ਉਹਨੇ ਜੀ ਬੜਾ ਬਚਪਨ ਤੋਂ ਰੱਖਿਆ ਤੇ ਫਿਰ ਹੁਣ ਪਤਾ ਲੱਗਦਾ ਗੱਲਾਂ ਦਾ, ਉਦੋਂ ਤਾਂ ਕਿੱਥੇ ਪਤਾ ਲੱਗਦਾ ਸੀ। ਫਿਰ ਇੱਕ ਵਾਰ ਬਲਵਿੰਦਰ ਫਿੱਡਾ, ਹਾਂ ਫਿੱਡੂ ਫਿੱਡਾ, ਤੇ ਹਾਂ ਤੇਜਾ ਮਾਣੂ ਕੇ ਜਾਣੀ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75-80 ਵਾਲੇ ਖਿਡਾਰੀ ਸੀਗੇ ਜਿਹੜੇ, ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ ਤੇ ਉਹ ਟੂਰਨਾਮੈਂਟ ਦੇ ਵਿੱਚ ਜਿਵੇਂ ਸਿੱਧੇ ਭਾਸ਼ਾ ਨੇ ਕਹਿੰਦੇ ਨੇ ਵੀ ਬਾਹਮਣਾ ਤੈਨੂੰ ਮੈਂ ਫਿੱਡੇ ਨੂੰ, ਫਿੱਡਾ ਕਹਿੰਦਾ ਬਾਹਮਣਾ ਤੈਨੂੰ ਮੈਂ ਨੀ ਜਾਣ ਦੇਣਾ, ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ,
2: ਬਹੁਤ ਸੀਗਾ,
0: ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ? ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂ ਕੀਤਾ ਕੰਮ। ਮੈਂ ਜਦੋਂ ਇਸ ਲਾਈਨ ਦੇ ਵਿੱਚ ਲੇਖਕਾਂ ਵਾਲੀ ਪੱਤਰਕਾਰੀ ਜੁੜਿਆ ਤਾਂ ਫਿਰ ਇੱਕ ਆਪਣੇ ਮਾਨਸੇ ਇਲਾਕੇ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ, ਨਰੋਲ ਕਬੱਡੀ ਦਾ ਨਰੋਲ ਖੇਡਿਆ ਦਾ, ਤੇ ਉਹਦੇ ਵਿੱਚ ਮੈਨੂੰ ਸੰਪਰਕ ਕੀਤਾ। ਜਦੋਂ ਅਜੀਤ ਅਖਬਾਰ ਫੋਨ ਵਾਲਾ ਸਿਸਟਮ ਹੀ ਨਹੀਂ ਸੀ, ਉਦੋਂ ਅਜੀਤ ਅਖਬਾਰ ਚ ਕੋਈ ਲੇਖ ਲੱਗਿਆ, ਉਹਨਾਂ ਨੇ 15 ਪੈਸੇ ਵਾਲਾ ਕਾਰਡ ਵੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ। ਉਹ ਕਹਿੰਦਾ ਜੀ ਨਾਲ ਤਾਂ ਤੁਸੀਂ ਸਾਡੇ ਨਾਲ ਜੁੜੋ। ਮੈਂ ਪੜ੍ਹਦਾ ਸੀ ਉਦੋਂ, ਤੇ ਨਾਲੇ ਕਹਿੰਦੇ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਲਿਖੀ, ਤੇ ਮੈਂ ਜੀ ਮੈਨੂੰ ਦੇਵੀ ਦਿਆਲ ਦਾ ਨਾਂ ਤਾਂ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀਆਂ ਮੱਲਾਂ ਕਿੱਥੇ ਮਾਰੀਆਂ ਹੋਈਆਂ। ਚਲੋ ਜੀ ਆਪਾਂ ਨੇ ਸਾਈਕਲ ਚੱਕਿਆ, ਸਾਈਕਲ ਚੱਕ ਕੇ ਜੀ ਕੁੱਬੇ ਪਿੰਡ ਪਹੁੰਚੇ, ਤੇ ਪਹੁੰਚਣ ਤੋਂ ਬਾਅਦ ਜੀ ਉੱਥੇ ਕਹਿੰਦੇ ਜੀ ਇਹਦਾ ਦੇਵੀ ਦਿਆਲ, ਮੈਂ ਜਾ ਕੇ ਪੁੱਛਿਆ ਨਿਆਣਪਣੇ ਵਾਲੀ ਗੱਲ, ਉਹ ਕਹਿੰਦੇ ਜੀ ਉਹ ਤਾਂ ਸਪੋਰਟਸ ਅਫਸਰ ਜਲੰਧਰ ਲੱਗਿਆ ਹੋਇਆ, ਉਹ ਨੀ ਤੁਹਾਨੂੰ ਉਰੇ ਮਿਲ ਸਕਦਾ। ਮੈਨੂੰ ਜਿਹੜਾ ਜੀ 15 ਪੈਸੇ ਵਾਲਾ ਕਾਰਡ ਆਇਆ ਸੀਗਾ ਉਧਰੋਂ ਮਾਨਸਾ ਵਾਲੇ ਪਾਸਿਓਂ, ਮੈਂ ਉਹ ਉਹਨਾਂ ਦੇ ਘਰ ਦੀ ਹੁੰਦੇ ਆਇਆ। ਮੈਂ ਕਿਹਾ ਜੀ ਪਤਾ ਮੈਨੂੰ ਵੀ ਏਡਾ ਕੁਛ ਨੀ, ਮੈਨੂੰ ਆਇਆ ਸੀ ਮੈਂ ਤਾਂ ਆ ਗਿਆ। ਫੇਰ ਕੀ ਹੋਇਆ ਜਦੋਂ ਦੇਵੀ ਦਿਆਲ ਨੂੰ ਪਿੰਡ ਆਏ ਸਟੇਡੀਅਮ ਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ, ਫਿਰ ਮੈਨੂੰ ਬੁਲਾਇਆ, ਆ ਪਿੱਛੇ ਦੀ ਗੱਲ ਆ, ਹੁਣ ਤਾਂ ਸਵਰਗ ਸੁਧਾਰ ਗਏ। ਫਿਰ ਉਹਨਾਂ ਨੇ ਮੇਰੇ ਨਾਲ ਲੇਖ ਲੜੀ ਸ਼ੁਰੂ ਕੀਤੀ, ਜਿਵੇਂ ਆਪਾਂ ਪ੍ਰੋਗਰਾਮਾਂ ਦੀ ਸ਼ੇਅਰ ਕੀਤੀ ਆ, ਉਹਦੇ ਵਿੱਚ ਬਲਵਿੰਦਰ ਫਿੱਡੇ ਵਾਲੀਆਂ ਗੱਲਾਂ, ਬਾਹਮਣਾ ਤੈਨੂੰ ਮੈਂ ਜਾਣ ਨੀ ਦੇਣਾ, ਮੈਨੂੰ ਕਹਿੰਦਾ ਟਾਈਟਲ ਨੀ ਬਦਲਣਾ ਛੋਟਿਆ, ਇਵੇਂ ਹੀ ਰੱਖਣਾ ਵੀ ਬਾਹਮਣਾ ਆ ਜਾ ਤੈਨੂੰ ਦੇਖੀ ਤੇਰੇ ਪਿੰਡ ਦੇ ਸਟੇਡੀਅਮ। ਸੋ ਇਹ ਗੱਲਾਂ ਤੁਹਾਡੇ ਪ੍ਰੋਗਰਾਮ ਚੋਂ ਨਿਕਲੀਆਂ ਤੇ ਮੈਂ ਵੀ ਬਹੁਤ ਪਿੱਛੇ ਚਲੇ ਗਿਆ, ਇੰਨੀ ਪਿੱਛੇ। ਤੇ ਹੁਣ ਮਸਲਾ ਇੱਥੇ ਇਹ ਖੜਾ ਹੋ ਗਿਆ ਬਈ ਮੈਂ ਜਿਹੜੇ ਕਿਲੇ ਰਾਏਪੁਰ ਦੀ ਗੇਮਾਂ ਦੀ ਗੱਲ ਕੀਤੀ ਹੈ, ਤੇ ਉਸ ਤੋਂ ਬਿਨਾਂ ਹੋਰ ਕਈ ਨਾਮੀ ਟੂਰਨਾਮੈਂਟ ਹੋਏ, ਤੇ ਮਸਲਾ ਉੱਥੇ ਸਥਿਤੀ ਕੀ ਖਰਾਬ ਹੋ ਗਈ ਜਦੋਂ ਇੱਕ ਆਪਣੇ ਵਰਗੇ ਖੋਜੀ ਬੰਦਾ ਲਾ ਲਓ ਜਾਂ ਤਰਫਣੇ ਵਾਲਾ ਲਾ ਲਓ, ਉਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਨਜ਼ਦੀਕ ਮੋਟਰਾਂ ਦੇ ਉੱਪਰ ਗਿਆ ਜਿੱਥੇ ਟਾਟਾ ਸੂਮੋ ਗੱਡੀਆਂ ਸਕਾਰਪੀਓ ਤਾਂ ਹੋਣੀ ਆ, ਟਾਟਾ ਸੂਮੋ ਦੇ ਵਿੱਚ ਖਿਡਾਰੀ ਆਉਂਦੇ ਸੀ ਚੜ੍ਹ ਚੜ੍ਹ, ਤੇ ਉਸ ਟਾਈਮ ਵੀ ਕੰਮ ਵੀ ਘੱਟ ਸੀ। ਜਦੋਂ ਉਹਨਾਂ ਜਗ੍ਹਾ ਦੇ ਵਿੱਚੋਂ ਕੁਛ ਗੋਲੀਆਂ ਦੇ ਪੱਤੇ ਤੇ ਕੁਛ ਮਿਲੇ ਸਿੰਜਾਂ, ਫਿਰ ਉਹ ਬੰਦਾ ਬਹੁਤ ਪਿੱਟਿਆ, ਤੇ ਫਿਰ ਉਹਦੀ ਆਵਾਜ਼ ਆ ਜਿਹੜੀ ਉਹਦਾ ਪਿੱਟਪਣਾ ਸੀਗਾ ਉਹ ਫਿਰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੇ ਸੁਣਿਆ ਕਿਸੇ ਤਰੀਕੇ। ਹਾਂ, ਜਿਹੜੇ ਕੈਨੇਡਾ ਚ ਰਹਿ ਰਹੇ ਨੇ ਕਬੱਡੀ ਦੇ, ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਫਿਰ ਉਹਨਾਂ ਨੇ ਜੀ ਇਸ ਵਿਸ਼ੇ ਦੇ ਉੱਪਰ ਬਾਜਵਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਿਆ। ਉਹਨਾਂ ਨੇ ਵੀ ਆਹੀ ਗੱਲ ਬਣਾਈ ਵੀ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਵਿਦੇਸ਼ਾਂ ਚ ਪਾਉਂਡਾਂ ਦੀ ਡਾਲਰ ਦੀ ਹੋ ਗਈ, ਪਰ ਜਿਹੜਾ ਕੁਛ ਸਾਨੂੰ ਮਿਲ ਰਿਹਾ ਇਹ ਕਬੱਡੀ ਵਿੱਚ ਕੌਣ ਲੈ ਗਿਆ? ਉਹਦੇ ਵਿੱਚ ਵੀ ਫਿਰ ਵਿਦੇਸ਼ੀ ਪ੍ਰਮੋਟਰਾਂ ਦੀਆਂ ਗੱਲਾਂ ਹੋਈਆਂ, ਖਾਸਾ ਕੁਛ ਹੋਇਆ। ਚਲੋ ਮੁੱਕਦੀ ਗੱਲ ਇਹ ਹੈ ਬਈ ਟੂਰਨਾਮੈਂਟ ਹੁਣ ਵੀ ਹੁੰਦੇ ਨੇ, ਪਰ ਉਹ ਗੱਲ ਨੀ ਹੈਗੀ ਬਾਜਵਾ ਜੀ, ਜਿਹੜੀ ਬਾਜਵਾ ਜੀ ਉਹਨੇ ਆਪਣੇ ਪਿੰਡ ਦੇ ਵਿੱਚ ਟੂਰ ਖੇਡਦੇ ਸੀ, ਜਾਂ ਮੈਂ ਦੇਵੀ ਦਿਆਲ ਵਾਲੀ ਗੱਲ ਕਰਕੇ ਹਟੇ ਹਾਂ, ਉਹ ਗੱਲ ਨਹੀਂ ਸੀ ਬਣਦੀ। ਹੁਣ ਤਾਂ ਉਹੀ ਗੱਲ ਫੇਰ ਮੁੜ ਕੇ ਆਪਾਂ ਕਰੀਏ ਵੀ ਹੁਣ ਗੈਂਗਸਟਰ ਕੋਈ ਵਿਦੇਸ਼ ਦੇ ਵਿੱਚ ਬੈਠਾ ਕਾਲ ਕਰਦਾ ਬਈ ਤੂੰ ਭਾਈ ਇਸ ਵੇਲੇ ਆ ਜਿਹੜਾ ਉਹ ਆਪਣੇ ਫਲਾਣੀ ਸਪੋਰਟਸ ਅਕੈਡਮੀ ਦੇ ਵਿੱਚ ਜਾ ਕੇ ਖੇਡਣਾ ਨੀ ਹੈਗਾ ਤੈਨੂੰ ਫਲਾਣੇ। ਹਾਂ, ਤੇ ਸਭ ਤੋਂ ਵੱਡੀ ਗੱਲ ਬਈ ਜਿਹੜੀ ਪਿਛਲੇ ਦਿਨ ਚਾਹੇ ਉਹ ਮੋਹਾਲੀ ਦੇ ਬੁੱਕਲ ਵਿੱਚ ਵਸਿਆ ਪਿੰਡ ਸੁਹਾਣਾ ਜਿੱਥੇ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਹੋਰ ਬਹੁਤ ਕੁਛ ਹੋ ਰਿਹਾ, ਪਰ ਅਸੀਂ ਮੈਂ ਇੰਨੀ ਗੱਲ ਇਹ ਕਰਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ, ਤੇ ਸਾਡਾ ਇਹਨਾਂ ਗੱਲਾਂ ਬਾਤਾਂ ਨੂੰ ਛੋਹਣਾ ਵੀ ਇੱਕ ਜ਼ਰੂਰੀ ਗੱਲਬਾਤ ਆ ਵੀ ਜੇ ਅਸੀਂ ਤੁਸੀਂ ਸਪੋਰਟਸ ਦੀ ਗੱਲ ਛੇੜੀ ਹੈ ਤੇ ਅੱਗੇ ਦੀ ਅੱਗੇ ਤੰਦਾਂ ਜਿਹੜੀਆਂ ਉਹ ਜੁੜ ਗਈ।
2: ਜੀ ਬਿਲਕੁਲ, ਯਾਦਾਂ ਤਾਜ਼ੀਆਂ ਹੋ
0: ਜਾਂਦੀਆਂ। ਹਾਂਜੀ, ਹੋ ਜਾਂਦੀਆਂ ਨੇ। ਸੋ ਇਸ ਲਈ ਮੈਂ ਬਾਜਵਾ ਜੀ ਤੁਹਾਡਾ ਧੰਨਵਾਦ, ਤੇ ਅੱਗੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਪੰਜਾਬ ਦੇ ਦੁੱਖ ਦਰਦ। ਮੈਂ ਦੁੱਖ ਦਰਦ ਤਾਂ ਕਹਿ ਰਿਹਾ ਕਿ ਗੁਰਾਂ ਦੇ ਨਾਂ ਉੱਤੇ ਵਸਦਾ ਪੰਜਾਬ, ਜਿਹੜੇ ਇਤਿਹਾਸ ਦੀਆਂ ਜਿਹੜੀਆਂ ਵਿਰਾਸਤ ਦੀਆਂ ਆਪਾਂ ਗੱਲਾਂ ਕਰਕੇ ਹਟੀਆਂ ਬਈ ਉਹਨੂੰ ਅਲੋਪ ਕਿਹਨੇ ਕਰ ਦਿੱਤਾ, ਕਿਹੜੇ ਪਾਸੇ ਨੂੰ ਤੁਰ ਪਈਆਂ ਗੱਲਾਂ ਬਾਤਾਂ ਬਾਜਵਾ ਜੀ? ਹੁਣ ਕੋਈ ਬੰਦਾ ਪੰਜਾਬ ਦੇ ਵਿੱਚ 7 8 ਵਜੇ ਤੋਂ ਬਾਅਦ ਕੰਨੀ ਕਤਰਾਉਂਦਾ ਜੇ ਕਿਤੇ ਜਾਣਾ ਪੈ ਜਾਵੇ ਕਿਸੇ ਕੰਮ ਵਾਲੇ ਨੂੰ ਲੇਟ ਫੇਟ ਆਉਣਾ ਪੈ ਜਾਵੇ। ਹਾਂ ਕਿਉਂਕਿ ਅਸੀਂ ਤਾਂ ਬੈਠੇ ਦੇਖ ਰਹੇ ਹਾਂ ਜਾਂ ਇਹ ਕਹਿ ਲਈਏ ਵੀ ਚੱਲ ਵੀ ਰਹੇ ਹਾਂ ਕਈ ਗੱਲਾਂ ਬਾਤਾਂ ਤੇ ਹੁਣ ਜਿਹੜਾ ਮੌਜੂਦਾ ਸਮੇਂ ਚੱਲ ਰਿਹਾ ਹਾਲੇ ਪੰਜਾਬ ਦੀ 2027 ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਪੂਰਾ ਇੱਕ ਸਾਲ ਪਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ। ਪਰ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਅਪਡੇਟ ਇਹ ਹੈ ਵੀ ਸੁਖਬੀਰ ਬਾਦਲ ਕਹਿੰਦਾ ਜੀ ਮੈਂ ਪੰਜਾਬ ਨੂੰ ਬਚਾਉਣ ਦੇ ਲਈ 40 ਰੈਲੀਆਂ ਕਰਤੀਆਂ। ਹਾਂ ਤਾਜ਼ੀ ਤਾਜ਼ੀ ਅੱਜ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਤੇ ਉੱਧਰ ਭਗਵੰਤ ਮਾਨ ਹੋਰੀ ਹੁਣ ਕਦੇ ਬਠਿੰਡੇ ਕਦੇ ਮਾਨਸਾ ਕਦੇ ਕਿਤੇ ਕਦੇ ਕਿਤੇ ਸਮੁੱਚੇ ਉੱਤਰੀ ਭਾਰਤ ਵੱਲ ਨੂੰ ਲਾ ਲਈਏ ਜਿਹਦੇ ਵਿੱਚ ਅਸੀਂ ਪੰਜਾਬ ਆਉਂਦਾ ਤੇ ਹਰਿਆਣਾ ਰਾਜਸਥਾਨ ਪਿਛਲੇ 15 ਦਿਨਾਂ ਤੋਂ ਬਾਜਵਾ ਦੀ ਮੌਸਮ ਦੀ ਐਸੀ ਕਰੋਪੀ ਹੋਈ ਪਈ ਹੈ ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ।
2: ਫੋਟੋਆਂ ਵੇਖੀਆਂ, ਬੜਾ ਅਫਸੋਸ ਹੈ।
0: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ ਤੀਜੇ ਦਿਨ ਵੀ ਬਰਫ਼ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ, ਗੜੇ ਪਏ, ਦੂਜਾ ਦਿਨ ਲੰਘਿਆ, ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ਼ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ ਉਹ ਜ਼ਖਮਾਂ ਉੱਤੇ ਮੱਲ ਮਿਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ ਉਹ ਵੀ ਪੰਜਾਬ ਦਾ ਹੋਵੇ ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ ਉਹ ਰਾਤ ਜੀ ਬਠਿੰਡੇ ਦੇ ਵਿੱਚ ਰੁਕਿਆ ਤੇ ਉਸੇ ਰਾਤ ਬਠਿੰਡੇ ਦੇ ਕੁਛ ਇਲਾਕਿਆਂ ਦੇ ਵਿੱਚ ਗੋਲੇ ਪੈ ਗਏ, ਗੋਲੇਬਾਰੀ ਹੋ ਗਈ। ਦੂਜੇ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਉਸ
2: ਇਲਾਕੇ ਮੈਂ ਚੁੱਪ ਕਰ ਰਿਹਾ ਮੈਂ ਬਾਅਦ ਚ ਕਰਾਂਗਾ ਕੁਐਸਚਨ
0: ਉਸ ਇਲਾਕੇ ਦੇ ਬਾਈ ਬਾਈ ਗੱਲ ਹੈਰਾਨੀ ਤੁਸੀਂ ਦੇਖੋ ਤੁਹਾਡੀ ਹਾਸੀ ਕਿੰਨੀ ਕਿਵੇਂ ਨਿਕਲੀ ਵੀ ਕੀ ਹੋ ਰਿਹਾ
2: ਦਿਮਾਗ ਕਿੱਥੇ ਕਿਸ ਤਰ੍ਹਾਂ ਦੇ ਨੇ ਇਹਨਾਂ ਲੋਕਾਂ ਦੇ
0: ਦਿਮਾਗ। ਉਸ ਤੋਂ ਬਾਅਦ ਵਾਜਵਾ ਜੀ ਫਿਰ ਉਹ ਬੀਬੀ ਉਧਰ ਜਾਂਦੀ ਹੈ ਤੇ ਚਲੋ ਉਹਦਾ ਮੈਂਬਰ ਪਾਰਲੀਮੈਂਟ ਹਲਕਾ ਉਹ ਫਿਰ ਜਿੱਥੇ ਇਕੱਤਰ ਹੁੰਦੇ ਨੇ ਲੋਕ ਜਾਂ ਇਕੱਤਰ ਕੀਤੇ ਗਏ ਨੇ ਉੱਥੇ ਕਹਿੰਦੇ ਇਹਦੇ ਨਾਲ ਮਾੜੀ ਕੀ ਗੱਲ ਹੋਊਗੀ ਰਾਤ ਭਗਵੰਤ ਮਾਨ ਇੱਥੇ ਰਿਹਾ ਤੇ ਗੋਲੇਬਾਰੀ ਕਰ ਗਿਆ ਹੁਣ ਦੱਸੋ ਵੀ ਭਗਵੰਤ ਮਾਨ ਨੇ ਹੱਥਾਂ ਬਾਜਵਾ ਜੀ ਕਿ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਸਾਡੇ ਆਗੂ ਨੇ
2: ਜਲੂਸ ਕੱਢ ਰਹੇ ਨੇ ਲੋਕ ਇਹ ਲੋਕ ਇਹਨਾਂ ਕੋਲ ਕਿੰਨੀ ਕੁ ਮੱਤ ਇਹਨਾਂ ਦੀ ਮੱਤ ਕਿੰਨੀ ਮਾਰੀ ਗਈ ਗੱਲਾਂ ਕਰਦੇ ਇਹਨਾਂ ਨੂੰ ਸ਼ਰਮ ਨੀ ਆਉਂਦੀ ਇਹੋ ਜਿਹੇ ਲਫ਼ਜ਼ ਮੂੰਹ ਭਗਵੰਤ ਮਾਨ ਦੇ ਹੱਥ ਵਾਸ ਹੈ ਸਾਰਾ ਕੁਛ ਬਈ ਇਹ ਸਾਰਾ ਕੁਛ
0: ਨਹੀਂ ਦੇਖੋ ਤੁਸੀਂ ਉਹ ਬੀਬੀ ਪੜ੍ਹੀ ਲਿਖੀ ਹੈ ਮੈਂਬਰ ਪਾਰਲੀਮੈਂਟ ਚੁਣੀ ਗਈ ਹੈ
2: ਫਸਟ ਕਲਾਸ ਲੈਕਚਰ ਕਰਦੇ ਮੈਂ ਇਹਨਾਂ ਦੇ ਲੈਕਚਰ ਸੁਣੇ ਨੇ ਪਾਰਲੀਮੈਂਟ ਦੇ ਟਾਪ ਕਲਾਸ ਇੰਗਲਿਸ਼ ਹਿੰਦੀ ਤੇ ਪੰਜਾਬੀ ਬੋਲਦੇ ਨੇ ਜੋ ਉਹਨਾਂ ਚ ਕੁਆਲਿਟੀਆਂ ਨੇ ਉਹ ਹੈ
0: ਪਰ ਹੁਣ ਆਹ ਜਿਹੜਾ ਇਹਨੂੰ ਕਿਹੜੇ ਖਾਤੇ ਚ ਰੱਖੀ
2: ਇਹਨੂੰ ਕਿਹੜੇ ਖਾਤੇ ਚ ਰੱਖੀਏ
0: ਤੇ ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਇੱਕ ਚਰਚਾ ਕੱਲ ਦੀ ਪੰਜਾਬ ਦੇ ਵਿੱਚ ਨਵੀਂ ਛਿੜੀ ਹੈ ਉਹ ਤੁਹਾਡੇ ਅੱਗੇ ਵੀ ਜ਼ਰੂਰ ਆਈ ਹੋਣੀ ਹੈ। ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਹਮਣੇਵਾਲ ਜਦੋਂ ਆਪਾਂ ਦਿੱਲੀ ਨੂੰ ਰੂਟ ਤੁਸੀਂ ਫੜਦੇ ਹੋ ਤਾਂ ਉਹ ਤਕਰੀਬਨ ਲੁਧਿਆਣੇ ਤੋਂ 18 ਕਿਲੋਮੀਟਰ ਅੱਗੇ ਜਾ ਕੇ ਸਾਹਮਣੇਵਾਲ ਆਉਂਦਾ ਉੱਥੇ ਦਾ ਵਿਧਾਨ ਸਭਾ ਹਲਕਾ ਤੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਬਣੇ ਹਰਦੀਪ ਸਿੰਘ ਮੁੰਡੀਆਂ। ਇਹ ਹਰਦੀਪ ਸਿੰਘ ਮੁੰਡੀਆਂ ਜਿਹੜਾ ਜੱਦੀ ਪਿੰਡ ਹੈਗਾ ਹੁਸ਼ਿਆਰਪੁਰ ਦੇ ਜਦੋਂ ਤੁਹਾਡੇ ਪਠਾਨਕੋਟ ਨੂੰ ਜਾਂਦੇ ਹਨਾ ਮੁਕੇਰੀਆਂ ਇਲਾਕੇ ਦੇ ਵਿੱਚ ਉਥੋਂ ਬਾਜਵਾ ਜੀ ਇਹ ਬੰਦੇ ਨੇ ਪਲਾਇਨ ਕੀਤੀ ਲੁਧਿਆਣੇ। ਲੁਧਿਆਣੇ ਆ ਕੇ ਤੁਹਾਨੂੰ ਪਤਾ ਹੀ ਹੈ ਵੀ ਦੂਰ ਆ ਕੇ ਜਿਹੜੇ ਬੇਈਮਾਨ ਬੰਦੇ ਨੇ ਉਹ ਬੜੇ ਪੁੱਠੇ ਸਿੱਧੇ ਕੰਮ ਕਰਦੇ। ਇਹਨੇ ਜੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ ਜਿਹੜੀ ਪੰਜਾਬੀ ਲੋਕ ਗਾਇਕਾ ਬੀਬੀ ਸੁਰਿੰਦਰ ਬਿੱਟੀ ਉਹ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਾਹਨੇ ਵਾਲੇ ਦੀ ਇੰਚਾਰਜ ਸੀ ਤੇ ਇਹਨੇ ਜੀ ਉਸ ਬੀਬੀ ਦੀ ਛਤਰ ਛਾਇਆ ਦੇ ਹੇਠ ਵਿੱਚੇ ਤਾਂ ਕਬਜ਼ੇ ਲੈਣ ਦੇ ਕੰਮ ਕਰ ਲਏ। ਵਿੱਚੇ ਦਰਿਆ ਨੇੜੇ ਪੈਂਦਾ ਸਤਲੁਜ ਜਿਹੜਾ ਤੁਹਾਡੇ ਫਲੋਰ ਨੂੰ ਨਿਕਲਦਾ ਉਥੋਂ ਰੇਤ ਦਾ ਹੋਰ ਬੜੀ ਕਲਾਬਜ਼ਾਰੀ ਕੀਤੀ ਤੇ ਅਖੀਰ ਨੂੰ ਇਹ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ। ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਦੇ ਵਿੱਚ ਇਹਦਾ ਸੂਤ ਆਇਆ ਐਮਐਲਏ ਬਣਿਆ। ਹਾਂ ਐਮਐਲਏ ਬਣਿਆ ਤੇ ਐਮਐਲਏ ਬਣਨ ਤੋਂ ਬਾਅਦ ਇਹਨੇ ਜੀ ਜਾ ਕੇ ਕੇਜਰੀਵਾਲ ਨੂੰ ਚੜਾਵਾ ਚਾੜਿਆ ਤੇ ਇਹ ਇਸ ਵੇਲੇ ਪੰਜਾਬ ਦਾ ਕੈਬਨਿਟ ਮੰਤਰੀ ਹੈ ਜਿਹਦੇ ਕੋਲ ਮਾਲ ਵਿਭਾਗ ਹੋਰ ਕਾਫੀ ਕੁਛ। ਇਸ ਮੁੰਡਿਆਂ ਸਾਹਿਬ ਨੇ ਕੀ ਕੀਤਾ ਆਪਣੇ ਜਿਹੜਾ ਪੁਰਾਣਾ ਜੱਦੀ ਪਿੰਡ ਮਕੇਰੀਆਂ ਦੇ ਕੋਲ ਪੈਂਦਾ ਹਿਆਤਪੁਰ ਕੋਟਲੀ ਉਥੇ ਇੱਕ ਜੈਲਦਾਰ ਇਨਵਰਟੋਏਸ਼ਨ ਹੈ। ਜੈਲਦਾਰ ਇਨਵਰਟੋਏਸ਼ਨ ਤੋਂ ਬਾਅਦ ਅਗਲੀ ਜਿਹੜੀ ਗੱਲ ਠੇਠ ਪੰਜਾਬੀ ਚ ਕਰੀ ਹੈ ਵੀ ਉਹ ਜੈਲਦਾਰ ਨੇ ਜੈਲਦਾਰ ਤੁਹਾਨੂੰ ਪਤਾ ਹੀ ਹੈ ਵੀ ਹੁਣ ਪੁਰਾਣੇ ਖਾਨਦਾਨੀ ਨੇ ਉਹਨਾਂ ਨੇ ਜੀ ਉਥੇ ਟਰਾਲੀਆਂ ਬਣਾਉਣ ਦਾ ਕਾਰਖਾਨਾ ਛੋਟੇ ਪਿੰਡ ਲੈਵਲ ਤੇ ਲਾਇਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਿਲਗੇ ਦੀ ਟਰਾਲੀ ਮਸ਼ਹੂਰ ਹੈ ਹੋਰ ਕਈ ਪਾਸਿਆਂ ਦੇ ਇਸ ਤਰ੍ਹਾਂ ਉਹਨਾਂ ਦੀ ਟਰਾਲੀ ਵੀ ਮਸ਼ਹੂਰ ਹੈ। ਇਹਦਾ ਪਿੰਡ ਇਲਾਕਾ ਵੀ ਹੈ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਇੱਕ ਟਰਾਲੀ ਜਿਹਦਾ ਕਿ ਮਾਰਕੀਟ ਵਿੱਚ ਰੇਟ 9 ਲੱਖ ਰੁਪਏ ਆ ਤੇ ਲਾਗਤ ਮੁੱਲ 7 ਲੱਖ ਤੇ ਉਹਨਾਂ ਤੋਂ ਟਰਾਲੀ ਲੈ ਲਈ। ਟਰਾਲੀ ਲਈ ਤੇ ਟਰਾਲੀ ਲੈਣ ਤੋਂ ਬਾਅਦ ਬਾਜਵਾ ਜੀ ਉਹ ਟਰਾਲੀ ਅੱਗੇ ਤੁਹਾਡੇ ਐਨ ਆਰ ਆਈ ਜਿਹੜੇ ਮੰਤਰੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਭੇਟ ਕਰਕੇ ਗਿਫਟ ਦੇ ਦੇ ਕੰਮ ਲੈਣਾ ਕੋਈ ਵੱਡਾ। ਤਿੰਨ ਮਹੀਨੇ ਬਾਅਦ ਉਹ ਟਰਾਲੀ ਵਾਲੇ ਨੇ ਜੀ ਜਿਹੜੇ ਉਹ ਇੱਥੇ ਜਿੱਥੇ ਇਹਨਾਂ ਦੀ ਰਹਾਇਸ਼ ਆ ਜਮਾਲਪੁਰ ਲੁਧਿਆਣੇ ਉੱਥੇ ਆਏ ਐਮਐਲਏ ਸਾਹਿਬ ਨੂੰ ਸਲੂਟ ਮਾਰਿਆ ਸਾਹਮਣੇ ਆਏ। ਚਲੋ ਬਈ ਹੁਣ ਜਦੋਂ ਸਾਹਮਣੇ ਪਹੁੰਚ ਕੇ ਐਮਐਲਏ ਸਾਹਿਬ ਨੂੰ ਪਤਾ ਹੀ ਲੱਗ ਜਾਣਾ ਮੰਤਰੀ ਸਾਹਿਬ ਨੂੰ ਬਈ ਭਾਈ ਇਹਨਾਂ ਤੋਂ ਟਰਾਲੀ ਲਈ ਹੋਈ ਆਪਾਂ ਨੇ ਉਹ ਗੇੜਾ ਮਾਰ ਕੇ ਮੁੜ ਗਏ। ਫੇਰ ਜੀ 6 ਮਹੀਨੇ ਲੰਘੇ ਹੋਰ 3 ਮਹੀਨੇ ਲੰਘੇ 6 ਮਹੀਨੇ ਬਾਅਦ ਉਹਨਾਂ ਨੇ ਮੰਤਰੀ ਸਾਹਿਬ ਦੇ ਇੱਕ ਬੰਦੇ ਨੂੰ ਕਿਹਾ ਕਿ ਮੰਤਰੀ ਸਾਹਿਬ ਜਿਹੜੀ 9-10 ਲੱਖ ਦੀ ਟਰਾਲੀ ਬਣਦੀ ਹੈ ਅਸੀਂ ਤੁਹਾਨੂੰ ਲਾਗਤ ਮੁੱਲ ਤੇ 7 ਲੱਖ ਚ ਦਿੱਤੀ ਹੈ ਤੁਸੀਂ ਅੱਗੇ ਗਿਫਟ ਕੀਤੀ ਹੈ ਕੋਸ਼ ਕੀਤੀ ਹੈ ਉਹ ਤੁਸੀਂ ਜਾਣੋ ਵੀ ਕਿਰਪਾ ਕਰਕੇ ਸਾਨੂੰ 7 ਲੱਖ ਰੁਪਇਆ ਜਿਹੜਾ ਉਹ ਟਰਾਲੀ ਦਾ ਦਿੱਤਾ ਜਾਵੇ। ਮੰਤਰੀ ਸਾਹਿਬ ਨੇ ਜਦੋਂ ਗੱਲ ਸੁਣੀ ਵੀ ਮੈਂ ਤਾਂ ਰੇਤਾ ਵੇਚ ਕੇ ਕਰੋੜਾਂ ਕਮਾ ਲਿਆ ਮੈਂ ਤਾਂ ਨਜਾਇਜ਼ ਕਲੋਨੀਆਂ ਕੱਟ ਕੇ ਕਰੋੜਾਂ ਕਮਾ ਲਿਆ ਪੁਰਾਣੇ ਕੰਮ ਚੋਂ ਲੱਖਾਂ ਦਾ ਕਮਿਸ਼ਨ ਕਰ ਲਿਆ ਤੁਸੀਂ ਮੈਨੂੰ ਕੌਣ ਹੁੰਦੇ ਪੁੱਛਣ ਵਾਲੇ। ਉਹ ਵਿਚਾਰੇ ਜੀ ਮਾਤਰ ਬੰਦੇ ਉਹ ਮੁੜ ਗਏ। ਮੁੜਨ ਤੋਂ ਬਾਅਦ ਜੀ ਉਹਨਾਂ ਨੇ 2 ਵਾਰ ਰਾਘਵ ਚੱਡਾ ਜਿਹੜਾ ਪੰਜਾਬ ਦਾ ਇੰਚਾਰਜ ਬਣਾਇਆ ਸੀ ਉਹਨੂੰ ਮੇਲ ਕੀਤੀ ਗੱਲਬਾਤ ਲਿਖੀ ਲਿਖਣ ਤੋਂ ਬਾਅਦ ਮਿਲਣ ਦਾ ਸਮਾਂ ਮੰਗਿਆ। ਰਾਘਵ ਚੱਡੇ ਹੁਣੀ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ। ਉਸ ਤੋਂ ਬਾਅਦ ਜੀ ਉਹ ਜਿਹੜੇ ਮਲਕੀਤ ਸਿੰਘ ਜੈਲਦਾਰ ਨੇ 2 ਭਰਾ ਨੇ ਉਹ ਫਿਰ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਪਹੁੰਚੇ ਐਪਲੀਕੇਸ਼ਨ ਲਿਖੀ ਦੇਤੀ ਪਰ ਉੱਥੇ ਹੁਣ ਦਿੱਲੀ ਆਏ ਬੈਠੇ ਨੇ ਜਿਹੜੇ ਮੁੱਖ ਮੰਤਰੀ ਨੂੰ ਮਿਲਾਉਣ ਦੀ ਹੁਣ ਜਿੰਮੇਵਾਰੀ ਹੈ ਨਾ ਦਿੱਲੀ ਦੀ ਟੀਮ ਹੈ ਜਿਹੜੇ ਰਜਿਸਟਰ ਤੇ ਤੁਹਾਡੀ ਐਂਟਰੀ ਪਊ ਜੀ ਸੁੱਚਾ ਸਿੰਘ ਬਾਜਵਾ ਜੀ ਸੈਕਟਰੀਏਟ ਚ ਆ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਨੇ ਉਹ ਹਿੰਦੀ ਚ ਲਿਖਿਆ ਜਾਂਦਾ ਹੈ ਉਹਨਾਂ ਦੇ ਮਦਰ ਟੰਗ ਮਦਰ ਟੰਗ ਤੋਂ ਤੁਸੀਂ ਭਾਵ ਲਾ ਲਓ ਵੀ ਜਿਹੜੇ ਹਿੰਦੀ ਲਿਖ ਰਹੇ ਨੇ ਉਹ ਕਿੱਥੇ ਦੇ ਹੋਣਾ। ਚਲੋ ਉਸ ਤੋਂ ਬਾਅਦ ਫਿਰ ਬਾਜਵਾ ਜੀ ਉਹ ਵਿਚਾਰੇ ਦੁਖੀ ਹੋਏ ਦੁਖੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਫੋਨ ਲਾ ਲਿਆ ਮੰਤਰੀ ਸਾਹਿਬ ਨੂੰ ਹਰਦੀਪ ਸਿੰਘ ਮੁੰਡੀਆਂ ਨੂੰ ਜਦੋਂ ਫਿਰ ਲਾਇਆ ਜੀ ਉਹਨਾਂ ਨੇ ਫੋਨ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਰਹੇ ਸੀ ਕਿਸੇ ਹੋਰ ਫੋਨ ਰਾਹੀਂ ਵਟਸਐਪ ਕਾਲ ਦੀ। ਉਹ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਵਟਸਐਪ ਤੋਂ ਸੋਸ਼ਲ ਮੀਡੀਆ ਤੇ ਸੌਖੀਆਂ ਮਿਲ ਜਾਣੀਆਂ ਜਾਂ ਮੈਂ ਭੇਜਣ ਦੀ ਕੋਸ਼ਿਸ਼ ਕਰੂੰਗਾ। ਮੁੱਦੇ ਬਹੁਤ ਗੰਭੀਰ ਨੇ ਪੰਜਾਬ ਦੇ ਜਿਹੜੇ ਮੈਂ ਤਾਂ ਸਾਂਝੇ ਕਰ ਰਿਹਾ। ਅੱਜ ਕੱਲ ਚਰਚਾ ਵਿਚ ਹੈ। ਉਹਨਾਂ ਨੇ ਜਦੋਂ ਪੈਸੇ ਮੰਗੇ ਜੀ ਮੁੱਖ ਮੰਤਰੀ ਸਾਹਿਬ ਉਹਨੂੰ ਅਵਾ ਤਵਾ ਬੋਲੇ, ਇੱਕ ਅਜਿਹੀ ਗਾਲ ਕੱਢੀ ਜਿਹੜੇ ਕਿ ਅਸੀਂ ਪ੍ਰਵਾਜ ਰੇਡੀਓ ਉਹਦੇ ਉੱਪਰ ਉੱਕਾ ਹੀ ਬੋਲ ਨਹੀਂ ਸਕਦਾ। ਹੁਣ ਬਾਕੀ ਤੁਸੀਂ ਸਮਝ ਲਓ ਵੀ ਕਿਹੋ ਜਿਹੀ ਗਾਲ ਹੋਈ। ਬਾਜਵਾ ਜੀ ਉੱਥੇ ਬੈਠਣ ਦੇ ਲਾਇਕ ਹੀ ਹੈ ਨੀ, ਇਹ ਉੱਥੇ ਯੋਗ ਹੀ ਹੈ ਨੀ। ਇਹ ਤਾਂ ਉਹ ਲਹਿਰ ਚੱਲ ਪਈ ਵੀ ਕਾਂਗਰਸ ਮਾੜੀ ਹੈ ਜੀ, ਕੈਪਟਨ ਮਾੜਾ, ਸੁਖਬੀਰ ਬਾਦਲ ਮਾੜੇ ਨੇ, ਹੁੱਬ ਹੁੱਬ ਗਿਆ ਸੀ ਵੀ ਮੂਹਰੇ ਤੁਹਾਡੇ ਐਨ ਆਰ ਆਈ ਵੀ ਮੂਹਰੇ, ਤੇ ਅਖੀਰ ਨੂੰ ਚਲੋ ਆਹ ਗੱਲ ਆਹ ਵੱਧ ਗਈ। ਉਹ ਜਿਹੜੀ ਗਾਲ ਕੱਢੀ ਹੈ ਨਾ, ਉਹ ਗਾਲ ਅਜਿਹੀ ਗਾਲ ਆ ਜਿਹੜੀ ਮੈਂ ਇੱਥੇ ਨਹੀਂ ਕਰ ਸਕਦਾ ਕਿਉਂਕਿ ਸਾਡਾ ਪ੍ਰੋਗਰਾਮ ਆ, ਮੇਰੀ ਮਿਸਿਜ ਉਧਰ ਕਮਰੇ ਚ ਬੈਠੇ ਸੁਣਦੀ ਹੈ, ਉਸ ਤੋਂ ਬਿਨਾਂ ਹੋਰ ਭੈਣ ਭਰਾ ਵਿਦੇਸ਼ੀ
2: ਸਟੈਂਡਰਡ ਲਿਖਣਾ, ਰੇਡੀਓ ਤੇ ਗੱਲ ਕਰਨੀ ਜਾਂ ਟੀਵੀ ਤੇ ਗੱਲ ਕਰਨੀ, ਇਹਦਾ ਇੱਕ ਮਿਆਰ ਹੈ, ਇੱਕ ਫਰੇਮ ਚ ਰਹਿ ਕੇ ਗੱਲ ਕੀਤੀ ਜਾਂਦੀ ਹੈ।
0: ਉਸ ਤੋਂ ਬਾਅਦ ਬਾਜਵਾ ਜੀ ਉਸ ਟੂਰ ਉਹ ਰਿਕਾਰਡਿੰਗ ਕਰਦੇ ਸੀਗੇ ਬੰਦੇ, ਉਹਨਾਂ ਨੇ ਜੀ ਫਿਰ ਉਹ ਸਿੱਧੀ ਮੁੱਖ ਮੰਤਰੀ ਨੂੰ ਮਾਰੀ ਵੀ ਆਹ ਦੇਖੋ ਜੀ ਤੁਹਾਡੇ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਅਸੀਂ ਆਪਣਾ ਹੱਕ ਮੰਗਦੇ। ਫੇਰ ਉਹਦੇ ਵਿੱਚ ਕੁਲਦੀਪ ਧਾਲੀਵਾਲ ਵੀ ਫੇਰ ਜੀ ਉਹ ਬੰਦੇ ਇਹ ਚੀਜ਼ਾਂ ਨੂੰ ਲੈ ਕੇ ਆਪ ਵਾਲੇ ਆਗੂਆਂ ਦੇ ਕੋਲ ਪਹੁੰਚੇ, ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ ਤੇ ਅਖੀਰ ਨੂੰ ਫਿਰ ਮਕੇਰੀਆਂ ਤੋਂ ਭਾਜਪਾ ਦਾ ਵਿਧਾਇਕ ਆ ਚੰਗੀ ਲਾਲ, ਉਹਨੇ ਜੀ ਫਿਰ ਇਹ ਸੋਸ਼ਲ ਮੀਡੀਆ ਰਾਹੀਂ ਗੱਲ ਸੁਣੀ, ਉਹਨੇ ਫਿਰ ਇਹ ਬੰਦਿਆਂ ਦੀ ਹੈਲਪ ਕੀਤੀ। ਮੈਂ ਉਸ ਜੰਗੀ ਲਾਲ ਜੀ ਨੂੰ ਵੀ ਸਲੂਟ ਕਰਨਾ। ਉਹਨਾਂ ਨੇ ਫਿਰ ਇੱਕ ਪੈਰਿਸ ਕਾਨਫਰੰਸ ਕੀਤੀ ਚੰਡੀਗੜ੍ਹ ਵਿੱਚ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਆਹ ਕੁਛ ਹੋ ਰਿਹਾ ਆਹ ਕੁਛ ਹੋ ਰਿਹਾ, ਤੇ ਹੁਣ ਤੁਸੀਂ ਇਹ ਦੇਖੋ ਉਹ ਮੰਤਰੀ ਬਣ ਗਿਆ, ਤੇਰਾ ਢਿੱਡ ਨਹੀਂ ਭਰਿਆ, ਤੂੰ ਉਹ ਵਿਚਾਰੇ ਜਿਹੜਾ ਲੋਹਾ ਕੁੱਟਦੇ ਨੇ ਲੋਹੇ ਦੇ ਨਾਲ ਲੋਹਾ ਹੁੰਦੇ ਨੇ ਉਹਨਾਂ ਦੀ ਮੈਂ ਉਹ ਕਹਿੰਦੀ ਵੀ ਅਸੀਂ 9.25 ਲੱਖ ਦੀ ਟਰਾਲੀ ਦਿੰਦੇ ਆ, ਤੇ ਇਹਨਾਂ ਨੂੰ ਕਿਹਾ ਵੀ 7 ਲੱਖ ਸਾਡੀ ਲਾਗਤ ਮੁਲਾਈ ਹੈ ਸਾਨੂੰ 7 ਲੱਖ ਹੁਣ। ਬਾਜਵਾ ਜੀ ਇਹ ਮਸਲਾ ਜਿਹੜਾ ਇੰਨਾ ਕੁ ਪੰਜਾਬ ਦੇ ਵਿੱਚ ਹੈਵੀ ਹੋਇਆ ਹੋਇਆ, ਤੇ ਉਸ ਹੁਣ ਜਿਹੜੇ ਚਲੋ ਸਿਆਸੀ ਬੰਦੇ ਭਾਲਦੇ ਵੀ ਹੁੰਦੇ ਨੇ ਵਿਰੋਧੀ, ਪਰ ਨਹੀਂ ਉਹ ਬਿਕਰਮਜੀਤ ਸਿੰਘ ਮਜੀਠੀਆ ਵੀ ਉਹਨਾਂ ਦੇ ਕੋਲ ਪਹੁੰਚ ਗਿਆ, ਉਸ ਤੋਂ ਬਿਨਾਂ ਰਵਨੀਤ ਸਿੰਘ ਬਿੱਟੂ ਵੀ ਪਹੁੰਚ ਗਿਆ ਤੇ ਹੋਰ ਕਾਂਗਰਸ ਵਾਲੇ ਵੀ ਪਹੁੰਚੇ ਨੇ। ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਵੇ ਕਿਉਂਕਿ ਉਹਨਾਂ ਨੂੰ ਖਤਰਾ ਬਹੁਤ ਆ ਨਾ ਇਸ ਮਾਮਲੇ ਚ, ਤੇ ਉਹ ਕਹਿੰਦੇ ਅਸੀਂ ਤੁਹਾਡਾ 7 ਲੱਖ ਰੁਪਇਆ ਹਰ ਹੀਲੇ ਦਵਾਉਣਾ। ਇਹ ਜਿਹੜੀ ਮੈਂ ਗੱਲ 15 ਮਿੰਟ ਤੁਹਾਡੇ 10 ਮਿੰਟ ਕੀਮਤੀ ਸਮਾਂ ਲਿਆ, ਇਹ ਕੀਮਤੀ ਗੱਲ ਮੈਨੂੰ ਤਾਂ ਸੁਣਾਉਣੀ ਪਈ ਵੀ ਆਹ ਹਾਲਾਤ ਨੇ ਸਾਡੇ ਝੁੱਡੂਆਂ ਨੇ ਬਣਾਇਆ।
2: ਮਤਲਬ ਕਿ ਦੇਖੋ ਨਾ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਬਾਰੇ ਤਾਂ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਐਂ ਕੀਤਾ, ਪਰ ਉਹਨਾਂ ਦੀ ਟੀਮ ਜਿਹੜੀ ਆ ਜੋ ਕੁਝ ਉਹ ਕਰ ਰਹੀ ਆ ਉਹ ਸਾਰਾ ਕੁਝ ਜਾਂਦਾ ਤੇ ਭਗਵੰਤ ਮਾਨ ਵੱਲ ਨਹੀਂ ਆ ਨਾ।
0: ਨਹੀਂ ਸਭ ਤੋਂ ਵੱਡੀ ਗੱਲ ਬਾਜਵਾ ਜੀ ਜਿਹੜੀ ਗੱਲ ਆ ਨਾ ਮੈਂ ਅੱਗੇ ਥੋੜੀ ਕਰਨ ਲੱਗਿਆ ਸੀ, ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦੇ ਦਰਬਾਰ ਵਿੱਚ ਇਹ ਸਾਰਾ ਕੁਝ ਪਹੁੰਚ ਚੁੱਕਿਆ, ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲ ਰਹੀ, ਕੱਲੇ ਕੱਲੇ ਬੱਚੇ ਨੇ ਵੀ ਦੇਖ ਲਈ, ਪਰ ਇਸ ਮਾਮਲੇ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਨੇ ਆਪਣਾ ਮੂੰਹ ਨਹੀਂ ਖੋਲਿਆ, ਉਈ ਵੀ ਨਹੀਂ ਘੂਰਿਆ ਬਈ ਹਰਦੀਪ ਸਿੰਘ ਮੁੰਡੀਆਂ ਤੂੰ ਗਲਤ ਕਰ ਰਿਹਾ ਬਈ ਦੇ ਪੈਸੇ,
2: ਇਹ ਕੋਈ ਵੱਡੀ ਗੱਲ ਵੀ ਨਹੀਂ, ਤੇ ਮੁੱਖ ਮੰਤਰੀ ਸਗੋਂ ਕਹਿ ਦੇਣ ਵੀ ਗੱਲ ਤਾਂ ਵੱਧ ਹੀ ਜਾਣ ਰਹੀ ਆ, ਫਟਾਫਟ ਉਹਨਾਂ ਨੂੰ ਪੈਸੇ ਪਹੁੰਚਾ ਦਿਓ, ਗੱਲ ਮੁਕਾ ਦਿਓ ਇੱਥੇ।
0: ਹੁਣ ਬਾਜਵਾ ਜੀ ਇਹ ਜਿਹੜੀ ਗੱਲਬਾਤ ਆ ਨਾ ਉਹ ਸਿਆਸੀ ਪੱਖ ਤੋਂ ਸਮਾਜਿਕ ਪੱਖ ਤੋਂ ਪੰਜਾਬ ਦੇ ਦਰਦ ਦੇ ਵਿੱਚੋਂ ਨਿਕਲੀ, ਤਾਂ ਬਈ ਜਦੋਂ ਇੱਕ ਮਿਹਨਤਕਸ਼ ਬੰਦਿਆਂ ਨੂੰ ਇਹ ਇਸ ਤਰ੍ਹਾਂ ਜਲੀਲ ਕਰਦੇ ਨੇ ਤੇ ਦੂਜੇ ਪਾਸੇ ਟਾਟਾ ਬਿਰਲੇ ਉਹਨਾਂ ਦੇ ਕੋਲ ਕਹਿੰਦੇ ਨੇ ਜੀ ਆ ਕੇ ਤੁਸੀਂ ਕਾਰਾਂ ਦਾ ਕਾਰਖਾਨਾ ਲਾਓ, ਕਦੇ ਜਰਮਨ ਤੁਹਾਡੇ ਜਾ ਕੇ ਸੰਧੀ ਕਰ ਦੇਣੀ ਪੰਜਾਬ ਚ ਆ ਲਿਆਓ, ਜਿਵੇਂ ਜਿਹੜਾ ਕੁਛ ਉਹ ਖੁਦ ਕਰ ਰਹੇ ਨੇ। ਮੈਂ ਉਹਨਾਂ ਦੇ ਨਾਲ ਕਿਸੇ ਬੰਦੇ ਰਾਹੀਂ ਗੱਲਬਾਤ ਕੀਤੀ ਆ, ਉਹਨਾਂ ਦੇ ਕੋਲ 163 ਵਿਅਕਤੀ ਕੰਮ ਕਰ ਰਹੇ ਨੇ, 163 ਵਿਅਕਤੀ ਨੂੰ ਰੁਜ਼ਗਾਰ ਦਿੱਤਾ ਹੋਇਆ, ਜਿਹਦੇ ਵਿੱਚ ਕੋਈ ਵੈਲਡਰ ਹੈ, ਕੋਈ ਝਾੜੂ ਵਾਲਾ ਹੈ।
2: ਟੈਕਸ ਕਿੰਨਾ ਦੇਣਦੇ
0: ਹਾਂ? ਦੇਣਦੇ GST ਵਗੈਰਾ ਸਾਰਾ, ਹੁਣ ਮੈਂ ਕੱਢਿਆ ਉਹਨਾਂ, ਮੈਨੂੰ ਦੁੱਖ ਲੱਗਿਆ ਬੜਾ ਉਹਨਾਂ ਦੀ ਗੱਲਬਾਤ। ਸੋ ਇਹ ਪੰਜਾਬ ਦੇ ਹਾਲਾਤ ਨੇ, ਇੱਕ ਤਾਂ ਹੁੰਦਾ ਸਰਕਾਰੀ ਰਾਜਨੀਤਿਕ ਲੁਟੇਰੇ, ਜਿਹੜੇ ਕੰਮ ਸ਼ੁਰੂ ਕਰਾਉਂਦੇ ਨੇ ਵੀ ਫਲਾਣੇ ਥੋਂ ਭਾਈ ਸੀਵਰੇਜ ਪਾਉਣਾ, ਉੱਥੇ ਆਪਾਂ ਨੇ ਕੱਫਾ ਕਿੰਨਾ ਲੈਣਾ, ਉੱਥੇ ਇੰਟਰਲੈਕ ਲਾਉਣੀ ਹੈ ਉੱਥੇ ਕਿੰਨਾ ਲਾਉਣਾ, ਉੱਥੇ ਬਿਜਲੀ ਦੇ ਟਰਾਂਸਫਾਰਮਰ ਰੱਖਣਾ, ਇਹਨੇ ਕਿੰਨਾ ਲੈਣਾ ਉਹ। ਪਰ ਭਾਈ ਤੁਸੀਂ ਇਹ ਤਾਂ ਦੇਖੋ ਜਿਹੜੇ ਬੰਦੇ ਮਿਹਨਤ ਕਸ਼ ਨੇ ਤੁਸੀਂ ਤਾਂ ਉਹਨਾਂ ਨੂੰ ਨੀ ਛੱਡਦੇ, ਤੁਸੀਂ ਹੋਰ ਸਰਕਾਰੀ ਵਿੱਚੋਂ ਕਿਵੇਂ ਛੱਡ ਸਕਦੇ?
2: ਸ਼ਰਮ ਵਾਲੀ ਗੱਲ ਹੈ।
0: ਹਾਂ ਇਹ ਬਹੁਤ ਸ਼ਰਮ ਵਾਲੀ ਗੱਲ ਬਾਜਵਾ ਜੀ। ਮੈਂ ਇਹਨੂੰ ਪਹਿਲਾਂ ਸਵੇਰੇ ਹੋਰ ਪਲੇਟਫਾਰਮ ਤੇ ਸਾਂਝੀ ਕੀਤੀ ਆ, ਤੇ ਮੇਰੇ ਜਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀ ਵੀ ਕਈ ਸਾਡੇ ਸਰੋਤਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਦਾ, ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਵੀ ਆ। ਇਹ ਇੱਕ ਮਤਲਬ ਕਿ ਵੀ ਮਿਹਨਤ ਕਸ਼ ਬੰਦਿਆਂ ਦਾ ਲੋਹੇ ਦੇ ਨਾਲ ਲੋਹਾ ਹੋਣਾ ਬਾਜਵਾ ਜੀ ਛੋਟੀ ਜਿਹੀ ਗੱਲ ਨਹੀਂ ਹੈ।
2: ਵੇਖੋ ਇੱਕ ਤੇ ਉਹ ਮਾਡਰਨ ਟਰਾਲੀਆਂ ਜਿਹੜੀ ਟਰਾਲੀ ਫਸਦੀ ਨਹੀਂ ਨਿਕਲ ਜਾਂਦੀ ਆ, ਕਿਉਂਕਿ ਉਹਦੇ ਪਿਛਲੇ ਪਾਸੇ ਵੀ ਗੇਅਰ ਹੁੰਦਾ, ਟਰਾਲੀ ਦਾ ਵੀ ਜ਼ੋਰ ਲੱਗਦਾ। ਬੜੀ ਮਾਡਰਨ ਚੀਜ਼ ਬਣਾਈ ਹੈ ਉਹਨਾਂ ਨੇ, ਅੱਗੇ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਕੱਢਦੇ ਨੇ ਨਾ, ਖਿੱਚਦੇ ਨੇ। ਹੁਣ ਇਹ ਜਿਹੜੀ ਟਰਾਲੀ ਆ ਇਹਦੇ ਵਿੱਚ ਦੋ ਤਰ੍ਹਾਂ ਦੇ, ਇੱਕ ਤੇ ਸਿਰਫ ਟਰੈਕਟਰ ਦਾ ਹੀ ਜ਼ੋਰ ਲੱਗਦਾ, ਇੱਕ ਇਹ ਟਰਾਲੀ ਚ ਵੀ ਗੇਅਰ ਉਹਨਾਂ ਨੇ ਇੱਕ ਪਾ ਕੇ ਉਹ ਬੈਰਿੰਗ ਜਿਹਾ, ਤੇ ਉੱਥੋਂ ਤੱਕ ਵੀ ਉਹ ਟਰਾਲੀ ਦਾ ਵੀ ਜ਼ੋਰ ਲੱਗੇ, ਉਹ ਵੀ ਚੱਕੇ ਘੁੰਮਣ ਉਹਦੇ, ਤੇ ਉਹ ਫਸਦੀ ਨਹੀਂ ਟਰਾਲੀ।
0: ਮੇਰਾ ਮਤਲਬ ਇਹ ਗੱਲ ਤਾਂ ਸੀਗਾ ਵੀ ਆਹ ਕੋਸ਼ਾ ਜਿਹੜਾ ਬਾਜਵਾ ਜੀ ਚੱਲ ਰਿਹਾ, ਤੇ ਇੱਕ ਗੱਲ ਹੁੰਦੀ ਆ ਵੀ ਕੋਈ ਦਰਦ ਹੀ ਦਿਖਦਾ ਨਾ, ਇਹਨੂੰ ਦਿਲ ਦਾ ਹਾਲ ਸੁਣਾਈਏ ਬਾਜਵਾ।
2: ਸੁਣਾਉਣਾ ਤੇ ਇਹਨਾਂ ਨੂੰ ਹੀ ਆ ਨਾ ਜਿਹੜੇ ਆਪ ਹੀ ਲੁੱਟਣ ਡਏ ਨੇ ਲੋਕਾਂ ਨੂੰ, ਕਿੱਥੇ ਜਾਏਗਾ ਬੰਦਾ, ਕਿਹਦੇ ਕੋਲ ਰੋਏ ਪਿੱਟੇ।
0: ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ, ਜਦੋਂ ਤੁਸੀਂ ਪੜ੍ਹੇ ਹੋ, ਮੈਂ ਪੜ੍ਹਿਆ, ਉਹ ਤੋਂ ਬਾਅਦ ਦੂਜੀ ਪੀੜ੍ਹੀ ਚ ਲਾ ਲਓ ਜਾਂ ਹੁਣ ਵੀ ਲਾ ਲਓ, ਜਿਹੜੀਆਂ ਸਾਨੂੰ ਸਕੂਲ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ, ਉਹਦੇ ਉੱਤੇ ਲਿਖਿਆ ਆ ਗੋਲ ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ ਫੈਲੇ ਵਿਦਿਆ ਚਾਨਣ ਹੋਏ। ਇਹ ਲੋਗੋ ਨੇ ਹੁਣ ਬਾਜਵਾ ਦੀ ਇਸ ਵੇਲੇ, ਅੱਜ ਆ ਜਿਹੜੀ 11 ਅਪ੍ਰੈਲ ਹੋ ਚੁੱਕੀ ਹੈ, 31 ਮਾਰਚ ਨੂੰ ਨਤੀਜਾ ਨਿਕਲਦਾ ਸਕੂਲਾਂ ਦਾ, ਪਾਣੀ ਪੀ ਲਓ ਘੁੱਟ ਕੁਛ।
2: ਨਹੀਂ ਮੇਰੀ ਥੋੜੀ ਕਵੀਅਰ ਢਿੱਲੀ ਸੀ, ਉਹ ਤਾਂ ਮਤਲਬ ਕਿ ਮੈਂ
0: ਹਾਂ ਚਲੋ
2: ਮੇਰੇ ਕੋਲ ਚਾਹ ਦਾ ਕੱਪ ਪਿਆ, ਮੈਂ ਪੀਤਾ ਥੋੜਾ ਜਿਹਾ ਜੀ।
0: ਉਹ ਵੀ ਦੇਖੋ ਤੁਸੀਂ ਵੀ ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਸੀ, ਕਿਵੇਂ ਅਸੀਂ ਫੁੱਲ ਲੈ ਕੇ ਮਾਸਟਰਾਂ ਕੋਲ ਜਾਂਦੇ ਸੀ, ਮਾਸਟਰਾਂ ਦੇ ਉੱਪਰ ਵਰਸਾਉਂਦੇ ਸੀ ਜਿਹੜਾ ਪਹਿਲੇ ਫਸਟ ਆਇਆ। ਬੜਾ ਉਹ ਮਗਰ ਦੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ, ਕਿਉਂਕਿ ਅਸੀਂ ਉਹ ਪੜ੍ਹਾਈਆਂ ਨੇ। ਹੁਣ ਬਾਜਵਾ ਜੀ ਜਿਹੜਾ ਸਿਸਟਮ ਚੱਲਿਆ ਹੋਇਆ ਪੰਜਾਬ ਦੀ ਵਿਦਿਆ ਦਾ, ਉਹਦੇ ਵਿੱਚ ਅਜਿਹਾ ਕੁਝ ਚੱਲ ਪਿਆ ਜਿਹੜੀ ਤਾਂ ਹੈਗੀ ਪੰਜਾਬ ਸਰਕਾਰ ਜਿਹਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਆਏ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਜਿਹੜਾ ਲਾਣਾ, ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਦੇਸ਼ ਨਾਲੋਂ ਅੱਗੇ ਆ ਗਈ, ਸਰਕਾਰੀ ਸਕੂਲਾਂ ਨੇ ਆਹ ਕਰਤਾ, ਸਰਕਾਰੀ ਸਕੂਲਾਂ ਨੇ ਉਹ ਕਰਤਾ। ਚਲੋ ਸੱਚ ਝੂਠ ਜੋ ਹੈ ਉਹ ਸਭ ਨੂੰ ਪਤਾ ਹੈ, ਪਰ ਮੈਂ ਜਿਹੜੇ ਮੁੱਦੇ ਦੀ ਪੁਆਇੰਟ ਦੀ ਗੱਲ ਕਰ ਰਿਹਾ ਨਾ, ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ, ਕਿਉਂਕਿ ਕਰਵਾ ਚੱਲ ਪਿਆ ਸਾਡੇ ਵੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਦੇ ਤਾਂ ਆਪਣੇ ਬੱਚੇ ਨੇ ਜਿਹੜੇ, ਉਹ ਚਾਹੇ 2.5-3 ਸਾਲ ਦੇ ਹਾਲੇ ਉਹਨਾਂ ਦੀ ਉਮਰ ਵੀ ਨੀ ਹੈਗੀ ਸਕੂਲ ਚ ਲੱਗਣ ਦੀ, ਉਹਨਾਂ ਨੂੰ ਵੀ ਸਕੂਲ ਚ ਸੂਲੀ ਚਾੜਤਾ ਵੀ ਚਲੋ ਭਾਈ ਘਰੋਂ ਸਾਡਾ ਖਿਹੜਾ ਛੱਡੋ। ਵੈਨਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੈ ਕੇ ਲਾਲਾ ਨੂੰ ਚਲੇ ਜਾਂਦੀਆਂ ਨੇ, ਉਹ ਸਵੇਰੇ ਕਿਸੇ ਦਾ 7 ਵਜੇ ਟਾਈਮ ਆ, ਕਿਸੇ ਦਾ 6 ਵਜੇ ਦਾ ਟਾਈਮ ਆ, ਉਧਰ ਉਹ 3 ਵਜੇ ਆਉਂਦੇ ਨੇ। ਜਿਹੜੀ ਮਾਂ ਆਪਣੇ ਛੋਟੇ ਜਿਹੇ 2.5-3 ਸਾਲ ਦੇ ਬੱਚੇ ਨੂੰ ਆਪਣੇ ਤੋਂ ਪਰੇ ਨੀ ਕਰਦੀ ਤੇ ਉਹ ਫਿਰ ਉਹਨੂੰ ਸਕੂਲ ਚਾੜਦੀ ਆ, ਤੇ ਉਹ ਕੰਮ ਪੰਜਾਬ ਦੇ ਵਿੱਚ ਬਹੁਤ ਗਲਤ ਚੱਲਿਆ। ਹੁਣ ਅਗਲੀ ਜਿਹੜਾ ਪੁਆਇੰਟ ਹੈ ਉਹ ਇਹ ਹੈ, ਇਹਨਾਂ ਪ੍ਰਾਈਵੇਟ ਸਕੂਲਾਂ ਨੇ ਜਦੋਂ ਆ 1 ਅਪ੍ਰੈਲ ਤੋਂ ਲੈ ਕੇ 10-12 ਇਹਨਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਐਡਮਿਸ਼ਨ ਕਰਨਾ ਹੈ, ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨੇ ਨੇ, ਤਾਂ ਇੰਨਾ ਕੁ ਬੋਝ ਮਾਪਿਆਂ ਦੇ ਵਿੱਚ ਪਾਇਆ ਜਾ ਰਿਹਾ। ਜਿਹੜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਹੁਣ ਇਹਨਾਂ ਨੇ ਉਹ ਵਿਦਿਆ ਜਿਹੜੀ ਉਹਦੇ ਉੱਪਰ ਇੱਕ ਵੱਡਾ ਬਿਜ਼ਨਸ ਬਣਾ ਲਿਆ। ਬਾਜਵਾ ਜੀ ਆ ਸਕੂਲ ਦੇ ਵਿਚ ਐਡਮਿਸ਼ਨ ਕਰਾਓ, ਇਹ ਸਕੂਲ ਦੀਆਂ ਕਿਤਾਬਾਂ ਸਿਰਫ ਤੁਹਾਨੂੰ ਇਸੇ ਦੁਕਾਨ ਤੋਂ ਮਿਲਣੀਆਂ, ਬਾਜਵਾ ਬੁੱਕ ਡੀਪੂ ਤੋਂ ਮਿਲਣੀਆਂ ਨੇ, ਬੱਬੀ ਬੁੱਕ ਡੀਪੂ ਤੋਂ ਤੁਹਾਨੂੰ ਕੁਛ ਨੀ ਮਿਲਣਾ। ਉਸ ਤੋਂ ਬਾਅਦ ਫਿਰ ਇਸੇ ਸਕੂਲ ਦੀ ਜਿਹੜੀ ਵਰਦੀ ਹੈ ਉਹ ਅਗਰਵਾਲ ਕਲਾਥ ਹਾਊਸ ਜਾਂ ਅਗਰਵਾਲ ਮਨਿਆਰੀ ਆ ਉਹ ਤੋਂ ਹੀ ਮਿਲਣੀ।
2: ਬਿਲਕੁਲ, ਇਹਨਾਂ ਨੇ ਆਪਸ ਵਿਚ ਕੰਟੈਕਟ ਨੇ, ਇਹਨਾਂ ਦੇ ਸਾਰੇ ਇੱਕ ਦੂਜੇ ਦੇ ਨਾਲ ਰਾਬਤੇ ਕਾਇਮ ਕੀਤੇ।
0: ਹੁਣ ਬਾਜਵਾ ਜੀ ਇਹ ਹਰ ਸਾਲ ਅਪ੍ਰੈਲ ਮਹੀਨੇ ਰੌਲਾ ਪੈਂਦਾ, ਸਕੂਲਾਂ ਦੇ ਬਾਹਰ ਜਾ ਕੇ ਇਨਕਲਾਬ ਜਿੰਦਾਬਾਦ ਮਾਪੇ ਕਰਦੇ ਨੇ, ਜੇ ਕਿਸੇ ਨੇ ਆਪਣਾ ਬੱਚਾ ਉਸ ਮਹਿੰਗੇ ਸਕੂਲ ਦੇ ਵਿੱਚੋਂ ਹਟਾਉਣਾ ਤਾਂ ਉਹਨੂੰ ਬੜਾ ਦਲੀਲ ਕੀਤਾ ਜਾਂਦਾ, ਚਾਹੇ ਉਹ ਲੁਧਿਆਣਾ ਚਾਹੇ ਉਹ ਚੰਡੀਗੜ੍ਹ ਹੈ।
2: ਤੁਹਾਨੂੰ ਤਾਂ ਪਤਾ ਹੀ ਹੋਣਾ ਨੇਪਾਲ ਵਿਚ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ।
0: ਹਾਂਜੀ ਹਾਂ, ਮੈਂ ਉਧਰ ਨੂੰ ਆਉਣ ਲੱਗਾ।
2: ਫਿਰ
0: ਬਾਜਵਾ ਜੀ ਇਹ ਜਿਹੜੀ ਲੁੱਟ ਆ ਹੁਣ 10-15 ਦਿਨ ਦੇ ਵਿਚ ਪੂਰੀ ਚੱਲਦੀ ਆ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿਚ। ਹੁਣ ਜਦੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਇੱਕ ਸਕੂਲ ਦੀ ਮੈਂ ਬੈਕਗ੍ਰਾਉਂਡ ਦੇਖੀ ਹੈ, ਇਸ ਸਕੂਲ ਕਾਂਗਰਸ ਦੇ ਫਲਾਣੇ ਲੀਡਰ ਦਾ ਹੈ, ਉਹ ਲੀਡਰ ਸਵਰਗ ਸੁਧਾਰ ਚੁੱਕਿਆ ਤੇ ਹੁਣ ਉਸ ਨੂੰ ਉਸ ਦੀ ਨੌਂ ਚਲਾ ਰਹੀ ਹੈ। ਆ ਸਕੂਲ ਆ ਜਿਹੜਾ ਇਹ ਫਲਾਣੇ ਆਪ ਵਾਲੇ ਬੰਦਿਆਂ ਦਾ, ਇਹ ਫਲਾਣੇ ਦਾ, ਇਹ ਇੱਕ ਸਿੱਖਿਆ ਤੰਤਰ ਦੇ ਵਿਚ ਚੈਨ ਬਣਾਈ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਆ ਬਾਜਵਾ ਜੀ, 2012 ਦੇ ਵਿਚ ਇੱਕ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਦੇ ਵਿਚ ਪਟੀਸ਼ਨ ਪਾਈ, ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਪੰਜਾਬ ਚ ਚਾਹੇ ਉਹ ਹਰਿਆਣੇ ਚਾਹੇ ਉਹ ਆਂਧਰਾ ਚਾਹੇ ਉਹ ਕੇਰਲਾ ਚਾਹੇ ਉਹ ਤ੍ਰਿਵਿਦਰਮ ਚ, ਆਲ ਇੰਡੀਆ ਦੇ ਵਿਚ ਹੈ, ਚਾਹੇ ਉਹ ਪੀਐਨ ਹੈ, ਚਾਹੇ ਉਹ ਮਾਲੀ ਹੈ, ਚਾਹੇ ਉਹ ਪ੍ਰਿੰਸੀਪਲ ਹੈ, ਚਾਹੇ ਉਹ ਆਈਏਐਸ ਅਫਸਰ ਹੈ, ਚਾਹੇ ਉਹ ਸਿੱਖਿਆ ਵਿਭਾਗ ਦਾ ਕੁਛ ਵੀ ਹੈ, ਪਟੀਸ਼ਨ ਪਾਈ ਗਈ ਉਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ ਜਿਹੜਾ ਬੰਦਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਰਹੇ। ਉਸ ਵਿਅਕਤੀ ਉਸ ਪਟੀਸ਼ਨ ਦੇ ਨਾਲ ਸਹਿਮਤ ਹੋਈ, ਆਹ ਆਪਣੇ ਬਾਰੇ ਨੇ ਕੀਤੀ ਵੀ ਕਿੰਨਾ ਚੰਗਾ ਜੀ ਜੇ ਇਸ ਤਰ੍ਹਾਂ ਹੋਈ। ਬਾਜਵਾ ਜੀ ਉਸ ਪਟੀਸ਼ਨ ਦੀ ਜਿਹੜੀ ਪਹਿਲੀ ਤਰੀਕ ਆ, ਮੈਂ 2012-13 ਤੇ ਜਾਣਾ ਚਾਹੁੰਦਾ, ਉਹ ਜਦੋਂ ਪਈ ਤੇ ਉਸ ਦੇ ਵਿਚ ਇੱਕ ਸਾਇਨ ਕਰਨ ਦਾ ਸਮਾਂ ਚੱਲਿਆ ਵੀ ਸਾਇਨ ਕਰੋ ਜੀ ਇਹ ਬੰਦਿਆਂ ਦੇ ਨਾਲ ਕਿਹੜੇ ਕਿਹੜੇ ਸਾਇਨ, ਲੋਕਾਂ ਨੇ ਜੀ ਬੜੇ ਸਾਇਨ ਕੀਤੇ ਕਰਨੇ ਸੀ। ਉਹਦੀ ਜਿਹੜੀ ਪਹਿਲੀ ਤਰੀਕ ਆ ਉਹ ਮਤਲਬ ਕਿ ਵੀ ਤਕਰੀਬਨ 2-2.5 ਮਹੀਨੇ ਦੀ ਪਈ। ਉਸ ਤੋਂ ਬਾਅਦ ਜੀ ਇਸ ਮਨਮੋਹਨ ਸਿੰਘ ਸਰਕਾਰ ਦੇ ਇੱਕ ਮੰਤਰੀ ਨੇ ਜੱਜ ਸਾਹਿਬਾਨ ਨੂੰ ਕਹਿ ਕੇ ਉਹ ਪਟੀਸ਼ਨ ਹੀ ਖਤਮ ਕਰ ਦਿੱਤੀ। ਜਦੋਂ ਕੋਈ ਪਟੀਸ਼ਨ ਬਾਰੇ ਜਾਣਕਾਰੀ ਮਿਲਦਾ, ਕਿਉਂਕਿ ਉਦੋਂ RTI ਐਕਟ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ, ਉਹ ਵੀ ਨਵਾਂ ਨਵਾਂ ਚੱਲਿਆ ਸੀ, ਜਿਹੜੇ ਉਹ RTI ਰਾਹੀਂ ਕੋਈ ਆਪਣੇ ਵਰਗੇ ਪਾਉਂਦੇ ਸੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਆਹ ਚੱਕੋ ਜੀ ਇਹਦੀ 6 ਮਹੀਨੇ ਬਾਅਦ ਤਰੀਕ ਪੈ ਗਈ। ਇਸ ਤਰ੍ਹਾਂ ਕਰਕੇ ਸਾਲ ਦੇ ਵਿਚ ਉਹਦੀਆਂ 2 ਤਰੀਕਾਂ ਸਰਕਾਰੀ ਪੱਧਰ ਉੱਤੇ ਦਿਖਾਈਆਂ ਪਈਆਂ। ਹੁਣ ਸਿੱਖਿਆ ਦਾ ਕੰਮ ਹੋਵੇ ਤੇ 6 ਮਹੀਨੇ ਬਾਅਦ ਉਹਦੀ ਇੱਕ ਤਰੀਕ ਹੋਵੇ ਤੇ ਇਹ ਤੋਂ ਵੱਡੀ ਬੇਈਮਾਨੀ ਹੋਊਗੀ ਕੀ ਬਾਜਵਾ ਜੀ? ਤੇ ਮੁੱਖ ਦੀ ਗੱਲ ਇਹ ਉਹ ਪਟੀਸ਼ਨ ਆ ਜਿਹੜੀ ਉਹ ਖਾਤਮ ਖਾਰਜ ਕਰ ਦਿੱਤੀ ਗਈ, ਤੇ ਇਸ ਤਰ੍ਹਾਂ ਕਰਕੇ ਸਿੱਖਿਆ ਦਾ ਜਿਹੜਾ ਉਹ ਵਪਾਰੀ ਕਰਨਾ ਉਹ ਚੱਲਿਆ। ਤੇ ਹੁਣ ਜਿਹੜੇ ਸ਼ਾਹ ਜੀ ਬੇਲਨ ਜਾਂ ਵਾਲਨ ਸ਼ਾਹ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਨੇਪਾਲ ਦੇ, ਉਹਨਾਂ ਨੇ ਫੈਸਲਾ ਹੀ ਪਹਿਲਾਂ ਇਹ ਲਿਆ ਵੀ ਇਹ ਨੀ ਕੋਈ ਪਟੀਸ਼ਨ ਪਾਓ ਆਏ, ਅੱਜ ਤੋਂ ਬਾਅਦ ਸਮੁੱਚੇ ਨੇਪਾਲ ਦੇ ਵਿਚ ਪ੍ਰਾਈਵੇਟ ਸਕੂਲ ਬੰਦ। ਸਾਰੀ ਦੁਨੀਆਂ ਦੇ ਵਿਚ ਜਦੋਂ ਮੈਂ ਗੱਲ ਛੇੜੀ ਤੁਸੀਂ ਵੀ ਤੁਰੰਤ ਉਹ ਪੁਆਇੰਟ ਫੜ ਲਿਆ, ਸਾਰੀ ਦੁਨੀਆਂ ਦੇ ਵਿਚ ਚੰਗੇ ਲੋਕ ਇਸ ਚੀਜ਼ ਦੀ ਸਰਾਹਨਾ ਕਰ ਰਹੇ ਨੇ। ਤੇ ਬਾਜਵਾ ਜੀ ਇੱਕ ਕਹਾਵਤ ਹੈ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੋਬਾ, ਤੇ ਨੇਪਾਲ ਛੋਟਾ ਜਿਹਾ ਦੇਸ਼ ਆ, ਉਹ ਇੰਡੀਆ ਤੇ ਨਿਰਭਰ ਆ, ਉਹ ਭੂਟਾਨ ਤੇ ਨਿਰਭਰ ਆ, ਉਹ ਕਈ ਦੇਸ਼ਾਂ ਤੇ ਨਿਰਭਰ ਆ, ਉਹਨੇ ਏਡਾ ਬੜਾ ਫੈਸਲਾ
2: ਚਾਈਨਾ ਤੇ ਹਰ ਆਲੇ ਦੁਆਲੇ ਹਰ ਇੱਕ ਨੂੰ।
0: ਤੇ ਉਹ ਦਿਨ ਜਦੋਂ ਘੋੜੀ ਕੁੱਬਾ ਸ਼ੁਰੂ ਹੋਇਆ ਡੁੱਬੂਗਾ ਉਹ ਇੰਡੀਆ ਦੇ ਵਿੱਚ ਆ ਹੀ ਨਹੀਂ ਸਕਦਾ। ਇੱਕ ਨੇਪਾਲ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ ਵਿਸ਼ਵ ਗੁਰੂ ਬਣਨ ਨੂੰ ਅਸੀਂ ਕਾਹਲੇ ਹਾਂ। ਬਾਜਵਾ ਜੀ ਇਹ ਵੀ ਮੌਜੂਦਾ ਸਮੇਂ ਸਿੱਖਿਆ ਨੀਤੀ ਦੀ ਘੋਰ, ਮੈਂ ਪੰਜਾਬ ਦੀ ਉਹ ਗੱਲ ਕੀਤੀ ਆ ਵਿੱਚ ਤਾਂ ਚਲੋ ਮੁਗਲੀ ਬੈਕਗਰਾਉਂਡ ਦੱਸਣੀ ਪਈ ਹੈ ਤੇ ਪੰਜਾਬ ਦੇ ਵਿੱਚ ਪੂਰੀ ਰੱਜ ਕੇ ਲੁੱਟ ਹੋ ਰਹੀ ਹੈ। ਜਿਹੜਾ ਪੰਜਾਬ ਦਾ ਸਿੱਖਿਆ ਮੰਤਰੀ ਹੈ ਉਹ ਨਿੱਤ ਨਵੇਂ ਅੰਕੜੇ ਕੱਢ ਰਿਹਾ ਜੀ, ਸਰਕਾਰੀ ਸਕੂਲ ਦੇ ਆ ਹੋਇਆ, ਸਰਕਾਰੀ ਸਕੂਲ ਦੇ ਆ ਹੋਇਆ ਹੋਇਆ, ਕੱਖ ਵੀ ਨੀ।
2: ਬੜਾ ਅਫਸੋਸ ਹੁੰਦਾ ਜਦੋਂ ਸਮੂਹਿਕ ਤੌਰ ਤੇ ਆਪਣੇ ਸਮਾਜ, ਸਟੇਟਾਂ, ਸੈਂਟਰ, ਇਕੋਨੋਮੀ ਤੇ ਧਿਆਨ ਮਾਰੀ ਦਾ ਨਾ ਆਪਣੀ ਜਨਤਾ ਵੱਲ, ਤੇ ਮੈਂ ਕਹਿੰਦਾ ਕਿ ਹੌਸਲਾ ਬਚਦਾ ਹੀ ਨਹੀਂ ਸਰ, ਕਿ ਠਠਵਾਜ ਹੀ ਨਜ਼ਰ ਆਉਂਦੀ ਹੈ। ਬੇਈਮਾਨੀ ਹਨੇਰੀ ਚੱਲਣ, ਬੇਈਮਤੇ ਝੂਠ ਦੀ ਬਿਜਲੀ ਕੜਕਣ ਲਈ ਹੈਗੀ ਆ, ਸਮਝ ਨਹੀਂ ਆਉਂਦੀ।
0: ਬਾਜਵਾ ਜੀ ਇੰਨਾ ਕੁ ਮੈਂ ਤਾਂ ਕਹਿਣਾ ਹੁੰਦਾ ਵੀ ਇੰਨਾ ਕੁ ਬਹੁਤ ਆ ਵੀ ਅਸੀਂ ਚਰਚਾ ਕਰਦੇ ਹਾਂ, ਸਾਨੂੰ ਚਰਚਾ ਕਰਨ ਦੇ ਵਿੱਚ ਹੀ ਬਹੁਤ ਆ ਤੇ ਕੋਈ ਨਾ ਕੋਈ ਇਹਨੂੰ ਸੁਣਦੇ।
2: ਸ਼ਰਮ ਮਹਿਸੂਸ ਹੁੰਦੀ ਹੈ, ਆਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਗਰਕੇ ਲੋਕ ਕਿਉਂ।
0: ਹੁਣ ਜਦੋਂ ਬਾਜਵਾ ਜੀ ਆਪਾਂ ਪ੍ਰੋਗਰਾਮ ਕਰਦੇ ਹਾਂ, ਚਾਹੇ ਹਫ਼ਤੇ ਬਾਅਦ
2: ਇਸ ਤਰ੍ਹਾਂ ਸੁਰਚਾਂ ਵਿੱਚ ਜਦੋਂ ਪਏ ਹੁੰਦੇ ਹਾਂ, ਤੁਸੀਂ ਮੇਰੀ ਉਹ ਪੋਇਮ ਪੜ੍ਹੀ ਆ ਜਿਹੜੀ ਮੈਂ ਫੇਸਬੁੱਕ ਤੇ ਪਾਈ ਆ, ਉਹ
0: ਹਾਂਜੀ ਹਾਂ ਅੱਜ ਪਾਈ ਆ ਤੁਸੀਂ ਮੇਰੀ
2: ਸੋਚਾਂ ਦਾ ਨਤੀਜਾ ਹੈ।
0: ਤੁਸੀਂ ਸਾਰਾ ਕੁਝ ਉਹ ਚ ਬੜੇ ਵਧੀਆ ਤਰੀਕੇ ਨਾਲ ਵਰਣਨ ਕੀਤਾ। ਹੁਣ ਬਾਜਵਾ ਜੀ ਜਦੋਂ ਪ੍ਰੋਗਰਾਮ ਕਰਦੇ ਆ ਨਾ, ਚਾਹੇ 15 ਦਿਨ ਬਾਅਦ ਕਰੀਏ, ਚਲੋ ਕਈ ਵਾਰ ਬਾਰੀ ਵਿੱਚ ਹੋ ਲੱਗ ਜਾਂਦੀ ਹੈ, ਮੈਂ ਅਕਸਰ ਪੰਜਾਬ ਦੀ ਗੱਲਬਾਤ ਕਰਦਾ, ਮੈਨੂੰ ਚਲੋ ਤੁਸੀਂ ਡਿਊਟੀ ਦਿੱਤੀ ਹੋਈ ਹੈ ਤੇ ਮੈਂ ਇੱਕ ਗੱਲ ਕਰਦਾ ਹੁੰਦਾ, ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੀ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ, ਦੇਖੋ ਕਿੰਨਾ ਵਧੀਆ ਪੈਂਦਾ, ਕਿੰਨਾ ਵਧੀਆ ਸੁਣਦਾ ਜੁੜਦਾ,
2: ਯੁੱਧ ਨਸ਼ਿਆਂ ਵਿਰੁੱਧ, ਕਮਾਲ ਹੈ, ਯੁੱਧ ਨਸ਼ਿਆਂ ਵਿਰੁੱਧ ਕਿੱਡੀ ਸੋਹਣਾ ਬੰਦੀ ਹੈ।
0: ਤੇ ਉਹਦੇ ਵਿੱਚ ਹੁਣ ਮੈਂ ਪਿੱਛੇ ਨਹੀਂ ਜਾਣਾ ਵੀ ਇਹ ਪਿਛਲੀ ਮਾਰਚ ਤੋਂ ਸ਼ੁਰੂ ਹੋਇਆ, ਫਿਰ ਇਹ 7 ਜਨਵਰੀ ਤੋਂ ਕੇਜਰੀਵਾਲ ਨੇ ਦੁਆਰ ਚ ਦੂਜਾ ਪੜਾਅ ਸ਼ੁਰੂ ਕੀਤਾ, ਅਸੀਂ ਇੰਨੇ ਫੜ ਲਏ ਜੀ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ,
2: ਤੇ ਫੜ ਦੇ ਉਹ ਨੇ ਜਿਹੜੇ ਗਲੀਆਂ ਚ ਟੀਕੇ ਲਾਉਂਦੇ ਫਿਰਦੇ ਨੇ ਮਾੜੇ ਮੋਟੇ ਨਿੱਕੇ ਮੋਟੇ,
0: ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਜਵਾ ਜੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਨਸ਼ਾ ਔਨ ਮੋਬਾਇਲ ਫੋਨ ਡਿਲੀਵਰੀ ਔਨ ਮੋਬਾਇਲ ਫੋਨ ਡਿਲੀਵਰੀ ਤੁਸੀਂ ਆਪ ਸਾਹਿਬ ਲਾ ਲਓ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਅੰਕੜੇ ਦਿੱਤੇ ਜਾ ਰਹੇ ਨੇ, ਸਮੁੱਚੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਜੀ, ਇਹ ਤੇ ਨਸ਼ੇ ਦੀ ਸੂਚਨਾ ਦਓ, ਅਸੀਂ ਆਹ ਕਰਤਾ, ਅਸੀਂ ਇਹ ਕਰਨਾ। ਪਰ ਬਾਜਵਾ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਦੁਖੀ ਮਨ ਦੇ ਨਾਲ ਇੱਕ ਘਟਨਾ ਸਾਂਝੀ ਕਰ ਰਿਹਾ, ਅੱਗੇ ਵੀ ਕਰਦੇ ਰਹਿੰਦੇ ਆਪਾਂ
2: ਜੀ,
0: ਇਹ ਆਪਾਂ ਚੱਲੀਏ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਗੁਰੂ ਕੀ ਨਗਰੀ ਤੋਂ ਭਾਵ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਅੱਗੇ ਬਾਬੇ ਨਾਨਕ ਦੀਆਂ ਯਾਦਾਂ ਘੁੰਮਦੀਆਂ ਨੇ, ਬਾਬਾ ਬਲਵੀਰ ਸਿੰਘ ਸੀਚੇਵਾਲ ਘੁੰਮਦਾ, ਉਸੇ ਸੁਲਤਾਨਪੁਰ ਲੋਧੀ ਕਾ ਸ਼ਹਿਰ ਆ ਜਿਹੜਾ, ਉਹਦੇ ਬੁੱਕਲ ਦੇ ਵਿੱਚ ਇੱਕ ਪਿੰਡ ਹੈ, ਨਗਰ ਵੀ ਕਹਿੰਦੇ ਨੇ, ਉੱਥੇ 4 ਨੌਜਵਾਨ ਇੱਕ ਮਾਂ ਦੀ ਕੁੱਖੋਂ ਜੰਮੇ ਹੋਏ ਨਸ਼ਿਆਂ ਦੇ ਨਾਲ ਮਰਦੇ ਨੇ, ਕੋਈ 2 ਸਾਲ ਪਹਿਲਾਂ, ਕੋਈ 1.5 ਸਾਲ ਪਹਿਲਾਂ, 4 ਬੱਚੇ ਉਸ ਮਾਂ ਦੇ ਨਸ਼ਿਆਂ ਦੀ ਭੇਟ ਚੜ ਰਹੇ। ਉਹ ਬਾਜ਼ਾਰ ਦੇ ਵਿੱਚ ਜਾਂ ਨੇੜੇ ਦੇ NRI ਪਿੰਡ ਜਿੱਥੇ ਬੰਦੇ ਕੁਛ ਦੱਸ ਪਾਉਣ ਦਾ ਕੋਈ, ਉੱਥੇ ਉਹ ਜਾਂਦੀ ਆ ਤੇ ਉਹ ਕੀ ਕਹਿ ਰਹੀ ਹੈ, ਮੇਰੇ ਕੋਲ ਤਾਂ ਵਿਚਾਰੀ ਦਾ ਤਸਵੀਰਾਂ ਨੇ, ਮੇਰੇ ਕੋਲ ਤਾਂ ਰੁਦਨ ਹੈ, ਉਹ ਕੀ ਕਹਿ ਰਹੀ ਹੈ ਵੀ ਮੇਰਾ 5ਵਾਂ ਮੁੰਡਾ ਨਸ਼ੇ ਦੇ ਵਿੱਚ ਗਲਤਾਨ ਹੋਇਆ, ਇਲਾਜ ਤੋਂ ਤੜਫਦਾ ਪਿਆ, ਮੈਂ ਉਹਦਾ ਇਲਾਜ ਕਰਾਉਣਾ, ਮੈਨੂੰ 10 ਰੁਪਏ, ਮੈਨੂੰ 100 ਰੁਪਏ, ਮੈਨੂੰ 200 ਰੁਪਏ, ਮੈਨੂੰ 500 ਰੁਪਏ ਦਓ ਜਾਂ ਕੋਈ ਉਹਦਾ ਇਲਾਜ ਕਰਾ।
2: ਬਹੁਤ
0: ਇਕਦਮ ਇਹ ਅੱਗ ਵਾਂਗ ਫੈਲਦੀ ਹੈ ਵੀ 4 ਪੁੱਤ ਗੁਆ ਚੁੱਕੀ ਮਾਂ, ਤੇ ਫਿਰ ਬਾਜਵਾ ਜੀ ਉਹ 5ਵਾਂ ਜਿਹੜਾ, ਚਲੋ ਹੁਣ ਆਪਾਂ ਇਹ ਨੀ ਕਹਿੰਦੇ ਵੀ ਚਲੋ ਸਰਕਾਰਾਂ ਦੀ ਵੀ ਗਲਤੀ ਹੈ, ਉਸ ਨੂੰ ਜੇ 4 ਬੱਚੇ ਚਲੇ ਗਏ, ਇੱਕੋ ਮਾਂ ਨੀ ਹੁੰਦਾ ਤੇ ਉਹ ਮਾਂ ਪਿਓ ਨੂੰ ਵੀ ਕੰਟਰੋਲ ਕਰਨਾ ਚਾਹੀਦਾ, ਪਰ ਅੱਜ ਕੱਲ ਮਾਂ ਪਿਓ ਦੀ ਮੰਨਦਾ ਕਿਹੜਾ,
2: ਨਹੀਂ ਮੰਨਦੇ ਜੀ, ਨਹੀਂ ਮੰਨਦੇ।
0: ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਲੰਘ ਕੇ ਗਈ ਆ 8 ਤਰੀਕ ਅੱਜ ਤਿੰਨ ਦਿਨ ਹੋ ਗਏ ਤੇ ਜਿਹੜਾ ਉਸ ਮਾਂ ਰੇਖਾ ਰਾਣੀ ਦਾ ਪੰਜਵਾਂ ਬੱਚਾ ਨਸ਼ਾ ਨਾ ਮਿਲਣ ਕਾਰਨ ਗਲਤ ਆਪਣਾ ਸਰੀਰਕ ਅਵਸਥਾ ਦੇ ਵਿਚ ਪਿਆ ਸੀ 8 ਤਰੀਕ ਨੂੰ ਉਹ ਵੀ ਮਰ ਗਿਆ ਉਹ ਮਰਿਆ ਉਹ ਮਰਨ ਤੋਂ ਬਾਅਦ ਫੇਰ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ ਸਾਰੀਆਂ ਰਿਪੋਰਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਜਾਂਦੀਆਂ ਨੇ ਫੇਰ ਕਪੂਰਥਲਾ ਪੁਲਿਸ ਜਾਗ ਰਹੀ ਹੈ ਜਿਨ੍ਹਾਂ ਮੁੱਤ ਦੇਣ ਤੋਂ ਬਾਅਦ ਫਿਰ ਉਸੇ ਇਲਾਕੇ ਦੇ ਵਿੱਚੋਂ ਤੁਹਾਡੇ ਕਹਿਣ ਅਨੁਸਾਰ ਜਿਹੜੇ ਟੀਕੇ ਲਾਉਂਦੇ ਨੇ ਉਹ 9 ਵਿਅਕਤੀ ਵਾਲੇ
2: ਜਿਨ੍ਹਾਂ ਨੇ ਦੁਕਾਨਾਂ ਜਿੰਨੇ ਜਿਹੜੇ ਹੋਲਸੇਲ ਵੇਚਦੇ ਨੇ ਉਹਨਾਂ ਨੂੰ ਫੜੋ
0: ਹੁਣ ਇਹ ਇੱਕ ਘਟਨਾ ਜਿਹੜੀ ਪ੍ਰੋਗਰਾਮ ਦੇ ਮੇਰੇ ਖਿਆਲ ਸਮਾਂ ਆਪਣਾ ਨੇੜੇ ਲੱਗਦਾ ਜਾਂਦਾ ਉਹਦੇ ਵਿੱਚ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਸਾਂਝੀ ਕੀਤੀ ਹੈ ਵੀ ਇਹ ਕਾਹਦਾ ਯੁੱਧ ਨਸ਼ਿਆਂ ਵਿਰੁੱਧ ਤੇ ਫੇਰ ਦੇਖੋ ਜਿਹੜਾ ਉਹ ਪੰਜਵਾਂ ਪੁੱਤ ਮਰਿਆ ਮਰਨ ਤੋਂ ਬਾਅਦ ਲੋਕਾਂ ਨੇ ਉਹਦਾ ਸੰਸਕਾਰ ਕਰ ਦਿੱਤਾ ਤੇ ਉਹ ਪਾਗਲ ਹੋਈ ਮਾਂ ਪਿੱਟਦੀ ਫਿਰਦੀ ਆ ਕਦੇ ਉਹ ਉੱਥੇ ਦੇ ਆਪਣੇ ਐਮ ਐਲ ਏ ਜਿਹੜਾ ਰਾਣਾ ਗੁਰਜੀਤ ਸੋਢੀ ਉਹਨੂੰ ਪਿੱਟਦੀ ਹੈ ਕਦੇ ਉਹ ਕਿਸੇ ਨੂੰ ਪਿੱਟਦੀ ਹੈ ਕਦੇ ਭਗਵੰਤ ਮਾਨ ਨੂੰ ਪਿੱਟਦੀ ਹੈ ਤੇ ਹੁਣ ਇਹ ਦੇਖੋ ਬਾਜਵਾ ਜੀ ਯੁੱਧ ਨਸ਼ਿਆਂ ਵਿਰੁੱਧ ਮੈਂ 8 ਤਰੀਕ ਦੀ ਘਟਨਾ ਮੈਂ 9 ਤਰੀਕ ਨੂੰ ਇਹ ਆਰਟੀਕਲ ਦਿੱਤਾ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਇਲਾਕਾ ਉਹ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਹੀ ਹੈ ਉਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਕਿਉਂ ਨਹੀਂ ਆ ਰਹੇ ਪਰ ਇੱਥੇ ਕੋਈ ਨਹੀਂ ਸੁਣਦਾ ਬਾਜਵਾ ਜੀ ਕੋਈ ਨੀ ਕਿਸੇ ਦੀ ਉਹ ਗੱਲ ਕਰਦਾ ਮੈਂ ਹੈਰਾਨ ਹੈ ਵੀ ਇਸ ਤਰ੍ਹਾਂ ਬੀਤ ਰਿਹਾ ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ ਇਹ ਜਿਹੜੇ ਐਮ ਐਲ ਏ ਸ਼ਾਮ ਐਲ ਏ ਨੇ ਮੁੱਖ ਮੰਤਰੀ ਉਹਨੀ ਨੇ ਫਲਾਣੇ ਨੇ ਧਮਕਾਣੇ ਨੇ ਇਹ ਯਾਰ ਕਿਹੜੇ ਲਿਫਾਫਿਆਂ ਚ ਕਿਹੜੀ ਹਵਾ ਚ ਉੱਡੇ ਕਰਦੇ ਨੇ ਜਿਨ੍ਹਾਂ ਨੂੰ ਆਹ ਘਟਨਾਵਾਂ ਨਹੀਂ ਦੇਖਦੇ
2: ਦਿਸਦਾ ਇਹਨਾਂ ਨੂੰ ਸਾਰਾ ਕੁਛ ਹੈ ਇਹਨਾਂ ਨੂੰ ਇਹ ਹੈ ਕਿ ਪਤਾ ਨੀ ਅੱਗੋਂ ਮੌਕਾ ਮਿਲਣਾ ਸਾਨੂੰ ਨਹੀਂ ਮਿਲਣਾ ਹੁਣ ਹੀ ਲੁੱਟ ਘਸੁੱਟ ਕਰ ਲਈ ਹੈ ਜਿੰਨੀ ਬੋਲਦੀ ਤੇ ਸਾਰੇ ਤਕਰੀਬਨ ਕੋਈ
0: ਇੱਕ
2: ਅੱਧਾ ਹੋਵੇਗਾ ਫਿਰ ਇਹਨਾਂ ਦੀ ਭੁੱਖ ਪੇਟ ਚੋਂ ਨਿਕਲ ਕੇ ਦਿਮਾਗ ਚ ਵਰ ਗਈ ਹੈ ਇਹ 100 ਕਰੋੜ ਇਕੱਠਾ ਕਰਕੇ ਇਹਨਾਂ ਦੀ ਭੁੱਖ ਉਨੀ ਦੀ ਉਨੀ ਹੈ ਜਦੋਂ ਕਿ ਇਹਨਾਂ ਨੇ ਇੰਨੇ ਪੈਸੇ ਵਰਤਣੇ ਹੀ ਨਹੀਂ ਇਹ ਸ਼ਦਾਈ ਹੋ ਚੁੱਕੇ ਨੇ ਜਿਸ ਤਰ੍ਹਾਂ ਕੁੱਤੇ ਪਾਗਲ ਨਹੀਂ ਹੋ ਜਾਂਦੇ ਇੰਨਾ ਪੈਸਾ ਲੁੱਟਣ ਵਾਲਾ ਆਪਣੇ ਦੇਸ਼ ਦਾ ਨੇਤਾ ਜਿਹੜਾ ਉਹ ਛਦਾਈ ਹੋ ਚੁੱਕਾ ਉਹਦੀ ਜਗ੍ਹਾ ਅਸੈਂਬਲੀ ਜਾਂ ਪਾਰਲੀਮੈਂਟ ਚ ਨਹੀਂ ਸਿੱਖਾਂ ਦੇ ਪਿੱਛੇ ਹੈ ਜਾਂ ਜਿਸ ਤਰ੍ਹਾਂ ਪਾਗਲ ਕੁੱਤਿਆਂ ਨੂੰ ਕੁਚਲੇ ਸੁੱਟ ਕੇ ਲਾਂਬੇ ਨਹੀਂ ਕਰ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਇਹਨਾਂ ਦਾ ਇਲਾਜ ਵੀ ਇਹੋ ਜਿਹਾ ਹੋਣਾ ਚਾਹੀਦਾ ਪਾਗਲ ਹੋ ਚੁੱਕੇ ਅਫਸਰਾਂ ਦਾ ਜਿੰਨਾ 100-150 ਬੰਦੇ 30 ਬੰਦੇ ਗੁੰਡੇ ਰਲ ਕੇ ਵੀ ਉਨਾ ਗੰਦ ਨਹੀਂ ਪਾ ਸਕਦੇ ਜਿੰਨਾ ਇੱਕ ਅਫਸਰ
0: ਹਾਂਜੀ ਆਪਣੇ ਅੰਮ੍ਰਿਤਸਰ ਵਾਲਾ ਜਿਹੜਾ ਅਪਰੋਚ ਅੰਮ੍ਰਿਤਸਰ ਵਾਲਾ ਜਿਹੜਾ ਅਫਸਰ ਸੀਗਾ ਉਹ ਦੇਖ ਲਓ ਉਹ ਬੇਚਾਰਾ ਕਿੰਨੇ ਉਹ ਕੀਤਾ
2: ਬਿਲਕੁਲ
0: ਰੰਧਾਵਾ ਸਾਹਿਬ ਹਾਂ ਤੇ ਹੁਣ ਉਹ ਜਿਹੜਾ ਆਪਣੇ ਆਹ ਕਿਹੜਾ ਲੰਮਾ ਨਾਂ ਉਹਦਾ ਭੁੱਲ ਗਿਆ ਮੰਤਰੀ ਸੀ ਉਹ ਵੀ ਹਾਂ ਤੇ ਉਹ ਦੇਖੋ ਹੁਣ ਸਿੱਖਾਂ ਦੇ ਪਿੱਛੇ ਪਹੁੰਚ ਗਿਆ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਤਾਂ ਠੱਲ ਪਊਗੀ
2: ਇਹਨਾਂ ਨੇ ਤੇ ਸਮਾਜ ਨੂੰ ਠੀਕ ਕਰਨਾ ਤੇ ਜਦੋਂ ਇਹੋ ਹੀ ਗੰਦ ਪਾਉਣ ਲੱਗ ਜਾਣਗੇ ਤੇ ਸਮਾਜ ਦੇ ਵਿੱਚ ਉਹਦੇ ਗੰਦ ਅੱਗੇ ਹੀ ਪਿਆ ਹੋਇਆ ਤੇ ਇਹ ਤੇ ਵਾਧਾ ਕਰਨ ਦੇ ਨੇ ਸਮੂਹ ਦੇ ਵਿੱਚ
0: ਹੁਣ ਬਾਜਵਾ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਜਾਂਦਾ ਜਾਂਦਾ ਵਰਣਨ ਕਰਦਾ ਤਾਜ਼ੀ ਜ਼ਿਲ੍ਹਾ ਬਰਨਾਲਾ ਬਰਨਾਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਭਦੌੜ ਹੈ ਉੱਥੋਂ ਦਾ ਇੱਕ ਦੁਕਾਨਦਾਰ ਬੰਦਾ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਉਹ ਬੰਦੇ ਨੇ ਕੀ ਕੀਤਾ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਉਹ ਰਿਜ਼ਰਵ ਹਲਕਾ ਸੀ ਉਹਨੂੰ ਉੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਦੂਜੇ ਪਾਸੇ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਦੋਂ ਇਲੈਕਸ਼ਨ ਹੋਈ ਹੈ ਚਰਨਜੀਤ ਸਿੰਘ ਚੰਨੀ ਉਹ ਵੀ ਰਿਜ਼ਰਵ ਕੈਟਾਗਰੀ ਨਾਲ ਨੇ ਉਹ ਜਾ ਕੇ ਭਦੌੜ ਤੋਂ ਖੜ ਗਏ ਵੀ ਸੁਰੱਖਿਅਤ ਹਲਕਾ ਉਹ ਤਾਂ ਮੋਬਾਈਲਾਂ ਨੂੰ ਰਿਪੇਅਰ ਕਰਨ ਵਾਲਾ ਹੀ ਆ ਮੈਂ ਤਾਂ ਮੁੱਖ ਮੰਤਰੀ ਲਾਭ ਸਿੰਘ ਉੱਗੋ ਕੇ ਉਹਦਾ ਨਾਂ ਵਾ, ਉਹ ਬੰਦੇ ਨੂੰ ਆਪ ਦੀ ਹਨੇਰੀ ਨੇ ਮੋਬਾਈਲ ਰਿਪੇਅਰ ਵਾਲੇ ਨੂੰ ਜਿਤਾ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਦਿੱਤਾ। ਹੁਣ ਉਹ ਬੰਦਾ ਜਦੋਂ ਵਿਧਾਨ ਸਭਾ ਚ ਗਿਆ ਉਹ ਜੀ ਬੜਾ ਚੌੜਾ ਮੁੱਖ ਮੰਤਰੀ ਨੂੰ ਥਾਪੜਾ ਦਿੱਤਾ, ਭਗਵੰਤ ਮਾਨ ਨੇ ਵੀ ਆ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜੀ। ਉਹ ਇੰਨਾ ਚੌੜਾ ਹੋਇਆ, ਹਾਂ ਉਹ ਇੰਨਾ ਚੌੜਾ ਹੋਇਆ, ਬਾਜਵਾ ਨੇ ਉਹਨੇ ਗੰਡਾਸਾ ਪਾ ਲਿਆ। ਜਿਹੜਾ ਪੁਲਿਸ ਵਾਲਾ DSP SSP ਪਹਿਲਾ ਗੰਡਾਸਾ ਉਹਨਾਂ ਦੇ ਹਵਾਲੇ ਕੀਤਾ ਵੀ ਜਿਹੜਾ ਫੈਸਲਾ ਹੋਣਾ ਮੇਰੇ ਗੰਡਾਸੇ ਤੋਂ ਬਿਨਾਂ ਨਹੀਂ ਹੋਣਾ। ਹਾਂਜੀ ਹਾਂ, ਫੇਰ ਨਸ਼ਿਆਂ ਵਾਲੇ ਮਾਮਲੇ ਚ ਗੰਡਾਸਾ ਫੇਰਿਆ ਉਹਨੇ ਕੱਟ ਕੇ, ਨਾ ਉਹਦਾ ਸ਼ੋ ਹੋਇਆ, ਮਤਲਬ ਕਿ ਕੋਈ ਬਖਸ਼ਿਆ ਨਹੀਂ। ਤੇ ਇਸ ਵੇਲੇ ਉਸ ਵਿਅਕਤੀ ਨੇ ਆਪਣਾ ਇੱਕ ਸ਼ੈਲਰ ਚਾਲੂ ਕਰ ਲਿਆ, ਸ਼ੈਲਰ ਤੇ ਕੋਠੀ ਜਿਹੜੀ ਉਹਦੀ ਆਲੀ ਸ਼ਾਨ ਬਣ ਰਹੀ ਹੈ, ਉਹਦੀਆਂ ਲੋਕਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆਉਂਦੇ ਜਾਂਦਿਆਂ ਨੇ। ਤੇ ਉਹ ਪਤੰਦਰ ਨੇ ਉੱਥੇ ਆਪਣੇ ਪ੍ਰਾਈਵੇਟ, ਆਹ ਜਿਵੇਂ ਤੁਸੀਂ ਕਹਿ ਕੇ ਹਟੋ ਨਾ, ਪਹਿਲਾਂ ਵੀ ਗੁੰਡਾਗਰਦੀ ਵਾਲੇ ਇਕੱਠੇ ਕੀਤੇ ਹੋਏ ਨੇ, ਉਹ ਬੰਦੇ ਬਿਠਾ ਲਏ ਜਿਹੜਾ ਆਪਣੀ ਫੋਟੋ ਖਿੱਚੇ ਵੀ ਆ MLA ਦੀ ਕੋਠੀ ਬਣਦੀ ਆ, ਉਹ ਉਹਦਾ ਹੀ ਮੋਬਾਈਲ ਪਾ, ਉਹਦੇ ਮੋਬਾਈਲ ਪਾ ਦੇਣੇ ਜੀ। ਹੋਇਆ ਆ ਕਿੱਥੋਂ ਰਿਹਾ? ਹੁਣ ਜਿਹੜਾ ਅਗਲਾ ਪੁਆਇੰਟ ਹੈ, ਜਦੋਂ ਇਹਨਾਂ ਦੀ ਇਨਕੁਆਇਰੀ ਹੋਣੀ ਹੈ ਤਾਂ ਫਿਰ ਜਾ ਕੇ ਭਾਜਪਾ ਵਾਲਿਆਂ ਨੇ ਇਨਕੁਆਇਰੀ ਕਰਨੀ ਆ, ਤੇ ਇਹਨਾਂ ਨੇ ਫਿਰ ਜਾ ਕੇ ਭਾਜਪਾ ਅੱਗੇ ਗੋਡੇ ਟੇਕ ਕੇ ਭਾਜਪਾ ਸ਼ਾਮਲ ਹੋਣਾ। ਫਿਰ ਜਦੋਂ ਲੋਕਾਂ ਚ ਜਾਣਾ ਜਾਂ ਕੁਛ ਹੋਣਾ, ਫਿਰ ਲੋਕਾਂ ਨੇ ਇਹਨਾਂ ਨੂੰ ਦੱਖੂ ਦਾਣਾ ਦੇਣਾ, ਦੱਖੂ ਦਾਣਾ। ਇਹ ਤਾਂ ਬਾਜਵਾ ਜੀ ਚੱਲ ਰਿਹਾ, ਤੇ ਕਿਹੜੀ ਗਲਤੀ ਕਰ ਬੈਠੇ ਲੋਕ, ਕਿਉਂਕਿ ਅਸੀਂ ਖੁਦ ਚੰਗਾ ਕਹਿੰਦੇ ਸੀ, ਅਸੀਂ ਖੁਦ ਵਿੱਚ ਸ਼ਾਮਲ ਸੀ, ਸਾਰੇ ਲੋਕ ਤੁਸੀਂ ਮੈਂ ਸਭ ਸ਼ਾਮਲ ਸੀ, ਪਰ ਇਹ ਨਹੀਂ ਸੀ ਪਤਾ ਵੀ ਇਹ ਇੰਨੇ ਬੇਈਮਾਨ ਇੰਨੇ ਘਟੀਆ ਲੋਕ ਨਿਕਲਣਗੇ। ਉਹ ਪਤੰਦਰਾ, ਜੇ ਤੂੰ ਸ਼ੈਲਰ ਬਣਾਉਣਾ, ਜੇ ਤੂੰ ਕੋਠੀ ਬਣਾਉਣੀ ਆ, ਤੂੰ ਆਪਣੀ ਬਾਜ਼ਾਰ ਤੋਂ 5 ਸਾਲ ਲੰਘਣ ਦੇ,
2: ਥੋੜੀ ਦੇਰ ਠਹਿਰ ਜਾਓ ਤੁਸੀਂ, ਜਦੋਂ ਕੋਈ ਮਤਲਬ
0: ਥੋੜੀ ਦੇਰ ਆ, ਕੋਈ ਸਾਦਾ ਮਕਾਨ ਬਣਾ ਲੈ, ਤੁਹਾਨੂੰ ਮੈਂ ਭੇਜੂ ਬਾਜਵਾ ਜੀ ਉਹਦੀ ਫੋਟੋ, ਬੰਦੇ ਨੇ ਮੋਬਾਈਲ ਬਣਾ ਕੇ ਉਹਦੀ ਫੋਟੋ ਖਿੱਚਣ ਗਿਆ।
2: ਇਹਨਾਂ ਕੋਠੀਆਂ ਦੀ ਕੋਈ ਸ਼ੌਂਕ ਨਹੀਂ ਵੇਖਣ ਦਾ, ਮੈਨੂੰ ਵੈਸੇ ਹੀ ਪਤਾ
0: ਸ਼ੌਂਕ ਤਾਂ ਨਹੀਂ, ਪਰ ਇਹਨਾਂ ਦੀ ਭੰਡੀ ਦਾ ਕਰੀਏ ਅਸੀਂ, ਸ਼ੌਂਕ ਤਾਂ ਸਾਡੇ ਕੋਲ ਪਹਿਲਾਂ ਹੀ ਕੋਠੀਆਂ ਰਹਿ ਗਈਆਂ।
2: ਬੜਾ ਅਫਸੋਸ ਹੁੰਦਾ ਜਦੋਂ ਇੱਧਰ ਦੀ ਦੁਨੀਆ ਤੇ, ਇਹਦਾ ਮਤਲਬ ਇਹ ਨਹੀਂ ਕਿ ਇੱਧਰ ਕ੍ਰਾਈਮ ਹੈ ਨਹੀਂ, ਇੱਧਰ ਡਾਕਟਰ ਨਹੀਂ ਪੈਂਦੇ, ਬੁਰੇ ਲੋਕ, ਸਾਰਾ ਕੁਛ ਆ, ਪਰ ਵੇਖ ਲਓ ਇੱਥੇ ਬੱਬੀ ਜੀ ਇਹੋ ਜਿਹੀਆਂ ਦੁਕਾਨਾਂ ਵੀ, ਸਬਜ਼ੀ ਦੀਆਂ ਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ, ਜਿੱਥੇ ਬੰਦਾ ਹੀ ਕੋਈ ਨਹੀਂ ਹੁੰਦਾ, ਲੋਕ ਆਪੇ ਹੀ ਪੈਸੇ ਲਾਣਗੇ ਤੇ ਉੱਥੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ। ਫੁੱਲਾਂ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ, ਹਾਂਜੀ, ਤੇ ਹੋਰ ਕਈ ਤਰ੍ਹਾਂ ਦੀਆਂ ਤੁਸੀਂ ਨੈੱਟ ਚ ਵੇਖ ਸਕਦੇ ਹੋ। ਅੱਜ ਵੀ ਸਾਡੇ ਮੁਲਕ ਦੇ ਵਿੱਚ ਉੱਥੇ ਹੈ ਹੀ ਕੋਈ ਨਹੀਂ ਵੇਖਣ ਵਾਲਾ, ਤੁਸੀਂ ਉਹਨਾਂ ਨੇ ਧਰੇ ਸਿਸਟਮ ਹੀ ਇਸ ਤਰ੍ਹਾਂ ਦਾ ਵੀ ਆਹ ਪੈਕਟ ਇੰਨੇ ਦਾ, ਆਹ ਇੰਨੇ ਦਾ, ਆਹ ਇੰਨੇ ਦਾ, ਪੈਸੇ ਭਰੋ ਤੇ
0: ਉਹ ਵਾਜਵਾ ਜੀ ਉਹ ਤੁਹਾਡਾ ਮੁਲਕ ਆ, ਇਹ ਸਾਡਾ ਮੁਲਕ ਆ, 100 ਚੋਂ 99 ਬੇਈਮਾਨ, ਫਿਰ ਵੀ ਮੇਰਾ ਭਾਰਤ ਮਹਾਨ।
2: ਨਹੀਂ ਫਿਰ ਬੇਈਮਾਨੀ ਚ ਮਹਾਨ ਹੋ ਨਾ, ਕੋਈ ਮਹਾਨਤਾ ਚ ਮਹਾਨ ਹੋ, ਫਿਰ ਤੇ ਗੱਲ ਹੋਈ। ਇੰਡੀਆ ਬਹੁਤ ਸੋਹਣਾ ਮੁਲਕ ਹੈ, ਰੱਬ ਨੇ ਸੋਹਣੀ ਧਰਤੀ, ਨਦੀਆਂ, ਪਰਬਤ, ਪਹਾੜ, ਖਣਿਜ ਪਦਾਰਥ, ਕਿਸੇ ਗੱਲੋਂ ਸਾਡੇ ਕੋਲ 7 ਮੌਸਮ ਨੇ, ਇੱਥੇ 2-2 ਮੌਸਮ ਨੇ, 3-3 ਸਾਡੀ ਧਰਤੀ।
0: ਮੈਨੂੰ ਆਪਣਾ ਮੇਰੇ ਖਿਆਲ ਸਾਡਾ ਚਲੋ ਜਿਹੜਾ ਵਟਸਐਪ ਗਰੁੱਪ ਆ ਉਹਦੇ ਵਿੱਚ ਇੱਕ ਤਾਜ਼ੀ ਤਾਜ਼ੀ ਖਬਰ ਆਈ ਹੈ, ਉਹ ਮੈਂ ਸਾਂਝੀ ਕਰਨਾ ਚਾਹੁੰਦਾ ਹੋਇਆ, ਖਬਰ ਹੈਰਾਨ ਕਰਨ ਵਾਲੀ ਹੈ ਬਾਜ ਬਾਈ, ਹੈਰਾਨ ਕਰਨ ਵਾਲੀ ਗੱਲਾਂ ਨਿਕਲਦੀਆਂ ਨੇ। ਇੱਕ ਵਿਅਕਤੀ ਨੇ ਬੈਂਕ ਰਾਹੀਂ ਲੋਨ ਲੈ ਕੇ ਮੇਰਾ ਖਿਆਲ 7 ਜਾਂ 8 ਲੱਖ ਵਾਲੀ ਜਿਹੜੀ ਕਾਰ ਆ ਉਹ ਲੈ ਲਈ, 2 ਲੱਖ ਰੁਪਇਆ ਉਹਨੇ ਭਰਾ ਦਿੱਤਾ, ਤੇ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਕਿਸ਼ਤ ਬਣੀ ਸੀ ਉਹ 2 ਕਿਸ਼ਤਾਂ ਦੇਣ ਤੋਂ ਬਾਅਦ ਜੀ ਉਹ ਬੰਦਾ ਬੱਲਾ ਚੱਕ ਗਿਆ ਬੈਂਕ ਵਾਲਿਆਂ ਨੂੰ, ਤੇ ਬੈਂਕ ਦੇ ਕਰਿੰਦੇ ਸੀ ਜਿਹੜੇ ਜਾਂ ਡਿਊਟੀ ਵਾਲੇ ਸੀ ਉਹ ਆਪਣੀ ਡਿਊਟੀ ਦੇਖਦੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ ਦਾ ਫਿਰ ਕੰਮ ਕਪੂਰ ਉਟਾ ਵੀ ਨਹੀਂ ਕਿਸ਼ਤਾਂ ਭਰਾ ਗਿਆ ਜੀ, 6 ਮਹੀਨੇ ਲੰਘ ਗਏ ਕਿਸ਼ਤ ਆਈ ਨੂੰ, ਵੀ ਇਹ ਵੀ ਕਾਰ ਆ ਜਿਹੜੀ ਜਬਤ ਕਰੋ। ਉਹ ਬਾਜਵਾ ਜੀ ਪਹਿਲਾਂ ਤਾਂ ਉਸ ਵਿਅਕਤੀ ਨੂੰ ਪਤਾ ਨੀ ਲੱਗਿਆ ਤੇ ਜਦੋਂ ਉਹਨੇ ਪਛਾਣ ਲਿਆ ਨਾ ਵੀ ਗੱਡੀ ਵਿੱਚ ਮਗਰ ਆਉਂਦੇ ਨੇ ਉਹਨੇ ਜੀ ਕਾਰ ਨੂੰ ਫੁੱਲ ਸਪੀਡ ਤੇ ਕਰ ਲਿਆ ਫੁੱਲ ਸਪੀਡ ਤੇ ਕਰ ਲਿਆ ਲੁਧਿਆਣੇ ਤੋਂ ਜਦੋਂ ਆਪਾਂ ਨਾ ਦਿੱਲੀ ਨੂੰ ਜਾਂਦੇ ਹਾਂ ਦੱਖਣੀ ਬਾਈਪਾਸ ਆਉਂਦਾ ਜਿਹੜੀ ਸਰਹੰਦ ਨਹਿਰ ਆ ਉਹਦੇ ਨਾਲ ਨਾਲ ਬਹੁਤ ਸੋਹਣੀ ਲੁਧਿਆਣੇ ਚ ਸੜਕ ਬਣੀ ਹੋਈ ਹੈ ਬਹੁਤੇ ਜਿਹਨਾਂ ਨੂੰ ਪਤਾ ਹੋ ਫੁੱਲ ਸਪੀਡ ਤੇ ਜਾਣੀ ਬੱਸਾਂ ਵਾਲੇ ਜਿਹੜੇ ਹੁਣ ਤਾਜ਼ੀ ਆ ਲਿਖੀ ਹੋਈ ਗਾਥਾ ਉਹ ਹੀ ਮੈਂ ਪੇਸ਼ ਕਰ ਰਿਹਾ ਲੱਗੇ ਫੋਨ ਤੋਂ ਬਾਅਦ ਆਪਣੇ ਪ੍ਰੋਗਰਾਮ ਤੋਂ ਬਾਅਦ ਫੋਨ ਲਾਵਾਂਗੇ ਪੂਰੀ ਹਾਈ ਸਪੀਡ ਗੱਡੀ ਕਰ ਲਈ ਸ਼ੀਸ਼ੇ ਦੇ ਵਿੱਚ ਦੇਖਣ ਲੱਗਿਆ ਮਗਰ ਨੂੰ ਵੀ ਆਉਂਦੇ ਨੇ ਕਿ ਨਹੀਂ ਹਾਈ ਸਪੀਡ ਮਾਡਾ ਸਟੇਰਿੰਗ ਫੜਿਆ ਨਹਿਰ ਦੇ ਵਿੱਚ ਗੱਡੀ ਸਮੇਤ ਬਾਜਵਾ ਜੀ ਨਹਿਰ ਦੇ ਵਿੱਚ ਬੰਦਾ
2: ਤੇ ਉਹ ਬਚ ਗਿਆ ਕਿ ਜਾਂ ਗਈ ਗੱਡੀ ਵੀ ਤੇ ਬੰਦਾ ਵੀ ਗਿਆ
0: ਹੁਣ ਸੁਣੋ ਤਾਂ ਸਹੀ ਜਿਹੜੇ ਮਗਰ ਬੈਂਕ ਵਾਲੇ ਆਉਂਦੇ ਸੀ ਉਹਦਾ ਵਿਚਾਰੇ ਨੂੰ ਹੋ ਗਈ ਸ਼ਾਰਟ ਹੋ ਗਿਆ ਤਾਂ ਕੁਛ ਹੋਰ ਹੀ ਹੋ ਗਿਆ ਨਾ ਕਿਸੇ ਨੂੰ ਪਤਾ ਨਾ ਵਾਸਤਾ ਉਸ ਤੋਂ ਬਾਅਦ ਹੀ ਜਿਹੜੇ ਰਾਹਗੀਰ ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੈਗੇ ਉਹਨਾਂ ਨੇ ਜੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਕੋਈ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆ ਵੀਡੀਓ ਵੀ ਆਈ ਆ ਬਾਹਰ ਕੱਢਣ ਦੀ ਕੱਢਣ ਤੋਂ ਬਾਅਦ ਵੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਿਸ਼ਤਾ ਭਰਾਵਾਂ ਤੋਂ ਬਾਗੀ ਹੋ ਗਿਆ ਮੇਰੇ ਪਿੱਛਾ ਕਰਨ ਲੱਗੇ ਮੈਂ ਗੱਡੀ ਭਜਾ ਲਈ ਆਹ ਕੁਛ ਹੋ ਗਿਆ ਆਹ ਹਾਲ ਸਾਡੇ ਲੋਕਾਂ ਦੇ ਨੇ ਮੈਂ ਕਿਵੇਂ ਨਾ ਕਿਹਾ ਭਾਰਤ ਮਾਨ
2: ਅੱਛਾ ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ ਹਿਮਾਲਿਆ ਤੇ ਚੜ ਜਾਏਗਾ ਰੱਬ ਕੋਲ ਪਹੁੰਚ ਜਾਏਗਾ ਕੀ ਕਰ ਲਏਗਾ ਬਾਜੇਗਾ ਸਪੀਡ ਵਧਾ ਕੇ ਇਹਨਾਂ ਕੋਲ
0: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਘੱਟ ਨੀ ਗੜਾਸੇ ਚੱਕੀ ਫਿਰਦੇ ਨੇ ਵੀ ਆਉਣ ਦੋ ਜਿੱਧਰੋਂ
2: ਤੇਰੀਆਂ ਕਿਸ਼ਤਾਂ ਮਾਫ਼ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ
0: ਹੁਣ ਮੈਂ ਪੂਰੀ ਡਿਟੇਲ ਲਊਗਾ ਤੇ ਇਹਨੂੰ ਪੇਸ਼ ਕਰੂੰਗਾ ਵੀ ਆਹ ਕਿਸੇ ਨੂੰ ਪਤਾ ਨਾ ਵਾਪਸਦਾ ਉਸ ਤੋਂ ਬਾਅਦ ਹੀ ਜਿਹੜੇ ਰਾਹਗੀਰ ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੈਗੇ ਉਹਨਾਂ ਨੇ ਜੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਕੋਈ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆ ਵੀਡੀਓ ਵੀ ਆਈ ਆ ਬਾਹਰ ਕੱਢਣ ਦੀ ਕੱਢਣ ਤੋਂ ਬਾਅਦ ਵੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਿਸ਼ਤਾ ਭਰਾਵਾਂ ਤੋਂ ਬਾਗੀ ਹੋ ਗਿਆ ਮੇਰੇ ਪਿੱਛਾ ਕਰਨ ਲੱਗੇ ਮੈਂ ਗੱਡੀ ਭਜਾ ਲਈ ਆਹ ਕੁਛ ਹੋ ਗਿਆ ਆਹ ਹਾਲ ਸਾਡੇ ਲੋਕਾਂ ਦੇ ਨੇ ਮੈਂ ਕਿਵੇਂ ਨਾ ਕਿਹਾ ਭਾਰਤ ਮਾਨ
2: ਅੱਛਾ ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ ਹਿਮਾਲਿਆ ਤੇ ਚੜ ਜਾਏਗਾ ਰੱਬ ਕੋਲ ਪਹੁੰਚ ਜਾਏਗਾ ਕੀ ਕਰ ਲਏਗਾ ਬਾਜੇਗਾ ਸਪੀਡ ਵਧਾ ਕੇ ਇਹਨਾਂ ਕੋਲ
0: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਘੱਟ ਨੀ ਗੜਾਸੇ ਚੱਕੀ ਫਿਰਦੇ ਨੇ ਵੀ ਆਉਣ ਦੋ ਜਿੱਧਰੋਂ
2: ਤੇਰੀਆਂ ਕਿਸ਼ਤਾਂ ਮਾਫ਼ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ
0: ਹੁਣ ਮੈਂ ਪੂਰੀ ਡਿਟੇਲ ਲਊਗਾ ਤੇ ਇਹਨੂੰ ਪੇਸ਼ ਕਰੂੰਗਾ ਵੀ ਆਹ ਕੁਛ ਵੀ ਚੱਲ ਰਿਹਾ ਯਾਰ ਦੱਸੋ ਇਹਦਾ ਵਿੱਚ ਆ ਗਈ ਮੈਂ ਥੋੜੀ ਦੇਖੀ ਆ

ਦੋਸਤੋ ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਹਨਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉੱਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪਹੁੰਚਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ। ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਤੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ। ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਤਾ ਜੀ।

0: ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਹੈਲੋ
1: ਪ੍ਰੋਗਰਾਮ ਕਰ ਰਿਹਾ
2: ਜੀ।

ਦੋਸਤੋ ਅਗਲਾ ਗੀਤ ਸੁਣਦੇ ਆ ਜੀ ਹਰਜੀਤ ਹਰਮਨ ਹੋਣਾ ਦਾ ਮਿੱਤਰਾਂ ਦਾ ਨਾਂ ਚੱਲਦਾ ਬੜਾ ਵਧੀਆ ਗੀਤ ਹੈ ਉਹ ਬੜਾ ਚੱਲਿਆ ਵੀ ਹੈ ਲਓ ਜੀ

ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਰਾਣੀ ਰਣਦੀਪ ਹੋਣਾ ਦਾ ਬਹੁਤ ਪਿਆਰਾ ਇਸ਼ਕੇ ਦੀ ਮਾਰ ਲਓ ਜੀ

0: ਦੋਸਤੋ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਟਾਈਮ ਹੋ ਗਿਆ ਆਪਣਾ ਨਿਊਜ਼ ਆਪਾਂ ਕਰਾਂਗੇ ਜੀ ਦੁਨੀਆ ਦੇ, ਤੇ ਇਹਦੇ ਵਿੱਚ ਆਪਾਂ ਕਾਫੀ ਕੁਛ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਸਾਂਝ ਕਰਨ ਦੀ, ਨਿਊਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਦੋਸਤੋ ਆਹ ਜਿਹੜਾ ਗਾਣਾ ਚੱਲ ਰਿਹਾ ਸੀ ਨਾ ਕਿ ਸਫਾਰੀਆਂ, ਥੋੜਾ ਪੁਰਾਣਾ ਗਾਣਾ ਉਦੋਂ ਸਫਾਰੀਆਂ ਦਾ ਆਉਂਦਾ, ਹੁਣ ਤਾਂ ਥਾਰ ਥੂਰ ਤੇ ਫਾਰਚੂਨਰ ਦਾ ਜ਼ਮਾਨਾ ਆ ਗਿਆ। ਸੋ ਇਹ ਜਿਹੜਾ ਗੱਲ ਵੀ ਵੈਸੇ ਸਹੀ ਹੈ, ਅਸੀਂ ਨਾ ਉਪਰਲੇ ਮਾਡਲ ਚ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਹੁੰਦਾ ਓਨੀ ਪਹੁੰਚ ਨਹੀਂ ਹੁੰਦੀ ਸਾਡੀ। ਸੋ ਇਹਦੇ ਲਈ ਪਹੁੰਚ ਬਣਾਉਣੀ ਪੈਂਦੀ ਆ, ਕਮਾਈਆਂ ਹੋਣ, ਜਿੱਦਾਂ ਜੂਸ਼ ਹੈਗੇ ਆ, ਬਿਲੀਅਨੇਅਰ ਆ ਸਾਰੇ। ਅੱਗੇ ਵੀ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਛੇ ਛੇ ਬੱਚੇ, ਸੱਤ ਸੱਤ ਅੱਠ ਅੱਠ ਬੱਚੇ ਲਈ ਵੱਡੀ ਵੈਨ ਜਿਹੜੀ ਆ ਉਹ ਕੈਸ਼ ਲੈਂਦੇ ਆ, ਕੋਈ ਨਹੀਂ ਲੈਂਦੇ, ਤੇ ਉਹਦੇ ਨਾਲ ਗੁਜ਼ਾਰਾ ਕਰਦੇ ਆ। ਤੇ ਪਰ ਇੱਕ ਗੱਲ ਹੋਰ ਕਰ ਰਿਹਾ ਸੀ ਉਹ ਜੂਸ਼ ਬੰਦਾ, ਕਹਿ ਰਿਹਾ ਕਿ ਅਸੀਂ ਜਿਆਦਾ ਕੰਮ ਕਰਦੇ ਆ, ਘਰ ਖਰੀਦ ਲਿਆ, ਇੱਕ ਘਰ ਖਰੀਦ ਲਿਆ, ਦੂਜਾ ਖਰੀਦ ਲਿਆ, ਤੀਜਾ ਖਰੀਦ ਲਿਆ, ਚੌਥਾ ਖਰੀਦ ਲਿਆ, ਬਾਕੀ ਤਿੰਨਾਂ ਦੇ ਵਿਚ ਅਸੀਂ ਜਿਹੜਾ ਹੈਗਾ ਉਹ ਉਹਦੇ ਚ ਬੰਦੇ ਵਾੜ ਦਿੰਦੇ ਆ ਸਾਰੇ ਅਪਾਰਟਮੈਂਟ ਰੈਂਟ ਦੇ, ਨਿਊਯਾਰਕ ਦੇ ਵਿਚ ਤੇ ਰੈਂਟ ਦਾ ਕੋਈ ਮਸਲਾ ਇੰਨਾ ਮਿੰਟ ਤੇ ਮਿੰਟ ਲੱਗਦਾ। ਸੋ ਉਹ ਤੋਂ ਬਾਅਦ ਕੀ ਹੁੰਦਾ ਕਿ ਉਹ ਫਿਰ ਉਹ ਕਹਿੰਦੇ ਕਿ ਅਸੀਂ ਉਹਨਾਂ ਦੇ ਕਿਰਾਇਆ ਚੋਂ ਆਪਣੇ ਘਰ ਦਾ ਗੁਜ਼ਾਰਾ ਵੀ ਕਰਦੇ ਆ ਤੇ ਮੌਰਗੇਜਾਂ ਵੀ ਸਾਰੀਆਂ ਪੇ ਕਰਦੇ ਆ। ਇਹ ਸਿਚੁਏਸ਼ਨ ਇਹਨਾਂ ਲੋਕਾਂ ਦੀ ਹੈਗੀ ਆ, ਸਾਡੀ ਪਹੁੰਚ ਬਹੁਤ ਦੂਰ ਆ। ਤੁਸੀਂ ਇਹ ਨਿਊਯਾਰਕ ਦੇ ਵਿਚ ਕਿਤੇ ਘੁੰਮੋ ਫਿਰੋ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿੰਨੇ ਕੀਆਂ ਉਹਨਾਂ ਦੀਆਂ ਚਰਚਾਂ ਜਿਹਨੂੰ ਉਹ ਚੀਮਾ ਸਾਹਿਬ ਕੀ ਕਹਿੰਦੇ ਉਹਨੂੰ ਚਰਚਾਂ
1: ਜਿਹਨੂੰ,
0: ਤੁਹਾਡੀ ਆਵਾਜ਼ ਨੀ ਸਾਫ਼ ਆ ਰਹੀ, ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ, ਕੋਈ ਕੋਈ ਸਪੀਕਰ ਜਿਆਦਾ ਤੁਹਾਡਾ ਬੋਲ ਰਿਹਾ,
1: ਸਪੀਕਰ ਜਿਆਦਾ ਬੋਲਣਾ ਨੀ ਚਾਹੀਦਾ, ਚੱਕਰ ਕੀ ਆ,
0: ਕਿਹੜ ਕਿਹੜ ਕਿਹੜ ਕਿਹੜ ਆਉਂਦੀ ਆ
1: ਮੇਰੇ ਕੋਲ ਕੰਪਿਊਟਰ,
0: ਠੀਕ ਹੋ ਗਿਆ,
1: ਅੱਛਾ ਓਕੇ
0: ਠੀਕ ਆ। ਤੇ ਉਹ ਤੁਸੀਂ ਦੇਖੋਗੇ ਕਿਹੜੀਆਂ ਕਾਲਜ ਯੂਨੀਵਰਸਿਟੀਆਂ ਉਹਨਾਂ ਦੀਆਂ, ਕਿੰਨਾ ਕਿੰਨਾ ਸਮਾਨ, ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਨਿਊਯਾਰਕ ਦੇ ਵਿਚ ਕਿਹੜੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਉਹ ਜੂਸ਼ਾਂ ਦੀਆਂ ਉਹਨਾਂ ਦੇ ਵਿਚ ਪ੍ਰੇ ਕਰਦੇ ਆ, ਜਾਂ ਉਹਨਾਂ ਦੇ ਕਾਲਜ ਆ ਯੂਨੀਵਰਸਿਟੀਆਂ ਵਾ, ਬਹੁਤ ਕੁਛ ਆ। ਅਸੀਂ ਇੱਕ ਗੁਰਦੁਆਰੇ ਵਿਚ ਵੜ ਕੇ ਹੱਥੋਂ ਪਾਈ ਹੋ ਕੇ ਕਿਰਪਾਨਾ ਕੱਢ ਕੇ ਤੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਜੇ ਅਸੀਂ ਉਹਦੇ ਤੇ ਕੋਈ ਕਮੇਟੀ ਬਹਿ ਜਾਂਦੀ ਹੈ, ਉਹ ਕਹਿੰਦੀ ਹੁਣ ਮੇਰਾ ਪੱਕਾ ਕਬਜ਼ਾ, ਮੈਂ ਨਹੀਂ ਉਹ ਇੱਥੋਂ ਹਿਲਦਾ, ਆਪਣਾ ਉਹ ਵਿਧਾਨ ਦੇ ਹਿਸਾਬ ਨਾਲ ਕਰਦੇ ਕੀ ਹੈ ਕਿ ਪਹਿਲਾਂ ਆਪ ਪ੍ਰਧਾਨ ਬਣਿਆ ਰਿਹਾ 2 ਸਾਲ, ਉਸ ਤੋਂ ਬਾਅਦ ਇੱਕ ਕਜ਼ਨ ਨੂੰ ਬਣਾਤਾ, ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਬਣਾਤਾ, ਜਿਹੜਾ ਉਹਨਾਂ ਦੇ ਇਹ ਕੁਛ ਹੋ ਰਿਹਾ ਹੈ ਸਾਡੇ ਗੁਰਦੁਆਰਿਆਂ ਦੇ ਵਿਚ।
1: ਬਿਲਕੁਲ ਜੀ, ਇਹੀ ਕੁਛ ਹੋ ਰਿਹਾ, ਬਿਲਕੁਲ
0: ਸੇਵਾ ਤਾਂ ਨਹੀਂ ਨਾ ਕਹਿ ਸਕਦੇ,
1: ਨਹੀਂ ਨਹੀਂ ਸੇਵਾ ਕਿੱਥੇ ਆ ਸਾਹਿਬ ਜੀ, ਸੇਵਾ ਤਾਂ ਨਾ ਆ ਉਹਦਾ, ਤਾਂ ਸੇਵਾ ਦਾ ਨਾ ਆ ਸੇਵਾ।
0: ਅਸੀਂ ਦੇਖੋ ਏਡੇ ਵੱਡੇ ਸ਼ਹਿਰ ਦੇ ਵਿਚ ਲੱਖਾਂ ਦੇ ਹਿਸਾਬ ਨਾਲ ਇੱਥੇ ਇੰਡੀਅਨ ਪੰਜਾਬੀ ਰਹਿੰਦੇ ਆ, ਅੱਜ ਤੱਕ ਅਸੀਂ ਇੱਕ ਕਾਲਜ ਨਹੀਂ ਬਣਾ ਸਕੇ, ਇੱਕ ਹੌਸਪੀਟਲ ਨਹੀਂ ਬਣਾ ਸਕੇ, ਜਿੱਧਰ ਹੱਥ ਮਾਰੋ ਜੂਸ਼ਾਂ ਦੇ ਸਾਰੇ ਹੌਸਪੀਟਲ,
1: ਯੂਨੀਵਰਸਿਟੀਆਂ ਵੱਡੀਆਂ ਵੱਡੀਆਂ ਉਹਨਾਂ ਦੀਆਂ
0: ਸਾਰਾ ਕੁਛ ਜੀ। ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ
1: ਜੀ, ਕੰਕ ਸਾਹਿਬ ਜੀ ਥੈਂਕ ਯੂ ਤੁਹਾਡਾ, ਤੇ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਤੁਹਾਡੇ ਸਰੋਤੇ ਵੀਰਾਂ ਨੂੰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆਓ ਆਪਾਂ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਕਰਦੇ ਆ, ਤੁਹਾਨੂੰ ਪਤਾ ਪਈ ਜੋ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਵਿਚ ਤੇ ਆਪਣੇ ਇਰਾਨ ਦੇ ਵਿਚ ਤੇ ਅਮਰੀਕਾ ਤਾਂ ਖੈਰ ਉਹ ਬਾਕੀ ਦੇ ਦੇਸ਼ਾਂ ਦੇ ਵਿਚ ਬੇਸ ਹੈਗੇ ਮਿਲਟਰੀ ਦੇ, ਤੇ ਉੱਥੇ ਕਾਫੀ ਖਾਕ ਸਾਹਿਬ ਦੀ ਜਿਹੜਾ ਆ ਉਹ ਹਲਚਲ ਹੋ ਰਹੀ ਆ, ਤੇ ਦੁਨੀਆਂ ਜਿਹੜੀ ਉਹ ਇਸ ਵੇਲੇ ਤਕਰੀਬਨ ਬ੍ਰਿਟਿਸ਼ ਹੋਏ, ਫਰਾਂਸ ਵਾਲੇ ਹੋਏ, ਉਹ ਸਾਰੇ ਤਕਰੀਬਨ ਜਿਹੜੇ ਆ ਨਾ ਉਹ ਅਮਰੀਕਾ ਤੇ ਇਜ਼ਰਾਇਲ ਦੇ ਇਹ ਜਿਹੜਾ ਹੁਣ ਚੱਲ ਰਿਹਾ ਸਿਲਸਿਲਾ ਇਹਦੇ ਖਿਲਾਫ਼ ਆ ਸਾਰੇ। ਤੇ ਬਾਕੀ ਚਲੋ ਅੱਗੇ ਆਪਾਂ ਪਹਿਲਾਂ ਅਖਬਾਰ ਆਹ ਖਬਰਾਂ ਪੜ੍ਹ ਲਈਏ ਫਿਰ ਡਿਸਕਸ ਕਰਾਂਗੇ। ਖਾਕ ਸਾਹਿਬ ਜੀ ਦੇਖੋ ਆਪਾਂ ਉਹੀ ਪਰਜਾ ਨੂੰ ਦੱਸ ਸਕਦੇ ਆ ਜੋ ਕੁਛ ਆਪਣੇ ਸਾਹਮਣੇ ਆ ਰਿਹਾ, ਜੋ ਕੁਛ ਅਖਬਾਰਾਂ ਦੇ ਵਿਚ ਛਾਪ ਰਿਹਾ ਆ, ਤੇ ਇਹਦੇ ਬਾਹਰ ਦੀ ਬਹੁਤ ਹੋਰ ਕੁਛ ਹੈ ਜਿਹੜਾ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ, ਜਿਹੜਾ ਆਪਾਂ ਨੂੰ ਲੁਕੋਇਆ, ਆਪਾਂ ਤੋਂ ਲੁਕੋਇਆ ਜਾ ਰਿਹਾ, ਜਿਹੜਾ ਹੌਲੀ ਹੌਲੀ ਬਾਹਰ ਆਊਗਾ ਬਾਅਦ ਦੇ ਵਿਚ। ਸੋ ਇਹ ਜਿਹੜੀ ਗੱਲਬਾਤ ਹੈ ਖਾਕ ਸਾਹਿਬ ਜੀ, ਇਹ ਦੇਖੋ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਕਿੱਦਾਂ ਜੁੜਦੀ ਆ ਗੱਲਬਾਤ ਜਿਹੜੀ ਹੁਣੇ ਮੈਂ ਕਹਿ ਕੇ ਹਟਿਆ। ਉਹਨਾਂ ਨੇ ਵੀ ਲਿਖਿਆ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਵਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਦੀ ਜੰਜ ਲੈ ਕਾਬਲੋਂ ਤਾਇਆ, ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੀ ਲਾਲੋ। ਸਾਡੇ ਗੁਰੂ ਸਾਹਿਬਾਂ ਨੇ ਖਾਕ ਸਾਹਿਬ ਜੀ ਉਹ ਜਿਹੜੀ ਸੀਗੀ ਉਹਨਾਂ ਦੀ ਬਾਣੀ ਦੁਆਰਾ ਉਹਨਾਂ ਨੇ ਜੋ ਕੁਛ ਸੱਚ ਸੀਗਾ ਉਹਦੇ ਨਾਲ ਸਾਨੂੰ ਜੋੜਿਆ ਕਿ ਭਾਈ ਤੁਸੀਂ ਝੂਠ ਤੋਂ ਹਟ ਕੇ ਸੱਚ ਵੱਲ ਨੂੰ ਤਰੋ, ਤਰੱਕੀ ਤੁਹਾਡੀ ਤਾਂ ਹੋਣੀ ਆ। ਤੇ ਉਸ ਸਮੇਂ ਖਾਕ ਸਾਹਿਬ ਜੀ ਮੁਗਲ ਬਾਦਸ਼ਾਹ ਜਿਹੜੇ ਸੀਗੇ ਉਹ ਤੁਹਾਨੂੰ ਪਤਾ ਵੀ ਕੀ ਕਰਦੇ ਸੀਗੇ, ਤੇ ਇਸੇ ਤਰ੍ਹਾਂ ਖਾਕ ਸਾਹਿਬ ਜੀ ਜਿਹੜੀ ਅੱਜ ਦੀ ਕਹਾਣੀ ਆ ਉਹ ਨੇਤਾਨਯਾਹੂ ਤੇ ਟਰੰਪ ਸਾਹਿਬ ਵੀ ਇਸੇ ਤਰ੍ਹਾਂ ਕਰ ਰਹੇ ਆ।
0: ਬਿਲਕੁਲ ਸੱਚੀ ਗੱਲ
1: ਜੀ। ਤੇ ਪਰ ਆਪਣੇ ਕੋਲ ਜੋ ਕੁਛ ਉਥੋਂ ਆ ਰਿਹਾ ਬਾਣੀ ਮੈਨੇ ਭਾਸ਼ਾ ਹੁੰਦਾ ਖਾਕ ਸਾਹਿਬ ਜੀ, ਬਾਣੀ ਦੇ ਸ਼ਬਦ ਆ ਜਿਹੜੇ ਬਾਣੀ ਦਾ ਅਰਥ ਹੁੰਦੇ ਭਾਸ਼ਾ ਬੋਲੀ। ਹੁਣ ਸਾਡੇ ਕੋਲ ਜਿਹੜੀ ਭਾਸ਼ਾ ਆ ਰਹੀ ਹੈ ਅਖਬਾਰਾਂ ਰਾਹੀਂ, ਰੇਡੀਓ ਰਾਹੀਂ, ਟੀਵੀ ਰਾਹੀਂ ਅਸੀਂ ਉਹੀ ਗਾਹਾਂ ਦੱਸ ਸਕਦੇ ਹਾਂ ਨਾ, ਜਿਹੜੀ ਕੋਈ ਗਈ ਆ ਉਹ ਤਾਂ ਆਪਾਂ ਨੂੰ ਪਤਾ ਨੀ ਨਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਵੇਲੇ ਇਹੀ ਕਹਿ ਰਹੇ ਸੀਗੇ ਵੀ ਭਾਈ ਜਿਹੜੀ ਉਥੋਂ ਖਬਰ ਆਉਂਦੀ ਆ ਉਤੋਂ ਬਾਬਰ ਦਿਓ, ਇਹ ਹੈ ਵੀ ਬਾਬਰ ਬਾਣੀ ਆ ਖਾਕ ਸਾਹਿਬ ਜੀ, ਇਹ ਜਿਹੜੇ ਆ ਜਿਹੜੀਆਂ ਮੈਂ ਪੰਥ ਪੜੀਆਂ ਇਹ ਬਾਬਰ ਬਾਣੀ ਦੇ ਵਿਚ ਆਉਣੀ ਆ, ਜਿੱਥੇ ਬਾਬਰ ਦੇ ਨਾਲ ਸੰਬੰਧਿਤ ਬਾਣੀ ਆ ਜਿਹੜੀ ਲਿਖੀ ਗਈ ਆ, ਸੋ ਉਹਦੇ ਵਿਚ ਹੀ ਇਹ ਹੈਗੀਆਂ। ਤੇ ਇਸੇ ਤਰ੍ਹਾਂ ਖਾਕ ਸਾਹਿਬ ਜੀ ਹੁਣ ਜਿਹੜੀ ਅੱਜ ਦੀ ਗੱਲਬਾਤ ਆ ਇਹ ਵੀ ਇਸੇ ਤਰ੍ਹਾਂ ਹੈਗੀ ਆ। ਤੇ ਹੁਣ ਖਾਕ ਸਾਹਿਬ ਜੀ ਅੱਜ ਨੇਤਾਨਯਾਹੂ ਤੇ ਟਰੰਪ ਮਿਲ ਕੇ ਜੋ ਕੁਛ ਅੱਜ ਕੱਲ ਕਰ ਰਹੇ ਆ, ਇਹ ਉਸ ਸਮੇਂ ਖਾਕ ਸਾਹਿਬ ਜੀ ਜਿਹੜਾ ਸਮਾਂ ਸੀਗਾ ਉਹ ਲੁੱਟ ਹੋ ਰਹੀ ਸੀ ਭਾਰਤ ਦੀ, ਜਿੱਥੋਂ ਸੋਨਾ ਚਾਂਦੀ ਹੀਰੇ ਜਵਾਹਰਾਤ ਕੰਨਿਆ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ ਤੇ ਲੜਕੇ ਆਪਣੇ ਗੁਲਾਮ ਬਣਾਉਣ ਵਾਸਤੇ ਅਤੇ ਵੇਚਣ ਵਾਸਤੇ ਲੁੱਟੇ ਜਾਂਦੇ ਸਨ।
0: ਇਹੀ ਕੁਛ ਉਦੋਂ ਹੋ ਰਿਹਾ ਸੀ ਜੋ ਅੱਜ ਹੋ ਰਿਹਾ ਜੀ, ਉਹ ਉਲਟਾ ਹੋ ਰਿਹਾ, ਪਹਿਲਾਂ ਹੋਰ ਹੋ ਰਿਹਾ ਸੀ ਹੁਣ ਉਲਟਾ ਹੋ ਰਿਹਾ।
1: ਬਿਲਕੁਲ। ਤੇ ਅੱਜ ਮਾਮਲਾ ਕਾਲੇ ਸੋਨੇ ਦਾ ਅਤੇ ਸਰਦਾਰੀ ਦਾ।
0: ਹਾਂਜੀ।
1: ਤੇ ਕਾਲਾ ਸੋਨਾ ਆਪਣੇ ਸੱਜਣਾਂ ਨੂੰ ਦੱਸ ਦਈਏ ਸਰੋਤਿਆਂ ਨੂੰ ਤੇਲ ਨੂੰ ਕਿਹਾ ਜਾਂਦਾ।
0: ਬਿਲਕੁਲ।
1: ਤੇ ਸੋ ਰੌਲਾ ਅੱਜ ਵੀ ਉਹੀ ਆ ਖਾਕ ਸਾਹਿਬ ਜੀ, ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਸੀ ਅਤੇ ਸਭ ਤੋਂ ਪਹਿਲਾਂ ਵਰਤਣ ਵਾਲੀ ਅਮਰੀਕਾ ਹੈ। ਇੱਕ ਖਾਕ ਸਾਹਿਬ ਜੀ ਇੱਥੇ ਆਪਾਂ ਹੋਰ ਇਹਦੇ ਵਿਚ ਥੋੜਾ ਜੋੜ ਲਈਏ ਜਿਹੜਾ ਇਸ ਖਬਰ ਦੇ ਵਿਚ ਨਹੀਂ ਹੈਗਾ, ਜਿਹੜਾ ਨਿਊਜ਼ ਮੀਡੀਆ ਆ ਖਾਕ ਸਾਹਿਬ ਜੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਕੀ ਹੋ ਰਿਹਾ।
0: ਪਤਾ ਜੀ, ਬਿਲਕੁਲ ਬੋਲ ਨਹੀਂ ਸਕਦੇ।
1: ਉਹਨਾਂ ਨੇ ਅੱਜ ਦੀ ਖਬਰ ਦੀ ਮੁਤਾਬਕ ਇਹ ਕਿਹਾ ਕਿ ਜਦੋਂ ਦੀ ਦੁਨੀਆ ਬਣੀ ਆ ਕਦੇ ਵੀ ਖਾਸ ਕਰਕੇ ਜਦੋਂ ਦੇ ਜਿਹੜੇ ਆਹ ਬੰਬ ਤੇ ਰਫਲਾਂ ਚੱਲੀਆਂ ਆ ਉਦੋਂ ਤੋਂ ਗੱਲ ਕਰਦੇ ਆ, ਕਿਉਂਕਿ ਦੇਖੋ ਖਾਕ ਸਾਹਿਬ ਜਿਹੜੀ ਦੁਨੀਆ ਕਿੱਦਾਂ ਬਦਲਦੀ, ਪਹਿਲਾਂ ਪਹਿਲੇ ਸਮਿਆਂ ਦੇ ਵਿਚ ਜਦੋਂ ਤੀਰ ਕਮਾਨ ਦੀ ਕਾਢ ਤੋਂ ਪਹਿਲਾਂ ਜਦੋਂ ਤੀਰ ਬਣਿਆ ਨਾ ਉਸ ਤੋਂ ਪਹਿਲਾਂ ਜਦੋਂ ਕਿਸੇ ਦੇਸ਼ ਦੀ ਦੂਸਰੇ ਦੇਸ਼ ਨਾਲ ਲੜਾਈ ਹੁੰਦੀ ਸੀ ਜਿਹਦੀਆਂ ਬਾਹਾਂ ਦੇ ਵਿਚ ਜ਼ਿਆਦਾ ਜ਼ੋਰ ਹੁੰਦਾ ਸੀ ਉਹ ਜਿੱਤਦਾ ਸੀ।
0: ਹਾਂਜੀ ਬਿਲਕੁਲ।
1: ਤੇ ਜਦੋਂ ਤੀਰ ਦੀ ਕਾਢ ਨਿਕਲਿਆ ਫੇਰ ਜਿਹੜਾ ਤੀਰ ਕਮਾਨ ਦੇ ਮਾਰਿਆ ਵਿਚ ਉਹਨੇ ਜਿੱਤਣਾ, ਕਿਉਂਕਿ ਤੀਰ ਜਿਹੜਾ ਉਹ ਦੂਰੋਂ ਚੱਲਣਾ ਤੇ ਵਰਸ਼ਾ ਤੁਸੀਂ 8-10-20 ਫੁੱਟ ਤੇ ਮਾਰ ਦਿਓਗੇ ਜੇ ਤੁਸੀਂ ਉਹ ਨੇਜਾ ਛੱਡ ਕੇ ਵੀ ਮਾਰੋਗੇ, ਜਿਹਨੂੰ ਉਹ ਸਾਰੀ ਜੈਵਲਿਨ ਥਰੋ ਤਾਂ ਤੁਸੀਂ ਦੇਖੀ ਹੋਣੀ ਆ
0: ਉਹਨਾਂ ਦੇ ਚੀਮਾ ਸਾਹਿਬ, ਇੱਕ ਬੰਦਾ ਨੇਜੇ ਦੇ ਨਾਲ ਤੇ ਇੱਕ ਬੰਦਾ ਹੀ ਮਰੂਗਾ ਨਾ ਕੱਢ ਕੇ।
1: ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ
0: ਤੀਰ ਜਿਹੜਾ ਉਹ ਅੱਜ ਕੱਲ ਦੀ ਰਫਲ ਦੇ ਬਰਾਬਰ ਆ ਰਾਕਟ ਦੇ।
1: ਹਾਂਜੀ ਬਿਲਕੁਲ, ਉਹ ਦੂਰੋਂ ਮਾਰ ਦਿੰਦਾ ਆਪਣੇ ਆਪ ਨੂੰ ਬਚਾ ਕੇ, ਉਹ ਮੋਹਰੇ ਨੂੰ ਮਾਰਿਆ ਜਾਂਦਾ ਸੀਗਾ, ਹਮੇਸ਼ਾ ਲੜਾਈ ਆ ਜਿਹੜੀ ਹੁੰਦੀ ਇਹੀ ਆ ਆਪਣੇ ਆਪ ਨੂੰ ਬਚਾਉਣਾ ਤੇ ਦੂਸਰੇ ਨੂੰ ਮਾਰਨਾ।
0: ਹਾਂਜੀ।
1: ਤੇ ਸਾਡੇ ਇੱਕ ਜਿਹੜਾ ਸਿੱਖ ਸਮਾਜ ਦੇ ਵਿਚ ਖਾਕ ਸਾਹਿਬ ਦੀ ਖਾਸ ਗੱਲ ਹੈਗੀ ਆ, ਉਹ ਕਹਿੰਦੇ ਜਾਨ ਦੇ ਦਿਓ, ਉਹ ਭਾਈ ਨਹੀਂ ਜਿਹੜੇ ਅਸਲੀ ਯੋਧੇ ਆ ਲੜਾ ਕੇ, ਉਹ ਕਹਿੰਦੇ ਨਹੀਂ ਜਾਨ ਦਿਓ ਨਾ ਜਾਨ ਲਓ।
0: ਬਿਲਕੁਲ।
1: ਇਹ ਕੁਛ ਅੱਜ ਹੋ ਰਿਹਾ ਨਾ, ਯਹੂਦੀ ਇਹੀ ਕੁਛ ਕਰ ਰਿਹਾ ਨਾ, ਉਹ ਜਿਹੜਾ ਨੀਤਾ ਲਿਆ ਉਹ ਇਹੀ ਕਰ ਰਿਹਾ, ਆਪਣੇ ਆਪ ਨੂੰ ਬਚਾ ਕੇ ਤੇ ਦੂਸਰਿਆਂ ਨੂੰ ਮਾਰੋ। ਅਸਲ ਦੇ ਵਿਚ ਇਹੀ ਆ, ਜਦੋਂ ਤੁਸੀਂ ਸੇਫਟੀ ਆਪਣੀ ਪਹਿਲਾਂ ਤੇ ਦੁਸ਼ਮਣ ਦੀ ਮੌਤ, ਇਹ ਨਹੀਂ ਕਿ ਤੁਸੀਂ ਜਾ ਕੇ ਤੁਹਾਡੇ ਕੋਲ ਕੱਖ ਨਹੀਂ ਤੇ ਜਾ ਕੇ ਮੁਰੇ ਲੜ ਕੇ ਮਰ ਜਾ, ਮਗਰ ਉਹ ਕਰੀ ਜਾਓ ਕਿ ਮੈਂ ਆਹ ਸ਼ਹੀਦ ਹੋ ਗਿਆ ਹੋ ਗਿਆ, ਨਹੀਂ ਏਦਾਂ ਨਹੀਂ ਹੁੰਦੀ।
2: ਲੜਕੇ ਜਿਹੜਾ ਆ ਉਹ ਜਿੱਤਣਾ, ਦੁਸ਼ਮਣ ਨੂੰ ਮਾਰਨਾ ਤੇ ਆਪਣੇ ਆਪ ਨੂੰ ਬਚਾਉਣਾ ਹੈ। ਜੇ ਤੁਸੀਂ ਭੱਜ ਕੇ ਵੀ ਬਚ ਸਕਦੇ ਹੋ ਬਚੋ, ਮੁੜ ਕੇ ਫੇਰ ਆ ਕੇ ਲੜ ਸਕਦੇ ਹੋ। ਨੰਗੇ ਧਾਰ ਨਹੀਂ ਲੜਨਾ ਚਾਹੀਦਾ ਕਦੇ ਵੀ, ਉਹ ਜਿਹੜੀ ਆ ਉਹ ਗੱਲ ਸਹੀ ਨਹੀਂ ਹੈਗੀ। ਉਹ ਆਪਣੇ ਸਮਾਜ ਦੇ ਵਿੱਚ ਇਹ ਜਿਹੜਾ ਫੈਲਾਇਆ ਗਿਆ ਇਹ ਫਲਸਫਾ, ਇਹ ਗੁਰੂ ਸਾਹਿਬਾਂ ਦਾ ਫਲਸਫਾ ਨਹੀਂ ਹੈਗਾ, ਜਾਂ ਉਸ ਤੋਂ ਪਹਿਲਾਂ ਯੋਧਿਆਂ ਦਾ, ਜਾਂ ਗੁਰੂ ਸਾਹਿਬਾਂ ਤੋਂ ਮਗਰੋਂ ਜਿਹੜੇ ਯੋਧੇ ਹੋਏ ਆ ਮਹਾਰਾਜਾ ਰਣਜੀਤ, ਅਕਾਲੀ ਫੂਲਾ ਸਿੰਘ ਵਰਗੇ, ਉਹਨਾਂ ਦਾ ਵੀ ਇਹ ਫਲਸਫਾ ਨਹੀਂ ਹੁੰਦਾ। ਫਲਸਫਾ ਇਹ ਜਿਹੜਾ ਬਾਅਦ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜਾ ਸ਼ੋਸ਼ਾ ਛੱਡਿਆ ਗਿਆ ਤੇ ਜਾ ਕੇ ਜਾਨ ਦੇ ਦਿਓ, ਨਹੀਂ ਏਦਾਂ ਨਹੀਂ ਹੁੰਦੀ। ਜਿੱਤਣਾ ਆ ਜੇ ਤੁਸੀਂ ਜੀਣਾ ਹੈ ਆਪਣੀ ਕੌਮ ਲਈ ਜਾਂ ਆਪਣੇ ਪਰਿਵਾਰ ਲਈ ਜੀਣਾ ਆ, ਤਾਂ ਆਪਣੇ ਆਪ ਨੂੰ ਬਚਾ ਕੇ ਦੂਸਰੇ ਦੁਸ਼ਮਣ ਨੂੰ ਮਾਰੋ।
0: ਏਦਾਂ ਹੀ ਬਿਲਕੁਲ ਸਹੀ ਕਹਿ ਰਹੇ।
2: ਹਾਂਜੀ, ਤੇ ਹੁਣ ਕੀ ਹੈ ਡਾਕਟਰ ਸਾਹਿਬ ਜੀ, ਹੁਣ ਜਿਹੜਾ ਰਿਵਾਜ ਸੀ ਉਹ ਤੁਹਾਨੂੰ ਪਤਾ ਵੀ ਸੋਨੇ ਦਾ, ਕਾਲੇ ਸੋਨੇ ਦਾ ਆ, ਤੇ ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਅਤੇ ਸਭ ਤੋਂ ਪਹਿਲਾਂ ਵਰਤਿਆ ਵੀ ਆ, ਜਿਹੜਾ ਜਾਪਾਨ ਦੇ ਵਿਚ ਸਿੱਟਿਆ ਸੀ। ਡਾਕਟਰ ਸਾਹਿਬ ਜੀ, ਹੁਣ ਜਿਹੜੇ ਰਾਈਟਰ ਨੇ ਲਿਖਾਰੀ ਉਹਨਾਂ ਨੇ ਇਹ ਲਿਖਿਆ, ਉਹ ਕਹਿੰਦੇ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਇਸ ਵੇਲੇ ਇਰਾਨ ਦੇ ਵਿਚ ਕਰ ਰਹੇ ਆ ਉਹ ਇੰਪੋਸੀਬਲ ਆ, ਉਹ ਹੋਣਾ ਨਹੀਂ ਹੈ, ਉਹ ਅਸੰਭਵ ਆ। ਉਹ ਕਹਿੰਦੇ ਆ ਕਿ ਕਦੇ ਵੀ ਇਸ ਦੁਨੀਆ ਜਦੋਂ ਬਣੀ ਆ ਉਪਰੋਂ ਬੰਬ ਸਿੱਟਣ ਨਾਲ ਕੋਈ ਦੇਸ਼ ਦੂਜੇ ਨੂੰ ਜਿੱਤ ਨਹੀਂ ਸਕਦਾ,
0: ਖਤਮ ਨਹੀਂ ਕਰ ਸਕਦਾ ਦੂਜੇ ਨੂੰ। ਇਹ ਹੈ ਕਿ ਕਹਿੰਦੇ ਨਾ ਕਿ ਤੁਸੀਂ ਜਨਰੇਸ਼ਨ ਹੀ ਖਤਮ ਕਰ ਦੇ, ਉਹ ਨਹੀਂ ਹੋ ਸਕਦੀ।
2: ਉਹ ਹੋਣੀ ਨਹੀਂ, ਰਾਜ ਵੀ ਨਹੀਂ ਖੋ ਹੋਣਾ ਜਿੰਨਾ ਚਿਰ ਤੁਸੀਂ ਆਪਣੀ ਪੈਦਲ ਫੌਜ ਨਹੀਂ ਭੇਜਦੇ, ਉਹਨਾਂ ਚਿਰ ਕੋਈ ਕੰਟਰੀ
0: ਫੌਜ ਭੇਜਣੀ ਤੇ ਫਿਰ
2: ਵਿਤਨਾਮ। ਹਾਂਜੀ ਬਿਲਕੁਲ ਬਿਲਕੁਲ,
0: ਕੰਬੋਡੀਆ ਵਾਲਾ, ਵਿਤਨਾਮ ਵਾਲਾ ਹਾਲ ਹੁੰਦਾ ਜੀ,
2: ਅਫਗਾਨਿਸਤਾਨ ਵਾਲਾ ਹੋਣਾ,
0: ਅਫਗਾਨ ਵਾਲਾ ਹਾਲ ਹੁੰਦਾ।
2: ਹਾਂਜੀ, ਹੁਣ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਕਰ ਰਹੇ ਆ ਉਹ ਉਪਰੋਂ ਕਹਿ ਰਹੇ ਆ ਕਿ ਅਸੀਂ ਬੰਬ ਸਿੱਟ ਕੇ ਉਹਨੂੰ ਪਤਾ ਨਹੀਂ, ਉਹ ਕਹਿੰਦੇ ਨਹੀਂ ਏਦਾਂ ਹੋਣੀ ਨਹੀਂ, ਪੋਸੀਬਲ ਨਹੀਂ ਹੈਗਾ ਇਹ, ਪਰ ਉਹ ਕਹਿੰਦੇ ਦੁਨੀਆਂ ਦੇ ਵਿਚ ਇੱਕੋ ਵਾਰੀ ਏਦਾਂ ਹੋਈ ਆ ਕਿ ਉਪਰੋਂ ਬੰਬ ਸਿੱਟ ਕੇ ਕਿਸੇ ਮੁਲਕ ਨੂੰ ਹਰਾ ਦੇਣਾ। ਉਹ ਜਦੋਂ ਅਮਰੀਕਾ ਨੇ ਐਟਮ ਬੰਬ ਜਾਪਾਨ ਤੇ ਸਿੱਟਿਆ ਸੀ, ਉਹੀ ਕਹਿੰਦੇ ਇੱਕੋ ਇੱਕ ਲੜਾਈ ਸੀ ਜਿਹਦੇ ਨਾਲ ਉਪਰੋਂ ਹੀ ਜਾਪਾਨ ਨੂੰ ਜਿੱਤ ਲਿਆ ਗਿਆ ਬੰਬਾਂ ਦੇ ਨਾਲ, ਤੇ ਹੁਣ ਕਹਿੰਦੇ ਆ ਉਹ ਗੱਲਾਂ ਨਹੀਂ ਹੋਣ ਵਾਲੀਆਂ।
0: ਹੁਣ ਹਰ ਕੋਈ ਚੱਕੀ ਫਿਰਦਾ ਜੀ, ਜਿਹੜੀਆਂ ਮਿਜ਼ਾਈਲਾਂ, ਸੋਨਿਕ ਮਿਜ਼ਾਈਲਾਂ ਆ ਗਈਆਂ, ਪਤਾ ਨਹੀਂ ਯਾਰ ਨਿੱਕੇ ਨਿੱਕੇ ਡਰੋਨ, ਕਹਿੰਦੇ 5,000 ਦਾ ਸਾਰਾ ਡਾਊਨ ਬਣਦਾ।
2: ਹਾਂਜੀ ਬਿਲਕੁਲ, ਇੰਨੇ ਕਿ ਗਿਆ,
0: ਉਸ ਤੋਂ ਬਾਅਦ ਫੜ ਕੇ ਵੱਡੇ ਵੱਡੇ ਜਹਾਜ਼ਾਂ ਨੂੰ ਸਿੱਟ ਦਿੰਦਾ।
2: ਬਿਲਕੁਲ ਡਾਕਟਰ ਸਾਹਿਬ ਜੀ,
0: ਅੱਜ ਕੱਲ ਉਹ ਜਮਾਨਾ ਨਹੀਂ, ਚੀਮਾ ਸਾਹਿਬ ਰਹਿ ਗਿਆ ਜਿਹੜਾ ਹੁੰਦਾ,
2: ਉਹ ਜਮਾਨਾ ਨਹੀਂ ਰਹਿ ਗਿਆ,
0: ਟੈਕਨੋਲੋਜੀ ਆ ਗਈ ਹੈ ਬਹੁਤ ਜ਼ਿਆਦਾ ਜੀ।
2: ਅੱਛਾ, ਇੱਕ ਹੋਰ ਤੁਹਾਨੂੰ ਦੱਸਾਂ, ਦੇਖੋ ਕਾਕ ਸਾਹਿਬ ਜੀ, ਕਈ ਖਬਰਾਂ ਜਿਹੜੀਆਂ ਮੈਂ ਕੱਲ ਦੇਖਦਾ ਆ ਉਹ ਤਾਂ ਫਿਰ ਲਿਖਤਾਂ ਹੁੰਦੀਆਂ ਨੀ ਕਿਉਂਕਿ ਉਹ ਜਿੱਤਾ ਜੁੱਤਾ ਭੁੱਲ ਜਾਂਦਾ, ਪਰ ਕੱਲ ਦੀ ਖਬਰ ਦੇ ਵਿਚ ਕਾਕ ਸਾਹਿਬ ਜੀ, ਜਿਹੜਾ ਜ਼ੇਲੈਂਸਕੀ ਆ ਉਹਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਦਾ ਆ।
0: ਹਾਂਜੀ, ਉਹਦੇ ਕੋਲ ਮਜ਼ਾਇਲਾਂ ਹੈਗੀਆਂ,
2: ਮਜ਼ਾਇਲਾਂ ਨਹੀਂ ਹੈਗੀਆਂ ਉਹਦੇ ਕੋਲ ਕਾਕ ਸਾਹਿਬ ਜੀ। ਉਹਨੇ ਉਹ ਕਹਿੰਦਾ ਮੈਂ ਟੈਕਨੋਲੋਜੀ ਆ ਜਿਹੜੀ ਇਹ ਡਰੋਨ ਆ ਇਰਾਨ ਦੇ ਰੂਸ ਨੂੰ ਦਿੱਤੇ ਹੋਏ, ਮੈਂ ਕਹਿੰਦਾ ਉਹਦੇ ਤੁਹਾਡੇ ਨਾਲੋਂ ਬਹੁਤ ਮੋਰਿਆ, ਉਹਨਾਂ ਤੋਂ ਬਚਣਾ ਕਿੱਦਾਂ, ਤੇ ਕਹਿੰਦਾ ਤੈਨੂੰ ਮਦਦ ਚਾਹੀਦੀ ਤਾਂ ਮੈਂ ਦੱਸ ਦਿੰਦਾ। ਅੱਛਾ, ਟਰੰਪ ਸਾਹਿਬ ਨੇ
0: ਪਹਿਲੀ ਗੱਲ ਤੇ ਚੀਮਾ ਸਾਹਿਬ ਇਹ ਆ ਕਿ ਤੂੰ ਆਪ ਪੰਗੇ ਚ ਫਸਿਆ, ਅਸਲੇ ਲੈਣਾ ਵਾ ਯੂਰਪ ਕੋਲੋਂ, ਲੈਣਾ ਇਹਨਾਂ ਕੋਲੋਂ, ਤੈਨੂੰ ਕੀ ਲੋੜ ਆ ਪੰਗੇ ਚ ਲੈਣ ਦੀ, ਤੂੰ ਇਹ ਕਹਿ ਕੇ ਭਾਈ ਮੈਨੂੰ ਕਿਸੇ ਤਰ੍ਹਾਂ ਮਾਫੀ ਦਵਾ ਦਿਓ ਚਾਹੀਦਾ।
2: ਹਾਂਜੀ ਬਿਲਕੁਲ, ਤੇ ਹੁਣ ਖਾਕ ਸਾਹਿਬ ਜੀ, ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੀ ਤੇ ਮੈਂ ਵੀ ਕਹਿੰਦੇ ਆਏ ਆ ਭਾਈ ਟਰੰਪ ਸਾਹਿਬ ਤੇ ਨੇਤਾਨਯਾਹੂ ਆ ਜਿਹੜੇ ਉਹਨਾਂ ਦੇ ਚਿਹਰੇ ਆ ਜਿਹੜੇ ਉਹਨਾਂ ਦੇ ਹਾਵ ਭਾਵ ਹੋ ਰਿਹਾ ਤੇ ਉਹ ਟੀਵੀ ਤੇ ਬੜਕਾਂ ਜਦੋਂ ਮਾਰਦੇ ਆ ਉਹ ਹੋ ਰਿਹਾ। ਤੋ ਹੁਣ ਆਹ ਜਿਹੜੀ ਹੁਣ ਮੈਂ ਗੱਲ ਕਹਿਣ ਲੱਗਾ ਇਹ ਧਿਆਨ ਚ ਰੱਖਣ ਵਾਲੀ ਆ ਕਿ ਜਦੋਂ ਜ਼ੇਲੈਂਸਕੀ ਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਨਾ ਇਹਨਾਂ ਡਰੋਨਾਂ ਤੋਂ ਬਚਣ ਵਾਸਤੇ ਕਿਉਂਕਿ ਸਾਡੇ ਤੇ ਇਹ 4 ਸਾਲਾਂ ਤੋਂ ਵਰਤ ਹੋ ਰਹੇ ਆ ਤੇ ਸਾਨੂੰ ਪਤਾ ਇਹਨਾਂ ਤੋਂ ਬਚਣਾ ਕਿੱਦਾਂ ਆ, ਤੇ ਟਰੰਪ ਦੇ ਫਿਰ ਮੂੰਹ ਚੋਂ ਉਸ ਵੇਲੇ ਇਕਦਮ ਉਹ ਗੱਲ ਨਿਕਲ ਗਈ, ਕਹਿੰਦਾ ਭਈ ਇਸ ਵੇਲੇ ਮੇਰੀ ਕੋਈ ਵੀ ਜਿਹੜਾ ਹੈਲਪ ਕਰੇ ਮੈਂ ਲੈਣ ਨੂੰ ਤਿਆਰ ਆ।
0: ਅੱਛਾ,
2: ਸੋ ਇਹਨਾਂ ਸ਼ਬਦਾਂ ਤੋਂ ਇਹ ਪਤਾ ਲੱਗਦਾ ਕਿ ਅਮਰੀਕਾ ਤੇ ਇਜ਼ਰਾਈਲ ਆ ਜਿਹੜੇ ਇਹ 10 ਨਹੀਂ ਰਹੇ, ਪਰ ਇਹਨਾਂ ਦੀਆਂ ਖਾਕ ਸਾਹਿਬ ਦੀ ਨਾਸੀ ਤੋਂ ਆਇਆ ਪਿਆ ਇਸ ਵੇਲੇ।
0: ਨਹੀਂ, ਇੱਕ ਰਿਪੋਰਟਰ ਜਿਹੜਾ ਇਸਰਾਇਲ ਦਾ ਵਾ ਉਹਨੇ ਚੋਰੀ ਛੁਪੇ ਕੋਈ ਗੱਲ ਕੀਤੀ ਕਿਸੇ ਇੱਥੇ ਅਮਰੀਕਾ ਦੇ ਵਿਚ, ਮੈਂ ਦੇਖ ਰਿਹਾ ਸੀ, ਉਹ ਦੱਸਿਆ ਕਿ ਬਹੁਤ ਜ਼ਿਆਦਾ ਤਬਾਹੀ ਜਿਹੜੀ ਆ ਉਹ ਕੀਵੀ ਦੇ ਵਿਚ ਇਸ ਏਰੀਏ ਦੇ ਵਿਚ ਬਹੁਤ ਜ਼ਿਆਦਾ ਹੋ ਗਈ ਆ, ਬਹੁਤ ਬੁਰਾ ਹਾਲ ਆ, ਲੋਕ ਭੱਜ ਭੱਜ ਕੇ ਜਿਹੜੇ ਵੜ ਗਏ ਆ ਉਹ ਥੱਲੇ ਬੇਸਮੈਂਟਾਂ ਦੇ ਵਿਚ, ਤੇ ਬਹੁਤ ਖਰਾਬ, ਕਹਿੰਦਾ ਏਡਾ ਜਿੱਦਾਂ ਲੋਕੀ ਸਮਝਦੇ ਖਰਾ ਇਸਰਾਇਲ ਦੇ ਉੱਤੇ ਕੁਛ ਨਹੀਂ ਹੋਇਆ, ਬਹੁਤ ਕੁਛ ਹੋ ਗਿਆ
2: ਇਜ਼ਰਾਇਲ ਦੇ ਵਿਚ, ਬਹੁਤ ਨੁਕਸਾਨ ਹੋਇਆ ਜਿਹੜਾ ਦੱਸ ਨਹੀਂ ਰਹੇ ਕੋਈ ਵੀ, ਬਾਹਰ ਨਹੀਂ ਆ ਰਹੀ ਖਬਰ।
0: ਹਾਂਜੀ।
2: ਬਹੁਤ ਨੁਕਸਾਨ ਕਰ ਦਿੱਤਾ ਇਜ਼ਰਾਇਲ ਦੇ ਵਿਚ, ਕੱਲਾ ਇਜ਼ਰਾਇਲ ਦੇ ਵਿਚ ਨੀ, ਜਿੰਨੇ ਉਹ 14 ਕੰਟਰੀ ਆ ਜਿੱਥੇ ਜਿੱਥੇ ਬੇਸ ਹੈ ਅਮਰੀਕਾ ਦੇ, ਉਹਨਾਂ ਦੇ ਵੀ ਖਾਕ ਸਾਹਿਬ ਜੀ ਬਹੁਤ ਤਬਾਹੀ ਮਚਾਈ ਆ ਉਹਨਾਂ ਦੀਆਂ ਜਿਹੜੀਆਂ।
0: ਮੁਸਲਮਾਨ ਮੁਲਕ ਵੀ ਜਿਹੜੇ ਆ ਥੋੜੇ ਜਿਹੇ ਕੰਨ ਭੰਨਣ ਲੱਗ ਪਏ ਅਮਰੀਕਾ ਤੋਂ, ਕਹਿ ਰਿਹਾ ਕਿ ਭਾਈ ਸਾਹਿਬ ਇੱਥੋਂ ਸਾਡੇ, ਹੁਣ ਸਾਊਦੀ ਅਰਬ ਨੇ ਵੀ ਕਿਹਾ ਕਿ ਸਾਡੇ ਤੋਂ ਕੋਈ ਵੀ ਜਹਾਜ਼ ਜਾਂ ਮਿਜ਼ਾਇਲ ਨਾ ਸਿੱਟੀ ਜਾਵੇ ਸਾਡੇ ਮੁਲਕ ਤੋਂ, ਹੈ ਨਾ। ਹੌਲੀ ਹੌਲੀ ਹੌਲੀ ਹੌਲੀ ਚਾਲੂ ਹੋ ਗਿਆ, ਕਿਉਂਕਿ ਉਹ ਦੇਖੋ ਇਹ ਚੀਮਾ ਸਾਹਿਬ ਖੁਸ਼ਹਾਲ ਮੁਲਕ ਸੀ, ਪੈਸੇ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੇ ਲੜਾਈਆਂ ਕਿਹਨਾਂ ਦੇ ਨਾਲ ਲੜਨੀਆਂ ਉਹਨਾਂ ਨੇ, ਜਦੋਂ ਆਪਸ ਵਿਚ ਸਾਰੇ ਇਕ ਦੂਜੇ ਨੂੰ ਜਾਣ ਪਛਾਣ ਵਾਲੇ ਮੁਲਕ ਹੈਗੇ, ਡਬਈ ਹੋ ਗਿਆ, ਉਹ ਹੋ ਗਿਆ, ਕੁਵੈਤ ਹੋ ਗਿਆ, ਤੇ ਉਹਨਾਂ ਨੇ ਤੇ ਜਾਣ ਕੇ ਪੰਗਾ ਲਿਆ ਨਾ ਕਿ ਇੱਥੇ ਜਾ ਕੇ ਸਾਨੂੰ ਬਿਠਾਤਾ, ਤੇ ਅਸੀਂ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਆ ਜਿਹੜਾ ਸਾਨੂੰ ਦਿੱਤਾ ਗਿਆ।
2: ਬਿਲਕੁਲ ਬਿਲਕੁਲ, ਉਹ ਸਾਰਾ ਮਸਲਾ ਹੈ ਜਿਹੜਾ ਇਹੀ ਆ, ਤੇ ਉਹ ਜਿਹੜੇ ਕੰਟਰੀ ਆ ਉਹ ਵੀ ਆ ਜਿਹੜੇ ਟੁੱਟਣ ਨੂੰ। ਦੇਖੋ ਇੰਗਲੈਂਡ ਨੇ ਵੀ ਕਹਿਤਾ ਕਿ ਮੇਰਾ ਜਿਹੜਾ ਮੇਰੇ ਬੇਸ ਨੀ ਤੂੰ ਬਚ ਸਕਦਾ, ਉਹਨੇ ਵੀ ਜਵਾਬ ਦੇ ਦਿੱਤਾ ਅਮਰੀਕਾ ਨੂੰ, ਉਹ ਕਹਿੰਦਾ ਮੇਰੇ ਬੇਸ ਨੀ ਬਚ ਸਕਦਾ, ਸਿਰਫ ਤੂੰ ਮੇਰੇ ਜਿਹੜੇ ਬੇਸ ਆ ਉਹ ਸਿਰਫ ਤੂੰ ਆਪਣੀ ਡਿਫੈਂਸ ਵਾਸਤੇ ਬਚ ਸਕਦਾ, ਨਾ ਕਿ ਤੁਸੀਂ ਹਮਲਾ ਕਰਨ ਵਾਸਤੇ ਮੇਰੇ ਬੇਸ ਨੀ ਬਚ ਸਕਦੇ। ਇੰਗਲੈਂਡ ਨੇ ਵੀ ਜਵਾਬ ਦਿੱਤਾ, ਹੋਰ ਕਈ ਕੰਟਰੀਆਂ ਨੇ ਦਿੱਤਾ ਆ, ਤੇ ਫਰਾਂਸ ਨੇ ਵੀ ਪਹਿਲਾਂ ਕਹਿਤਾ ਆ ਕਿ ਤੁਸੀਂ ਨਹੀਂ, ਤੁਸੀਂ ਆਪਣੀ ਸੇਫਟੀ ਵਾਸਤੇ, ਬਚਾਅ ਕਰਨ ਵਾਸਤੇ ਮੇਰੇ ਬੇਸ ਬਚ ਸਕਦੇ ਆ, ਅਦਰਵਾਇਜ਼ ਨਹੀਂ। ਤੇ ਹੁਣ ਜਿਹੜੀ ਆ ਉਹ ਦੇਖੋ ਅੱਗੇ ਜਾ ਕੇ ਕੀ ਹੁੰਦਾ, ਪਿਛਲੇ ਸ਼ਨੀਵਾਰ ਤੋਂ ਪਹਿਲਾਂ 20-25 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਜਿਹੜਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਦੋਸ਼ ਲਗਾਇਆ ਜਾ ਰਿਹਾ ਸੀ।
0: ਇੱਕ ਸੈਕਿੰਡ ਹੋਲਡ ਕਰਿਓ, ਇੱਕ ਸੈਕਿੰਡ
2: ਜੀ।
3: ਹੈਲੋ ਹਾਂਜੀ, ਆ ਜਾ
0: ਇਹ 8:30 ਓਕੇ, ਨੋ ਪ੍ਰੋਬਲਮ, ਓਕੇ ਬਾਏ, ਕੱਟ ਦੇ ਮੇਰਾ ਰੇਡੀਓ ਚੱਲਦਾ ਜੀ। ਚੀਮਾ ਸਾਹਿਬ ਜੀ, ਚੀਮਾ ਸਾਹਿਬ ਕਿੱਥੇ ਹੋਲਡ ਕਿੱਥੇ ਹੋ ਗਿਆ ਜੀ? ਚੀਮਾ ਸਾਹਿਬ
2: ਜੀ, ਅੱਛਾ ਉਹ ਬਣਾ ਲਿਆ ਗਿਆ, ਉਸ ਤੋਂ ਬਾਅਦ ਖਾਕ ਸਾਹਿਬ ਜੀ ਅਮਰੀਕਾ ਵਾਲਾ ਜਿਹੜਾ ਫਿਰ ਸੀਗਾ, ਫਿਰ ਰੂਸ, ਇੰਗਲੈਂਡ, ਫਰਾਂਸ, ਚੀਨ, ਭਾਰਤ, ਪਾਕਿਸਤਾਨ ਨੇ ਵੀ ਬਣਾ ਲਿਆ, ਤੇ ਹੋਰ ਕਈ ਕੰਟਰੀਆਂ ਨੇ, ਇਜ਼ਰਾਇਲ ਨੇ ਵੀ ਤੇ ਨਾਰਥ ਕੋਰੀਆ ਨੇ ਵੀ ਬਣਾ ਲਿਆ ਕੰਮ। ਹਾਲਾਂਕਿ ਇਜ਼ਰਾਇਲ ਆ ਜਿਹੜਾ ਉਹ ਮੰਨ ਨਹੀਂ ਰਿਹਾ ਕਿ ਮੇਰੇ ਕੋਲ ਐਟਮ ਬੰਬ ਹੈਗਾ ਆ, ਪਰ ਉਹਦੇ ਕੋਲ ਹੈਗਾ ਆ
0: ਹਾਂਜੀ
2: ਨਿਊਕਲੀਅਰ ਬੰਬ, ਇਹਦੇ ਕੋਲ ਵੀ, ਇਜ਼ਰਾਇਲ ਕੋਲ ਵੀ ਹੈਗੇ ਆ।
0: ਇਜ਼ਰਾਇਲ ਕੋ ਤਾਂ ਹੈਗਾ, ਉਹਨੇ ਕਦੀ ਡਿਕਲੇਅਰ ਨਹੀਂ ਕੀਤਾ, ਪਤਾ ਸਾਰਿਆਂ ਨੂੰ,
2: ਹਾਂ ਡਿਕਲੇਅਰ ਨਹੀਂ ਕੀਤਾ ਹੋਇਆ, ਉਹ ਦੱਸ ਵੀ ਰਿਹਾ ਬਿਲਕੁਲ। ਤੇ ਹੁਣ ਖਾਕਸਾ ਜੀ, ਪਰ ਇਰਾਨ ਨੂੰ ਰੋਕਣ ਦਾ ਮਾਮਲਾ ਜਿਹੜਾ ਉਹ ਚੇਤੋਂ ਚੱਲ ਰਿਹਾ, ਪਹਿਲਾਂ ਕਈ ਦੇਸ਼ਾਂ ਨੇ ਰਲ ਕੇ ਇਰਾਨ ਨਾਲ ਸਮਝੌਤਾ ਕੀਤਾ ਸੀ, ਜਿਸ ਵਿਚ ਅਮਰੀਕਾ, ਰੂਸ, ਚੀਨ, ਯੂਕੇ, ਫਰਾਂਸ, ਜਰਮਨੀ, ਇਹ 6 ਕੰਟਰੀ ਸੀਗੇ, ਜਿਹੜੇ 5 ਆ ਇਹਨਾਂ ਦੇ ਵਿਚੋਂ, ਜਰਮਨੀ ਨੂੰ ਛੱਡ ਕੇ ਜਿਹੜੇ 5 ਆ ਉਹ ਤਾਂ ਜਿਹੜੇ ਉਹਦੇ ਮੈਂਬਰ ਆ, ਯੂਐਨ ਦੇ ਪੱਕੇ ਪਰਮਾਨੈਂਟ ਮੈਂਬਰ ਆ ਉਹ ਆ, ਤੇ 6ਵਾਂ ਜਿਹੜਾ ਜਰਮਨੀ ਆ ਇਹ ਮੈਂਬਰ ਨਹੀਂ ਹੈਗਾ, ਪਰ ਇਹਨੇ ਵੀ ਫੈਸਲਾ, ਇਹਨੇ ਵੀ ਨਾਲ ਰਲ ਕੇ ਸਮਝੌਤਾ 2015 ਦੇ ਵਿਚ ਕੀਤਾ ਸੀਗਾ ਇਹਨਾਂ ਨੇ ਇਰਾਨ ਦੇ ਨਾਲ ਕਿ ਤੂੰ ਬੰਬ ਨਾ ਬਣਾ, ਉਹਨੇ ਕਿਹਾ ਕੋਈ ਗੱਲ ਨੀ। ਤੇ ਫੇਰ ਖਾਕ ਸਾਹਿਬ ਜੀ ਉਹ ਸਮਝੌਤੇ ਦੇ ਵਿਚ ਇਹ ਵੀ ਲਿਖਿਆ ਗਿਆ ਆ ਕਿ ਤੂੰ ਜਿਹੜਾ ਨਿਊਕਲੀਅਰ ਟੈਕਨੋਲੋਜੀ ਆ ਉਹ ਤੂੰ ਤਿਆਰ ਕਰ ਸਕਦਾ ਆ, ਯੂਰੇਨੀਅਮ ਪੈਦਾ ਕਰ ਸਕਦਾ ਆ ਤੂੰ ਆਪਣੇ ਨਿਊਕਲੀਅਰ ਪਾਵਰ ਪਲਾਂਟ ਚਲਾਉਣ ਵਾਸਤੇ, ਜਿਹੜੀ ਬਿਜਲੀ ਬਣਾਉਣ ਵਾਸਤੇ ਪਾਵਰ ਪਲਾਂਟ ਚੱਲਦੇ ਆ
0: ਨਿਊਕਲੀਅਰ। ਇੰਡੀਆ ਨੂੰ ਵੀ ਆਫਰ ਆਈ ਸੀ ਜੀ ਉਦੋਂ ਅਮਰੀਕਾ ਤੋਂ, ਔਰ ਮਨਮੋਹਨ ਸਿੰਘ ਹੁੰਦੇ ਸੀ, ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਕਿ ਨਾ ਅਸੀਂ ਐਟਮ ਜਿਹੜੀ ਇਹ ਚੀਜ਼ ਦੀ ਅਸੀਂ ਨੀ ਬਣਦੇ, ਨੀ ਤੇ ਉਹ ਫਿਰ ਵਾਪਸ ਲੈ ਲਿਆ ਸੀ ਉਹਨਾਂ ਨੇ, ਨਹੀਂ ਤੇ ਬਿਜਲੀ ਦੇ ਬਿਜਲੀ ਹੋ ਜਾਣੀ ਸੀ ਜੀ ਉੱਥੇ ਵੀ ਸਾਡੇ ਹੁੰਦੇ।
2: ਹਾਂਜੀ ਆਪਣੀ ਹੈਗਾ ਇੰਡੀਆ ਦੇ ਵਿਚ,
0: ਨਹੀਂ ਹੈਗਾ ਜੀ, ਨਹੀਂ ਹੈਗਾ,
2: ਨਹੀਂ ਖਰਚਾ ਨੀ, ਤਾਰਾ ਪਰ ਪਾਵਰ ਪਲਾਂਟ ਉਹ ਲੱਗਿਆ ਉਹ ਤਾਂ ਬਹੁਤ ਚੰਗਾ।
0: ਅੱਛਾ ਉਹ ਤਾਂ ਨਹੀਂ, ਪਤਾ ਆਏ ਸੀ ਉਦੋਂ ਆਫਰ ਆਈ ਸੀ ਮਨਮੋਹਨ ਸਿੰਘ ਦੇ ਵੇਲੇ, ਇਹ ਰੌਲਾ ਵੀ ਪਿਆ ਸੀ ਕਾਫੀ, ਪਰ ਬਾਅਦ ਦੇ ਵਿਚ ਪਤਾ ਨੀ ਉਹ ਫਿਰ ਵਾਪਸ ਲੈ ਲਿਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਰ ਜਗ੍ਹਾ ਤੇ, ਹੋ ਸਕਦਾ ਇੱਕ ਪੁਰਾਣਾ ਲੱਗਾ ਹੋਵੇ, ਪਰ ਇਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਹੋਰ ਪੰਜਾਬ ਦੇ ਵਿਚ ਜਾਂ ਇਹਨਾਂ ਰਾਜਸਥਾਨ ਦੇ ਵਿਚ ਇੱਥੇ ਲਾਏ ਜਾਣ।
2: ਉਹ ਖਾਕ ਸਾਹਿਬ ਜੀ ਜਿਹੜਾ ਉਹ ਪਾਵਰ ਪਲਾਂਟ ਸੀਗਾ ਉਹਦੇ ਉਸੇ ਪਾਵਰ ਪਲਾਂਟ ਤੋਂ ਹੀ ਰੌਲਾ ਪਿਆ ਸੀ ਇੰਡੀਆ ਦਾ ਅਮਰੀਕਾ ਨਾਲ।
0: ਅੱਛਾ,
2: ਉਹ ਜਿਹੜਾ ਪਾਵਰ ਪਲਾਂਟ ਸੀਗਾ ਉਹ ਤਾਰਾਪੁਰ ਦੇ ਵਿਚ ਲੱਗਿਆ ਹੋਇਆ, ਮੈਂ ਹੁਣ ਕਦੇ ਦੇਖਿਆ ਤੇ ਨੀ ਤਾਰਾਪੁਰ ਹੈ ਕਿੱਥੇ, ਪਰ ਇੰਡੀਆ ਦੇ ਵਿਚ ਉਹ ਤਾਰਾਪੁਰ ਹੈਗਾ, ਉਥੋਂ ਰੌਲਾ ਖਾਕ ਸਾਹਿਬ ਜੀ ਇਸ ਗੱਲ ਦਾ ਪਿਆ ਸੀਗਾ, ਜਿਹੜਾ ਤਾਰਾਪੁਰ ਪਾਵਰ ਪਲਾਂਟ ਆ ਉਹ ਅਮਰੀਕਾ ਨੇ ਵੇਚਿਆ ਸੀ ਇੰਡੀਆ ਨੂੰ।
0: ਅੱਛਾ,
2: ਇੰਦਰਾ ਗਾਂਧੀ ਦੇ ਵੇਲੇ ਦੀ ਗੱਲ ਆ ਇਹ।
0: ਅੱਛਾ ਜੀ,
2: ਉਹਨੇ ਵੇਚਿਆ ਸੀਗਾ ਇੰਡੀਆ ਨੂੰ, ਵੇਚਿਆ ਸੀ ਇੰਦਰਾ ਗਾਂਧੀ ਤੋਂ ਪਹਿਲਾਂ ਸੀਗਾ ਕਿ ਉਹਦੇ ਸਮੇਂ ਚ ਵੇਚਿਆ ਸੀ, ਇਹਦੇ ਬਾਰੇ ਮੈਨੂੰ ਪੱਕਾ ਨੀ ਪਤਾ, ਪਰ ਆਪਾਂ ਕਰ ਸਕਦੇ ਹਾਂ ਡੇਟਾ ਕੋਈ ਐਡੀ ਗੱਲ ਨੀ ਹੈਗੀ ਜੇ ਲੋੜ ਪਵੇ ਤਾਂ। ਉੱਥੇ ਰੌਲਾ ਇਸ ਗੱਲ ਦਾ ਪਿਆ ਸੀਗਾ ਅਮਰੀਕਾ ਜਿਹੜਾ ਸੀਗਾ ਉਹ ਇੰਡੀਆ ਨੂੰ ਕਹਿੰਦਾ ਸੀਗਾ ਇੰਦਰਾ ਗਾਂਧੀ ਦੇ ਸਮੇਂ ਕਿ ਤੂੰ ਜਿਹੜਾ ਸਪੈਂਟ ਫਿਊਲ ਜਿਹਨੂੰ ਕਹਿੰਦੇ ਆ, ਜਿੱਦਾਂ ਆਪਾਂ ਹੁਣ ਲੱਕੜੀ ਬਾਲਦੇ ਤੇ ਉਹਦੀ ਜਿਹੜੀ ਸਵਾਹ ਹੁੰਦੀ ਆ ਨਾ, ਉਦਾਹਰਣ ਦੇ ਤੌਰ ਤੇ ਮੈਂ ਉਦਾਹਰਣ ਦੇ ਰਿਹਾ, ਹੁੰਦਾ ਤਾਂ ਥੋੜਾ ਡਿਫਰੈਂਟ ਆ, ਉਹ ਮੈਂ ਉਦਾਹਰਣ ਦੇ ਰਿਹਾ ਉਹਦੀ, ਜਿੱਦਾਂ ਹੁਣ ਆਪਣਾ ਲੱਕੜੀ ਦੇ ਦਿੱਤੀ ਤੇ ਆਪਾਂ ਬਾਲ ਲਈ ਤੇ ਉਹਦੀ ਸਵਾਹ ਆ, ਮੁੜ ਕੇ ਜਿੱਥੋਂ ਆਪਾਂ ਲੱਕੜੀ ਖਰੀਦੀ ਉਹ ਕਹੇ ਮੈਨੂੰ ਦੇ। ਇਹ ਜਿਹੜਾ ਰੌਲਾ ਸੀ ਉਹ ਇੰਡੀਆ ਦੇ ਨਾਲ ਪਿਆ ਸੀ ਅਮਰੀਕਾ ਦਾ। ਇਹ ਕਹਿੰਦੇ ਸੀ ਜਿਹੜਾ ਯੂਰੇਨੀਅਮ ਦੇ ਵਿੱਚ ਉਹ ਰੋਡ ਹੁੰਦੇ ਛੋਟੇ ਛੋਟੇ ਯੂਰੇਨੀਅਮ ਦੇ 238 ਦੇ ਜਿਹੜੇ ਵਰਤੇ ਜਾਂਦੇ ਉਹਦੇ ਵਿੱਚ, ਤੇ ਇਹ ਕਹਿੰਦੇ ਸੀ ਜਦੋਂ ਇਹ ਖਤਮ ਹੋ ਗਏ, ਜਦੋਂ ਤੁਸੀਂ ਬਾਹਰ ਲਿਆ ਇਹਦੀ ਐਨਰਜੀ ਖਤਮ ਹੋ ਗਈ ਤਾਂ ਅਸੀਂ ਜਿਹੜੇ ਆ ਉਹ ਬਚੇ ਰੋਡ ਆ ਉਹ ਵਾਪਸ ਲੈਣੇ ਆ।
0: ਅੱਛਾ,
2: ਤੇ ਇੰਦਰਾ ਗਾਂਧੀ ਸੀ ਮੈਂ ਉਹ ਕਹਿੰਦੇ ਮੈਂ ਤੁਹਾਨੂੰ ਪੈਸੇ ਦੇ ਨਹੀਂ, ਵਾਪਸ ਤੁਸੀਂ ਕਿਉਂ ਲੈਣੇ ਆ? ਡਾਰੀ ਨਾਲ ਇਸ ਗੱਲ ਦਾ ਸੀਗਾ ਭਾਈ ਇਹਦੇ ਤੋਂ ਬਾਹਰ ਨਿਊਕਲੀਅਰ ਬੰਬ ਨਾ ਬਣਾ ਲੈਣੇ, ਇਹ ਟੈਕਨੋਲੋਜੀ ਨਾ ਬਣਾ ਲਾਂਗਾ, ਰਵਾ ਇਸ ਗੱਲ ਦਾ ਸੀ। ਫਿਰ ਗੱਖ ਸਾਹਿਬ ਜੀ ਜਦੋਂ ਅਮਰੀਕਾ ਨੇ ਜਵਾਬ ਦੇ ਤਾ, ਫਿਰ ਫਰਾਂਸ ਨੇ ਤੇ ਰੂਸ ਨੇ ਕਿਹਾ ਸੀ ਸਾਤੋਂ ਲੈ ਜਿੰਨਾ ਮਰਜ਼ੀ। ਉਸੇ ਗੱਲ ਤੋਂ ਫਿਰ ਇੰਡੀਆ ਨੇ ਰੂਸ ਦੇ ਨਾਲ ਜਿਹੜਾ 20 ਸਾਲ ਦਾ ਸਮਝੌਤਾ ਕੀਤਾ ਸੀ, ਫੌਜੀ ਸਮਝੌਤਾ।
0: ਅੱਛਾ ਜੀ,
2: ਹਾਂਜੀ, ਉਹ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹ ਤੁਹਾਨੂੰ ਪਤਾ ਵੀ ਉਹ ਐਕਸਪਾਇਰ ਹੋ ਗਿਆ, 20 ਸਾਲ ਦਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ। ਤੇ ਹੁਣ ਅਜੇ ਲੱਕੜੀ ਬਾਲਦੇ ਤੇ ਉਹਦੀ ਜਿਹੜੀ ਸਵਾਹ ਹੁੰਦੀ ਆ ਨਾ, ਉਦਾਹਰਣ ਦੇ ਤੌਰ ਤੇ ਮੈਂ ਉਦਾਹਰਣ ਦੇ ਰਿਹਾ, ਹੁੰਦਾ ਤਾਂ ਥੋੜਾ ਡਿਫਰੈਂਟ ਆ, ਉਹ ਮੈਂ ਉਦਾਹਰਣ ਦੇ ਰਿਹਾ ਉਹਦੀ, ਜਿੱਦਾਂ ਹੁਣ ਆਪਣਾ ਲੱਕੜੀ ਦੇ ਦਿੱਤੀ ਤੇ ਆਪਾਂ ਬਾਹਰ ਲਈ ਤੇ ਉਹਦੀ ਸਵਾਹ ਆ, ਮੁੜ ਕੇ ਜਿੱਥੋਂ ਆਪਾਂ ਲੱਕੜੀ ਖਰੀਦੀ ਉਹ ਕਹੇ ਮੈਨੂੰ ਦੇ। ਇਹ ਜਿਹੜਾ ਰੌਲਾ ਸੀ ਉਹ ਇੰਡੀਆ ਦੇ ਨਾਲ ਪਿਆ ਸੀ ਅਮਰੀਕਾ ਦਾ। ਇਹ ਕਹਿੰਦੇ ਸੀ ਜਿਹੜਾ ਯੂਰੇਨੀਅਮ ਦੇ ਵਿੱਚ ਉਹ ਰੋਡ ਹੁੰਦੇ ਛੋਟੇ ਛੋਟੇ ਯੂਰੇਨੀਅਮ ਦੇ 238 ਦੇ ਜਿਹੜੇ ਵਰਤੇ ਜਾਂਦੇ ਉਹਦੇ ਵਿੱਚ, ਤੇ ਇਹ ਕਹਿੰਦੇ ਸੀ ਜਦੋਂ ਇਹ ਖਤਮ ਹੋ ਗਏ, ਜਦੋਂ ਤੁਸੀਂ ਬਾਹਰ ਲਿਆ ਇਹਦੀ ਐਨਰਜੀ ਖਤਮ ਹੋ ਗਈ ਤਾਂ ਅਸੀਂ ਜਿਹੜੇ ਆ ਉਹ ਬਚੇ ਰੋਡ ਆ ਉਹ ਵਾਪਸ ਲੈਣੇ ਆ।
0: ਅੱਛਾ,
2: ਤੇ ਇੰਦਰਾ ਗਾਂਧੀ ਸੀ ਉਹ ਕਹਿੰਦੇ ਮੈਂ ਤੁਹਾਨੂੰ ਪੈਸੇ ਦੇ ਨਹੀਂ, ਵਾਪਸ ਤੁਸੀਂ ਕਿਉਂ ਲੈਣੇ ਆ? ਡਾਰੀ ਨਾਲ ਇਸ ਗੱਲ ਦਾ ਸੀਗਾ ਭਾਈ ਇਹਦੇ ਤੋਂ ਬਾਹਰ ਨਿਊਕਲੀਅਰ ਬੰਬ ਨਾ ਬਣਾ ਲੈਣੇ, ਇਹ ਟੈਕਨੋਲੋਜੀ ਨਾ ਬਣਾ ਲਾਂਗਾ, ਰਵਾ ਇਸ ਗੱਲ ਦਾ ਸੀ। ਫਿਰ ਗੱਖ ਸਾਹਿਬ ਜੀ ਜਦੋਂ ਅਮਰੀਕਾ ਨੇ ਜਵਾਬ ਦੇ ਤਾ, ਫਿਰ ਫਰਾਂਸ ਨੇ ਤੇ ਰੂਸ ਨੇ ਕਿਹਾ ਸੀ ਸਾਤੋਂ ਲੈ ਜਿੰਨਾ ਮਰਜ਼ੀ। ਉਸੇ ਗੱਲ ਤੋਂ ਫਿਰ ਇੰਡੀਆ ਨੇ ਰੂਸ ਦੇ ਨਾਲ ਜਿਹੜਾ 20 ਸਾਲ ਦਾ ਸਮਝੌਤਾ ਕੀਤਾ ਸੀ, ਫੌਜੀ ਸਮਝੌਤਾ।
0: ਅੱਛਾ ਜੀ,
2: ਹਾਂਜੀ, ਉਹ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹ ਤੁਹਾਨੂੰ ਪਤਾ ਵੀ ਉਹ ਐਕਸਪਾਇਰ ਹੋ ਗਿਆ, 20 ਸਾਲ ਦਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ। ਤੇ ਹੁਣ ਅਜੇ ਵੀ ਰੂਸ ਦੇ ਨਾਲ ਇੰਡੀਆ ਕਾਫੀ ਨੇੜੇ ਹੈਗਾ ਆ, ਤੇ ਇਸ ਤਰ੍ਹਾਂ ਦੇ

0: ਗਵਾਹ ਇਸ ਗੱਲ ਦਾ ਸੀ। ਫਿਰ ਗੱਪ ਸਾਹਿਬ ਜੀ ਜਦੋਂ ਅਮਰੀਕਾ ਨੇ ਜਵਾਬ ਦੇ ਤਾ, ਫਿਰ ਫਰਾਂਸ ਨੇ ਤੇ ਰੂਸ ਨੇ ਕਿਹਾ ਸੀ ਸਾਤੋਂ ਲੈ ਜਿੰਨਾ ਮਰਜ਼ੀ। ਉਸੇ ਗੱਲ ਤੋਂ ਫਿਰ ਇੰਡੀਆ ਨੇ ਰੂਸ ਦੇ ਨਾਲ ਜਿਹੜਾ 20 ਸਾਲ ਦਾ ਸਮਝੌਤਾ ਕੀਤਾ ਸੀ, ਫੌਜੀ ਸਮਝੌਤਾ।
1: ਅੱਛਾ ਜੀ।
0: ਹਾਂਜੀ, ਉਹ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹ ਤੁਹਾਨੂੰ ਪਤਾ ਵੀ ਉਹ ਐਕਸਪਾਇਰ ਹੋ ਗਿਆ 20 ਸਾਲ ਦਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ। ਤੇ ਹੁਣ ਅਜੇ ਵੀ ਰੂਸ ਦੇ ਨਾਲ ਇੰਡੀਆ ਕਾਫੀ ਨੇੜੇ ਹੈਗਾ ਆ, ਤੇ ਇਸ ਤਰ੍ਹਾਂ ਦੇ ਐਗਰੀਮੈਂਟ ਅਜੇ ਵੀ ਹੈਗੇ ਆ। ਉਹ ਰੌਲਾ ਇਸ ਗੱਲ ਦਾ ਸੀ ਉਦੋਂ। ਤੇ ਇੱਕ ਹੋਰ ਮੈਂ ਇੱਥੇ ਤੁਹਾਨੂੰ ਦੱਸਦਾ, ਜਿਹੜਾ ਜਦੋਂ ਲੜਾਈ ਹੋਈ ਨਾ ਇੰਡੀਆ ਤੇ ਚੀਨ ਦੀ, 62 ਦੇ ਵਿੱਚ ਹੋਈ ਮੇਰਾ ਖਿਆਲ, ਪਾਕਿਸਤਾਨ ਵੀ ਹੋਈਆਂ 3-4 ਲੜਾਈਆਂ ਤੁਹਾਨੂੰ ਪਤਾ ਸੀ। ਤੇ ਉਸ ਲੜਾਈ ਜਿਹੜਾ ਉਸ ਵੇਲੇ ਲੜਾਈ ਦਾ ਮੁੱਦਾ ਬਣਿਆ ਸੀ, ਉਹ ਇਹ ਸੀਗਾ ਕਿ ਅਮਰੀਕਾ ਨੇ, ਨਹਿਰੂ ਸੀ ਮੇਰਾ ਖਿਆਲ ਉਸ ਵੇਲੇ ਪ੍ਰਾਈਮ ਮਿਨਿਸਟਰ ਇੰਡੀਆ ਦਾ, ਇਹਨਾਂ ਨੇ ਕਿਹਾ ਸੀ ਕਿ ਮੈਨੂੰ ਤੋਂ ਹਿਮਾਲਿਆ ਪਰਬਤ ਦੇ ਉਧਰਲੇ ਪਾਸੇ ਉੱਤੇ ਰੇਡਾਰ ਲਾ ਲੈਣ ਦੇ, ਰਿਡਾਰ ਲਾ ਲੈਂਦੇ ਤਾਂ ਕਿ ਮੈਂ ਇਧਰੋਂ ਰੂਸ ਦਾ ਧਿਆਨ ਰੱਖ ਸਕਾਂ ਭਈ ਰੂਸ ਕੀ ਕਰ ਰਿਹਾ, ਉਹ ਰੇਡਾਰ ਦੇ ਨਾਲ ਮੈਂ ਦੇਖ ਸਕਾਂ ਇਹਨਾਂ ਦੀ ਐਕਟੀਵਿਟੀ। ਤੇ ਉਹ ਜਦੋਂ ਇਸ ਗੱਲ ਦਾ ਨਹਿਰੂ ਨੇ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ, ਤੇ ਜਿਹੜਾ ਚੀਨ ਸੀਗਾ ਉਹ ਕਹਿੰਦਾ ਨਾ ਨਾ ਨਾ ਇਹਨਾਂ ਨੂੰ ਲਾਉਣ ਨਾ ਬਈ। ਤੇ ਉਹ ਨਹਿਰੂ ਕਹਿੰਦਾ ਹੁਣ ਤਾਂ ਮੈਂ ਕਹਿਤਾ, ਉਹ ਕਹਿੰਦਾ ਚੰਗਾ ਫਿਰ ਆ ਜਾ। ਉਸ ਵੇਲੇ ਫਿਰ ਚੀਨ ਨੇ ਹਮਲਾ ਕਰਕੇ ਇੰਡੀਆ ਦੇ ਉੱਤੇ 4,000 ਸਕੁਏਅਰ ਮਾਈਲ ਏਰੀਆ ਜਿਹੜਾ ਆ ਉਹ ਇੰਡੀਆ ਦਾ ਖੋਇਆ ਹੋਇਆ।
1: ਹਾਂ, ਜਿਹੜੀ ਉਹ ਜੰਗ ਲੱਗੀ ਸੀ ਚਾਈਨਾ ਦੇ ਨਾਲ।
0: ਹਾਂਜੀ, ਉਹ ਏਰੀਆ ਅਜੇ ਵੀ ਚਾਈਨਾ ਦੇ ਕੋਲ
1: ਕੋਈ ਮਾੜਾ ਹਾਲ ਸੀ, ਚਾਈਨਾ ਤੇ ਠੀਕ ਸੀ, ਮਜ਼ਬੂਤ ਸੀ ਉਸ ਵੇਲੇ।
0: ਆਪਣੇ ਇੰਡੀਆ ਕੋਲ ਮਿਲਟਰੀ ਹੈ ਨਹੀਂ ਸੀ, ਨਹਿਰੂ ਤਾਂ ਕਹਿੰਦਾ ਸੀ ਨਹਿਰੂ ਨੂੰ ਇਹਨਾਂ ਦੇ ਪਸਾਇਆ, ਤੂੰ ਮਿਲਟਰੀ ਰਸਤੇ ਕੀ ਕਰਨੀ ਆ। ਉਹ ਤਾਂ ਕਹਿੰਦਾ ਸੀ, ਨਹਿਰੂ ਦੀਆਂ ਜਦੋਂ ਗੱਲਾਂ ਹੁੰਦੀਆਂ ਉਹ ਕਹਿੰਦੇ ਹੁੰਦੇ ਸੀ, ਕਹਿੰਦਾ ਸੀ ਜਿਹੜੇ ਫੌਜੀ ਇਹਨਾਂ ਨੂੰ ਸ਼ਨੀਚਰਵਾਰ ਦੀ ਐਤਵਾਰ ਦੀ ਤਨਖਾਹ ਦੇਣੀ ਬੰਦ ਕਰੋ ਤੇ ਇਹਨਾਂ ਨੂੰ ਕੋਈ ਛੁੱਟੀ ਆ ਤੁਹਾਨੂੰ।
1: ਲੋੜ ਨੀ ਹੁੰਦੀ ਉਹ ਜਮਾਨੇ ਚ ਪੰਗਾ ਲਓਗੇ ਚੀਮਾ ਸਾਹਿਬ, ਹੋ ਪਤਾ ਕੀ ਰਿਹਾ। ਗੱਲ ਉੱਥੇ ਹੀ ਆਉਂਦੀ ਹੈ ਕਿ ਅਮਰੀਕਾ ਯੂਰਪ ਦੀਆਂ ਕੰਟਰੀਆਂ ਹੈਗੀਆਂ, ਇਹ ਹਰ ਜਗ੍ਹਾ ਤੇ ਇਹਨਾਂ ਨੇ ਸਵਾਦ ਦੇਖਿਆ ਪਹਿਲਾਂ, ਤੇ ਵੀ ਇੱਥੋਂ ਇਹ ਫੜ ਲਿਆ, ਇਹਨਾਂ ਨੂੰ ਵੀ ਕਾਬੂ ਕਰ ਲਿਆ। ਉਹ ਹੁਣ ਉਹ ਗੱਲਾਂ ਉਹ ਨਹੀਂ ਰਹਿ ਗਈਆਂ। ਹੁਣ ਦੇਖੋ, ਇਰਾਨ ਚੁੱਪ ਕਰਕੇ ਬੈਠਾ, ਨਾ ਉਹਦੀ ਕੋਈ ਲੜਾਈ ਹੈ ਕਿਸੇ ਨਾਲ, ਨਾ ਕੋਈ ਪੰਗਾ ਹੈਗਾ। ਤੁਸੀਂ ਜਾ ਕੇ, ਆਪਾਂ ਜਾ ਕੇ ਉੱਥੇ ਜਾ ਕੇ ਪੰਗਾ ਲੈਂਦੇ ਹਾਂ, ਜਿਹੜਾ ਕੋਈ ਲੈਣ ਦੇਣ ਨੇ, ਹਜ਼ਾਰਾਂ ਲੋਕਾਂ ਨੂੰ ਤੁਸੀਂ ਮਾਰ ਦਿੱਤਾ, ਮਤਲਬ ਇਹਦੇ ਚੋਂ ਕੱਢਦੇ ਕੀ ਹੋ, ਇਹ ਚੋਂ ਮਿਲਣਾ ਕੀ ਆ? ਜੇ ਉਹਨੇ ਬਣਾਉਣਾ ਉਹਨੇ ਬਣਾ ਹੀ ਲੈਣਾ, ਉਹਨੇ ਸ਼ਾਇਦ ਬਣਾ ਹੀ ਲਿਆ ਹੋਵੇ,
0: ਸ਼ਾਇਦ ਬਣਾ ਵੀ ਲਿਆ ਹੋਵੇ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਸ਼ਾਇਦ ਬਣਾ ਵੀ ਲਿਆ ਹੋਵੇ। ਪਰ ਹੁਣ ਜਿਹੜਾ ਆ ਦੂਸਰੇ ਪਾਸੇ ਦੀ, ਆਪਾਂ ਚਲੋ ਆਹ ਪਹਿਲਾਂ ਖਬਰ ਖਤਮ ਕਰ ਲਈਏ, ਫਿਰ ਆਪਾਂ ਦੂਸਰੇ ਪਾਸੇ ਚੱਲਾਂਗੇ। ਤੇ ਫਿਰ ਖੱਟ ਸਾਹਿਬ ਜੀ ਜਿਹੜਾ ਉਹ ਸਮਝੌਤਾ ਹੋਇਆ ਸੀ 20-15 ਦੇ ਵਿੱਚ, ਫਿਰ ਇਹ ਗਾਹਾਂ ਜਾ ਕੇ 20-18 ਦੇ ਵਿੱਚ ਟਰੰਪ ਸਾਹਿਬ ਦੀ ਜਦੋਂ ਪਹਿਲੀ ਟਰਮ ਆਈ ਆ, ਉਸ ਵੇਲੇ ਇਹਨੇ ਉਹ ਸਮਝੌਤਾ ਤੋੜ ਲਿਆ ਟਰੰਪ ਸਾਹਿਬ ਨੇ। ਇਹ ਕਹਿੰਦੇ ਮੈਂ ਨੀ ਮੰਨਦਾ ਸਮਝੌਤੇ ਨੂੰ, ਉਹ ਮੈਂ ਪਾੜ ਕੇ ਕਾਗਜ਼ ਪਰੇ ਮਾਰਦਾ। ਤੇ ਉਸ ਤੋਂ ਬਾਅਦ ਫਿਰ ਗੱਪ ਸਾਹਿਬ ਜੀ ਹੌਲੀ ਹੌਲੀ ਉਹ ਸਮਝੌਤਾ ਜਿਹੜਾ ਤੋੜਿਆ ਹੀ ਤਾਂ ਸੀਗਾ, ਇਹ ਉਹਦੇ ਸਿਰ ਦੋਸ਼ ਲਾ ਰਹੇ ਸੀਗੇ ਵੀ ਇਹ ਬੰਬ ਬਣਾ ਰਿਹਾ ਆ, ਉਹ ਕਹਿੰਦੇ ਸੀ ਨਹੀਂ ਮੈਂ ਬਣਾ ਰਿਹਾ। ਹਾਲਾਂਕਿ ਉਦੋਂ ਗੱਪ ਸਾਹਿਬ ਜੀ ਜਿਹੜੇ ਇਹ 6 ਕੰਟਰੀ ਹੈਗੇ, ਇਹਨਾਂ ਸਾਰਿਆਂ ਦੇ ਇੰਸਪੈਕਟਰ ਉੱਥੇ ਜਾਂਦੇ ਸੀ।
1: ਅੱਛਾ,
0: ਇੰਸਪੈਕਟਰ ਜਿਹੜੇ ਉੱਥੇ ਨਿਊਕਲੀਅਰ
1: ਉਹਦਾ ਜਾਂਦੇ ਸੀ, ਬਿਲਕੁਲ
0: ਚੈੱਕ ਕਰਨ ਜਾਂਦੇ ਸੀਗੇ, ਜਿੱਥੇ ਉਹ ਐਕਸਪੈਰੀਮੈਂਟ ਕਰਦਾ ਆ ਉਹ ਚੈੱਕ ਕਰਨ ਜਾਂਦੇ ਸੀਗੇ। ਤੇ ਪਰ ਇਹ ਟਰੰਪ ਨੇ ਫਿਰ ਉਹਦੇ ਵਿੱਚੋਂ ਸਮਝੌਤੇ ਚੋਂ ਕਹਿੰਦਾ ਮੈਂ ਨੀ ਇਹਨੂੰ ਮੰਨਦਾ ਸਮਝੌਤਾ ਤੋੜ ਕੇ, ਤੇ ਮਗਰਵਾਣੀ ਫਿਰ ਅਫਵਾਹਾਂ ਖਿਲਾਫ ਲਾ ਕੇ ਤੇ ਉਹਦੇ ਉੱਤੇ ਹਮਲਾ ਕਰ ਦਿੱਤਾ ਸੀਗਾ।
1: ਚੀਮਾ ਸਾਹਿਬ, ਦੱਸਿਓਗੇ ਜੀ ਅੱਜ ਦੇ ਟਾਈਮ ਦੇ ਵਿੱਚ ਟਰੰਪ ਸਾਹਿਬ ਪ੍ਰੈਜ਼ੀਡੈਂਟ ਨਾ ਹੁੰਦੇ, ਕੋਈ ਹੋਰ ਹੁੰਦਾ, ਡੈਮੋਕ੍ਰੇਟ ਹੁੰਦਾ ਚਾਹੇ ਰਿਪਬਲਿਕਨ ਹੁੰਦਾ, ਕੁਛ ਹੋਣਾ ਸੀ ਜਾਂ ਨਹੀਂ?
0: ਨਹੀਂ ਹੋਣਾ ਸੀ,
1: ਨਹੀਂ ਹੋਣਾ ਸੀ, ਬਿਲਕੁਲ
0: ਮੇਰਾ ਬੈਸਟ ਐਸਟੀਮੇਟ ਹੈ ਜਿਹੜਾ ਨਹੀਂ ਹੋਣਾ ਸੀ, ਕਿਉਂਕਿ ਜਿਹੜੇ ਟਰੰਪ ਸਾਹਿਬ ਖੱਕ ਸਾਹਿਬ ਜੀ ਇਹ ਬਹੁਤੀ ਡੂੰਘੀ ਸੋਚ ਦੇ ਮਾਲਕ ਨਹੀਂ ਹੈਗੇ। ਇਹਨਾਂ ਨੇ ਸਾਰੀ ਉਮਰ ਬਚਪਨ ਤੋਂ ਲੈ ਕੇ ਹੁਣ ਤੀਕਰ ਲੁੱਟਿਆ ਹੀ ਆ, ਕਿਸੇ ਮਸੀਕੇ ਤੋਂ ਘਾਟਾ ਲਿਆ ਪੈਸੇ ਨਹੀਂ ਦਿੱਤੇ, ਉਹਨੂੰ ਆਹ ਕਰਤਾ ਪੈਸੇ ਨਹੀਂ ਦਿੱਤੇ, ਉਹਨੂੰ ਆਹ ਕਰਤਾ ਪੈਸੇ ਨਹੀਂ ਦਿੱਤੇ, ਕਦੇ ਬੈਂਕਰਪਸੀਆਂ ਕਰਤੀਆਂ ਕੁਛ ਕਰਤੀਆਂ ਇਹਨੂੰ। ਹਾਂ, ਇਹਨੂੰ ਇਹਦੀ ਸੋਚ ਡੂੰਗੀ ਨਹੀਂ ਹੈਗੀ ਆਪਣੇ ਪ੍ਰੈਜੀਡੈਂਟ ਦੀ, ਔਰ ਲੱਗ ਰਿਹਾ ਵੀ ਸ਼ਾਇਦ 5-4 ਸਾਲ ਜਿਹੜੇ 3 ਬਾਕੀ ਰਹਿੰਦੇ ਉਹ ਵੀ ਨਾ ਕੱਟੇ, ਜਿਹੜੀ ਇਹਦੀ ਸੋਚ ਆ।
1: ਚੀਮਾ ਸਾਹਿਬ, ਬਹੁਤ ਮੁਸ਼ਕਲ ਲੱਗ ਰਿਹਾ ਜਿੱਦਾਂ ਦੇ ਹਾਲਾਤ ਬਣੇ ਨਾ, ਇਥੋਂ ਅੱਕੇ ਪਏ ਆ ਜੀ ਸਾਰੇ, ਰਿਪਬਲਿਕਨ ਵੀ ਤੇ ਡੈਮੋਕ੍ਰੈਟ ਵੀ
0: ਬਿਲਕੁਲ ਅੱਕੇ ਪਏ ਆ।
1: ਅੱਛਾ ਚੀਮਾ ਸਾਹਿਬ, ਜਿਹੜਾ ਇੰਪੀਚਮੈਂਟ ਹੁੰਦੀ ਆ, ਤੁਹਾਨੂੰ ਪਤਾ ਹੋਣਾ,
0: ਹਾਂਜੀ,
1: ਇਹ ਇੰਪੀਚਮੈਂਟ ਕਰਕੇ ਸਾਰੇ ਕਾਂਗਰਸਮੈਨ ਤੇ ਸੈਨੇਟਰ ਫਰਕ ਕਰ ਸਕਦੇ ਜੀ?
0: ਹਾਂਜੀ ਬਿਲਕੁਲ ਕਰ ਸਕਦੇ ਆ ਜੀ, ਉਹ ਚਾਹੁਣ ਤਾਂ ਕਰ ਸਕਦੇ ਆ,
1: ਉਹਦੀ ਵੋਟਿੰਗ ਜਿਆਦਾ ਚਾਹੀਦੀ ਹੈ ਨਾ।
0: ਹਾਂਜੀ,

0: ਕਰ ਸਕਦੇ ਆ। ਇਹਦੇ ਤੇ ਹੁਣ ਦੇਖੋ ਕਿੰਨੇ ਕੇਸ ਚੱਲਦੇ ਸੀ, 93-94 ਕੇਸ ਚੱਲਦੇ ਸੀ, ਜਿਨ੍ਹਾਂ ਦੇ ਵਿਚੋਂ 34-35 ਕੇਸਾਂ ਦੇ ਵਿਚ ਇਹਨੂੰ ਗਿਲਟੀ ਫਾਇੰਡ ਕੀਤਾ ਗਿਆ ਸੀਗਾ।
1: ਬਿਲਕੁਲ
0: ਸਾਹਿਬ ਜੀ, ਇਹਦਾ ਜਿੱਦਾਂ ਕਿਸੇ ਵੀ ਕੈਦੀ ਨੂੰ ਫੜ ਕੇ ਲਿਆਂਦੇ ਉੱਥੇ ਮਗ ਸ਼ਾਟ ਲੈਂਦੇ ਆ, ਇਹਦਾ ਮਗ ਸ਼ਾਟ ਲਿਆ, ਉਹਨਾਂ ਨੇ ਸਭ ਕੁਝ ਕੀਤਾ ਸੀਗਾ।
1: ਹੁਣ ਤੇ ਉਹ ਜਿਹੜੀ ਫਾਈਲਾਂ ਹੋਰ ਨਿਕਲ ਆਈਆਂ ਉਹਦੇ ਵਿੱਚ ਤੇ ਕਲੀਅਰ ਹੋ ਗਿਆ ਜੀ
0: ਸਾਹਿਬ ਜੀ, ਬਹੁਤ ਜ਼ਿਆਦਾ। ਉਹ ਤਾਂ ਜੇ ਤੁਸੀਂ ਫਾਈਲਾਂ ਚ ਦੇਖੋ ਨਾ ਉੱਥੇ ਕੀ ਸੀਗਾ।
1: ਮੈਨੂੰ ਲੱਗਦਾ ਕਿ ਫਾਈਲਾਂ ਲੁਕਾਉਣ ਦੀ ਵਜ੍ਹਾ ਨਾਲ ਹੀ ਸ਼ਾਇਦ ਇਹ ਹੋ ਸਕਦਾ, ਇਰਾਨ ਤੇ ਵੀ ਅਟੈਕ ਕੀਤਾ, ਲੋਕਾਂ ਦਾ ਦਿਮਾਗ ਦਮੋਗ ਇਧਰ ਆ ਜਾਏ, ਲੋਕ ਇਧਰ ਹੀ ਟੱਪੀ ਜਾਣ। ਹਾਂ ਵੀ ਉਹ
0: ਇਧਰ ਹੀ ਟੱਪੀ ਜਾਣ, ਬਿਲਕੁਲ ਬਿਲਕੁਲ ਤੁਹਾਡੀ ਗੱਲ ਸੋਚ ਆ ਜਿਹੜੀ ਬਿਲਕੁਲ ਸਹੀ ਆ। ਇਹ ਹੁਣ ਲੁਕਾਉਣ ਦਾ ਕਰ ਰਿਹਾ ਖਾਕ ਸਾਹਿਬ ਜੀ, ਅੱਜ ਦੀ ਕੇ ਕੱਲ ਦੀ ਖਬਰ ਦੇ ਵਿੱਚ ਜੋ ਕੁਛ ਟਰੰਪ ਨੇ ਖਾਕ ਸਾਹਿਬ ਜੀ ਇੱਕ 13-14 ਸਾਲ ਦੀ ਲੜਕੀ ਦੇ ਨਾਲ ਕੀਤਾ, ਉਹ ਮੈਂ ਪੜਿਆ 13-14 ਸਾਲ ਦੀ ਲੜਕੀ ਸੀਗੀ ਉਹ ਖਾਕਾ ਜੀ, ਆਪਾਂ ਰੇਡੀਓ ਤੇ ਗੱਲ ਹੀ ਨਹੀਂ ਕਰ ਸਕਦੇ ਉਹ।
1: ਬਿਲਕੁਲ ਗੱਲ ਹੋਣ ਵਾਲੀਆਂ ਨੀਗੀਆਂ, ਜੋ ਕੁਛ ਹੋਇਆ ਜੋ ਕੁਛ
0: ਪਹਿਲਾਂ ਹੋਣ ਵਾਲੀਆਂ ਨੀਗੀਆਂ, ਜੋ ਕੁਛ ਇਹਦੇ ਤੇ ਜਿਹੜੇ ਦੋਸ਼ ਲੱਗ ਰਹੇ ਨੇ ਕੀਤਾ ਕੀ ਆ ਉਹ ਲੜਕੀ ਨਾਲ 13 ਸਾਲ ਦੀ ਤੇ ਉਹਨੇ ਮੋਹਰਿਓ ਕੀ ਕੀਤਾ, ਉਹ ਗੱਲਾਂ ਜਿਹੜੀਆਂ ਆਪਾਂ ਪਬਲਿਕਲੀ ਕਰ ਨਹੀਂ ਸਕਦੇ ਰੇਡੀਓ ਸਟੇਸ਼ਨ ਦੇ ਉੱਤੇ।
1: ਪਤਾ ਉਹਨਾਂ ਟਰੰਪ ਸਾਹਿਬ ਨੂੰ ਵੀ ਪਤਾ ਕਿ ਮੇਰੇ ਹਾਲਾਤ ਇਹਨਾਂ ਨੇ ਖਰਾਬ ਕਰ ਦੇਣੇ ਆ, ਹੋ ਰਹੇ ਆ ਥੋੜੇ ਦਿਨੋ ਦਿਨ ਹੋ ਰਹੇ ਆ, ਕਦੀ ਕੱਢ ਰਿਹਾ ਹੁਣ ਉਹ ਕੱਢ ਦਿੱਤੀ ਆ ਜਿਹੜੀ ਉਹ
0: ਕ੍ਰਿਸ਼ੀ ਨੋਮ ਨੂੰ ਉਹਨੂੰ ਜਵਾਬ ਦਿੱਤਾ,
1: ਉਹਨੂੰ ਕੱਢ ਦਿੱਤਾ ਹੌਲੀ ਹੌਲੀ ਹੋਰਾਂ ਨੂੰ, ਕਿਉਂਕਿ ਲੋਕਾਂ ਦਾ ਦਿਮਾਗ ਜਿਹੜਾ ਦਿਨ ਬੇ ਦਿਨ ਹਫ਼ਤਾ ਕੇ ਦਿਨ ਜਿਹੜਾ ਹਫ਼ਤਾ ਕੇ ਇਧਰ ਨਿਕਲ ਜਾਵੇ ਫਿਰ
0: ਨਵਾਂ
1: ਸ਼ੋਸ਼ਾ ਫੇਰ ਛੱਡਾਂਗੇ।
0: ਹਾਂਜੀ, ਉਹ ਵੀ ਖਾਕ ਸਾਹਿਬ ਦੀ ਜਿਹੜੀ ਸੀਗੀ ਉਹ ਜਿਹਨੂੰ ਇਹਨੇ ਹੁਣ ਘਰ ਨੂੰ ਤੋਰਤਾ, ਉਹ ਖਾਕ ਸਾਹਿਬ ਦੀ $220 million ਆ ਜਿਹੜਾ ਉਹਨੇ ਉਹ ਆ ਜਿਹੜੇ ਜਿੱਦਾਂ ਕਾਬੋਏ ਨੀ ਹੁੰਦੇ ਘੋੜਿਆਂ ਦੇ ਉੱਤੇ ਉਹ ਸਵਾਰ ਕਰਕੇ ਉਹ ਹੈਠ ਜਾਂ ਲੈ ਕੇ ਦੂਏ ਤੱਕ ਘੁੰਮਦੇ ਹੁੰਦੇ ਆ ਇਸ ਤਰ੍ਹਾਂ ਦੀਆਂ। ਹਾਂ, ਉਹਨੇ ਉਹ ਜਿਹੜੀ ਸੀਗੀ ਉਹਨੇ $220 million ਖਰਚ ਕੀਤੇ ਉਹ ਐਡਵਰਟਾਈਜ਼ਮੈਂਟ ਦੇ ਉੱਤੇ।
1: ਬਿਲਕੁਲ,
0: ਹਾਂ, ਉਹਦੇ ਹੁਣ ਮਕਸਦ ਉਹਦਾ ਇਹ ਆ ਕਿ ਮੈਂ ਇਹ ਕਰਕੇ ਤੇ ਲੋਕ ਮੈਨੂੰ ਅਮਰੀਕਾ ਦੇ ਵਿੱਚ ਜਾਣਨ ਲੱਗ ਪੈਣ ਤੇ ਮੈਂ ਗਾਹਾਂ ਪੋਲੀਟੀਕਲ ਵੱਡੀ ਕਿਸੇ ਪੋਸਟ ਤੇ ਜਾਂ ਪ੍ਰੈਜ਼ੀਡੈਂਟ ਸੀਲੇ ਲੜ ਲੂੰ। ਅਸਲ ਦੇ ਵਿੱਚ ਮਸਲਾ ਉਹ ਸੀਗਾ ਤੇ ਉਹ $220 million ਦੀ ਜਿਹੜੀ ਐਡਵਰਟਾਈਜ਼ਮੈਂਟ ਉਹਨੇ ਬਣਾਈ ਆ ਉਹਨੇ ਉਹਨੂੰ ਮਾਰਿਆ,
1: ਉਹਨੇ ਉਹ ਵੀ ਮਾਰਿਆ ਤੇ ਦੂਜਾ ਉਹਦਾ ਕੇਸ ਹੋਰ ਵੀ ਨਿਕਲਿਆ ਨਾ ਕਿ ਉਹਦਾ ਕੋਈ ਸੀਨੀਅਰ ਸੀ ਜਿਹੜਾ ਉੱਥੇ ਕੰਮ ਕਰਦਾ ਉਹਦੇ ਨਾਲ ਵੀ ਉਹਦਾ ਰਿਲੇਸ਼ਨ ਸੀ ਕੋਈ ਸੈਕਸੁਅਲ ਰਿਲੇਸ਼ਨ।
0: ਹਾਂਜੀ, ਸੋ ਇਸ ਕਰਕੇ ਉਹ ਜਿਹੜੀ ਸੀਗੀ ਉਹਨੂੰ ਘਰ ਨੂੰ ਤੋਰਿਆ ਗਿਆ ਆ ਤੇ ਇਹ ਖਾਕਸਾ ਵੀ ਜਦੋਂ ਪਾਵਰ ਆਉਂਦੀ ਆ ਨਾ ਬੰਦੇ ਕੋ ਤੇ ਕੋਈ ਕੋਈ ਬੰਦਾ ਹੈਗਾ ਜਿਹੜਾ ਉਹਨੂੰ ਪਾਵਰ ਨੂੰ ਲਿਮਿਟ ਦੇ ਵਿੱਚ ਰੱਖਦਾ, ਨਹੀਂ ਤਾਂ ਆਮ ਕਰਕੇ ਜਿਹੜੀ ਪਾਵਰ ਹੁੰਦੀ ਆ ਇਹ ਹਮੇਸ਼ਾ ਵਾਸਤੇ ਦੁਰਵਰਤੋਂ ਇਹਦੀ ਜਿਹੜੀ ਕੀਤੀ ਜਾਂਦੀ ਆ, ਪਰ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਕਿ ਭਾਈ ਜਿਹੜੀ ਸ਼ਕਤੀ ਆ ਤੁਹਾਡੀ ਉਹਦੀ ਦੁਰਵਰਤੋਂ ਕਰਨ ਦੇ ਨਾਲ ਤੁਹਾਨੂੰ ਅੱਗੇ ਜਾ ਕੇ ਉਹ ਭੁਗਤਣੀ ਪੈਣੀ ਆ। ਇੰਡੀਆ ਦੇ ਵਿੱਚ ਇਹੀ ਕੁਛ ਹੋ ਰਿਹਾ
1: ਨੇ ਚੀਮਾ ਸਾਹਿਬ, ਇੱਥੇ ਦਾ ਇੱਕ ਸਿਸਟਮ ਬਹੁਤ ਤਕੜਾ ਮੈਂ ਦੇਖਿਆ ਤੇ ਸਾਡੇ ਤੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕਿ ਕੋਈ ਬੰਦਾ ਪ੍ਰਧਾਨ ਮੰਤਰੀ ਜਾਂ ਕਿਸੇ ਐਮ ਪੀ ਨੂੰ ਵੱਧ ਘੱਟ ਬੋਲ ਜਾਏ ਜਾਂ ਉਹਨੂੰ ਇਕੱਲੇ ਇਕੱਲੇ ਸੈਨੇਟਰ ਬਿਠਾ ਕੇ ਤੇ ਉਹ ਬੰਦੇ ਕੋਲੋਂ ਕੁਐਸਚਨ ਕਰਦੇ ਆ ਠੋਕ ਕੇ।
0: ਬਿਲਕੁਲ,
1: ਇਹ ਮਤਲਬ ਕੋਈ ਪਰਵਾਹ ਨਹੀਂ ਕਿ ਕੌਣ ਆ ਕੌਣ ਨਹੀਂ ਹੈਗਾ, ਇਹ ਇੱਕ ਬਹੁਤ ਤਕੜੀ ਰੀਤ ਹੈਗੀ ਅਮੈਰੀਕਾ ਦੀ ਕਿ ਭਾਈ ਆਹ ਤੂੰ ਕੀਤਾ ਹੁਣ ਕੈਸ਼ ਪਟੇਲ ਨੂੰ ਕੁਛ ਹਰ ਟਾਈਮ ਦੇ ਉੱਪਰ ਉਹਨਾਂ ਨੇ ਘੇਰਿਆ ਹੁੰਦਾ, ਉਹਨੂੰ ਸਾਹਮਣੇ ਬਿਠਾ ਲੈਂਦਾ ਕੋਈ ਸੈਨੇਟਰ ਬਹਿ ਜਾਂਦਾ ਮੋਰੇ, ਹਾਂ ਵੀ ਤੂੰ ਇਹ ਕੀ ਕੀਤਾ ਉਹ ਕੀ ਕੀਤਾ ਇਹ ਕੀ ਕੀਤਾ।
0: ਹਾਂਜੀ ਬਿਲਕੁਲ, ਉਹ
1: ਬੰਦੇ ਦੀ
0: ਬਿਲਕੁਲ ਖਾਕਸਾ ਵੀ ਉਹ ਸੈਨੇਟਰ ਆ ਜਿਹੜੇ ਉਹ ਪੀੜ ਸਜੇ ਆ ਬੰਦੇ ਨੂੰ ਦਿਮਾਗੀ ਤੌਰ ਤੇ।
1: ਬਿਲਕੁਲ ਬਿਲਕੁਲ, ਮੈਂ ਦੇਖਦਾ ਉਹਨਾਂ ਡਿਬੇਟਾਂ ਸਾਰੀਆਂ।
0: ਹਾਂ, ਉਸ ਤਰ੍ਹਾਂ ਦਾ ਸਿਸਟਮ ਆ ਜਿੰਨਾ ਚਿਰ ਇੰਡੀਆ ਚ ਨਹੀਂ ਆਉਂਦਾ ਉਹਨੂੰ ਖਾਕਸਾ ਵੀ ਦੇਖੋ, ਭਾਵੇਂ ਅਮਰੀਕਾ ਦੇ ਵਿੱਚ ਸੱਚ ਨਹੀਂ ਹੈਗਾ ਜਿਹੜੇ ਰਾਜਨੀਤਿਕ ਆਗੂ ਆ ਉਹ ਸੱਚ ਨਹੀਂ ਬੋਲਦੇ, ਪਰ ਜਦੋਂ ਉਹ ਉੱਥੇ ਸੈਨੇਟ ਦੇ ਵਿੱਚ ਹੀਅਰਿੰਗ ਹੁੰਦੀ ਆ ਨਾ।
1: ਸਾਹਿਬ ਆ ਗਿਆ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨਾਂ ਨੂੰ ਮੈਂ ਨਾਲ ਜੋੜਦਾ ਜੀ। ਚੀਮਾ
2: ਮਹਾਰਾਜ ਸਤਿ ਸ੍ਰੀ ਅਕਾਲ,
1: ਚੀਮਾ ਸਾਹਿਬ ਤੁਸੀਂ ਆ ਜਾਓ ਜੀ, ਚੀਮਾ
2: ਸਾਹਿਬ ਪਿੱਛੇ ਤੁਹਾਡੇ ਹੋ ਜਾਂਦੇ ਆ,
1: ਆਪਾਂ ਕਰੀਏ ਗੱਲ
2: ਜੀ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਤੁਸੀਂ ਉਸ ਦਿਨ ਅਗਰ ਮੈਨੂੰ ਕਾਲ ਕਰਦੇ ਤੇ ਮੈਂ ਬੇਸ਼ੱਕ ਥੱਕਿਆ ਸੀ ਪਰ ਮੈਂ ਘਰੇ ਬੈਠਾ ਸੀਗਾ ਤੇ ਮੇਰੇ ਦਿਮਾਗ ਚ ਵੀ ਸ਼ਾਇਦ ਤੁਹਾਡਾ ਅੱਜ ਪ੍ਰੋਗਰਾਮ ਨਹੀਂ ਹੈ।
0: ਕੋਈ ਗੱਲ ਨੀ ਜੀ,
1: ਕੋਈ ਗੱਲ ਨੀ, ਕੋਈ ਗੱਲ ਨੀ, ਹੋ ਜਾਂਦਾ ਕਿਸੇ ਨੂੰ।
2: ਕਿਉਂਕਿ ਮੈਂ ਤੇ ਬੈਠੇ ਬੋਲਣਾ ਹੀ ਸੀ, ਮੈਂ ਬੋਲ ਦੇਣਾ ਸੀ, ਕੋਈ ਪ੍ਰੋਬਲਮ ਨਹੀਂ ਸੀ।
0: ਹਾਂਜੀ ਹਾਂਜੀ,
2: ਸੋ ਮੈਨੂੰ ਇਹ ਨੀ ਪਤਾ ਕਿ ਤੁਹਾਡੇ ਪ੍ਰੋਗਰਾਮ ਰੇਡੀਓ ਦੇ ਉੱਪਰ ਸਕਿਨ ਦੇ ਸਬੰਧੀ ਪ੍ਰੋਗਰਾਮ ਹੋ ਚੁੱਕਿਆ ਕਿ ਨਹੀਂ।
0: ਉਹ ਖਾਲਸਾ ਡਾਕਟਰ ਸਾਹਿਬ ਉਸ ਸਕਿਨ ਦੇ ਸੰਬੰਧੀ ਇੱਕ ਵਾਰੀ ਨਾ ਥੋੜੀ ਬੰਦੇ ਦਿਮਾਗ ਸਾਰੀ ਗੱਲ ਰਹਿ ਜਾਂਦੀ ਹੁੰਦੀ ਆ। ਹੁਣ ਜਦੋਂ ਤੁਸੀਂ ਸਕੂਲੇ ਪੜ੍ਹਾਉਂਦੇ ਸੀਗੇ ਕਾਲਜਾਂ ਚ ਪੜ੍ਹਾਉਂਦੇ ਸੀਗੇ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪੜ੍ਹਾਉਂਦੇ ਸੀ
1: ਹੱਡੀਆਂ ਦੇ ਕੀਤੇ ਆ ਇਹ ਪਤਾ
0: ਨਹੀਂ ਨਹੀਂ ਡਾਕਟਰ ਸਾਹਿਬ ਪਹਿਲਾਂ ਤਾਂ ਤੁਸੀਂ ਪੜ੍ਹਾਉਂਦੇ ਹੁੰਦੇ ਸੀ ਫਿਰ ਉਹ ਜਿਹੜੇ ਸਟੂਡੈਂਟ ਹੁੰਦੇ ਉਹ ਘਰੀ ਜਾ ਕੇ ਉਹ ਕਿਤਾਬਾਂ ਚ ਦਸ ਦਸ ਵਾਰੀ ਫੇਰ ਪੜ੍ਹਦੇ ਸੀ ਤਾਂ ਬੰਦੇ ਦੇ ਦਿਮਾਗ ਚ ਪੈਂਦੀ ਆ ਜੋ ਤੁਸੀਂ ਗੱਲ ਕਰਤੀ ਆ ਜਿਹੜੀ ਤੁਸੀਂ ਗੱਲ ਇੱਕ ਵਾਰੀ
2: ਉਹਨਾਂ ਨੂੰ ਜਦੋਂ ਮੈਂ ਪੜ੍ਹਾਉਂਦਾ ਸੀ ਉਸ ਵੇਲੇ ਬੜਾ ਟੈਕਨੀਕਲ ਜੇ ਪੁਆਇੰਟਸ ਹੁੰਦੇ ਸੀ ਤੇ ਫਿਰ ਉਹਨਾਂ ਨੇ ਜਾ ਕੇ ਘਰੇ ਜਾ ਕੇ ਵੇਖਣਾ ਹੁੰਦਾ ਸੀਗਾ ਪੰਜਾਬੀ ਚ ਬੋਲਦੇ ਜਿਵੇਂ ਆਪਾਂ ਬੈਠੇ ਖੁੰਡਾ ਤੇ ਗੱਲਾਂ ਕਰਦੇ ਹੁੰਦੇ ਆ
0: ਫੇਰ ਵੀ ਹਰਜ ਨੀ ਹੁੰਦਾ ਪੱਕਾ ਹੋ
2: ਜਾਂਦਾ ਮੈਂ ਉਥੋਂ ਹੀ ਰਿਕਾਰਡਿੰਗ ਸ਼ੁਰੂ ਮੈਂ ਆਪਣੇ ਬ੍ਰੇਨ ਦੀ ਰਿਕਾਰਡਿੰਗ ਉਥੋਂ ਹੀ ਸ਼ੁਰੂ ਕਰ ਦਿੰਦਾ ਸੋ ਰੇਡੀਓ ਪ੍ਰਵਾਸ ਰੇਡੀਓ ਸਭ ਰੰਗ ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਵਿਚ ਅਸੀਂ ਲੜੀਵਾਰ ਜੀਵਨ ਪੈਦਾ ਕਿਵੇਂ ਹੋਇਆ ਜੀਵਨ ਕਿਵੇਂ ਵਿਕਸਿਤ ਹੋਇਆ ਕਿਵੇਂ ਕਿਵੇਂ ਕਿਹੜੀ ਕਿਹੜੀਆਂ ਪ੍ਰੋਬਲਮ ਉਹਦੇ ਰਸਤੇ ਵਿਚ ਆਈਆਂ ਇੱਕ ਇੱਕ ਸਟੈਪ ਤੇ ਉਹਦੀ ਜਾਣਕਾਰੀ ਦਿੰਦਿਆਂ ਹੋਇਆਂ ਅਸੀਂ ਅਡਲਟ ਏਜ ਵਿਚ ਪਹੁੰਚੇ ਸੀ ਤੇ ਅਡਲਟ ਏਜ ਤੋਂ ਬਾਅਦ ਫੇਰ ਆਪਾਂ ਇਹ ਵੇਰਵਾ ਕਰਿਆ ਸੀ ਵੀ ਇਹ ਜਿਹੜਾ ਅਡਲਟ ਏਜ ਏਡਾ ਵੱਡਾ ਸਰੀਰ ਬਣ ਗਿਆ ਆ ਇਹਦਾ ਅਸਲ ਚ ਬੇਸਿਕ ਯੂਨਿਟ ਕੀ ਹੈ ਜੇ ਇਹਦੇ ਚ ਕੋਈ ਖਰਾਬੀਆਂ ਹੋਣ ਜਾਂ ਕਿੱਥੇ ਕਿੱਥੇ ਵੇਖਣਾ ਪੈਣਾ ਆ ਕੀ ਚੀਜ਼ ਵੇਖਣੀ ਪੈਣੀ ਹੈ ਤੇ ਉਹਦੇ ਸਬੰਧ ਦੇ ਵਿਚ ਫਿਰ ਆਪਾਂ ਸੈੱਲ ਤੇ ਪਹੁੰਚੇ ਸੀ ਤੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਵੀ ਐਕਚੁਲੀ ਸੈੱਲ ਹੈ ਕੀ ਆ
0: ਜੀ
2: ਬੇਸ਼ਕ ਅਸੀਂ ਇਹਦੀ ਪਰਿਭਾਸ਼ਾ ਇੱਟ ਦੇ ਨਾਲ ਦਿੱਤੀ ਸੀ ਔਰ ਇੱਟ ਵੀ ਜੇ ਵੇਖੀਏ ਤੇ ਇੱਟ ਦੇ ਵਿਚ ਵੀ ਤੇ ਬਹੁਤ ਸਾਰੇ ਮਿਨਰਲਸ ਹੈਗੇ ਨੇ ਜਿਹੜੇ ਧਰਤੀ ਦੇ ਵਿਚ ਹੈਗੇ ਨੇ ਔਰ ਉਹਨਾਂ ਮਿਨਰਲਸ ਨੂੰ ਆਪਸ ਵਿਚ ਜੋੜ ਕੇ ਰੱਖਣ ਦਾ ਰੂਪ ਹੀ ਇੱਟ ਹੈ ਪਰ ਇਹ ਜਿਹੜਾ ਲਿਵਿੰਗ ਸੈੱਲ ਤੇ ਨਾਨ ਲਿਵਿੰਗ ਸੈੱਲ ਅਸੀਂ ਆਮ ਆਪਣੇ ਜਾਣਕਾਰੀ ਦੇ ਮੁਤਾਬਕ ਡਿਵੀਜ਼ਨ ਕਰਦੇ ਆ ਨਾ ਉਹਦੇ ਮੁਤਾਬਕ ਸੈੱਲ ਇੱਕ ਲਿਵਿੰਗ ਟਿਸ਼ੂ ਹੈਗਾ ਇੱਕ ਲਿਵਿੰਗ ਪਾਰਟੀਕਲਸ ਹੈਗਾ ਆ ਮਿਨੀਮਮ ਛੋਟੇ ਤੋਂ ਛੋਟਾ ਯੂਨਿਟ ਹੈਗਾ ਸਰੀਰ ਦਾ ਔਰ ਉਹਦੇ ਬਾਰੇ ਡਿਟੇਲ ਵਿਆਖਿਆ ਆਪਾਂ ਕੀਤੀ ਸੀਗੀ ਭਈ ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਇਹਦੀ ਬਾਹਰਲੀ ਚਾਰ ਦੀਵਾਰੀ ਕਿਸ ਤਰ੍ਹਾਂ ਦੀ ਹੈਗੀ ਹੈ ਇਹਦੇ ਅੰਦਰ ਕੀ ਚੀਜ਼ ਹੈਗੀ ਹੈ ਔਰ ਜਿਹੜੀ ਅੰਦਰ ਚੀਜ਼ ਹੈਗੀ ਹੈ ਉਹ ਕੰਮ ਕੀ ਕਰਦੀ ਹੈ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਵੇਰਵਾ ਸੀਗਾ ਉਹ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀਗਾ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਅਗਰ ਸਾਹ ਦੀ ਬਿਮਾਰੀ ਬਾਹਰ ਹੋਈ ਹੈ ਕਿਸੇ ਬੰਦੇ ਨੂੰ ਤੇ ਅੰਦਰ ਨੁਕਸ ਕਿੱਥੇ ਹੋਏਗਾ ਮਾਈਟੋਕੋਂਡਰੀਆ ਚ ਹੋਏਗਾ ਇਸੇ ਤਰ੍ਹਾਂ ਅਲੱਗ ਅਲੱਗ ਅੰਗਾਂ ਦੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਕੁਝ ਇੱਕ ਐਸੀਆਂ ਗੱਲਾਂ ਨੇ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਅਗਰ ਐਸਾ ਕੁਝ ਵਾਪਰਦਾ ਤੇ ਇਹਦਾ ਮਤਲਬ ਨੁਕਸ ਕਿੱਥੇ ਹੈਗਾ ਆ ਨੁਕਸ ਹੈਗਾ ਸਾਡੇ ਉਹ ਨਿਊਕਲੀਅਸ ਦੇ ਵਿਚ ਹਾਂਜੀ ਔਰ ਇਸੇ ਤਰ੍ਹਾਂ ਹੀ ਅਲੱਗ ਅਲੱਗ ਜਿੰਨੇ ਵੀ ਪਾਰਟੀਕਲਸ ਅੰਗ ਇਸ ਸੈੱਲ ਦੇ ਵਿਚ ਕੰਮ ਕਰਦੇ ਨੇ ਆਪਣੀ ਆਪਣੀ ਡਿਊਟੀ ਨਿਭਾਉਂਦੇ ਨੇ ਜਿਹੜਾ ਵੀ ਆਪਣੀ ਡਿਊਟੀ ਸਹੀ ਨਹੀਂ ਨਿਭਾ ਸਕਦਾ ਜਾਂ ਉਹਦੇ ਚ ਕੋਈ ਖਰਾਬੀ ਆ ਜਾਂਦੀ ਹੈ ਉਹਦੇ ਮੁਤਾਬਕ ਸਰੀਰ ਦੇ ਉੱਪਰ ਵੱਡੇ ਪੈਮਾਨੇ ਤੇ ਸਾਡੇ ਸਾਹਮਣੇ ਇੱਕ ਬਿਮਾਰੀ ਪੈਦਾ ਹੁੰਦੀ ਹੈ ਨਿਸ਼ਾਨੀਆਂ ਆਉਂਦੀਆਂ ਨੇ ਤੇ ਅਸੀਂ ਉਹਦਾ ਕੋਈ ਨਾ ਕੋਈ ਨਾਂ ਰੱਖ ਦਿੰਨੇ ਆ ਜੇ ਇਹ ਸਾਰੀ ਗੱਲ ਆਪਾਂ ਕੀਤੀ ਸੀ ਉਸ ਤੋਂ ਬਾਅਦ ਆਪਾਂ ਇਸ ਸਟਰਕਚਰ ਦੀ ਗੱਲ ਕੀਤੀ ਸੀ ਵੀ ਇਹ ਜਿਹੜਾ ਸਟਰਕਚਰ ਸਾਰੇ ਸਰੀਰ ਦਾ ਬਣਿਆ ਹੋਇਆ ਹੈ ਨਾ ਇਹ ਬਣਿਆ ਹੈ ਹੱਡੀਆਂ ਦਾ ਢਾਂਚਾ ਮੁੱਢਲੀ ਗੱਲ ਤਾਂ ਇਹ ਆ ਵੀ ਅਸੀਂ ਪਹਿਲਾਂ ਪਿਲਰ ਖੜੇ ਕਰਦੇ ਹਾਂ ਔਰ ਫਿਰ ਬੀਮ ਪਾਉਣੇ ਆ ਤੇ ਫਿਰ ਦੀਵਾਰਾਂ ਦੀਵਾਰਾਂ ਕਰਕੇ ਤੇ ਹੋਰ ਅਲੱਗ ਅਲੱਗ ਕਮਰੇ ਬਣਾਉਣੇ ਆ ਉਸੇ ਤਰ੍ਹਾਂ ਦਾ ਹੀ ਕੁਦਰਤ ਦੀ ਰਚਨਾ ਹੋ ਸਕਦਾ ਜਿਹੜੇ ਵਿਗਿਆਨਿਕ ਨੇ ਉਹਨਾਂ ਨੇ ਵੀ ਕੁਦਰਤ ਕੋਈ ਸਿੱਖਿਆ ਹੋਵੇ ਵੀ ਇਸ ਤਰ੍ਹਾਂ ਬਣਿਆ ਤੇ ਅਸੀਂ ਵੀ ਘਰ ਬਣਾਉਣੇ ਆ ਤੇ ਇਸੇ ਤਰ੍ਹਾਂ ਹੀ ਬਣਾਉਣੇ ਨੇ
0: ਬਿਲਕੁਲ
2: ਰੀੜ ਦੀ ਹੱਡੀ ਦੇ ਸਬੰਧ ਵਿਚ ਮੈਂ ਤੁਹਾਡੇ ਨਾਲ ਵਿਆਖਿਆ ਕੀਤੀ ਸੀ ਵੀ ਰੀੜ ਦੀ ਹੱਡੀ ਹੈ ਕੀ ਆ ਕਿੱਥੋਂ ਤੁਰਦੀ ਤੇ ਕਿੱਥੇ ਜਾਂਦੀ ਆ ਕਿੰਨੇ ਇਹਦੇ ਮਣਕੇ ਹੈਗੇ ਨੇ ਸਟੈਪਸ ਹੈਗੇ ਨੇ ਪੌੜੀ ਵਰਗੇ ਜਿਹੜੇ ਆਪਸ ਚ ਜੁੜੇ ਹੋਏ ਨੇ ਕਿੰਨੀ ਤਰ੍ਹਾਂ ਦੇ ਇਹਦੇ ਵਿਚ ਵਿਕਾਰ ਪੈਦਾ ਹੋ ਸਕਦੇ ਨੇ ਉਹਨਾਂ ਸਾਰਿਆਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਿਰ ਦੇ ਨਾਲ ਇਹ ਕਿਵੇਂ ਜੁੜਿਆ ਹੋਇਆ ਆ ਅਖੀਰ ਤੇ ਜਾ ਕੇ ਇਹ ਕਿਸ ਤਰ੍ਹਾਂ ਹੈਗਾ ਆ ਔਰ ਉਹ ਸਾਰੀ ਡਿਟੇਲ ਰੀੜ ਦੀ ਹੱਡੀ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ 33 ਤੋਂ 26 ਤੋਂ 24 ਕਿਵੇਂ ਮਣਕੇ ਦੇ ਬਣ ਗਿਣੇ ਜਾਂਦੇ ਹਨ ਕਿਵੇਂ ਇਹਦੇ ਪਾਰਟ ਗਿਣੇ ਜਾਂਦੇ ਹਨ ਔਰ ਇਹਦੇ ਅੰਦਰ ਦੀ ਰਚਨਾ ਕੀ ਹੈਗੀ ਜਿਹਨੂੰ ਨਿਊਰਲ ਕੈਨਾਲ ਕਹਿੰਦੇ ਆ ਔਰ ਇਹਦੇ ਵਿਚੋਂ ਨਰਵਸ ਦਾ ਜਿਹੜਾ ਬਾਹਰ ਨਿਕਲਣਾ ਹੈਗਾ ਆ ਉਹਦਾ ਸਟਰਕਚਰ ਕੀ ਹੈ ਉਹਦੇ ਚ ਡਿਸਕ ਕਿਸ ਤਰ੍ਹਾਂ ਦੀ ਰੱਖੀ ਹੋਈ ਹੈ ਇਹ ਸਾਰੀ ਡਿਟੇਲ ਇੱਕ ਇੱਕ ਗੱਲ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਮੈਂ ਸਾਂਝਾ ਕੀਤਾ ਸੀ ਵੀ ਇਹ ਮੇਨ ਪਿੱਲਰ ਹੈ ਸਾਡਾ ਔਰ ਇਸ ਪਿੱਲਰ ਦੇ ਉੱਪਰ ਬੁਰਜ ਖਲੀਫਾ ਵਰਗਾ
0: ਜੀ
2: ਹਾਂਜੀ
0: ਘਟਾਤਾ ਹੁਣ
2: ਹਾਂਜੀ ਇਸ ਬੁਰਜ ਖਲੀਫਾ ਦੇ ਪਿੱਲਰ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਬੀਮ ਪਾਏ ਨੇ ਔਰ ਉਹ ਬੀਮ ਦੀ ਸੰਰਚਨਾ ਜਿਹੜੀ ਸੀ ਅਸੀਂ ਪਹਿਲਾਂ ਨੂੰ ਕਿਹਾ ਸੀਗਾ ਸ਼ੋਲਡਰ ਗਿਲਡਰ ਦੂਸਰੇ ਬੀਮ ਨੂੰ ਕਿਹਾ ਸੀਗਾ ਪੈਲਵਿਕ ਗਿਲਡਰ ਇਹ ਇੱਕ ਦੋ ਵੱਡੇ ਬੀਮ ਨੇ ਇਹਦੀਆਂ ਅਲੱਗ ਅਲੱਗ ਛੱਤਾਂ ਬਣਾਉਣ ਵਾਸਤੇ ਤੇ ਅਲੱਗ ਅਲੱਗ ਹਿੱਸੇ ਕਰਨ ਵਾਸਤੇ ਸਿਰ ਤੋਂ ਹੇਠਾਂ ਵਾਲੇ ਹਿੱਸੇ ਨੂੰ ਸਿਰ ਦੀ ਵਿਆਖਿਆ ਆਪਾਂ ਕਰੀ ਸੀ ਵੀ ਸਿਰ ਸੱਤ ਹੱਡੀਆਂ ਦਾ ਬਣਿਆ ਹੋਇਆ ਫੇਸ 14 ਹੱਡੀਆਂ ਦਾ ਬਣਿਆ ਹੋਇਆ ਹੈ ਔਰ ਉਹਨਾਂ ਦੀ ਵਿਆਖਿਆ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਸੀ ਵੀ ਕਿਹੜੀ ਕਿਹੜੀ ਹੱਡੀ ਕਿੱਥੋਂ ਲੈ ਕੇ ਚੱਲਦੀ ਹੈ ਤੇ ਉਹਦਾ ਅਸਲ ਪਰਪਸ ਕੀ ਹੈ ਤੇ ਉਹਨੂੰ ਅਸੀਂ ਆਈਡੈਂਟੀਫਾਈ ਕਿਵੇਂ ਕਰਾਂਗੇ ਕਿਵੇਂ ਜਾਣਾਂਗੇ ਵੀ ਆਹ ਜਾਈਗੋਮੈਟਿਕ ਪ੍ਰੋਸੈਸ ਹੀ ਹੈ ਆਹ ਨੇਜ਼ਲ ਬੋਨ ਹੀ ਹੈ ਆਹ ਕੰਕਾਈ ਬੋਨ ਹੈ ਕਿਉਂਕਿ ਕਈ ਬੋਨ ਸਾਨੂੰ ਦਿਸਦੀਆਂ ਨਹੀਂ ਬਾਹਰੋਂ ਲੇਕਿਨ ਅੰਦਰ ਵਾਲੇ ਪਾਸੇ ਹੈਗੀਆਂ ਨੇ ਬਿਮਾਰ ਇੱਕ ਖਾਸ ਗੱਲ ਜਿਹੜੀ ਮੈਂ ਸਮਝਦਾ ਦੁਹਰਾਉਣਾ ਠੀਕ ਰਹੇਗਾ ਇਸ ਨੂੰ ਵੀ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਜੇ ਕਿਸੇ ਨੂੰ ਜੁਕਾਮ ਵਗੈਰਾ ਲੱਗਿਆ ਹੋਵੇ ਨਾ ਨਾਕੀ ਚ ਪਾਣੀ ਵਗਦਾ ਹੋਵੇ ਤੇ ਕਹਿੰਦਾ ਜੀ ਮੇਰਾ ਤਾਂ ਸਿਰ ਹੀ ਖੋਖਲਾ ਹੋ ਗਿਆ ਪਾਣੀ ਵਗ ਵਗ ਕੇ ਹਾਲਾਂਕਿ ਉਸ ਪਾਣੀ ਦਾ ਵਗਣ ਵਾਲੇ ਦਾ ਸਿਰ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ
0: ਜੀ
2: ਔਰ ਉਹ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਸ ਮਾਇਟ ਬੋਨ ਦੀ ਕੀਤੀ ਸੀਗੀ ਕੌਂਕਾਈ ਬੋਨ ਦੀ ਕੀਤੀ ਸੀਗੀ ਕਿ ਇੱਕ ਬੈਰੀਅਰ ਦੇ ਵਿਚਕਾਰ ਇੱਕ ਨੋ ਮੈਨਸ ਲੈਂਡ ਹੈਗੀ ਹੈ ਜਿਸ ਕਰਕੇ ਬ੍ਰੇਨ ਨਾਲ ਇਸ ਪਾਣੀ ਦਾ ਕੋਈ ਸੰਬੰਧ ਨਹੀਂ ਹੁੰਦਾ ਇਹਦਾ ਸੰਬੰਧ ਸਾਡੀ ਡਾਇਜੈਸਟਿਵ ਕੈਨਾਲ ਦੇ ਨਾਲ ਹੁੰਦਾ ਹੈ ਜਾਂ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਹੈਗਾ ਇਹਦੇ ਵਿੱਚ ਆ ਗਏ ਐਕਸੈਸਿਵ ਗੈਸਾਂ ਤੇ ਐਕਸੈਸਿਵ ਮੋਇਸਚਰ ਦੇ ਕਰਕੇ ਇਹ ਸਾਰਾ ਪਾਣੀ ਜਿਹੜਾ ਉਹ ਨੱਕ ਦੇ ਰਾਹੀਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਜੇ ਉਹ ਫੇਫੜਿਆਂ ਵਿੱਚ ਜਾਣਾ ਸ਼ੁਰੂ ਹੋ ਜਾਏ ਤੇ ਫਿਰ ਸਵੇਰੇ ਲੋਕ ਖੰਗਾਰ ਕੱਢਣੇ ਸ਼ੁਰੂ ਕਰ ਦਿੰਦੇ ਨੇ ਦਿਨੇ ਉਹਦਾ ਪਾਣੀ ਨੱਕ ਚੋਂ ਵਗਣਾ ਸ਼ੁਰੂ ਹੋ ਜਾਂਦਾ ਹੈ ਪਰ ਅਸਲ ਜਦ ਤੱਕ ਉਹ ਪਰਪਸ ਜਿਸ ਕਰਕੇ ਇਹ ਪਾਣੀ ਆ ਰਿਹਾ ਹੈ ਜਦ ਤੱਕ ਉਹ ਠੀਕ ਨਹੀਂ ਹੁੰਦਾ ਤੇ ਤਦ ਤੱਕ ਇਹ ਪਾਣੀ ਠੀਕ ਨਹੀਂ ਹੋ ਸਕਦਾ ਔਰ ਜੇ ਡਾਇਜੈਸਟਿਵ ਸਿਸਟਮ ਨਾਲ ਸੰਬੰਧਿਤ ਹੈ ਤਾਂ ਜਦ ਤੱਕ ਪੇਟ ਦੇ ਰੋਗ ਨਹੀਂ ਠੀਕ ਹੁੰਦੇ ਜਿਹਦੇ ਚੋਂ 80% ਰੋਗ ਆਮ ਤੌਰ ਤੇ ਪੇਟ ਦੇ ਰੋਗਾਂ ਕਰਕੇ ਲੋਕਾਂ ਨੂੰ ਨੱਕ ਚ ਪਾਣੀ ਆਉਣਾ ਸ਼ੁਰੂ ਹੁੰਦਾ ਆ ਔਰ ਦੂਸਰਾ ਹਿੱਸਾ ਜਿਹੜਾ ਆ ਉਹ ਸਾਡੇ ਰੈਸਪੀਰੇਟਰੀ ਸਿਸਟਮ ਦਾ ਹੈਗਾ ਆ ਉਹਦੇ ਕਰਕੇ ਆਉਣਾ ਸ਼ੁਰੂ ਹੁੰਦਾ ਆ ਤੇ ਜਦ ਤੱਕ ਅਸੀਂ ਉਹਨਾਂ ਰੋਗਾਂ ਨੂੰ ਠੀਕ ਨਹੀਂ ਕਰ ਲੈਂਦੇ ਜਾਂ ਕਿਸੇ ਵੀ ਤਰ੍ਹਾਂ ਸਪਰੈਸਿੰਗ ਅੱਜ ਕੱਲ੍ਹ ਦਾ ਜਿਹੜਾ ਟ੍ਰੀਟਮੈਂਟ ਸਪਰੈਸਿੰਗ ਵਾਲਾ ਚੱਲ ਰਿਹਾ ਹੈਗਾ ਆ ਉਹ ਨਹੀਂ ਹੁੰਦਾ ਤਦ ਤੱਕ ਉਹ ਨੱਕ ਚੋਂ ਪਾਣੀ ਵਗਦਾ ਹੀ ਰਹਿੰਦਾ ਹੈਗਾ ਆ ਸੋ ਇਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਕਿ ਭਾਈ ਨਹੀਂ ਇਹ ਬ੍ਰੇਨ ਚੋਂ ਨਹੀਂ ਵਗਦਾ ਬ੍ਰੇਨ ਦੇ ਵਿੱਚ ਤੇ ਨੱਕ ਦੇ ਇਸ ਹਿੱਸੇ ਦੇ ਵਿੱਚ ਇੱਕ ਨੋ ਮੈਨਸ ਲੈਂਡ ਹੈਗੀ ਹੈ ਦੋ ਹੱਡੀਆਂ ਦੇ ਹੋਣ ਕਰਕੇ ਵਿਚਕਾਰ ਦੀ ਥਾਂ ਆ ਇਸ ਕਰਕੇ ਬ੍ਰੇਨ ਦੇ ਪਾਣੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਸ਼ੋਲਡਰ ਗਿਲਡਰ ਕਿਵੇਂ ਬਣਿਆ ਹੋਇਆ ਆ ਪਿਛਲੇ ਪਾਸੇ ਸਾਡੀਆਂ ਦੋ ਹੱਡੀਆਂ ਨੇ ਸਕੈਪੁਲਾ ਸੱਜੇ ਪਾਸੇ ਤੇ ਖੱਬੇ ਪਾਸੇ ਉਹਨਾਂ ਨੂੰ ਅਸੀਂ ਸਕੈਪੁਲਾ ਕਹਿੰਦੇ ਹਾਂ ਜਾਂ ਸ਼ੋਲਡਰ ਬਲੇਡ ਕਹਿ ਦਿੰਦੇ ਹਾਂ ਸਾਹਮਣੇ ਪਾਸੇ ਸਾਡੀ ਹੱਡੀ ਹੈਗੀ ਹੈ ਸਟਰਨਮ ਔਰ ਇਹ ਜਿਹੜੀ ਸਟਰਨਮ ਦੀ ਹੱਡੀ ਹੈਗੀ ਹੈ ਇਹਦੀ ਵਿਆਖਿਆ ਮੈਂ ਤੁਹਾਨੂੰ ਦੱਸੀ ਸੀ ਵੀ ਇਹਦੇ ਤਿੰਨ ਹਿੱਸੇ ਹੈਗੇ ਆ ਮੈਨੂੰ ਬੈਰੀਮ ਸਟਰਨ ਆਈ ਹੈ ਸ਼ੈਫਟ ਆਫ ਦੀ ਸਟਰਨਮ ਹੈਗੀ ਹੈ ਜ਼ੀਫਾਇਡ ਪ੍ਰੋਸੈਸ ਹੈਗਾ ਆ ਔਰ ਉਹਨਾਂ ਦੇ ਬਾਰੇ ਵੀ ਆਪਾਂ ਜਦੋਂ ਪ੍ਰੋਗਰਾਮ ਸੀ ਕਿਉਂਕਿ ਇਹਦੇ ਪੂਰੇ ਇੱਕ ਇੱਕ ਪ੍ਰੋਗਰਾਮ ਦੀ ਡਿਟੇਲ ਸੀਗੀ ਔਰ ਉਹ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਕਰੀ ਸੀ ਵੀ ਜ਼ੀਫਾਇਡ ਪ੍ਰੋਸੈਸ ਦੇ ਵਿੱਚ ਕਿਵੇਂ ਕਿਵੇਂ ਚੇਂਜਸ ਆਉਂਦੀਆਂ ਨੇ ਸਟਰਨਮ ਦੇ ਵਿੱਚ ਜਿਹੜੀਆਂ ਪਸਲੀਆਂ ਅੱਗੇ ਰਲਦੀਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਟਰੂ ਰਿਬਸ ਕਹਿੰਦੇ ਹਾਂ ਤੇ ਫਿਰ ਕੁਛ ਕਹਿੰਦੇ ਹਾਂ ਫਾਲਸ ਰਿਬਸ ਤੇ ਕੁਛ ਕਹਿੰਦੇ ਹਾਂ ਫਲੋਟਿੰਗ ਰਿਬਸ ਇਹ ਜਿਹੜੀਆਂ 12 ਇੱਕ ਪਾਸੇ ਤੇ 12 ਦੂਜੇ ਪਾਸੇ 24 ਪਸਲੀਆਂ ਨੇ ਇਹਨਾਂ ਦੀ ਡਿਸਕ੍ਰਿਪਸ਼ਨ ਆਪਾਂ ਪਹਿਲੀਆਂ 7 ਹੱਡੀਆਂ ਦੇ ਤੌਰ ਤੇ ਇਹ ਕਰ ਦਿੱਤੀ ਸੀ ਵੀ ਭਾਈ ਇਹ ਟਰੂ ਰਿਬਸ ਨੇ ਫੇਰ 3 ਹੱਡੀਆਂ ਦੀ ਕਰ ਦਿੱਤੀ ਸੀ ਵੀ ਇਹ ਫਾਲਸ ਰਿਬਸ ਨੇ ਜਿਹੜੀਆਂ ਇੱਕ ਦੂਸਰੇ ਨੂੰ ਹੱਟ ਕੇ ਤੇ ਪਿੱਛੇ ਹੱਡੀਆਂ ਜਾਂਦੀਆਂ ਨੇ ਤਾਂ ਕਿ ਪੇਟ ਨੂੰ ਬਹੁਤੀ ਜਗ੍ਹਾ ਬਣ ਸਕੇ ਔਰ ਦੋ ਹੱਡੀਆਂ ਜਿਹੜੀਆਂ ਸੀਗੀਆਂ ਰਿਬਸ ਜਿਹੜੀਆਂ ਨੇ ਉਹ ਕੇਵਲ ਪਿਛਲੇ ਪਾਸੇ ਜੁੜੀਆਂ ਨੇ ਅੱਗੇ ਨਹੀਂ ਜੁੜੀਆਂ ਸੀਗੀਆਂ ਤੇ ਆਪਾਂ ਨੂੰ ਕਿਹਾ ਸੀਗਾ ਫਲੋਟਿੰਗ ਰਿਬਸ ਹੈ ਔਰ ਉੱਪਰ ਵਾਲੇ ਪਾਸੇ ਜਦੋਂ ਪੈਲਵਿਕ ਜਿਹੜੀ ਸ਼ੋਲਡਰ ਗਿਲਡਰ ਨੂੰ ਕੰਪਲੀਟ ਕਰਨ ਦੀ ਗੱਲ ਸੀਗੀ ਪਿਛਲੇ ਪਾਸੇ ਦੀਆਂ ਸਕੈਪੁਲਾ ਦੀਆਂ ਹੱਡੀਆਂ ਤੋਂ ਬਾਅਦ ਸਾਹਮਣੇ ਪਾਸੇ ਸਾਡੇ ਕਲੈਵੀਕਲ ਹਸਲੀ ਦੀ ਹੱਡੀ ਹੁੰਦੀ ਹੈ ਹਸਲੀ ਦੀ ਹੱਡੀ ਦੀ ਇੱਕ ਹੋਰ ਮਹਾਨਤਾ ਸ਼ਾਇਦ ਹੋ ਸਕਦਾ ਮੈਂ ਉਸ ਦਿਨ ਦੇ ਪ੍ਰੋਗਰਾਮ ਵਿੱਚ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਕਈ ਵਾਰ ਕਈ ਪੁਆਇੰਟਸ ਵਿੱਚੋਂ ਰਹਿ ਜਾਂਦੇ ਨੇ ਕਿ ਇਹ ਇੱਕ ਐਸੀ ਹੱਡੀ ਹੈ ਦਿਲ ਸਾਡਾ 5th ਵੀਕਸ ਦੇ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਂਦਾ ਆ ਪਰ ਇਹ ਜਿਹੜੀ ਕਲੈਵੀਕਲ ਦੀ ਹੱਡੀ ਹੈ ਇਹ 6th ਵੀਕ ਆਫ ਇੰਟਰਾਯੂਟਰਨ ਲਾਈਫ ਜਦੋਂ ਸਪਰਮ ਤੇ ਓਵਮ ਮਿਲੇ ਉਸ ਦਿਨ ਤੋਂ ਲੈ ਕੇ 6th ਵੀਕ 6ਵੇਂ ਹਫਤੇ ਦੇ ਵਿੱਚ ਇਹ ਸਾਡੀ ਕਲੈਵੀਕਲ ਦੀ ਜਿਹੜੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ ਔਰ ਇਹਦੀ ਵਿਲੱਖਣਤਾ ਇਹ ਆ ਇਸ ਬਾਕੀ ਤਾਂ ਹੱਡੀਆਂ ਦੇ ਵਿਚ ਬੋਨ ਮੈਰੋ ਹੁੰਦਾ, ਸੁਰਾਖ ਹੁੰਦਾ ਆ, ਲੇਕਿਨ ਇਹਦੇ ਵਿਚ ਕੋਈ ਸੁਰਾਖ ਨਹੀਂ ਹੁੰਦਾ। ਇਹਦੇ ਵਿਚ ਸੁਰਾਖ ਸਿਰਫ ਇੰਨਾ ਹੀ ਹੁੰਦਾ ਆ ਜਿਹਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਿਨ, ਜਿਹਦੇ ਰਾਹੀਂ ਇਹਨੂੰ ਖੁਰਾਕ ਮਿਲਦੀ ਰਹਿੰਦੀ ਹੈ, ਤੇ ਜਿਵੇਂ ਜਿਵੇਂ ਸਰੀਰ ਵੱਧਦਾ ਆ ਉਸੇ ਬਨਿਸਬਤ ਉਸੇ ਰੇਸ਼ੋ ਦੇ ਵਿਚ ਇਹ ਵੀ ਵੱਧਦੀ ਰਹਿੰਦੀ ਹੈ। ਖੁਰਾਕ ਤਾਂ ਬਹੁਤ ਜ਼ਰੂਰੀ ਹੈ ਨਾ, ਸੋ ਸਿਰਫ ਖੁਰਾਕ ਦੀ ਆਵਾਜਾਈ ਵਾਲਾ ਤੇ ਗਾਰਬੇਜ ਬਾਹਰ ਨਿਕਲਣ ਵਾਲੇ ਉਹਨਾਂ ਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਿਨ, ਛੋਟੇ ਛੋਟੇ ਸੁਰਾਖ ਹੁੰਦੇ ਆ, ਪਰ ਵੈਸੇ ਇਹਦੇ ਵਿਚ ਅੰਦਰ ਵੱਡਾ ਸੁਰਾਖ ਨਹੀਂ ਜਿਸ ਤਰ੍ਹਾਂ ਦਾ ਅਸੀਂ ਰੀੜ ਦੀ ਹੱਡੀ ਚ ਦੱਸਿਆ ਆ, ਜਿਸ ਤਰ੍ਹਾਂ ਅਸੀਂ ਫੀਮਰ ਤੇ ਹਿਊਮਰਸ ਦੇ ਵਿਚ ਦੱਸਿਆ, ਜਿਸ ਤਰ੍ਹਾਂ ਅਸੀਂ ਟਿਬੀਆ ਦੇ ਵਿਚ ਦੱਸਿਆ ਵੀ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਵੱਡੇ ਸੁਰਾਖ ਹੁੰਦੇ ਨੇ, ਔਰ ਉਹ ਇਕ ਤਰ੍ਹਾਂ ਦੀ ਫੈਕਟਰੀ ਹੈ ਜਿੱਥੇ ਸਾਡੇ ਸੈੱਲ ਬਣਦੇ ਨੇ। ਇਹ ਸਾਰੀ ਡਿਸਕ੍ਰਿਪਸ਼ਨ ਆਪਾਂ ਇਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਚ ਮੈਂ ਦੇ ਚੁੱਕਿਆ ਤੁਹਾਡੇ ਸਾਹਮਣੇ। ਔਰ ਇਹ ਪੈਲਵਿਕ ਜਿਹੜਾ ਉੱਪਰ ਵਾਲਾ ਸ਼ੋਲਡਰ ਗਿਰਡਲ ਬਣ ਗਿਆ, ਪਿਛਲੀਆਂ ਦੋ ਹੱਡੀਆਂ ਸਾਹਮਣੇ ਦੀਆਂ ਕਲੈਵੀਕਲ ਦੋ ਹੱਡੀਆਂ ਜੁੜ ਕੇ ਔਰ ਸਾਈਡਾਂ ਤੇ ਜਾ ਕੇ ਇਹ ਸ਼ੋਲਡਰ ਜੁਆਇੰਟ ਬਣਾਉਂਦੀਆਂ ਨੇ, ਔਰ ਸ਼ੋਲਡਰ ਜੁਆਇੰਟ ਨੂੰ ਬਣਾਉਣ ਦਾ ਤਰੀਕਾ ਵੀ ਮੈਂ ਦੱਸਿਆ ਸੀਗਾ ਕਿ ਜਿਹੜੀਆਂ ਮਾਸਪੇਸ਼ੀਆਂ ਪਿਛਲੇ ਪਾਸਿਓਂ ਇਸ ਸਕੈਪੁਲਾ ਦੇ ਹੇਠਾਂ ਤੋਂ ਆਉਂਦੀਆਂ ਨੇ, ਔਰ ਜਿਹੜੀਆਂ ਮਾਸਪੇਸ਼ੀਆਂ ਸਾਡੀ ਛਾਤੀ ਦੇ ਵਿਚੋਂ ਸ਼ੁਰੂ ਹੁੰਦੀਆਂ ਨੇ, ਚਾਰ ਮਾਸਪੇਸ਼ੀਆਂ ਦਾ ਮੈਂ ਨਾਮ ਲਿਆ ਸੀਗਾ, ਪੈਕਟੋਰਸ ਮੇਜਰ, ਪੈਕਟੋਰਸ ਮਾਈਨਰ, ਸਰਾਈਟਸ ਇੰਟੀਰੀਅਰਸ, ਸਬ ਸਕੈਪੁਲਰਸ, ਇਹ ਚਾਰ ਮਾਸਪੇਸ਼ੀਆਂ ਜਿਹੜੀਆਂ ਨੇ ਇਹ ਜੁੜ ਕੇ ਜਿੱਥੋਂ ਸ਼ੁਰੂ ਹੁੰਦੀਆਂ ਨੇ ਤੰਦ ਤੰਦ ਸ਼ੁਰੂ ਹੁੰਦੀਆਂ ਨੇ, ਜਦੋਂ ਵਿਚਕਾਰ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਇੱਕ ਡੈਲਟਾ ਮਿਲ ਜਾਂਦਾ ਨੇ, ਜਿਵੇਂ ਛਾਤੀ ਸਾਡੀ ਪੂਰੀ ਭਰੀ ਹੁੰਦੀ ਹੈ, ਇਸੇ ਤਰ੍ਹਾਂ ਹੀ ਛਾਤੀ ਭਰੀ ਹੁੰਦੀ ਹੈ ਤੇ ਜਦੋਂ ਜਾ ਕੇ ਕਿਸੇ ਥਾਂ ਤੇ ਇਹਨੇ ਲੱਗਣਾ ਹੁੰਦਾ ਉਦੋਂ ਇਹ ਰੱਸੀ ਬਣ ਜਾਂਦੀ ਹੈ, ਇਹਨੂੰ ਅਸੀਂ ਲਿਗਾਮੈਂਟ ਕਹਿ ਦਿੰਦੇ ਹਾਂ। ਔਰ ਉਹ ਜਿਹੜਾ ਇਹਨਾਂ ਚਾਰ ਮਾਸਪੇਸ਼ੀਆਂ ਦਾ ਲਿਗਾਮੈਂਟ ਪਲੱਸ ਪਿਛਲੇ ਪਾਸੇ ਸਰਾਈਟਸ ਜਿਹੜਾ ਸਬ ਸਕੈਪੁਲਰਿਸ ਮਸਲ ਹੈ ਐਂਡ ਟੈਰਿਸ ਮੇਜਰ ਤੇ ਟੈਰਿਸ ਮਾਈਨਰ, ਇਹ ਦੋ ਛੋਟੇ ਛੋਟੇ ਮਾਸਪੇਸ਼ੀਆਂ ਨੇ ਜਿਹੜੇ ਸਾਡੇ ਬਾਹਰਲੇ ਪਾਸੇ ਜਿਹੜੀ ਸਕੈਪੁਲਾ ਦੀ ਹੱਡੀ ਹੈ ਨਾ ਉਹਦੇ ਬਾਹਰਲੇ ਪਾਸੇ ਜੁੜੇ ਆ ਤੇ ਸਾਡੀ ਕੱਚ ਤੱਕ ਆਉਂਦੇ, ਕੱਚ ਸਾਰੇ ਸਮਝਦੇ ਹੈ ਨਾ, ਐਗਜ਼ੀਨ ਗੁਲਾਈ ਬਣ ਜਾਂਦੀ ਹੈ ਗੋਲ, ਜਿਹਦੇ ਵਿਚ ਆ ਕੇ ਸਾਡੀ ਆ ਡੋਲੇ ਦੀ ਜਿਹੜੀ ਹੱਡੀ ਹੈ ਜਿਹਨੂੰ ਹਿਊਮਰਸ ਕਹਿੰਦੇ ਆ ਇਹ ਆ ਕੇ ਫਸਦੀ ਹੈ ਤੇ ਇੱਕ ਜੁਆਇੰਟ ਬਣ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਹੇਠਾਂ ਵਾਲੇ ਇੱਕ ਪੈਲਵਿਕ ਗਿਲਡਲ ਦੀ ਗੱਲ ਕੀਤੀ ਸੀ, ਔਰ ਉਹ ਪੈਲਵਿਕ ਗਿਲਡਲ ਨੂੰ ਬਣਾਉਣ ਵਾਸਤੇ ਮੈਂ ਦੱਸਿਆ ਸੀ ਕਿ ਪਿਛਲੇ ਪਾਸੇ ਤਾਂ ਰੀੜ ਦੀ ਹੱਡੀ ਹੀ ਹੈ ਔਰ ਉਹਦੇ ਦੋਵੇਂ ਪਾਸੇ ਸੈਕਰਲ ਹੱਡੀ ਹੈਗੀ ਹੈ, ਕੋਕਸਿਕਸ ਹੱਡੀ ਹੈਗੀ ਹੈ, ਔਰ ਉਹਨਾਂ ਦੇ ਸਾਈਡਾਂ ਤੇ ਉੱਪਰ ਵਾਲੇ ਪਾਸੇ ਇਡੀਅਮ ਹੈਗੀ ਹੈ, ਬਿਲਕੁਲ ਹੇਠਾਂ ਵਾਲੇ ਪਾਸੇ ਇਸਟੀਅਮ ਹੈਗੀ, ਜਿਵੇਂ ਮੈਂ ਬੈਠਿਆ ਹੋਇਆ ਕੁਰਸੀ ਤੇ ਜੋ ਹੇਠਾਂ ਲੱਗਦੀ ਹੈ ਉਹ ਇਸਟੀਅਮ ਹੈਗੀ ਹੈ, ਔਰ ਜਿੱਥੇ ਅਸੀਂ ਬੈਲਟ ਬਣਦੇ ਹਾਂ ਸਭ ਤੋਂ ਉੱਪਰ ਦਿਖਾਈ ਦਿੰਦੀ ਹੈ ਉਹ ਇਲੀਅਮ ਹੈਗੀ ਹੈ, ਔਰ ਸਾਹਮਣੇ ਜਿੱਥੇ ਅਸੀਂ ਬੈਲਟ ਦਾ ਬੱਕਲ ਆਉਂਦਾ ਸਾਡੇ ਉੱਥੇ ਹੱਡੀ ਹੈ ਜਿਹਨੂੰ ਅਸੀਂ ਪਿਊਬਿਕ ਹੱਡੀ ਕਹਿੰਦੇ ਹਾਂ, ਔਰ ਇਹਨਾਂ ਦੇ ਜੁੜਨ ਕਰਕੇ ਫਿਰ ਇੱਕ ਪੂਰੀ ਤਰ੍ਹਾਂ ਜਿਹੜਾ ਹੈ ਉਹ ਪਿਲਰਾਂ ਦੇ ਉੱਪਰ ਬੀਮ ਬਣ ਜਾਂਦਾ ਆ ਔਰ ਇੱਕ ਤਰ੍ਹਾਂ ਘਰ ਪੂਰਾ ਇਕੱਠਾ ਹੋ ਜਾਂਦਾ। ਫਿਰ ਅਸੀਂ ਟਰੰਕ ਦੀ ਗੱਲ ਕੀਤੀ ਸੀਗੀ ਕਿ ਭਾਈ ਧੌਣ ਤੋਂ ਹੇਠਾਂ ਤੇ ਲੱਤਾਂ ਜਿੱਥੇ ਹੁੰਦੀਆਂ ਨੇ ਜਿੱਥੇ ਲੱਤਾਂ ਧੜ ਦੇ ਨਾਲ ਜੁੜਦੀਆਂ ਨੇ ਇਸ ਸਾਰੇ ਧੜ ਨੂੰ ਅਸੀਂ ਟਰੰਕ ਕਹਿੰਦੇ ਹਾਂ, ਔਰ ਇਸ ਟਰੰਕ ਦੇ ਜਿਹੜੇ ਆ ਫਿਰ ਅਸੀਂ ਤਿੰਨ ਹਿੱਸੇ ਕਰ ਦਿੱਤੇ ਸੀ, ਪਰ ਪਹਿਲਾ ਹਿੱਸਾ ਸੀ ਵੰਡਿਆ ਸੀਗਾ ਛਾਤੀ ਤੇ ਪੇਟ ਵਿਚ, ਛਾਤੀ ਦਾ ਹਿੱਸਾ ਉਹ ਹਿੱਸਾ ਸੀਗਾ ਜਿਹਦੇ ਚ ਬੜੇ ਜ਼ਰੂਰੀ ਅੰਗ ਕੁਦਰਤ ਨੇ ਸਾਂਭੇ ਹੋਏ ਨੇ, ਔਰ ਉਹਦੇ ਵਾਸਤੇ ਉਹਨੇ ਚਾਰ ਚੁਫੇਰੇ ਹੱਡੀਆਂ ਦਾ ਪਿੰਜਰਾ ਬਣਾਇਆ ਹੋਇਆ ਤਾਂ ਕਿ ਇਹਨਾਂ ਨੂੰ ਕੋਈ ਸੱਟ ਫੇਟ ਛੇਤੀ ਨਾ ਲੱਗ ਸਕੇ, ਕੋਈ ਨੁਕਸਾਨ ਨਾ ਹੋ ਸਕੇ, ਇਸ ਕਰਕੇ ਹੱਡੀਆਂ ਦੇ ਪਿੰਜਰੇ ਵਿਚ ਰਹਿਣ ਵਾਲੇ ਤੇ ਉਥੋਂ ਤੱਕ ਦਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਚੈਸਟ ਕਿਹਾ ਸੀਗਾ, ਔਰ ਚੈਸਟ ਦੇ ਹੇਠਾਂ ਪਾਸੇ ਐਬਡੋਮਨ ਵਾਲਾ ਹਿੱਸਾ ਸੀਗਾ, ਇਸ ਐਬਡੋਮਨ ਤੇ ਚੈਸਟ ਦੇ ਵਿਚ ਇੱਕ ਬਾਰਡਰ ਬਣਾ ਦਿੱਤਾ ਕੁਦਰਤ ਨੇ, ਲੈ ਬਈ ਆ ਤੇਰੀ ਬੰਦੇ ਆ ਮੇਰੀ ਬੰਦੇ ਆ, ਔਰ ਉਸ ਦਾ ਨਾਂ ਸੀਗਾ ਡਾਇਫਰਾਮ। ਡਾਇਫਰਾਮ ਤੋਂ ਹੇਠਾਂ ਲੈ ਕੇ ਤੇ ਜਿੱਥੋਂ ਤੱਕ ਲੱਤਾਂ ਹਨ ਜਿੱਥੇ ਲੱਤਾਂ ਜੁੜਦੀਆਂ ਨੇ ਇਸ ਧੜ ਦੇ ਨਾਲ ਆ ਕੇ ਇਸ ਸਾਰੇ ਨੂੰ ਪਹਿਲਾਂ ਤਾਂ ਬਾਹਰੋਂ ਤਾਂ ਐਬਡੋਮਨ ਕਹਿੰਦੇ ਆ, ਲੇਕਿਨ ਅੰਦਰ ਵਾਲੇ ਪਾਸਿਓਂ ਇਹ ਵੰਡਿਆ ਹੋਇਆ, ਅੰਦਰ ਵਾਲੇ ਪਾਸਿਓਂ ਜਿਵੇਂ ਡਾਇਫਰਾਮ ਨੇ ਵੰਡ ਕੀਤੀ ਸੀ ਉਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਵੰਡ ਕੀਤੀ ਹੋਈ ਹੈ, ਪਰ ਉਹ ਇੰਟਰਨਲ ਵੰਡ ਹੈ, ਜਿਵੇਂ ਦੋ ਭਰਾ ਕਹਿੰਦੇ ਨੇ ਘਰ ਤਾਂ ਇੱਕ ਹੀ ਹੈ ਤੇ ਅਸੀਂ ਇਹਦੇ ਵਿਚਕਾਰ ਵਿਹੜੇ ਚ ਕੰਧ ਕਰ ਲੈਂਦੇ ਹਾਂ ਛੋਟੀ ਜੀ, ਹਾਂਜੀ, ਤੇ ਉਹ ਕੰਧ ਕਰ ਲਈ ਛੋਟੀ ਔਰ ਉਸ ਕੰਧ ਨੂੰ ਅਸੀਂ ਕਹਿੰਦੇ ਹਾਂ ਪੇਰੀਟੋਨੀਅਮ, ਔਰ ਇੱਕ ਵੱਡਾ ਪੇਰੀਟੋਨੀਅਮ ਇੱਕ ਛੋਟਾ ਪੇਰੀਟੋਨੀਅਮ, ਲੈਸਰ ਸੈਕ ਆਫ ਪੇਰੀਟੋਨੀਅਮ ਤੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ, ਇਹ ਪੇਟ ਦੇ ਦੋ ਹਿੱਸੇ ਅੰਦਰੋਂ ਅੰਦਰੋਂ ਕਰਦੇ ਨੇ, ਬਾਹਰੋਂ ਸਕਿਨ ਸਾਡੀ ਉਹੀ ਇੱਕੋ ਹੀ ਹੈ, ਦੋਹਾਂ ਦਾ ਘੇਰਾ ਜਿਹੜਾ ਉਹ ਬਾਉਂਡਰੀ ਇੱਕੋ ਹੀ ਹੈਗੀ ਹੈ। ਸੋ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਸ ਵੇਲੇ ਕੀਤੀ ਸੀਗੀ ਕਿ ਭਾਈ ਇਹ ਕਿਸ ਤਰ੍ਹਾਂ ਹੈਗਾ। ਫਿਰ ਇਸ ਅਬਡੋਮਨ ਵਾਲੇ ਏਰੀਏ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਜਿਹੜੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ ਚ ਲਪੇਟੇ ਆ, ਔਰ ਇਸੇ ਤਰ੍ਹਾਂ ਪਲਵਿਕ ਏਰੀਆ ਜਿਹੜਾ ਹੈ ਇਹਦੇ ਵਿੱਚ ਫੇਰ ਬਹੁਤ ਜ਼ਰੂਰੀ ਚੀਜ਼ਾਂ ਹਨ, ਬਹੁਤ ਜ਼ਰੂਰੀ ਸਾਡੇ ਜੀਵਨ ਨਾਲ ਸੰਬੰਧਿਤ ਕਿ ਜੀਵਨ ਨੂੰ ਜਿਨ੍ਹਾਂ ਨੇ ਅੱਗੇ ਤੋਰਨਾ ਹੈਗਾ ਆ। ਇਸ ਕਰਕੇ ਇਹਨੂੰ ਵੀ ਕੁਦਰਤ ਨੇ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਦਿੱਤੀ ਹੈਗੀ ਹੈ, ਔਰ ਉਹ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਜਿਹੜੀ ਦਿੱਤੀ ਹੈਗੀ ਹੈ ਉਹਦੀਆਂ ਤਿੰਨਾਂ ਹੱਡੀਆਂ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਹੈ, ਔਰ ਇਹ ਇੱਕ ਗੋਲ ਚੱਕਰ ਫਿਰ ਬਣਾ ਦਿੰਦੀ ਹੈ, ਪੂਰੀ ਤਰ੍ਹਾਂ ਦਾ ਬੀਮ ਬਣ ਜਾਂਦਾ ਹੈਗਾ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਸਪੋਰਟ ਕਰਦਾ ਹੈਗਾ। ਔਰ ਫਿਰ ਇਹਦੇ ਅੰਗਾਂ ਦੀ ਵਿਆਖਿਆ ਜਿਹੜੀ ਸੀ, ਜਾਂ ਬਾਹਰ ਦੀਆਂ ਜਿਹੜਾ ਸਾਡੀ ਚਮੜੀ ਹੈਗੀ ਹੈ ਜਾਂ ਮਾਸਪੇਸ਼ੀਆਂ ਹੈਗੀਆਂ ਨੇ, ਐਬਡੋਮਨ ਦੇ ਮਸਲਸ ਹੈਗੇ ਨੇ ਤਿੰਨ, ਅਬਲੀਕ, ਟ੍ਰਾਂਸਵਰਸ ਔਰ ਲੌਂਗੀਟਿਊਡੀਨਲ, ਤਿੰਨ ਤਰ੍ਹਾਂ ਦੇ ਮਸਲ ਹੈਗੇ ਜਿਹੜੇ ਉਪਰੋਂ ਹੇਠਾਂ ਨੂੰ ਜਾਂਦੇ ਨੇ, ਸਾਈਡ ਤੋਂ ਸਾਈਡ ਨੂੰ ਜਾਂਦੇ ਨੇ, ਔਰ ਅਬਲੀਕ ਟੇਢੇ ਜਾਂਦੇ ਨੇ। ਇਹ ਮਸਲ ਇਸ ਤਰ੍ਹਾਂ ਦੇ ਹਨ, ਇੰਟਰਨਲ ਵੀ ਐਕਸਟਰਨਲ ਵੀ, ਜਿਹੜੇ ਇਸ ਪੇਟ ਦੀ ਦੀਵਾਰ ਨੂੰ ਬੰਨਦੇ ਨੇ ਤੇ ਅੱਗੇ ਹੇਠਾਂ ਤੱਕ ਚਲੇ ਜਾਂਦੇ ਹਨ। ਔਰ ਫਿਰ ਉਹਦੀ ਵਿਆਖਿਆ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਦਮੀਆਂ ਦੇ ਵਾਸਤੇ ਜਣ ਨਿੰਦਰੀ ਬਾਹਰ ਹੈਗੀ ਹੈ, ਔਰਤਾਂ ਦੇ ਵਾਸਤੇ ਜਣ ਨਿੰਗਰੀ ਜਿਹੜੀ ਹੈ ਉਹ ਅੰਦਰ ਹੈਗੀ ਹੈ, ਤੇ ਉਹਦੇ ਨਿਕਾਸ ਦੇ ਰਸਤੇ ਵਾਸਤੇ ਕੁਦਰਤ ਨੇ ਇਹਦੇ ਵਿੱਚ ਸਿਊਚਰ ਪਾਈ ਹੈ, ਸਟਿਚਿੰਗ ਨਹੀਂ ਕੀਤੀ, ਖਾਲੀ ਰਹਿਣ ਦਿੱਤਾ ਹੈਗਾ, ਜਿਹਨੂੰ ਅਸੀਂ ਵਲਵਾ ਕਹਿੰਦੇ ਹਾਂ ਜਾਂ ਵਜਾਈਨਲ ਏਰੀਆ ਕਹਿੰਦੇ ਹਾਂ, ਉਹ ਇੱਕ ਤਰ੍ਹਾਂ ਦੀ ਸਿਊਚਰ ਤੋਂ ਬਿਨਾਂ ਆ। ਪਰ ਜੇ ਆਦਮੀ ਹੁੰਦਾ ਹੈ, ਮੇਲ ਹੁੰਦਾ ਹੈ, ਤੇ ਇਹ ਇੱਥੇ ਪੂਰੀ ਤਰ੍ਹਾਂ ਸਿਊਚਰ ਹੈ ਜਿਹੜੀ ਹੇਠਾਂ ਟੈਸਟਿਸ ਤੱਕ ਜਾਂਦੀ ਹੈ, ਤੇ ਤੁਸੀਂ ਉਹਨੂੰ ਵੇਖ ਵੀ ਸਕਦੇ ਹੋ ਵੀ ਟੈਸਟਿਸ ਜਿਹੜੇ ਦੋ ਹਿੱਸੇ ਦੋ ਪਾਸਿਓਂ ਸਕਿਨ ਆਈ ਉਹਨੂੰ ਵਿਚਕਾਰ ਸਿਉਣ ਪਾ ਕੇ ਕੁਦਰਤ ਨੇ ਟੈਸਟਿਸ ਦਾ ਇੱਕ ਬੈਗ ਬਣਾ ਦਿੱਤਾ ਜਿਹਦੇ ਚ ਸਾਡੇ ਟੈਸਟਿਸ ਰਹਿੰਦੇ, ਉਹਨੂੰ ਅਸੀਂ ਸਕਰੋਟਮ ਕਹਿੰਦੇ ਹਾਂ, ਠੀਕ ਹੈ। ਸੋ ਇਹ ਸਾਰੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰੀ ਸੀਗੀ ਵੀ ਇਸ ਸਰੀਰ ਦੀ ਬਣਤਰ ਦੇ ਸੰਬੰਧ ਵਿਚ ਔਰ ਹੱਡੀਆਂ ਦੇ ਸੰਬੰਧ ਵਿਚ ਇਹਨਾਂ ਦੇ ਹੱਡੀਆਂ ਦਾ ਫੰਕਸ਼ਨ ਕੀ ਹੈਗਾ ਆ, ਔਰ ਉਹ ਸਾਰੇ ਫੰਕਸ਼ਨ ਨੂੰ ਵੀ ਜਿੰਨੇ ਵੀ ਸਾਡੇ ਸੈੱਲ ਹਨ ਇਮਿਊਨਿਟੀ ਦੇ, ਉਹ ਸਾਰੇ ਦੇ ਸਾਰੇ ਸੈੱਲ ਜਿਹੜੇ ਨੇ ਉਹ ਸਾਡੀਆਂ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਬਣਦੇ ਨੇ। ਜੇ ਹੱਡੀਆਂ ਵੀਕ ਹੋਣਗੀਆਂ ਤਾਂ ਆਟੋਮੈਟਿਕਲੀ ਸਾਡਾ ਇਹ ਜਿਹੜਾ ਸਾਰਾ ਸਿਸਟਮ ਹੈਗਾ ਆ ਇਹ ਵੀਕ ਹੋ ਜਾਏਗਾ, ਤੇ ਜੇ ਸਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਫਿਰ ਤੁਸੀਂ ਇਹ ਸਮਝੋ ਵੀ ਇਹਦੇ ਵਿਚ ਬਣਨ ਵਾਲੇ ਜਿੰਨਾ ਵੀ ਮਟੀਰੀਅਲ ਹੈ ਉਹ ਸਹੀ ਹੋਏਗਾ ਤੇ ਅੱਗੋਂ ਸਰੀਰ ਦੀ ਰਾਖੀ ਪੂਰੀ ਤਰ੍ਹਾਂ ਕਰ ਸਕੇਗਾ। ਸੋ ਆਮ ਤੌਰ ਤੇ ਇਹ ਸਾਰੀ ਵਿਆਖਿਆ ਆਪਾਂ ਬਹੁਤ ਵਾਰਾਂ ਕੀਤੀ ਹੈ, ਅੱਗੇ ਵੀ ਕੀਤੀ ਹੈ, ਪਰ ਇਹਨਾਂ ਪ੍ਰੋਗਰਾਮਾਂ ਦੇ ਵਿਚ ਲੜੀਵਾਰ ਚੱਲਦੇ ਸੀਰੀਅਲ ਦੇ ਵਿਚ ਵੀ ਮੈਂ ਤੁਹਾਡੇ ਸਾਹਮਣੇ ਦੱਸਿਆ ਸੀਗਾ ਕਿ ਬੋਨ ਮੈਰੋ ਦਾ ਫੰਕਸ਼ਨ ਕੀ ਹੈਗਾ ਆ, ਕੀ ਉੱਥੇ ਬਣਦਾ ਹੈਗਾ ਆ, ਇੱਕ ਸਾਡੇ ਬਲੱਡ ਦੇ ਸੈੱਲ ਜਿਹੜੇ ਨੇ ਕਿਹੜੇ ਕਿਹੜੇ ਹੈਗੇ ਨੇ, ਔਰ ਜਿਹੜਾ ਬਲੱਡ ਆਮ ਤੌਰ ਤੇ ਸਾਡੀਆਂ ਆਰਟਰੀਆਂ ਦੇ ਵਿਚ ਵਹਿ ਰਿਹਾ ਹੁੰਦਾ ਆ ਉਹਦੇ ਵਿਚ ਤਰਤੀਬ ਕੀ ਹੁੰਦੀ, ਬਾਹਰ ਵਾਲੇ ਪਾਸੇ ਪਲੇਟਲੈਟਸ ਹੁੰਦੇ ਨੇ, ਅੰਦਰ ਵਾਲੇ ਪਾਸੇ ਜਿਹੜਾ ਉਹ ਸੀਰਮ ਦੇ ਵਿਚ ਰਲੇ ਹੋਏ ਕਿਹੜੇ ਕਿਹੜੇ ਸੈੱਲ ਹੁੰਦੇ ਨੇ, ਆਮ ਤੌਰ ਤੇ ਇਨਫੈਂਟਰੀ ਬਾਹਰਲੇ ਪਾਸੇ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਨਿਊਟ੍ਰੋਫਿਲ, ਬੇਸੋਫਿਲ, ਈਸਨੋਫਿਲ ਸਾਰੇ ਸੈੱਲਾਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਹਮਣੇ ਕੀਤੀ ਸੀ ਵੀ ਇਹ ਸਾਰੇ ਸੈੱਲ ਜਿਹੜੇ ਨੇ ਉਸ ਖੂਨ ਦੇ ਵਿਚ ਤਰਦੇ ਰਹਿੰਦੇ ਨੇ ਤੇ ਇਹਨਾਂ ਦੀ ਬਣਤਰ ਸਾਰੀ ਹੱਡੀਆਂ ਦੇ ਵਿਚ ਬਣਦੀ ਹੈਗੀ ਹੈ। ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਦੇ ਉੱਪਰ ਵੀ ਸਕਿਨ ਸਭ ਤੋਂ ਵੱਡਾ ਆਰਗਨ ਹੈ, ਬੜੇ ਅੰਗ ਆਪਾਂ ਗਿਣੇ ਆ ਇਹ ਸਰੀਰ ਦੇ ਵਿਚ, ਛਾਤੀ, ਬ੍ਰੇਨ ਚ ਅਲੱਗ, ਜਿਹੜੀ ਖੋਪੜੀ ਚ ਅਲੱਗ ਸਾਡੇ ਅੰਗ ਹੈਗੇ ਨੇ, ਉਸ ਤੋਂ ਬਾਅਦ ਧੌਣ ਦੇ ਵਿਚ ਸਾਡੇ ਇੱਕ ਅਲੱਗ ਅੰਗ ਹੈਗੇ ਨੇ, ਅਲੱਗ ਤਰ੍ਹਾਂ ਦੀਆਂ ਹੱਡੀਆਂ ਹੈਗੀਆਂ ਨੇ, ਇਸੇ ਤਰ੍ਹਾਂ ਛਾਤੀ ਦੇ ਵਿਚ ਅਲੱਗ ਅਲੱਗ ਮੇਨ ਅੰਗ ਜਿਹੜੇ ਸੀਗੇ ਅਸੀਂ ਉਹਨਾਂ ਦਾ ਵੇਰਵਾ ਹਾਰਟ ਜਾਂ ਲੰਗਸ ਜਾਂ ਮੀਡੀਆ ਸਟੈਨਿਅਮ ਦੇ ਤੌਰ ਤੇ ਕਰਦੇ ਆ। ਮੀਡੀਆ ਸਟੈਨਿਅਮ ਇੱਕ ਬਹੁਤ ਜ਼ਰੂਰੀ ਪਾਥਵੇ, ਰਸਤਾ ਹੈਗਾ ਆ ਵੀ ਭਾਈ ਠੀਕ ਆ ਤੇਰੀ ਖੇਤੀ ਆ ਮੇਰੀ ਖੇਤੀ ਆ, ਲੇਕਿਨ ਆਹ ਟਿਊਬਲ ਪਿਓ ਵਾਲਾ ਸਾਂਝਾ ਸੀਗਾ ਔਰ ਇਹਦੇ ਵਿਚ ਰਸਤਾ ਸਾਂਝਾ ਹੋ ਗਿਆ, ਮੇਰੇ ਖੇਤ ਨੂੰ ਵੀ ਜਾਊਗਾ ਤੇਰੇ ਨੂੰ ਵੀ ਜਾਊਗਾ। ਸੋ ਇਸ ਤਰ੍ਹਾਂ ਕਰਕੇ ਉਹਦੀ ਵਿਆਖਿਆ ਆਪਾਂ ਮੀਡੀਆ ਸਟੈਨਿਅਮ ਦੀ ਕੀਤੀ ਸੀ। ਅੱਗੇ ਫਿਰ ਚੱਲ ਕੇ ਜਦੋਂ ਸਮਾਂ ਆਏਗਾ ਫਿਰ ਇਸ ਮੀਡੀਆ ਸਟੈਨਿਅਮ ਦੀ ਡਿਟੇਲ ਵੀ ਆਪਾਂ ਤੁਹਾਡੇ ਸਾਹਮਣੇ ਕਰਾਂਗੇ। ਔਰ ਇਸੇ ਤਰ੍ਹਾਂ ਹੀ ਐਬਡੋਮਨ ਦੇ ਅੰਗਾਂ ਦੀ ਗੱਲ ਕਰੀ ਸੀਗੀ, ਇਸੇ ਤਰ੍ਹਾਂ ਹੀ ਪੈਲਵਿਕ ਦੇ ਅੰਗਾਂ ਦੀ ਗੱਲ ਕਰੀ ਸੀਗੀ। ਕਿਉਂ ਔਰਤ ਦੇ ਅੰਗ ਜਿਹੜੇ ਨੇ ਉਹ ਅੰਦਰ ਹੁੰਦੇ ਨੇ, ਕਿਉਂ ਆਦਮੀ ਦੇ ਜਿਹੜੇ ਅੰਗ ਨੇ ਟੈਸਟਿਸ ਵਗੈਰਾ ਉਹ ਬਾਹਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਹੀਟ ਚਾਹੀਦੀ ਹੁੰਦੀ ਹੈ। ਔਰਤ ਦੇ ਅੰਗਾਂ ਨੂੰ ਜਿਵੇਂ ਆਮ ਰੂਟੀਨ ਚ ਵੇਖਦੇ ਆ ਕਿ ਕੁਕੜੀਆਂ ਕੁੜੁਕ ਮਲਦੀਆਂ ਨੇ, ਕਾਂਡਿਆਂ ਉੱਪਰ ਬੈਠਦੀਆਂ ਨੇ, ਉਹਨਾਂ ਨੂੰ ਹੀਟ ਦਿੰਦੀਆਂ ਨੇ, ਅਸਲ ਵਿਚ ਉਹ ਫਿਰ ਫੁੱਟਦੇ ਆ। ਔਰ ਔਰਤ ਨੂੰ ਦੇ ਅੰਡੇ ਨੂੰ ਬਣਨ ਵਾਸਤੇ ਹੀਟ ਚਾਹੀਦੀ ਹੈ, ਜਿਸ ਕਰਕੇ ਕੁਦਰਤ ਨੇ ਇਸ ਨੂੰ ਪੇਟ ਦੇ ਅੰਦਰ ਹੀ ਰਹਿਣ ਦਿੱਤਾ। ਸਪਰਮ ਬਣਨ ਵਾਸਤੇ ਸਾਨੂੰ ਹੀਟ ਨਹੀਂ ਚਾਹੀਦੀ, ਠੰਡਾ ਏਰੀਆ ਸਾਨੂੰ ਚਾਹੀਦਾ, ਇਸ ਕਰਕੇ ਜਿਹੜਾ ਸਕਰੋਟਮ ਬਾਹਰਲੇ ਪਾਸੇ ਝੋਲਾ ਬਣਾ ਕੇ ਆਦਮੀ ਦਾ ਜਿਹੜਾ ਟੈਸਟਿਸ ਹੈ ਉਹ ਬਾਹਰਲੇ ਪਾਸੇ ਨਿਕਾਲ ਦਿੱਤਾ ਗਿਆ। ਸੋ ਇਹ ਸਾਰੀ ਵਿਆਖਿਆ ਆਪਾਂ ਕਰੀ, ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਤੇ। ਸਕਿਨ ਦੀ ਗੱਲ ਕਰਦਿਆਂ ਹੋਇਆ ਮੈਂ ਤੁਹਾਡੇ ਸਾਹਮਣੇ ਉਹ ਵਿਆਖਿਆ ਕਰੀ ਸੀ ਬਈ ਅਸੀਂ ਹੁਣ ਤੱਕ ਸਾਰੇ ਲੋਕ ਇਹ ਸਮਝਦੇ ਹਾਂ ਕਿ ਪੰਜ ਗਿਆਨ ਇੰਦਰੀਆਂ ਹਨ ਔਰ ਪੰਜ ਗਿਆਨ ਇੰਦਰੀਆਂ ਦਾ ਗਿਆਨ ਸਾਡੇ ਸਰੀਰ ਦੇ ਅੰਦਰ ਮਨ ਦੀ ਸਥਿਤੀ ਤੇ ਪਹੁੰਚਦਾ ਹੈ ਜਿਹਨੂੰ ਅਸੀਂ ਧਿਆਨ ਕਹਿੰਦੇ ਹਾਂ ਔਰ ਉਸ ਮਨ ਦੀ ਸਥਿਤੀ ਤੇ ਪਹੁੰਚ ਕੇ ਇਹ ਫੈਸਲਾ ਹੁੰਦਾ ਹੈ ਕਿ ਜਿਸ ਜਿਸ ਵੀ ਗਿਆਨ ਇੰਦਰੀ ਨੇ ਬਾਹਰੋਂ ਜੋ ਵੀ ਗਿਆਨ ਇਕੱਠਾ ਕੀਤਾ ਹੈ ਉਹਦੇ ਵਿੱਚ ਰਿਐਲਿਟੀ ਕੀ ਹੈ ਤੇ ਉਹਦਾ ਅਸੀਂ ਬਾਅਦ ਵਿੱਚ ਜਵਾਬ ਕੀ ਦੇਣਾ ਹੈ। ਸੋ ਟੇਸਟ ਹੈ ਤਾਂ, ਸਮੈਲਿੰਗ ਹੈ ਤਾਂ, ਵਿਜ਼ਨ ਹੈ ਤਾਂ, ਹੀਅਰਿੰਗ ਹੈ ਤਾਂ, ਸੈਕਸ ਇੰਦਰੀ ਹੈ ਤਾਂ, ਇਹ ਸਾਰੇ ਸਾਡੇ ਜਿਹੜੇ ਗਿਆਨ ਇੰਦਰੀ ਬਾਹਰ ਦੇ ਪਾਸੇ ਫੈਲੇ ਹੈ, ਬਾਹਰ ਦਾ ਗਿਆਨ ਇਕੱਠਾ ਕਰਦੇ ਨੇ ਔਰ ਉਹਦੀ ਮੈਂ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਦੇ ਦਿੱਤੀ ਸੀ ਇੱਕ, ਤਾਂ ਕਿ ਤੁਸੀਂ ਯਾਦ ਰੱਖ ਸਕੋ ਕਿ ਮੰਨ ਲਿਆ ਜਾਏ ਕਿਸੇ ਪਾਰਟੀ ਚ ਗਏ ਹੋਏ ਹੋ, ਬੜੇ ਵਧੀਆ ਭੋਜਨ ਸਮੈਲ ਆ ਰਹੀ ਹੈ, ਬਹੁਤ ਵਧੀਆ ਜਿਹੜਾ ਸੰਗੀਤ ਚੱਲ ਰਿਹਾ ਹੈਗਾ, ਤੁਸੀਂ ਆਨੰਦ ਲੈ ਰਹੇ ਹੋ ਉਸ ਗੱਲ ਦਾ ਤੇ ਉਹ ਭੋਜਨ ਵੀ ਜਿਹੜਾ ਹੈਗਾ ਆ ਉਹਦੀਆਂ ਵੀ ਸਮੈਲਾਂ ਆ ਰਹੀਆਂ ਨੇ ਵੀ ਠੀਕ ਹੈ, ਇਸ ਤੋਂ ਬਾਅਦ ਇਹ ਪ੍ਰਸ਼ਾਦੇ ਭੋਜਨ ਅਸੀਂ ਛਕਣਾ ਹੈਗਾ, ਬੜੀ ਵਧੀਆ ਖੁਸ਼ਬੂ ਆ ਰਹੀ ਹੈਗੀ ਹੈ, ਬ੍ਰੇਨ ਉਸ ਨੂੰ ਐਕਸੈਪਟ ਕਰ ਰਿਹਾ, ਮਨ ਉਹਨੂੰ ਐਕਸੈਪਟ ਕਰ ਰਿਹਾ ਹੈ। ਭੇਜ ਕੌਣ ਰਿਹਾ ਹੈਗਾ? ਜੀਭ ਦਾ ਟੇਸਟ ਭੇਜੇਗਾ ਜੇ ਖਾਵਾਂਗੇ ਤਾਂ, ਨੱਕ ਦਾ ਸਮੈਲ ਭੇਜੇਗਾ ਜੇ ਅਸੀਂ ਉਹਨੂੰ ਉਹ ਭੇਜਾਂਗੇ ਤਾਂ, ਅੱਖਾਂ ਵੇਖ ਕੇ ਵੇਖਣਗੀਆਂ ਵੀ ਬਹੁਤ ਵਧੀਆ ਗਜਰੇਲਾ ਬਣਿਆ ਹੈ ਯਾਰ, ਬਹੁਤ ਵਧੀਆ ਰਸਗੁੱਲੇ ਬਣੇ ਆ, ਇਹ ਸਾਰੀਆਂ ਗੱਲਾਂ ਅੰਦਰ ਜਾਣਗੀਆਂ। ਪਰ ਮੈਂ ਇੱਥੇ ਆ ਕੇ ਐਗਜ਼ਾਮਪਲ ਤੁਹਾਨੂੰ ਇਹ ਦਿੱਤੀ ਸੀ, ਭਾਵੇਂ ਕਿ ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਗਿਆਨ ਇੰਦਰੀਆਂ ਇਸੇ ਤਰ੍ਹਾਂ ਹੀ ਇਹ ਸਭ ਕੁਝ ਵੇਖ ਰਹੀਆਂ ਨੇ, ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੀਆਂ ਨੇ, ਜਿਵੇਂ ਅੱਗੇ ਇਹਨਾਂ ਦਾ ਟਰਾਂਸਮਿਸ਼ਨ ਹੋ ਰਿਹਾ ਸੀ, ਹੁਣ ਵੀ ਇਵੇਂ ਹੀ ਟਰਾਂਸਮਿਸ਼ਨ ਹੋ ਰਿਹਾ ਹੈ। ਉਹ ਰੁਕਿਆ, ਰੋਡ ਬੰਦ ਨਹੀਂ ਹੋਈ, ਰੁਕਿਆ ਨਹੀਂ ਹੈ, ਪਰ ਹੋਇਆ ਕੀ, ਤੁਹਾਨੂੰ ਕਿਸੇ ਨੇ ਆ ਕੇ ਖਬਰ ਦੇ ਦਿੱਤੀ ਯਾਰ ਤੇਰੇ ਤਾਂ ਪਿੱਛੇ ਘਰ ਦੇ ਵਿੱਚ ਅੱਗ ਲੱਗ ਗਈ ਆ, ਜਾਂ ਤੇਰੇ ਘਰ ਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ, ਔਰ ਹੁਣ ਕੀ ਹੋਇਆ, ਤੁਹਾਡਾ ਧਿਆਨ ਉਸ ਕੰਸੈਂਟ੍ਰੇਸ਼ਨ ਵਾਲੇ ਪਾਸੇ ਚਲਾ ਗਿਆ, ਕੰਸੈਂਟ੍ਰੇਸ਼ਨ ਵਾਲੇ ਪਾਸੇ ਧਿਆਨ ਕਰਕੇ ਭਾਵੇਂ ਸਮੈਲ ਆਈ ਜਾਵੇ ਵਧੀਆ ਵਧੀਆ ਬਣਿਆ ਖਾਣਿਆਂ ਦੀ, ਭਾਵੇਂ ਸੰਗੀਤ ਕੰਨਾਂ ਰਾਹੀਂ ਸੁਣਿਆ ਜਾ ਰਿਹਾ ਕਿ ਬਹੁਤ ਵਧੀਆ ਗਾਣੇ ਲੱਗੇ ਹੋਏ ਨੇ ਔਰ ਲੋਕ ਸੁਣ ਰਹੇ ਨੇ, ਹਾਂਜੀ, ਪਰ ਤੁਹਾਨੂੰ ਉਹਦਾ ਆਨੰਦ ਨਹੀਂ ਆਉਣਾ, ਤੁਸੀਂ ਉਹਦਾ ਆਨੰਦ ਨਹੀਂ ਲੈ ਸਕਣਾ ਕਿਉਂਕਿ ਧਿਆਨ ਉਹਦੇ ਉੱਤੇ ਵਿਚਾਰ ਕਰ ਹੀ ਨਹੀਂ ਰਿਹਾ। ਇੰਦਰੀਆਂ ਕਰ ਰਹੀਆਂ ਨੇ ਲੇਕਿਨ ਇੰਦਰੀਆਂ ਦੀ ਗੱਲ ਦੀ ਬਹੁਤੀ ਵੈਲਿਊ ਨਹੀਂ ਹੈਗੀ ਜਦ ਤੱਕ ਧਿਆਨ ਦੇ ਸਕੇਂਦਰ ਤੇ ਜਾ ਕੇ ਇਹ ਸਾਰਾ ਫੈਸਲਾ ਨਹੀਂ ਹੋ ਜਾਂਦਾ, ਤਦ ਤੱਕ ਇਹਦਾ ਕੁਛ ਨਹੀਂ ਹੁੰਦਾ। ਸੋ ਇਹ ਅਸੀਂ ਇਸ ਸੰਬੰਧ ਦੇ ਵਿੱਚ ਵਿਆਖਿਆ ਕੀਤੀ ਸੀ, ਉਸ ਤੋਂ ਬਾਅਦ ਅਸੀਂ ਸਕਿਨ ਦੇ ਸੰਬੰਧ ਵਿੱਚ ਇਹ ਗੱਲ ਕਰੀ ਸੀ, ਇਹਨਾਂ ਪੰਜ ਗਿਆਨ ਇੰਦਰੀਆਂ ਨੂੰ ਤੇ ਸਾਰੇ ਲੋਕ ਜਾਣਦੇ ਆ, ਪਰ ਜਿਹੜੀ ਸਾਡੀ ਸਕਿਨ ਦੀ ਗਿਆਨ ਇੰਦਰੀ ਹੈ ਨਾ, ਜਿਹਦੀ ਸਪਰਸ਼ ਰਾਹੀਂ ਸਭ ਤੋਂ ਜ਼ਿਆਦਾ ਗਿਆਨ ਸਾਡਾ ਅੰਦਰ ਪਹੁੰਚਾਉਂਦੀ ਹੈ, ਉਹਦੇ ਬਾਰੇ ਅਸੀਂ ਕਦੇ ਗੱਲ ਨਹੀਂ ਕੀਤੀ। ਸਾਡੀ ਇਹ ਜਿਹੜੀ ਹੈ ਪੰਜਾਂ ਵਿੱਚੋਂ ਪਲੱਸ ਛੇਵੀਂ ਗਿਆਨ ਇੰਦਰੀ ਹੈ ਔਰ ਸਭ ਤੋਂ ਵੱਡੀ ਗਿਆਨ ਇੰਦਰੀ ਹੈ। ਸਕਿਨ ਜਿਹੜੀ ਹੈ ਸਾਡੇ ਸਰੀਰ ਦਾ ਸਭ ਤੋਂ ਵੱਡਾ ਆਰਗਨ ਵੀ ਹੈ, ਸਭ ਤੋਂ ਵੱਡਾ ਸਿਸਟਮ ਵੀ ਹੈ, ਸਭ ਤੋਂ ਵੱਡੀ ਗਿਆਨ ਇੰਦਰੀ ਵੀ ਹੈ। ਹੁਣ ਤੁਸੀਂ ਵੇਖੋ ਕਿ ਸਭ ਤੋਂ ਵੱਡਾ ਕਵਰਿੰਗ ਸਾਰੀ ਬਾਡੀ ਨੂੰ ਕਵਰ ਕਰਦਾ ਹੈ, ਇਹਦੇ ਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਸਭ ਤੋਂ ਵੱਡਾ ਅੰਗ ਹੈਗਾ ਆ। ਦੂਸਰਾ, ਇਹ ਸਭ ਤੋਂ ਵੱਡਾ ਸਪਰਸ਼ ਦਾ ਜਾਂ ਸੈਂਸੇਸ਼ਨ ਫੀਲ ਕਰਨ ਵਾਲਾ ਅੰਗ ਹੈ, ਕਿਉਂਕਿ ਜਿੰਨੀਆਂ ਵੀ ਨਰਵ ਇੰਡੈਕਸ ਨੇ ਸਾਡੀਆਂ, ਹੁਣ ਜਿੰਨੀਆਂ ਵੀ ਰੋਡ ਜਾਂਦੀਆਂ ਹੋਣਗੀਆਂ ਪੰਜਾਬ ਦੇ ਵਿੱਚੋਂ ਤੇ ਬਾਰਡਰ ਤੇ ਜਾ ਕੇ ਖਤਮ ਹੋ ਜਾਂਦੀਆਂ ਹੋਣਗੀਆਂ, ਠੀਕ ਹੈ ਸਾਡੀ ਰਾਏ ਚੰਗੀ ਹੋਵੇ ਪਾਕਿਸਤਾਨ ਨਾਲ ਤੇ ਉਧਰ ਵੀ ਜਾਈ ਜਾਣਗੀਆਂ, ਜਾਂ ਪਾਕਿਸਤਾਨ ਦੀ ਰੋਡ ਬਾਰਡਰ ਤੇ ਆ ਕੇ ਖਤਮ ਹੋ ਜਾਂਦੀਆਂ ਹੋਣਗੀਆਂ ਜੇ ਸਾਡੀ ਚੰਗੀ ਬਣਦੀ ਹੈ ਤੇ ਇਧਰ ਉਧਰ ਆਵਾਜਾਈ ਹੋ ਹੀ ਜਾਏਗੀ, ਅਦਰਵਾਈਜ਼ ਕੀ ਹੈ, ਸਾਡੀ ਸਾਰਾ ਕੁਝ ਉੱਥੇ ਆ ਕੇ ਰੁਕ ਜਾਂਦਾ ਹੈ, ਬਾਰਡਰ ਤੇ ਆ ਕੇ ਸਾਰੀਆਂ ਇਧਰ ਉਧਰ ਦੀ ਜਿਹੜੀ ਟ੍ਰੈਫਿਕ ਹੈ ਆਪੋ ਆਪਣੇ ਪਾਸੇ ਰੁਕ ਜਾਂਦੀ ਹੈ। ਸਕਿਨ ਜਿਹੜੀ ਹੈ ਇਹ ਉਹ ਲਾਸਟ ਸਰੀਰ ਦਾ ਹਿੱਸਾ ਹੈ ਜਿਹੜਾ ਬਾਹਰੀ ਸਪਰਸ਼ ਦੇ ਕੰਟੈਕਟ ਦੇ ਵਿੱਚ ਹੈਗਾ ਆ। ਇੱਥੇ ਆ ਕੇ ਜਿੰਨੀਆਂ ਵੀ ਨਰਵਸ ਹਨ, ਸੈਂਸਰੀ ਫਾਈਬਰ ਤੇ ਲੋਕੋਮੋਟਿਵ ਫਾਈਬਰ, ਤੁਸੀਂ ਸਾਰੇ ਜਾਣਦੇ ਹੋ, ਆਪਾਂ ਕਈ ਵਾਰ ਇਹਦੇ ਡਿਸਕਸ ਕਰੀ ਹੈ, ਇਹ ਸਾਰੇ ਦੇ ਸਾਰੇ ਆ ਕੇ ਇੱਥੇ ਐਂਡ ਕਰਦੇ ਆ। ਔਰ ਇਸ ਕਰਕੇ ਜਿਵੇਂ ਹੁਣ ਮੰਨ ਲਿਆ ਜਾਏ ਠੰਡ ਹੋਵੇ, ਭਾਵੇਂ ਤੁਹਾਨੂੰ ਕਿ ਪਤਾ ਲੱਗ ਗਿਆ ਕਿ ਯਾਰ ਤੁਹਾਡੇ ਘਰ ਦਾ ਅੱਗ ਲੱਗ ਗਈ ਜਾਂ ਤੁਹਾਡੇ ਘਰ ਕੋਈ ਨੁਕਸਾਨ ਹੋ ਗਿਆ, ਪਾਰਟੀ ਤੇ ਤੁਸੀਂ ਨਿਕਲ ਪਏ ਹੋ ਪਰ ਬਗੈਰ ਗਰਮ ਕੱਪੜਿਆਂ ਲਿਆ ਨਹੀਂ ਜਾ ਸਕਦੇ, ਤੁਹਾਨੂੰ ਸੈਂਸ ਹੋਏਗੀ, ਇਹ ਏਡਾ ਵੱਡਾ ਸੈਂਸ ਆਰਗਨ ਆ ਕਿ ਜਿਹਦੀ ਗੱਲ ਬ੍ਰੇਨ ਮੋੜ ਹੀ ਨਹੀਂ ਸਕਦਾ, ਬ੍ਰੇਨ ਨੂੰ ਉਹਦੀ ਗੱਲ ਮੰਨਣੀ ਪਏਗੀ ਕਿ ਭਾਈ ਠੰਡ ਹੈਗੀ ਆ, ਉਹਦੇ ਮੁਤਾਬਕ ਤੁਸੀਂ ਗਰਮ ਕੱਪੜੇ ਪਾ ਲਓ, ਠੀਕ ਹੈ, ਜਾਣਾ ਤਾਂ ਹੈਗਾ ਹੀ ਹੈ। ਖਾਣਾ ਤੁਸੀਂ ਖਾ ਰਹੇ ਹੋਵੋਗੇ, ਮੂੰਹ ਰਾਹੀਂ ਜਾ ਰਿਹਾ ਹੋਵੇਗਾ, ਲੇਕਿਨ ਉਹਦਾ ਜੋ ਟੇਸਟ ਆਨੰਦ ਜਾਂ ਸਮੈਲ ਪਹਿਲੋਂ ਆ ਰਹੀ ਸੀ ਉਹ ਤੁਹਾਨੂੰ ਨਹੀਂ ਰਹਿਣਾ। ਸੰਗੀਤ ਪਹਿਲਾਂ ਵੀ ਚੱਲ ਰਿਹਾ ਸੀ ਤੇ ਹੁਣ ਵੀ ਚੱਲ ਰਿਹਾ ਹੈਗਾ, ਜਿਹੜਾ ਆਨੰਦ ਤੁਸੀਂ ਪਹਿਲਾਂ ਲੈ ਰਹੇ ਸੀਗੇ ਉਹ ਹੁਣ ਨਹੀਂ ਲੈ ਰਹੇ, ਕਿਉਂਕਿ ਧਿਆਨ ਇਹਨਾਂ ਫਾਈਲਾਂ ਨੂੰ ਪੈਂਡਿੰਗ ਕਰ ਰਿਹਾ। ਪੈਂਡਿੰਗ ਕਰਨ ਵਾਸਤੇ ਪੰਚਾਂਗਾਂ ਕੋਲ ਇੱਕ ਧਿਆਨ, ਤੁਸੀਂ ਆਪਾਂ ਵਾਰ ਵਾਰ ਦੁਹਰਾਉਣੇ ਇਸ ਗੱਲ ਨੂੰ, ਸੋ ਜਿੰਨੇ ਵੀ ਪਾਠਕ ਨੇ ਜਿਹੜੇ ਰੋਜ਼ ਸੁਣਨ ਵਾਲੇ ਹੋਏ ਸਮਝਦੇ ਨੇ ਇਹਨਾਂ ਗੱਲਾਂ ਨੂੰ। ਸੋ ਇਹ ਜਿਹੜੀ ਸਪਰਸ਼ ਦੀ ਇੰਦਰੀ ਹੈ ਸਾਡੀ, ਸਕਿੰਨ ਜਿਹੜੀ ਸਾਡੀ ਹੈਗੀ ਹੈ, ਇਹਦੇ ਬਾਰੇ ਆਮ ਤੌਰ ਤੇ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਹੈਗੀ ਕਿ ਇਹ ਸਾਡਾ ਸਭ ਤੋਂ ਵੱਡਾ ਸੈਂਸਰੀ ਆਰਗਨ ਵੀ ਹੈ। ਦੂਸਰਾ ਮੈਂ ਇੱਕ ਗੱਲ ਕਹੀ ਕਿ ਸਕਿੰਨ ਜਿਹੜੀ ਹੈ ਨਾ ਸਾਡੀ, ਇਹ ਸਕਿੰਨ ਅਸੀਂ ਸਮਝਦੇ ਹਾਂ ਵੀ ਇੱਕ ਸਿਸਟਮ ਵੀ ਹੈ। ਸਿਸਟਮ ਅਸੀਂ ਉਸ ਨੂੰ ਕਹਿੰਦੇ ਹਾਂ ਜਿਵੇਂ ਫਾਰ ਐਗਜ਼ਾਮਪਲ ਡਾਈਜੈਸਟਿਵ ਸਿਸਟਮ ਅਸੀਂ ਕਹਿੰਦੇ ਹਾਂ ਨਾ, ਕਿਸੇ ਥਾਂ ਤੋਂ ਇਹਦੀ ਸ਼ੁਰੂਆਤ ਹੋਈ ਹੈ, ਕਿਸੇ ਥਾਂ ਤੇ ਇਹਦਾ ਐਂਡ ਹੋਣਾ ਹੈ। ਰੈਸਪੀਰੇਟਰੀ ਜਾਂ ਸਰਕੂਲੇਟਰੀ ਜਿੰਨੇ ਵੀ ਸਿਸਟਮ ਹੈ ਜਾਂ ਯੂਰੀਨਰੀ ਸਿਸਟਮ, ਜਿੰਨੇ ਵੀ ਸਿਸਟਮਾਂ ਦਾ ਅਸੀਂ ਨਾਂ ਇਸ ਸਰੀਰ ਦੇ ਵਿੱਚ ਲੈਂਦੇ ਹਾਂ, ਉਹਨਾਂ ਸਿਸਟਮਾਂ ਨੂੰ ਅਸੀਂ ਸਿਸਟਮ ਤਾਂ ਹੀ ਕਹਿੰਦੇ ਹਾਂ ਕਿ ਉਹ ਇੱਕ ਐਸੀ ਕਾਰਗੁਜ਼ਾਰੀ ਨੂੰ ਪੂਰਾ ਕਰਦੇ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ। ਉਹਦਾ ਇੱਕ ਆਪਣਾ ਚੈਨਲ ਹੈ, ਔਰ ਇਸੇ ਤਰ੍ਹਾਂ ਹੀ ਇਹ ਜਿਹੜੀ ਸਕਿੰਨ ਹੈਗੀ ਹੈ ਇਹ ਸੈਂਸਰੀ ਦੇ ਤੌਰ ਤੇ ਵੀ ਇੱਕ ਕੰਪਲੀਟ ਸਿਸਟਮ ਹੈਗਾ ਆ, ਔਰ ਇਹ ਫੰਕਸ਼ਨ ਦੇ ਤੌਰ ਤੇ ਵੀ ਇੱਕ ਕੰਪਲੀਟ ਸਿਸਟਮ ਹੈਗਾ ਆ। ਔਰ ਫੰਕਸ਼ਨ ਦਾ ਮਤਲਬ ਕੀ ਆ ਕਿ ਤੁਸੀਂ ਵੇਖੋ ਜੇ ਠੰਡੇ ਪਾਣੀ ਦੇ ਵਿੱਚ ਹੱਥ ਪਾਏ ਹੋਣ ਤੇ ਹੱਥ ਚਮੜੀ ਕਿਵੇਂ ਹੋ ਜਾਂਦੀ, ਇਕੱਠੀ ਹੋ ਜਾਂਦੀ ਹੈ। ਉਹਦਾ ਮਤਲਬ ਇਹ ਆ ਕਿ ਨਹੀਂ, ਬਾਹਰਲਾ ਪਾਣੀ ਅੰਦਰ ਨਾ ਜਾਵੇ ਬਾਹਰ ਦਾ। ਔਰ ਨੰਬਰ ਦੋ, ਇੱਕ ਮੈਂ ਇਹ ਵੀ ਗੱਲ ਕਹੀ ਸੀ ਕਿ ਸਕਿੰਨ ਸਾਡੀ ਵਨ ਵੇ ਟ੍ਰੈਫਿਕ ਹੈ, ਸਿਸਟਮ ਦੇ ਤੌਰ ਤੇ ਸਕਿੰਨ ਸਾਡੀ ਵਨ ਵੇ ਟ੍ਰੈਫਿਕ ਹੈ। ਤੁਹਾਨੂੰ ਪਿਆਸ ਲੱਗੀ ਹੋਵੇ ਤੁਸੀਂ ਤਲਾਅ ਦੇ ਵਿੱਚ ਛਾਲ ਮਾਰ ਦਿਓ ਪਰ ਮੂੰਹ ਚ ਪਾਣੀ ਨਾ ਪੈਣ ਦਿਓ, ਪਿਆਸ ਨਹੀਂ ਬੁਝਣੀ। ਪਿਆਸ ਤੁਹਾਡੀ ਬੁਝੇਗੀ ਜਦੋਂ ਤੁਸੀਂ ਪਾਣੀ ਪੀਓਗੇ। ਵੈਸੇ ਅੱਜ ਕੱਲ ਬਹੁਤ ਸਾਰੇ ਸੰਨਿਆਸੀਆਂ ਨੇ ਇਸ ਗੱਲ ਨੂੰ ਕਮੈਂਟ ਕਰ ਸਕਦੇ ਵੀ ਡਾਕਟਰ ਸਾਹਿਬ ਤੁਸੀਂ ਗਲਤ ਕਰ ਰਹੇ ਹੋ, ਉਹ ਇਹਨਾਂ ਨੇ ਇਸ ਤਰ੍ਹਾਂ ਦੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਮੂੰਹ ਰਾਹੀਂ ਖੁਰਾਕ ਨਾ ਜਾਵੇ, ਜੋ ਵੀ ਕੁਛ ਜਾਣਾ ਹੈਗਾ ਸਕਿੰਨ ਰਾਹੀਂ ਹੀ ਜਾਵੇ। ਸੋ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਯੋਗੀਆਂ ਦੇ ਨੇ, ਪਰ ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ, ਆਮ ਲੋਕਾਂ ਦੀ ਗੱਲ ਕਰਦੇ ਹੋਏ, ਆਮ ਪਬਲਿਕ ਦੀ ਗੱਲ ਕਰਦੇ ਹੋਏ ਮੈਂ ਕਹਿ ਰਿਹਾ ਕਿ ਇਹ ਇੱਕ ਵਨ ਵੇ ਟ੍ਰੈਫਿਕ ਹੈਗੀ ਆ। ਸੋ ਅੰਦਰ ਦੀ ਗਰਮੀ ਨੂੰ ਤੇ ਇਹ ਬਾਹਰ ਕੱਢ ਸਕਦੀ, ਜੇ ਬਾਹਰ ਅੰਦਰ ਗਰਮੀ ਜ਼ਿਆਦਾ ਹੋ ਜਾਵੇ, ਬੁਖਾਰ ਹੋ ਗਿਆ ਨਾ ਤੇ ਪਸੀਨਾ ਆਊਗਾ, ਅੰਦਰ ਦੀ ਗਰਮੀ ਨੂੰ ਬਾਹਰ ਕੱਢੇਗੀ ਕੁਦਰਤ ਆਟੋਮੈਟਿਕਲੀ। ਇਹ ਸਕਿੰਨ ਦਾ ਕੰਮ ਹੈ, ਇਹ ਸਕਿੰਨ ਦਾ ਸਿਸਟਮ ਹੈ, ਉਸਨੇ ਇਸ ਨੂੰ ਕੰਪਲੀਟ ਕਰ ਦਿੱਤਾ। ਬਾਹਰੋਂ ਗਰਮੀ ਹੈਗੀ ਹੈ, ਉਹਨੇ ਇਹ ਨਹੀਂ ਕਹਿਣਾ ਕਿ ਭਾਈ ਬਾਹਰ ਤੇ ਗਰਮੀ ਜਿਹੜੀ ਹੈ 90 degrees ਤੇ ਪਹੁੰਚੀ ਹੈ, ਜਾਂ ਨਾਰਮਲ ਸਾਡਾ ਟੈਂਪਰੇਚਰ 37 degrees ਹੁੰਦਾ ਹੈ ਸੈਂਟੀਗ੍ਰੇਡ ਦੇ ਹਿਸਾਬ ਤੇ, 98.4 degrees ਫਾਰਨਹਾਈਟ ਦੇ ਤੌਰ ਤੇ ਹੁੰਦਾ ਹੈਗਾ। ਲੇਕਿਨ ਅਗਰ ਬਾਹਰ ਗਰਮੀ ਜ਼ਿਆਦਾ ਹੈ ਤੇ ਐਸਾ ਨਹੀਂ ਹੈਗਾ ਕਿ ਤੁਹਾਡਾ ਦਿਲ ਸੁਗੜ ਜਾਏਗਾ ਬਾਹਰ ਦੀ ਗਰਮੀ ਨਾਲ, ਜਾਂ ਫੇਫੜੇ ਜਿਹੜੇ ਨੇ ਉਹ ਪੰਘਰ ਜਾਣਗੇ ਤੁਹਾਡੀ ਬਾਹਰ ਦੀ ਗਰਮੀ ਨਾਲ, ਜਾਂ ਕੋਈ ਅੰਗ ਜਿਹੜਾ ਅੰਦਰ ਦਾ ਪੰਘਰ, ਐਸਾ ਨਹੀਂ ਹੁੰਦਾ। ਕਿਉਂਕਿ ਸਾਡੀ ਸਕਿੰਨ ਜਿਹੜੀ ਹੈ ਵਨ ਵੇ ਟ੍ਰੈਫਿਕ ਹੈ, ਬਾਹਰੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਆ ਜਲਦੀ ਕੀਤਿਆਂ ਇਹਦੇ ਰਾਹੀਂ ਅੰਦਰ ਨਹੀਂ ਜਾਂਦੀ, ਇਹ ਉਸਨੂੰ ਰੋਕਦੀ ਹੈ। ਪਰ ਅੰਦਰ ਵਾਲੇ ਪਾਸੇ ਅਗਰ ਕੋਈ ਚੀਜ਼ ਲੋੜ ਤੋਂ ਵੱਧ ਗਈ ਹੈ ਔਰ ਉਹ ਨੁਕਸਾਨਦਾਇਕ ਹੈਗੀ ਹੈ ਤੇ ਉਹਨੂੰ ਕੱਢਣ ਦਾ ਇੱਕ ਵਸੀਲਾ ਵੀ ਇਹ ਜ਼ਰੂਰ ਬਣਦੀ ਹੈਗੀ ਹੈ, ਪਸੀਨੇ ਰਾਹੀਂ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਬਾਹਰ ਹੱਥ ਲਾ ਕੇ ਸਕਿੰਨ ਨੂੰ ਵੇਖਦੇ ਨਾ ਬੁਖਾਰ ਹੋ ਗਿਆ, ਇਹਦਾ ਮਤਲਬ ਕੀ ਆ ਕਿ ਅੰਦਰ ਦੀ ਗਰਮੀ ਨੂੰ ਇਹ ਬਾਹਰ ਨਿਕਾਸ ਉਹ ਕਰ ਰਹੀ ਹੈ। ਦੂਸਰਾ, ਇਹ ਗਾਰਬੇਜ ਕੱਢਣ ਦਾ ਇੱਕ ਬਹੁਤ ਵੱਡਾ ਸੋਰਸ ਹੈ ਸਾਡੇ ਸਰੀਰ ਦੇ ਵਿੱਚ। ਆਮ ਤੌਰ ਤੇ ਅਸੀਂ ਇਹ ਗਿਣਦੇ ਹਾਂ ਵੀ ਜੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ ਜ਼ਿਆਦਾ ਗਾਰਬੇਜ ਨਿਕਲਦਾ ਹੈ ਤੇ ਸਾਡਾ ਧਿਆਨ ਉਧਰ ਵਾਲੇ ਪਾਸੇ ਹੀ ਹੁੰਦਾ ਹੈ। ਬਹੁਤੇ ਲੋਕ ਅਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਪਸੀਨੇ ਰਾਹੀਂ ਵੀ ਗਾਰਬੇਜ ਨਿਕਲਦਾ ਹੈ, ਬਹੁਤੇ ਅਸੀਂ ਨਹੀਂ ਜਾਣਦੇ ਕਿ ਸਾਹ ਦੇ ਰਾਹੀਂ ਵੀ ਸਾਡਾ ਗਾਰਬੇਜ ਨਿਕਲਦਾ ਹੈਗਾ। ਜਿਹੜਾ ਗਾਰਬੇਜ ਨਾਰਮਲ ਰੂਟੀਨ ਦੇ ਰਸਤਿਆਂ ਵਿੱਚੋਂ ਨਹੀਂ ਨਿਕਲ ਸਕਿਆ, ਉਹ ਗਾਰਬੇਜ ਬਲੱਡ ਦੇ ਵਿੱਚ ਸਰਕੂਲੇਟ ਕਰਦਿਆਂ ਹੋਇਆ ਅਲਟੀਮੇਟ ਸਕਿੰਨ ਤੇ ਪਹੁੰਚਦਾ ਹੈ। ਸਕਿੰਨ ਬਹੁਤ ਵੱਡਾ ਸਟੋਰ ਹਾਊਸ ਹੈ, ਕੁਦਰਤ ਵੀ ਇਹ ਕਰਦੀ ਹੈ ਕਿ ਜੇ ਕਿਸੇ ਅੰਗ ਦੇ ਵਿੱਚ ਗਾਰਬੇਜ ਜ਼ਿਆਦਾ ਬਣਨਾ ਸ਼ੁਰੂ ਹੋ ਜਾਵੇ ਜਾਂ ਕੋਈ ਮੇਨ ਅੰਗਾਂ ਦੇ ਵਿੱਚੋਂ ਜੋ ਕਬਜ਼ੀ ਹੋ ਗਈ ਕਿਸੇ ਨੂੰ, ਪਿਸ਼ਾਬ ਹੀ ਰੁਕ ਗਿਆ ਕਿਸੇ ਦਾ, ਗਾਰਬੇਜ ਤਾਂ ਰਹੇਗਾ ਨਾ ਅੰਦਰ ਜਿਹੜਾ ਇਹਨਾਂ ਦਾ ਨਿਕਾਸ ਹੋ ਰਿਹਾ ਸੀ। ਅਗਰ ਐਸਾ ਕੁਛ ਹੋ ਜਾਵੇ ਤੇ ਉਸ ਹਾਲਾਤ ਦੇ ਵਿਚ ਵਾਧੂ ਗਾਰਬੇਜ ਆਮ ਤੌਰ ਤੇ ਬਹੁਤੀਆਂ ਬਿਮਾਰੀਆਂ ਦਾ ਸਧਾਰਨ ਗਾਰਬੇਜ ਵੀ ਅਗਰ ਟੱਟੀ ਰਸਤੇ ਪਿਸ਼ਾਬ ਦੇ ਰਸਤੇ ਨਹੀਂ ਨਿਕਲ ਸਕਿਆ ਤਾਂ ਸਿਸਟਮ ਉਸ ਨੂੰ ਅੰਗਾਂ ਨੂੰ ਨਾਰਮਲ ਚਲਾਉਣ ਵਾਸਤੇ ਕਿਉਂਕਿ ਜੀਵਨ ਤੇ ਚੱਲਦਾ ਰਹਿਣਾ ਚਾਹੀਦਾ ਨਾ ਕਿਸੇ ਵੀ ਤਰ੍ਹਾਂ ਜੇ ਹੁਣ ਅਸੀਂ ਕੀ ਕਰਦੇ ਹਾਂ ਕੋਈ ਅੰਗ ਸਰਜਰੀ ਕਰਕੇ ਬਾਹਰ ਕੱਢ ਦਿੰਦੇ ਹਾਂ ਕੋਈ ਜੀਰ ਫੜ ਕਰਦੇ ਹਾਂ ਤਾਂ ਉਹਦਾ ਮਤਲਬ ਕੀ ਹੁੰਦਾ ਯਾਰ ਜੀਵਨ ਚੱਲਣਾ ਚਾਹੀਦਾ ਇਸ ਅੰਗ ਤੋਂ ਬਿਨਾਂ ਜੀਵਨ ਚੱਲ ਸਕਦਾ ਤੇ ਚਲਾਓ ਇੱਕ ਕਿਡਨੀ ਨਾਲ ਚੱਲ ਸਕਦਾ ਤੇ ਚਲਾਓ ਬੱਚੇਦਾਨੀ ਕੱਢ ਕੇ ਜੇ ਜੀਵਨ ਚੱਲ ਸਕਦਾ ਤੇ ਚਲਾਓ ਅਸੀਂ ਇਸ ਤਰ੍ਹਾਂ ਦਾ ਤਰੀਕਾਕਾਰ ਅਪਣਾਉਣਾ ਸ਼ੁਰੂ ਕਰ ਦਿੱਤਾ ਆ ਵੀ ਜੇ ਚੱਲਦਾ ਤੇ ਚਲਾਓ ਯਾਰ ਵਕਤੀ ਤੇ ਕੰਮ ਚਲਾਓ ਨਾ ਸੋ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਪਾਲ ਕੇ ਬੈਠ ਗਏ ਹਾਂ ਪਰ ਇਹ ਜਿਹੜੀ ਸਾਡੀ ਸਕਿਨ ਹੈਗੀ ਨਾ ਇਹ ਸਕਿਨ ਬਹੁਤ ਵੱਡਾ ਗਾਰਬੇਜ ਦਾ ਸਟੋਰ ਹਾਊਸ ਹੈ ਸਾਰੇ ਅੰਗਾਂ ਦੇ ਵਿਚ ਜੇ ਕਿਸੇ ਅੰਗ ਚ ਕੋਈ ਖਰਾਬੀ ਹੋ ਗਈ ਤੇ ਗਾਰਬੇਜ ਜ਼ਿਆਦਾ ਬਣਨ ਲੱਗ ਗਿਆ ਹੈਗਾ ਆ ਤੇ ਉਸ ਗਾਰਬੇਜ ਨੂੰ ਬਾਹਰ ਕੱਢਣ ਵਾਸਤੇ ਸਾਰੇ ਬਲੱਡ ਦੇ ਵਿਚ ਸਰਕੂਲੇਟ ਹੁੰਦਾ ਰਹਿੰਦਾ ਆ ਨਾਰਮਲ ਨਿਕਲਿਆ ਨਹੀਂ ਸੀ ਇਹ ਬਲੱਡ ਦਾ ਜਿਹੜਾ ਪੋਰਸ਼ਨ ਚਮੜੀ ਦੇ ਵਿਚ ਪਹੁੰਚਦਾ ਹੈਗਾ ਆ ਇਹ ਗਾਰਬੇਜ ਲੈ ਕੇ ਉੱਥੇ ਪਹੁੰਚ ਜਾਂਦਾ ਹੁਣ ਕਈ ਵਾਰ ਐਸਾ ਹੁੰਦਾ ਆ ਵੀ ਇਹ ਗਾਰਬੇਜ ਬਲੱਡ ਦੇ ਵਿਚ ਸਰਕੂਲੇਟ ਕਰਦਿਆਂ ਹੋਇਆ ਵੀ ਇਹ ਇੰਨਾ ਜ਼ਿਆਦਾ ਸੰਘਣਾ ਹੈ ਇੰਨਾ ਜ਼ਿਆਦਾ ਮੋਟਾ ਕਹਿ ਲੋ ਮੈਂ ਮੋਟਾ ਨਹੀਂ ਬਣਦਾ ਸੰਘਣਾ ਹੀ ਕਹਿ ਸਕਦੇ ਹਾਂ ਕਿ ਬਲੱਡ ਸੰਘਣਾ ਹੋ ਗਿਆ ਆ ਇਹ ਵੀ ਸਕਿਨ ਦੇ ਪੋਰਸ ਰਾਹੀਂ ਕਿਉਂਕਿ ਸਕਿਨ ਦੇ ਪੋਰਸ ਵਨ ਵੇ ਟ੍ਰੈਫਿਕ ਆ ਸਕਿਨ ਦੇ ਪੋਰਸ ਰਾਹੀਂ ਅੰਦਰੋਂ ਬਾਹਰ ਤਾਂ ਨਿਕਲਣਾ ਚਾਹੀਦਾ ਪਰ ਨਹੀਂ ਨਿਕਲ ਰਿਹਾ ਕਿਉਂਕਿ ਇਹ ਬਹੁਤਾ ਜ਼ਿਆਦਾ ਸੰਘਣਾ ਹੈਗਾ ਤਾਂ ਉਸ ਵਾਸਤੇ ਕੁਦਰਤ ਨੇ ਹੋਰ ਕਿਸੇ ਅੰਗ ਚ ਨਹੀਂ ਸਕਿਨ ਦੇ ਵਿਚ ਟੋਕਾ ਲਾਇਆ ਹੋਇਆ ਸਕਿਨ ਦੇ ਵਿਚ ਇਸ ਤਰ੍ਹਾਂ ਦਾ ਸਿਸਟਮ ਫਿੱਟ ਕੀਤਾ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ ਐਪੋਕ੍ਰਾਈਨ ਗਲੈਂਡਸ ਇਸ ਤਰ੍ਹਾਂ ਦੇ ਟੋਕੇ ਹਨ ਜਿਹੜੇ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿਚ ਹੈਗੇ ਨੇ ਚਮੜੀ ਦੇ ਵਿਚ ਜਿਹੜੇ ਬਲੱਡ ਰਾਹੀਂ ਇਹਦੇ ਵਿਚ ਆਇਆ ਹੋਇਆ ਗਾਰਬੇਜ ਜਿਹੜਾ ਨਾਰਮਲ ਮਸਾਮਾ ਦੇ ਰਾਹੀਂ ਨਹੀਂ ਨਿਕਲ ਸਕਦਾ ਉਸ ਨੂੰ ਕੱਢਣ ਵਾਸਤੇ ਇਹ ਟੋਕੇ ਉਸ ਨੂੰ ਬਰੀਕ ਕੁਤਰਾ ਕਰ ਦਿੰਦੇ ਹੈ ਤਾਂ ਕਿ ਉਹ ਜਿੰਨਾ ਵੀ ਬਲੱਡ ਦੇ ਵਿਚ ਪਾਣੀ ਆ ਰਿਹਾ ਹੈਗਾ ਆ 72% ਅਸੀਂ ਅਪਰੋਕਸੀਮੇਟਲੀ ਕਹਿੰਦੇ ਹਾਂ ਉਸ ਸਾਰੇ ਦੇ ਵਿਚ ਮਿਕਸ ਅਪ ਹੋ ਕੇ ਤੇ ਬਾਹਰ ਨਿਕਲਣ ਯੋਗ ਹੋ ਜਾਏ ਪਸੀਨਾ ਆ ਜਾਵੇ ਕਈਆਂ ਨੂੰ ਪਸੀਨਾ ਨਹੀਂ ਆਉਂਦਾ ਜੇ ਕਈਆਂ ਨੂੰ ਪਸੀਨਾ ਨਹੀਂ ਆਉਂਦਾ ਤਾਂ ਉਹਦਾ ਮਤਲਬ ਕੀ ਆ ਕਿ ਉਹਦਾ ਗਾਰਬੇਜ ਬਿਮਾਰ ਹੈ ਨੇ ਪ੍ਰੋਬਲਮ ਉਹਨਾਂ ਦੀ ਹੈਗੀਆਂ ਨੇ ਲੇਕਿਨ ਉਹਨਾਂ ਦਾ ਗਾਰਬੇਜ ਨਿਕਲ ਨਹੀਂ ਰਿਹਾ ਇਸ ਕਰਕੇ ਕਿ ਉਹਨਾਂ ਦਾ ਜਿਹੜਾ ਉਹ ਐਪੋਕ੍ਰਾਈਨ ਸਿਸਟਮ ਜਿਹੜਾ ਗਲੈਂਡੂਲਰ ਸਿਸਟਮ ਹੈਗਾ ਆ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਜਿਸ ਕਰਕੇ ਪਸੀਨਾ ਆਉਣਾ ਇੱਕ ਨਾਰਮਲ ਰੂਟੀਨ ਹੈ ਅੰਦਰ ਦਾ ਗਰਮੀ ਅੰਦਰ ਦੀ ਗਾਰਬੇਜ ਜਿਹੜੀ ਹੈ ਨਿਕਲਣੀ ਬਹੁਤ ਜ਼ਰੂਰੀ ਗੱਲ ਹੈਗੀ ਹੈ ਔਰ ਉਹਦਾ ਸਕਿਨ ਦੇ ਰਾਹੀਂ ਨਿਕਾਸ ਕੇਵਲ ਪਸੀਨੇ ਰਾਹੀਂ ਹੁੰਦਾ ਹੈ ਔਰ ਤੁਸੀਂ ਵੇਖਿਆ ਹੋਣਾ ਕਿ ਸਰਦੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪਸੀਨਾ ਨਿਕਲਦਾ ਪਰ ਸਰਦੀਆਂ ਦੇ ਵਿਚ ਵੀ ਐਸਾ ਹੁੰਦਾ ਹੈ ਤੁਸੀਂ ਇੱਕ ਦਿਨ ਨਾ ਨਹਾਓ ਹਾਂ ਤੇ ਤੁਸੀਂ ਇਹ ਵੇਖੋ ਤੁਹਾਡੀ ਸਮੈਲ ਚ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੇ ਵਿਚੋਂ ਕਿਉਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ ਹੈ ਨਾ ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ ਤੁਹਾਡੇ ਐਪੋਕ੍ਰਾਈਨ ਗਲੈਂਡਸ ਤਾਂ ਕੰਮ ਕਰ ਹੀ ਰਹੇ ਨੇ ਪਰ ਬਾਹਰ ਦੇ ਹਾਲਾਤ ਦੇ ਕਰਕੇ ਟੈਂਪਰੇਚਰ ਦੀ ਚੇਂਜ ਦੇ ਕਰਕੇ ਉਹ ਪਸੀਨਾ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਡਰਾਈ ਹੋ ਰਿਹਾ ਔਰ ਗਰਮੀਆਂ ਦੇ ਵਿਚ ਸਾਨੂੰ ਆਮ ਤੌਰ ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਆ ਔਰ ਜੇ ਗਰਮੀ ਅੰਦਰ ਦਾ ਟੈਂਪਰੇਚਰ ਵਧਣਾ ਸ਼ੁਰੂ ਹੁੰਦਾ ਥੋੜਾ ਬਹੁਤ ਵੀ ਔਰ ਅੰਗਾਂ ਨੂੰ ਠੰਡਾ ਰੱਖਣ ਵਾਸਤੇ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਪਸੀਨਾ ਬਾਹਰ ਆਉਂਦਾ ਆ ਤਾਂ ਕਿ ਅੰਦਰ ਦੇ ਅੰਗ ਠੰਡੇ ਰਹਿ ਸਕਣ ਔਰ ਬਾਹਰ ਪਸੀਨੇ ਦੇ ਤੌਰ ਤੇ ਇਹ ਜਾ ਸਕਣ ਸੋ ਸਕਿਨ ਦੇ ਸੰਬੰਧ ਦੇ ਵਿਚ ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਕਿ ਭਾਈ ਸਕਿਨ ਇੱਕ ਤਾਂ ਵਨ ਵੇ ਟ੍ਰੈਫਿਕ ਆ ਦੂਸਰਾ ਸਕਿਨ ਇੱਕ ਕੰਪਲੀਟ ਸਿਸਟਮ ਹੈ ਜਿਵੇਂ ਆਮ ਸਾਰੇ ਸਿਸਟਮ ਹੋਰ ਹੈਗੇ ਨੇ ਤੀਸਰਾ ਸਕਿਨ ਇੱਕ ਬਹੁਤ ਵੱਡਾ ਸੈਂਸਰੀ ਆਰਗਨ ਹੈ ਜਿੰਨਾ ਹੋਰ ਹੈ ਨਹੀਂ ਕੋਈ ਸਾਰਿਆਂ ਕੋਲ ਲਿਮਿਟਡ ਸੈਂਸ ਹੈਗੀ ਹੈ ਇਹ ਚਾਰ ਚੁਫੇਰੇ ਬਾਡੀ ਦੇ ਚਾਰ ਚੁਫੇਰੇ ਇਹਦੇ ਸੈਂਸਰੀ ਸੈਲਸ ਲੱਗੇ ਹੋਏ ਨੇ ਕਿਉਂਕਿ ਨਰਵ ਇੰਡਿੰਗਸ ਹਨ ਉੱਥੇ ਆ ਕੇ ਸਾਰੀਆਂ ਨਰਵ ਖਤਮ ਹੋ ਜਾਂਦੀਆਂ ਨੇ ਇੱਥੋਂ ਇਹਨਾਂ ਨੇ ਵਾਪਸ ਹੀ ਜਾਣਾ ਹੈਗਾ ਇੱਥੋਂ ਦਾ ਮੈਸੇਜ ਲੈ ਕੇ ਬ੍ਰੇਨ ਤੱਕ ਮਾਇੰਡ ਤੱਕ ਇਹਨਾਂ ਨੇ ਪਹੁੰਚਾਉਣਾ ਹੀ ਪਹੁੰਚਾਉਣਾ ਹੈਗਾ ਤੋ ਇਸ ਕਰਕੇ ਸਭ ਤੋਂ ਵੱਡਾ ਸੈਂਸਰੀ ਅੰਗ ਵੀ ਸਾਡਾ ਇਹ ਹੈਗਾ ਆ ਔਰ ਗਾਰਬੇਜ ਕੱਢਣ ਵਾਲਾ ਸਾਡਾ ਗਾਰਬੇਜ ਡਿਸਪੋਜ਼ਲ ਵੀ ਆਮ ਟੱਟੀ ਦੇ ਪਿਸ਼ਾਬ ਦੇ ਰਸਤੇ ਤੋਂ ਬਾਅਦ ਸਭ ਤੋਂ ਵੱਡਾ ਡਿਸਪੋਜ਼ਲ ਦਾ ਤਰੀਕਾਕਾਰ ਵੀ ਸਾਡਾ ਸਕਿਨ ਦਾ ਕੁਦਰਤ ਨੇ ਬਣਾਇਆ ਹੋਇਆ ਹੈ ਹੁਣ ਕਈ ਵੇਰਾਂ ਐਸਾ ਹੁੰਦਾ ਆ ਕਿ ਗਾਰਬੇਜ ਬਹੁਤ ਜ਼ਿਆਦਾ ਬਣ ਜਾਂਦਾ ਆ, ਪਰ ਗਾਰਬੇਜ ਬਣੀ ਜਾ ਰਿਹਾ, ਕਿਸੇ ਅੰਗ ਦੇ ਵਿੱਚ ਕੁਝ ਐਸਾ ਹੋ ਰਿਹਾ ਆ ਕਿ ਉਹ ਗਾਰਬੇਜ ਲਗਾਤਾਰ ਬਣੀ ਜਾ ਰਿਹਾ ਹੈ, ਪਰ ਜਿੰਨੇ ਵੀ ਸਾਰੇ ਡਿਸਕਾਸ ਦੇ ਰਾਹ ਹਨ ਉਹ ਸਾਰੇ ਸਮਝ ਕਰ ਲੋ ਵੀ ਹੈਂਡਸ ਆਫ ਸਾਡੇ ਤੁਸਾਰਾ ਨਹੀਂ ਨਿਕਲਦਾ, ਕਿਉਂਕਿ ਕੁਦਰਤ ਨੇ ਹਰ ਅੰਗ ਦੇ ਵਿਚੋਂ, ਅੰਗ ਨਾ ਕਹੋ ਬਲਕਿ ਇੱਕ ਸੈੱਲ ਕਹੋ, ਹਰ ਸੈੱਲ ਦੇ ਵਿਚੋਂ ਗਾਰਬੇਜ ਵਾਪਸ ਲਿਆਉਣ ਵਾਸਤੇ ਜਿਹੜਾ ਚੈਨਲ ਤਿਆਰ ਕੀਤਾ ਹੈ ਉਹਨੂੰ ਅਸੀਂ ਵੇਨਸ ਚੈਨਲ ਕਹਿੰਦੇ ਹਾਂ, ਤੇ ਉਸ ਵੇਨਸ ਚੈਨਲ ਦੇ ਵਿਚ ਸਰਕੂਲੇਟ ਕਰਦਾ ਰਹੇ ਵੀ ਬਲੱਡ ਆਏ ਵੀ ਤੇ ਜਾਏ, ਬਲੱਡ ਆਇਆ ਟ੍ਰੈਫਿਕ ਜਾਮ ਨਾ ਹੋ ਜਾਵੇ ਕਿਸੇ ਥਾਂ ਤੇ, ਜੇ 10 ਗੱਡੀਆਂ ਕਿਸੇ ਪਾਸੇ ਜਾਂਦੀਆਂ ਨੇ ਤੇ 8 ਵਾਪਸ ਵੀ ਆਉਣ, ਤੇ ਜੇ ਅਗਰ ਐਸਾ ਸਿਸਟਮ ਨਹੀਂ ਹੁੰਦਾ ਤੇ ਫੇਰ ਬਲੱਡ ਰੁਕ ਜਾਏਗਾ ਨਾ, ਤੇ ਜੇ ਕੰਮ ਰੁਕ ਗਿਆ ਤੇ ਫਿਰ ਇਹ ਤਾਂ ਮੇਨ ਕੰਮ ਹੈਗਾ, ਇਹਦਾ ਮਤਲਬ ਡੈਥ ਨੇੜੇ ਆ ਜਾਏਗੀ। ਸੋ ਇਸ ਗੱਲ ਨੂੰ ਬਚਾਉਣ ਵਾਸਤੇ ਕੁਦਰਤ ਨੇ ਇੱਕ ਹੋਰ ਸਿਸਟਮ ਸਾਡੇ ਸਰੀਰ ਚ ਸ਼ੁਰੂ ਕੀਤਾ ਹੋਇਆ ਜਿਹਨੂੰ ਅਸੀਂ ਲਿੰਫ ਚੈਨਲ ਕਹਿੰਦੇ ਹਾਂ, ਕਿ ਵੇਨਸ ਬਲੱਡ ਦੇ ਵਿਚੋਂ ਜਿਹੜਾ ਵਾਪਸੀ ਸੈੱਲਾਂ ਦੇ ਵਿਚੋਂ ਆ ਰਿਹਾ ਗਾਰਬੇਜ ਇਕੱਠਾ ਕਰਕੇ ਔਰ ਵੇਸਟ ਪ੍ਰੋਡਕਟ ਲੈ ਕੇ, ਉਹਦੇ ਵਿਚ ਜੇ ਕੋਈ ਗਾਰਬੇਜ ਸੰਘਣਾ ਇਸ ਤਰ੍ਹਾਂ ਦਾ ਮਾਦਾ ਹੈਗਾ, ਟੌਕਸਿਕ ਮਾਦਾ ਹੈਗਾ ਜਿਹਨੂੰ ਅਸੀਂ ਗਾਰਬੇਜ ਕਹਿ ਰਹੇ ਹਾਂ, ਉਹਨੂੰ ਅਲੱਗ ਫਿਲਟਰ ਕਰਕੇ ਇੱਕ ਅਲੱਗ ਚੈਨਲ ਚ ਚਲਾਓ, ਔਰ ਫਿਰ ਜੇ ਉਹ ਚੈਨਲ ਵੀ ਭਰਦਾ ਜਾਂਦਾ ਆ ਤੇ ਨੇੜੇ ਨੇੜੇ ਉਹਦੇ ਟੈਂਕ ਬਣੇ ਨੇ ਜਿਵੇਂ ਜੇਲਾਂ ਬਣੀਆਂ ਹੁੰਦੀਆਂ ਨੇ, ਔਰ ਉਹਨਾਂ ਦੇ ਵਿਚ ਇਹਨੂੰ ਪਾਉਂਦੇ ਜਾਓ ਜਿਹਨੂੰ ਅਸੀਂ ਲਿੰਫ ਗਲੈਂਡਸ ਕਹਿੰਦੇ ਹਾਂ, ਸਭ ਤੋਂ ਪਹਿਲਾਂ ਉਹ ਭਰਦੇ ਨੇ, ਤੇ ਜੇ ਕਿਸੇ ਅੰਗ ਦੇ ਵਿਚ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਵੇ ਤੇ ਜੇ ਉਹਦੇ ਨੇੜੇ ਦੇ ਲਿੰਫ ਗਲੈਂਡਸ ਫੁੱਲਣੇ ਸ਼ੁਰੂ ਹੋ ਜਾਣ ਤੇ ਅਸੀਂ ਉਹਨੂੰ ਬੜਾ ਸੀਰੀਅਸ ਇੰਪੈਕਟ ਕਰਦੇ ਹਾਂ, ਬਹੁਤ ਸੀਰੀਅਸਲੀ ਲੈਣੇ ਇਸ ਗੱਲ ਵਾਸਤੇ ਬਈ ਭਾਈ ਲੱਤ ਤੇ ਸੱਟ ਲੱਗ ਗਈ ਸੀ ਪੈਰ ਤੇ ਔਰ ਮੇਰੇ ਜੰਗਾਂ ਦੇ ਵਿਚ ਸੁੰਡਾ, ਪੰਜਾਬੀ ਚ ਆਪਣੇ ਕਹਿੰਦੇ ਸੁੰਡਾ ਪੈ ਗਿਆ, ਹਾਂਜੀ ਇਸੇ ਤਰ੍ਹਾਂ ਹੀ ਹੱਥ ਤੇ ਸੱਟ ਲੱਗ ਗਈ ਸੀ ਸਾਡੀ ਕੱਛ ਦੇ ਵਿਚ ਸੁੰਡਾ ਪੈ ਗਿਆ ਹੈਗਾ, ਭਾਵ ਕਿ ਉਹ ਲਿੰਫ ਚੈਨਲ ਦੇ ਵਿਚ ਉਸ ਸੱਟ ਵਾਲੀ ਥਾਂ ਤੋਂ ਚੱਲਦਾ ਹੋਇਆ ਗਾਰਬੇਜ ਜਿਹੜਾ ਹੈਗਾ ਆ ਉਹ ਇੱਥੇ ਆ ਕੇ ਕੁਦਰਤ ਨੇ ਇਕੱਠਾ ਕਰ ਲਿਆ ਵੀ ਨਾ ਬਈ ਇਸ ਤੋਂ ਅੱਗੇ ਨੀ ਤੈਨੂੰ ਜਾਣ ਦੇਣਾ, ਇਸ ਤੋਂ ਅੱਗੇ ਤੂੰ ਗਿਆ ਤੇ ਤੂੰ ਹਾਰਟ ਜਾਂ ਲੰਗ ਜਾਂ ਹੋਰ ਬੜੇ ਜ਼ਰੂਰੀ ਅੰਗਾਂ ਨੂੰ ਨੁਕਸਾਨ ਕਰੇਗਾ, ਇਸ ਕਰਕੇ ਉਹ ਸੁੰਡਾ ਫੁੱਲ ਜਾਂਦਾ। ਜਦ ਤੱਕ ਉਹ ਲੱਗੀ ਹੋਈ ਸੱਟ ਵਾਲਾ ਏਰੀਆ ਰਿਪੇਅਰ ਨਹੀਂ ਹੋ ਜਾਂਦਾ ਤਦ ਤੱਕ ਇਹ ਸੁੰਡਾ ਪਿਆ ਹੀ ਰਹਿੰਦਾ ਹੈਗਾ, ਔਰ ਹੌਲੀ ਹੌਲੀ ਜਿਵੇਂ ਉਹ ਅੰਗ ਠੀਕ ਹੁੰਦਾ ਆ ਉਸੇ ਤਰ੍ਹਾਂ ਹੀ ਇਹ ਸੁੰਡਾ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਪ੍ਰਾਪਰ ਤੌਰ ਤੇ। ਪਰ ਜਿਹੜੀਆਂ ਮਲੇਗਨੈਂਟ ਬਿਮਾਰੀਆਂ ਜਿਵੇਂ ਲਿਊਪਸ ਹੈ, ਜਿਵੇਂ ਈਵਨ ਰਿਊਮੈਟਿਜ਼ਮ ਦੇ ਵਿਚ ਵੀ ਹੈ, ਗਠੀਏ ਦੇ ਵਿਚ ਵੀ ਐਸਾ ਹੋ ਜਾਂਦਾ ਆ, ਜਾਂ ਜਿਵੇਂ ਕੈਂਸਰ ਦਾ ਖਾਸ ਤੌਰ ਤੇ ਤੁਸੀਂ ਸਾਰੇ ਲੋਕ ਜਾਣਦੇ ਹੀ ਹੋ, ਔਰ ਉਹਨਾਂ ਹਾਲਾਤਾਂ ਦੇ ਵਿਚ ਇਹ ਜਿਹੜੇ ਲਿੰਫ ਚੈਨਲ ਦੇ ਲਿੰਫ ਗਲੈਂਡਸ ਨੇ ਇਹ ਫੁੱਲਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕਿਸੇ ਅੰਗ ਦੇ ਵਿਚ ਕੈਂਸਰ ਹੈ ਔਰ ਉਹਦੇ ਲੋਕਲ ਲਿੰਫ ਗਲੈਂਡਸ ਸਵੈਲ ਅਪ ਹੋ ਗਏ ਨੇ, ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਕੁਦਰਤ ਦੀ ਪ੍ਰੋਟੈਕਸ਼ਨ ਇਹਦੇ ਵਾਸਤੇ ਜਾਰੀ ਹੈ। ਪਰ ਜੇ ਇਹ ਇੱਕ ਥਾਂ ਦੇ ਲਿੰਫ ਗਲੈਂਡ ਅੱਗੇ ਹੋਰ ਥਾਵਾਂ ਤੇ ਵੀ ਲਿੰਫ ਗਲੈਂਡ ਉਸੇ ਚੈਨਲ ਚ ਫੁੱਲਣੇ ਸ਼ੁਰੂ ਹੋ ਜਾਂਦੇ ਨੇ, ਪਲੱਸ ਮੰਨ ਲਿਆ ਜਾਏ ਕਿਸੇ ਥਾਂ ਤੇ ਕਿਸੇ ਅੰਗ ਦੇ ਵਿਚ ਕੈਂਸਰ ਹੋ ਗਿਆ ਉਥੋਂ ਦੇ ਲਿੰਫ ਚੈਨਲ ਜਾਂ ਯੂਟਰਸ ਦੇ ਵਿਚ ਹੀ ਹੋ ਗਿਆ ਜਾਂ ਸਾਡੇ ਪੈਲਵਿਕ ਏਰੀਆ ਚ ਹੋ ਗਿਆ, ਇਥੋਂ ਦੇ ਲਿੰਫ ਚੈਨਲ ਗਲੈਂਡਸ ਅਸੀਂ ਵੇਖ ਲਿਆ ਕਿ ਸਵੈਲ ਅਪ ਹੋ ਗਏ, ਪਰ ਡਾਕਟਰ ਤੁਸੀਂ ਵੇਖਿਆ ਹੋਣਾ ਨਾ ਢਾਉਣ ਦੇ ਵਿਚ ਵੇਖਦੇ ਨੇ, ਗਰਦਨ ਦੇ ਵਿਚ ਵੇਖਦੇ ਨੇ, ਫੇਫੜਿਆਂ ਦੇ ਵਿਚ ਐਕਸਰੇ ਵਗੈਰਾ ਕਰਕੇ ਵੇਖਦੇ ਨੇ, ਕਿਤੇ ਉਹ ਲਿੰਫ ਚੈਨਲ ਜਿਹੜੇ ਨੇ ਲਿੰਫ ਗਲੈਂਡਸ ਨੇ ਇੱਥੇ ਤਾਂ ਨਹੀਂ ਆ ਗਏ। ਜਦੋਂ ਇੱਥੇ ਆ ਗਏ ਤੇ ਉਹਦਾ ਮਤਲਬ ਇਹ ਹੈ ਵੀ ਬਿਮਾਰੀ ਤਾਂ ਯੂਟਰਸ ਦੇ ਵਿਚ ਸੀ, ਬਿਮਾਰੀ ਤਾਂ ਪੈਲਵਿਕ ਏਰੀਆ ਦੇ ਵਿਚ ਸੀ, ਔਰ ਇਹਦਾ ਮਤਲਬ ਫੇਫੜਿਆਂ ਚ ਵੀ ਆ ਗਏ ਨੇ, ਤੇ ਅਸੀਂ ਮੈਡੀਕਲ ਟਰਮ ਦੇ ਵਿਚ ਇਹਨੂੰ ਕਹਿੰਦੇ ਮੈਟਾਸਟੇਸਿਸ, ਭਾਵ ਕੀ ਆ ਵੀ ਉਹ ਬਿਮਾਰੀ ਫੈਲ ਗਈ ਹੈ ਜੀ, ਬਿਮਾਰੀ ਫੈਲ ਗਈ ਆ, ਬਿਮਾਰੀ ਦਾ ਵਿਕਰਾਲ ਰੂਪ ਹੋ ਰਿਹਾ ਆ ਕਿ ਉਹ ਗਾਰਬੇਜ ਉੱਥੇ ਇਕੱਠਾ ਨਹੀਂ ਹੋ ਰਿਹਾ, ਅਗਾਂਹ ਵੀ ਜਾ ਰਿਹਾ ਹੈਗਾ, ਉੱਥੇ ਨਹੀਂ ਸੰਭਾਲਿਆ ਜਾ ਰਿਹਾ। ਲਿੰਫ ਚੈਨਲ ਦਾ ਮਤਲਬ ਵੀ ਹੁੰਦਾ ਲਿੰਫੈਟਿਕ ਸਿਸਟਮ ਜਿਹੜਾ ਸਾਡਾ ਉਹ ਇੱਕ ਫੈਗੋਸਾਈਟਿਕ ਸਿਸਟਮ ਹੈ, ਸਵਾਲੋ ਕਰ ਜਾਣਾ, ਸਾਰੇ ਜ਼ਹਿਰ ਨੂੰ ਖਤਮ ਕਰਕੇ ਸਵਾਲੋ ਕਰ ਦੇਣਾ ਔਰ ਸੈੱਲਾਂ ਨੂੰ ਫ੍ਰੀ ਕਰ ਦੇਣਾ। ਜਿੰਨੇ ਵੀ ਸਾਡੇ WBCs ਨੇ ਇਹ ਸਾਡੀ ਪ੍ਰੋਟੈਕਟਿਵ ਪਾਵਰ ਹੈਗੀ ਹੈ, ਇਹਨਾਂ ਨੂੰ ਨਵੇਂ ਬਣਾਉਣਾ, ਇਹਨਾਂ ਦੀ ਰਿਪੇਅਰ ਕਰਨਾ, ਔਰ ਇਹ ਸਾਰਾ ਕੰਮ ਜਿਹੜਾ ਹੈ ਸਾਡੇ ਜਿੰਨੇ ਵੀ ਲਿੰਫ ਚੈਨਲ ਨੇ ਲਿੰਫ ਗਲੈਂਡਸ ਨੇ ਇਸ ਲਿੰਫ ਸਿਸਟਮ ਹੈਗਾ ਆ ਇਹ ਉਹਦਾ ਕੰਮ ਹੈਗਾ ਆ। ਪਰ ਜੇ ਉਹਦੇ ਤੋਂ ਬੇਕਾਬੂ ਹੋ ਗਿਆ ਤੇ ਫਿਰ ਇਹ ਸਾਰੇ ਸਰੀਰ ਦੇ ਵਿਚ ਵੀ ਖੂਨ ਦੇ ਰਾਹੀਂ ਸਰਕੂਲੇਟ ਕਰਦਾ ਆ ਔਰ ਅਲੱਗ ਅਲੱਗ ਥਾਵਾਂ ਤੇ ਸਾਨੂੰ ਇਹ ਗਿਲਟੀਆਂ ਦਿਖਾਈ ਦਿੰਦੀਆਂ ਨੇ। ਉਸ ਤੋਂ ਬਾਅਦ ਸਕਿਨ ਦਾ ਚੈਪਟਰ ਆਪਣਾ ਚੱਲ ਰਿਹਾ ਹੈਗਾ ਤੇ ਸਕਿਨ ਦੀ ਗੱਲ ਦੱਸਦਿਆਂ ਮੈਂ ਤੁਹਾਨੂੰ ਇਹ ਦੱਸਿਆ ਸੀ ਭਾਈ ਸਕਿਨ ਦੇ 3 ਲੇਅਰ ਹੈਗੇ ਆ। ਆ ਸਾਰਾ ਹੁਣ ਤੱਕ ਦਾ ਜਿੰਨਾ ਡੰਬਰ ਰਚਿਆ, ਜਿੰਨਾ ਮੈਂ ਲੈਕਚਰ ਤੁਹਾਡੇ ਸਾਹਮਣੇ ਕੀਤਾ, ਇਸ ਸਾਰੇ ਦਾ ਮਕਸਦ ਸੀਗਾ ਬਈ ਸਕਿਨ ਦੀ ਫੰਕਸ਼ਨਿੰਗ, ਸਕਿਨ ਦੀ ਇੰਪੋਰਟੈਂਸ, ਇਹਦੀ ਇੰਪੋਰਟੈਂਸ ਕੀ ਹੈਗੀ ਹੈ ਵੀ ਇੰਨੇ ਇੰਨੇ ਵੱਡੇ ਇਹ ਕੰਮ ਕਰਦੀ ਹੈ। ਹਾਂਜੀ, ਅੱਜ ਤੱਕ ਅਸੀਂ ਇਹ ਸਮਝਦੇ ਨਹੀਂ ਸਭੀ ਸੈਂਸਰੀ ਆਰਗਨ ਹੈਗਾ, ਲੇਕਿਨ ਇਹ ਬਹੁਤ ਵੱਡਾ ਸੈਂਸਰੀ ਆਰਗਨ ਹੈਗਾ, ਇਹ ਵੀ ਆਪਾਂ ਅੱਜ ਜਾਣ ਲਿਆ ਆਮ ਤੌਰ ਤੇ। ਔਰ ਫਿਰ ਵਨ ਵੇ ਟ੍ਰੈਫਿਕ ਇਹ ਹੈਗੀ ਹੈ, ਇਹ ਵੀ ਆਪਾਂ ਜਾਣ ਲਿਆ ਅੱਜ ਕਰਕੇ ਹੈ ਜੀ। ਸੋ ਇਸੇ ਤਰ੍ਹਾਂ ਹੀ ਸਾਰੇ ਹੀ ਇਸ ਸਕਿਨ ਦੀ ਬਣਤਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਮੈਂ ਇਹ ਕਿਹਾ ਸੀਗਾ ਵੀ ਇਹਦੇ ਤਿੰਨ ਲੇਅਰ ਅਸੀਂ ਸਮਝਦੇ ਹਾਂ ਮੈਡੀਕਲ ਦੇ ਵਿੱਚ, ਕਿ ਇੱਕ ਨੂੰ ਐਪੀਡਰਮਸ ਕਹਿੰਦੇ ਆ, ਇੱਕ ਨੂੰ ਡਰਮਿਸ ਕਹਿੰਦੇ ਆ, ਇੱਕ ਨੂੰ ਹਾਈਪੋਡਰਮਿਸ ਕਹਿੰਦੇ ਆ। ਐਪੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾ, ਪਹਿਲਾ ਬਾਹਰੋਂ ਵੇਖਿਆ ਪਹਿਲਾ ਜਿਹੜਾ ਸਾਡਾ ਦਿਸਦਾ ਸਾਨੂੰ ਉਹਨੂੰ ਅਸੀਂ ਐਪੀਡਰਮਿਸ ਕਹਿੰਦੇ ਆ, ਔਰ ਵਿਚਕਾਰਲਾ ਜਿਹੜਾ ਲੇਅਰ ਹੈ ਉਹਨੂੰ ਅਸੀਂ ਅਸਲ ਡਰਮਸ ਅਸਲ ਸਕਿਨ ਦਾ ਲੇਅਰ ਕਹਿੰਦੇ ਆ, ਔਰ ਜਿਹੜਾ ਉਹਦੇ ਹੇਠਾਂ ਹੁੰਦਾ ਆ ਜਿਹੜਾ ਆਮ ਤੌਰ ਤੇ ਹੇਠਾਂ ਵਾਲੇ ਕਿਸੇ ਅੰਗ ਦੇ ਨਾਲ ਚੰਬੜਿਆ ਹੁੰਦਾ ਆ, ਖਾਸ ਤੌਰ ਤੇ ਬੋਨਸ ਹੁੰਦੀਆਂ ਨੇ, ਖਾਸ ਤੌਰ ਤੇ ਬੋਨਸ ਦੇ ਨਾਲ ਚੰਬੜ ਵਾਲਾ ਜਿਹੜਾ ਹਿੱਸਾ ਹੁੰਦਾ ਆ ਉਹ ਉਸ ਨੂੰ ਅਸੀਂ ਹਾਈਪੋਡਰਮਸ ਕਹਿੰਦੇ ਆ। ਐਪੀਡਰਮਸ ਦੇ ਵਿੱਚ ਆ ਕੇ ਆਮ ਤੌਰ ਤੇ ਨਰਵ ਇੰਡਿੰਗਸ ਜਿਨ੍ਹਾਂ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਆ, ਨਰਵ ਇੰਡਿੰਗਸ ਇੱਥੇ ਆ ਕੇ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੋਂ ਵਾਪਸੀ ਆਉਣ ਦੀ, ਇਹ ਬਾਰਡਰ ਆ ਗਿਆ ਉਹਨਾਂ ਦਾ। ਔਰ ਤੁਸੀਂ ਵੇਖਿਆ ਹੋਣਾ ਜੀ ਕਿਸੇ ਦੀ ਲੱਤ ਬਾਂਹ ਤੇ ਚਰੀਦ ਆ ਜਾਵੇ ਨਾ, ਉਹ ਬੜੀ ਪੇਨਫੁਲ ਹੁੰਦੀ ਹੈ, ਛਿੱਲਿਆ ਗਿਆ ਪੰਜਾਬੀ ਚ ਅਸੀਂ ਕਹਿ ਦਿੰਦੇ ਆ ਵੀ ਉਹ ਮੇਰੇ ਤਾਂ ਯਾਰ ਰਗੜ ਲੱਗ ਗਈ, ਛਿੱਲਿਆ ਗਿਆ। ਔਰ ਰਗੜਨ ਵਾਲੀਆਂ ਥਾਵਾਂ ਜਿਹੜੀਆਂ ਨੇ ਇਹਨਾਂ ਨੇ ਕਿੱਥੇ ਅਸਰ ਕੀਤਾ ਹੈਗਾ ਆ, ਐਪੀਡਰਮਸ ਤੇ। ਔਰ ਐਪੀਡਰਮਸ ਦੇ ਵਿੱਚ ਸਕਿਨ ਦੀਆਂ ਨਰਵਸ ਜਿਹੜੀਆਂ ਨੇ ਉਹ ਬੜੀਆਂ ਸੈਂਸਿਟਿਵ ਹੋ ਗਈਆਂ ਔਰ ਉਹ ਛਿੱਲੀਆਂ ਗਈਆਂ, ਇਸੇ ਕਰਕੇ ਜਿਹੜੀ ਛਿੱਲੀ ਹੋਈ ਚੀਜ਼ ਹੈ ਦਰਦ ਬੜੀ ਕਰਦੀ ਹੈ। ਉਸ ਤੋਂ ਬਾਅਦ ਹੇਠਾਂ ਵਾਲਾ ਲੇਅਰ, ਇਸ ਦੇ ਬਾਹਰ ਸਾਨੂੰ ਵਾਲ ਦਿਖਦੇ ਨੇ, ਤੁਸੀਂ ਸਾਰੇ ਵੇਖਦੇ ਹੋ, ਪਰ ਵਾਲ ਜਿਹੜੇ ਨੇ ਬੇਸਿਕਲੀ ਐਪੀਡਰਮਸ ਦਾ ਹਿੱਸਾ ਨਹੀਂ, ਐਪੀਡਰਮਸ ਵਿੱਚੋਂ ਪਾਰ ਕਰਕੇ ਤੇ ਇਹ ਬਾਹਰ ਜਾਂਦੇ ਹੈ। ਹਾਂਜੀ, ਇਹ ਸਕਿਨ ਤੋਂ ਬਾਹਰ ਜਾਂਦੇ ਨੇ, ਉਗਦੇ ਕਿੱਥੇ ਨੇ, ਡਰਮਸ ਦੇ ਵਿੱਚ। ਡਰਮਸ ਏਰੀਆ ਇੱਕ ਐਸਾ ਏਰੀਆ ਹੈਗਾ ਆ ਜਿਹਦੇ ਵਿੱਚ ਸਾਡੇ ਕੋਲ ਫੈਟ ਸਵੈਟ ਗਲੈਂਡਸ ਨੇ, ਮਿਊਕਸ ਬਣਾਉਣ ਵਾਲੇ ਗਲੈਂਡਸ ਨੇ, ਹੇਅਰ ਗਰੋ ਕਰਨ ਵਾਲੇ ਗਲੈਂਡਸ ਨੇ, ਇਹ ਸਾਰੇ ਦੇ ਸਾਰੇ ਇਸ ਮਿਡਲ ਵਾਲਾ ਏਰੀਆ ਜਿਹੜਾ ਹੈ ਜਿਹਨੂੰ ਅਸੀਂ ਡਰਮਸ ਕਿਹਾ ਹੈਗਾ ਆ, ਔਰ ਇਹ ਐਪੀਡਰਮਿਸ ਨਾਲੋਂ ਮੋਟਾ ਏਰੀਆ ਹੁੰਦਾ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਗਰੋ ਕਰਦੀਆਂ ਨੇ। ਔਰ ਇਹੀ ਉਹ ਏਰੀਆ ਹੈ ਜਿੱਥੇ ਆਮ ਤੌਰ ਤੇ ਬਲੱਡ ਵੈਸਲਸ ਆਉਂਦੇ ਨੇ ਔਰ ਇੱਥੋਂ ਵਾਪਸ ਜਾਂਦੇ ਨੇ, ਔਰ ਇਹਨਾਂ ਦੀਆਂ ਟੈਰੀਬਿਊਟਰੀਜ ਜਿਹੜੀਆਂ ਨੇ ਇਹਨਾਂ ਦੇ ਹੋਰ ਅਗਲੇ ਨਾਲੇ ਨਾਲੇ ਜਾਂ ਬਰੀਕ ਜਿਹੜੀ ਖਾਰੇ ਹਨ ਉਹ ਅੱਗੇ ਤੱਕ ਐਪੀਡਰਮਸ ਨੂੰ ਵੀ ਹੇਠੋਂ ਮੁਆਸਰ ਦਿੰਦੇ ਰਹਿੰਦੇ ਨੇ ਤਾਂ ਕਿ ਇਹ ਵੀ ਚਮੜੀ ਦੇ ਮੁਤਾਬਕ ਹੀ ਵੱਧਦਾ ਰਹੇ ਔਰ ਇਹ ਵੀ ਉਸੇ ਤਰ੍ਹਾਂ ਹੀ ਸੈੱਟ ਹੋਣਾ ਸ਼ੁਰੂ ਹੋ ਜਾਵੇ ਤੇ ਆਪਣੀ ਕਾਰਵਾਈ ਪੂਰੀ ਕਰਦਾ ਰਹਿ ਸਕੇ। ਇਸ ਕਰਕੇ ਮੇਨ ਇੰਪੋਰਟੈਂਟ ਲੇਅਰ ਜਿਹੜਾ ਸਾਡੀ ਚਮੜੀ ਦਾ ਹੈਗਾ ਆ ਉਹ ਸਾਡਾ ਡਰਮਸ ਲੇਅਰ ਹੈਗਾ, ਔਰ ਇਸ ਡਰਮਸ ਦੀ ਇੰਪੋਰਟੈਂਸ ਇਸ ਕਰਕੇ ਕਿਉਂਕਿ ਸਾਰਾ ਫੰਕਸ਼ਨ ਜਿੰਨਾ ਵੀ ਸਕਿਨ ਦਾ ਹੁੰਦਾ ਆ, ਜੇ ਪਸੀਨਾ ਆਉਂਦਾ ਤਾਂ ਗਲੈਂਡ ਸਵੈਟ ਗਲੈਂਡ ਹੈਗੇ ਨੇ, ਜੇ ਕਈਆਂ ਨੇ ਤੁਸੀਂ ਵੇਖਿਆ ਨਾ ਪਸੀਨਾ ਬੜਾ ਸਿੰਧਾ ਆਉਂਦਾ ਆ, ਆਇਲੀ ਪਰਸਪਰੇਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਔਰ ਇਹ ਉਹ ਜਿਹੜੇ ਆਇਲ ਗਲੈਂਡ ਹਨ ਉਹ ਵੀ ਇੱਥੇ ਹੀ ਲੱਗੇ ਹੋਏ ਨੇ, ਔਰ ਉਹਨਾਂ ਨੂੰ ਵੀ ਭੰਗਾਰ ਕੇ ਹੀਟ ਦੇ ਕਰਕੇ ਜਾਂ ਕਿਸੇ ਹੋਰ ਕਿਸੇ ਬਿਮਾਰੀ ਕੰਟੀਨਿਊਡ ਬਿਮਾਰੀ ਅਗਰ ਲੱਗੀ ਰਹਿੰਦੀ ਹੈ ਨਾ ਤੇ ਉਹਦੇ ਕਰਕੇ ਆਮ ਤੌਰ ਮੈਂ ਤੁਹਾਨੂੰ ਐਗਜ਼ਾਮਪਲ ਇਹਦੀ ਦੇ ਸਕਦਾ ਹਾਂ, ਯੁਵਾਨੀ ਦੇ ਵਿੱਚ ਯੰਗ ਏਜ ਦੇ ਵਿੱਚ ਆ ਕੇ ਤੁਸੀਂ ਵੇਖਿਆ ਹੋਣਾ ਲੜਕਿਆਂ ਨੂੰ ਜਾਂ ਖਾਸ ਤੌਰ ਤੇ ਲੜਕੀਆਂ ਨੂੰ ਪਿੰਪਲਸ ਐਕਨੀਜ਼ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਉਹਦਾ ਮਤਲਬ ਕੀ ਆ ਕਿ ਜਿਹੜਾ ਹਾਰਮੋਨਸ ਜਿਹਦੇ ਕਰਕੇ ਇਹ ਸਾਰੀਆਂ ਟੈਸਟੋਸਟੇਰੋਨ ਹਾਰਮੋਨ ਕਾਰਵਾਈ ਜਾਂ ਮਾਸਿਕ ਧਰਮ ਦੀ ਕਾਰਵਾਈ ਚਾਲੂ ਹੋਣੀ ਹੈ, ਜਿਹੜੀ ਜਿਹੜੀ ਉੱਥੇ ਚਾਲੂ ਹੋ ਗਈ ਹੈ ਬਾਕੀ ਤਾਂ ਬਲੱਡ ਚ ਸਰਕੂਲੇਟ ਕਰ ਰਿਹਾ ਨਾ, ਥਰੋ ਆਊਟ ਸਰਕੂਲੇਟ ਕਰ ਰਿਹਾ ਹੈ ਉਹ, ਔਰ ਉਹਦੇ ਸਰਕੂਲੇਟ ਕਰਨ ਕਰਕੇ ਉਸ ਕਿੰਨੇ ਤੱਕ ਵੀ ਪਹੁੰਚ ਰਿਹਾ ਹੈ, ਔਰ ਉਹ ਲੋੜ ਤੋਂ ਜ਼ਿਆਦਾ ਹੈ, ਲੋੜ ਤੋਂ ਜ਼ਿਆਦਾ ਹੋਣ ਕਰਕੇ ਆਮ ਤੌਰ ਤੇ ਇਸ ਅਡਲਸੈਂਸ ਏਜ ਦੇ ਵਿੱਚ ਜਾ ਕੇ ਅਡਲਸੈਂਸ ਤੋਂ ਅਡਲਟ ਹੋਣ ਤੱਕ ਦੀ ਜਿਹੜੀ ਏਜ ਹੈ ਇਹਦੇ ਵਿੱਚ ਜ਼ਿਆਦਾਤਰ ਤੁਸੀਂ ਵੇਖਿਆ ਹੋਣਾ ਐਕਨੀਜ਼ ਪਿੰਪਲਸ ਆਮ ਬੱਚਿਆਂ ਨੂੰ, ਲੜਕੇ ਹੋਣ ਚਾਹੇ ਲੜਕੀਆਂ ਹੋਣ, ਇਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਔਰ ਉਹ ਆਲੀ ਫੇਸ ਕਹਿੰਦੇ ਮੇਰਾ ਚਿਹਰਾ ਬੜਾ ਸਿੰਧਾ ਰਹਿੰਦਾ ਜੀ, ਮੱਥੇ ਤੇ ਪਸੀਨਾ ਆਉਂਦਾ ਤੇ ਬੜਾ ਲੇਸਲਾ ਤੇ ਬੜਾ ਸਿੰਧਾ ਰਹਿੰਦਾ ਹੈਗਾ ਆਮ ਤੌਰ ਤੇ ਜਿਹੜਾ ਅਸੀਂ ਵੇਖਦੇ, ਕਈਆਂ ਨੂੰ ਬਾਹਾਂ ਤੇ ਵੀ ਬਹੁਤ ਸਿੰਧਾ ਪਸੀਨਾ ਆਉਂਦਾ, ਉਹਦਾ ਮਤਲਬ ਕੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਰਮੋਨਲ ਇਫੈਕਟ, ਹਾਰਮੋਨਲ ਘੋਲ ਇਸ ਬਲੱਡ ਦੇ ਵਿਚ ਸਕਿਨ ਤੱਕ ਪਹੁੰਚ ਰਿਹਾ ਹੈ ਜਿਹੜਾ ਪਹਿਲਾਂ ਨਹੀਂ ਸੀ, ਹੁਣ ਐਕਸੈਸ ਹੋ ਗਿਆ ਹੈ। ਤੇ ਉਹ ਐਕਸੈਸ ਨਿਕਾਸ ਦੇ ਰਾਹੀਂ ਜਾਂ ਜੋ ਕੰਮ ਉਹਨੇ ਕਰਨਾ ਹੈਗਾ, ਉਹਨੇ ਓਵਰੀ ਚ ਕੰਮ ਕਰਨਾ ਜਾਂ ਉਹਨੇ ਟੈਸਟਿਸ ਚ ਕੰਮ ਕਰਨਾ ਹੈਗਾ, ਜੋ ਕੰਮ ਉਹਨੇ ਕਰਨਾ ਹੈ ਉਹਦੇ ਤੋਂ ਹੋਰ ਵਾਧੂ ਹੋ ਗਿਆ ਜਾਂ ਉੱਥੇ ਇਸਤੇਮਾਲ ਨਹੀਂ ਹੋਇਆ, ਸਰਕੂਲੇਟ ਕਰ ਰਿਹਾ ਹੈਗਾ। ਕਿਉਂਕਿ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਨਾ, ਕਈਆਂ ਨੂੰ ਬਾਵਜੂਦ ਇਸ ਦੇ ਵੀ ਜਿਹੜੇ ਟੈਸਟਿਸ ਤਾਂ ਬਣੇ ਹੋਏ ਨੇ ਲੇਕਿਨ ਸਪਰਮ ਨਹੀਂ ਬਣਦੇ ਉਹਦੇ ਚ, ਜਾਂ ਟੈਸਟਿਸ ਦੀ ਡਿਵੈਲਪਮੈਂਟ ਨਹੀਂ ਹੁੰਦੀ ਉਹਦੇ ਵਿਚ, ਜਾਂ ਬੱਚੀਆਂ ਨੂੰ ਕਈ ਵਾਰ ਐਸਾ ਹੁੰਦਾ ਕਿ ਓਵਰੀ ਤੇ ਹੈਗੀ ਹੈ ਲੇਕਿਨ ਉਹਦੇ ਬਾਵਜੂਦ ਇਸ ਦੇ ਵੀ ਉਹਨੂੰ ਦਿਮਾਗ ਤੋਂ ਨਹੀਂ ਪੈਦਾ ਹੋ ਰਿਹਾ, ਜਾਂ ਜਿਹੜੇ ਉਹਦੇ ਈਸਟ੍ਰੋਜਨ ਹਾਰਮੋਨ ਵਗੈਰਾ LH ਹਾਰਮੋਨ ਵਗੈਰਾ ਉਹ ਜਿਹੜੇ ਪੈਦਾ ਹੋਣੇ ਸੀ ਉਹ ਨਾਰਮਲ ਨਹੀਂ ਹੋ ਰਹੇ, ਪਰ ਸਰਕੂਲੇਟ ਕਰ ਰਹੇ ਨੇ ਜਿਹਦੇ ਕਰਕੇ, ਖਾਸ ਤੌਰ ਤੇ ਪ੍ਰੋਜੈਸਟ੍ਰੋਨ ਵਗੈਰਾ ਦੀ ਗੱਲ ਕਰਦੇ ਹਾਂ ਅਸੀਂ, ਇਹਦੇ ਕਰਕੇ ਐਕਸੈਸ ਸਰਕੂਲੇਸ਼ਨ ਜਦੋਂ ਬਲੱਡ ਦੇ ਵਿਚ ਹਾਰਮੋਨਸ ਦਾ ਇਹ ਆ ਤੇਲ ਵਰਗੇ ਆ, ਮੱਛੀ ਦਾ ਤੇਲ ਜਿਵੇਂ ਹੁੰਦਾ ਨਾ, ਸੋ ਲਾਈਕ ਦੈਟ ਇਹ ਤੇਲ ਵਰਗੇ ਆ ਤੇ ਇਹ ਸਰਕੂਲੇਟ ਕਰਦੇ ਹੋਏ ਜਦੋਂ ਸਕਿਨ ਚ ਜਾਂਦੇ ਨੇ ਤੇ ਇਸ ਸਕਿਨ ਦੇ ਪੋਰਸ ਦੇ ਵਿਚੋਂ ਜਿੰਨੇ ਬਾਹਰ ਨਿਕਲ ਸਕਦੇ ਹਨ ਉਹ ਥਿੰਦਾ ਪਸੀਨਾ ਪੈਦਾ ਕਰਦੇ ਨੇ, ਸਵੈਟ ਗਲੈਂਡ ਤਾਂ ਹੈਗੇ ਹੀ ਹੈਗੇ ਨੇ ਪਰ ਇਹ ਥਿੰਦਾ ਪਸੀਨਾ ਵੀ ਪੈਦਾ ਕਰਦੇ ਨੇ, ਔਰ ਜਿਹੜੇ ਇਸ ਗੱਲ ਦੇ ਸੂਚਕ ਹਨ ਕਿ ਕੁਛ ਨਾ ਕੁਛ ਹਾਰਮੋਨ ਕੰਪੋਜੀਸ਼ਨ ਇਸ ਬਲੱਡ ਦੇ ਵਿਚ ਸਰਕੂਲੇਟ ਹੋ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ, ਕਿਸੇ ਨਾ ਕਿਸੇ ਥਾਂ ਤੇ ਇਹਨਾਂ ਹਾਰਮੋਨ ਦਾ ਨਾਰਮਲ ਇਸਤੇਮਾਲ ਨਹੀਂ ਹੋ ਰਿਹਾ, ਜਿਸ ਕਰਕੇ ਇਹ ਪਸੀਨਾ ਥਿੰਦਾ ਆਉਣਾ ਸ਼ੁਰੂ ਹੋ ਗਿਆ, ਔਰ ਜਿਸ ਕਰਕੇ ਐਕਸੈਸ ਹਾਰਮੋਨ ਹੋਣ ਕਰਕੇ ਜਿੰਨੇ ਕੁ ਸਕਿਨ ਦੇ ਪੋਰ ਰਾਹੀਂ ਨਿਕਲ ਰਹੇ ਨੇ ਉਹਨਾਂ ਦੇ ਵਿਚ ਅਫਿੰਸੀਆਂ ਜਾਂ ਏਕਨੀਜ਼ ਵਗੈਰਾ ਉਹਦੇ ਕਰਕੇ ਵੀ ਇਹ ਪੈਦਾ ਹੋ ਰਹੀਆਂ ਹਨ। ਉਹਨਾਂ ਪੋਰਸ ਦੇ ਵਿਚੋਂ ਸੰਘਣੀ ਚੀਜ਼ ਨਹੀਂ ਨਿਕਲਦੀ ਨਾ, ਜਿਹੜੇ ਐਪੋਕਰਾਈਨ ਗਲੈਂਡ ਮੈਂ ਤੁਹਾਨੂੰ ਦੱਸੇ ਨੇ, ਵੀ ਹੋ ਸਕਦਾ ਕਿ ਉਹ ਸੰਘਣਾਪਣ ਜਿਹੜਾ ਉਹ ਐਪੋਕਰਾਈਨ ਗਲੈਂਡ ਬਰੀਕ ਨਾ ਕਰ ਸਕਦੇ ਹੋਣ, ਜਿਸ ਪਿੰਪਲ ਜਾਂ ਫਿੰਸੀ ਨਿਕਲਣ ਦੀ ਪੈਥੋਲੋਜੀ ਹੈ ਹੀ ਇਹ ਕਿ ਅੰਦਰ ਦਾ ਪ੍ਰੈਸ਼ਰ ਵਧਿਆ ਹੈਗਾ, ਅੰਦਰ ਦਾ ਗਾਰਬੇਜ ਇਕੱਠਾ ਹੋ ਕੇ ਆਇਆ ਹੈ ਬਾਹਰ ਦੇ ਨਿਕਾਸ ਵਾਸਤੇ ਸਕਿਨ ਤੋਂ ਉਸਨੇ ਬਾਹਰ ਨਿਕਲਣਾ ਹੈਗਾ ਆ, ਲੇਕਿਨ ਸਕਿਨ ਦੀਆਂ ਪੋਰਸ ਇੰਨੀਆਂ ਨੀ ਹੈਗੀਆਂ ਕਿ ਚਾਹ ਪਾਉਣੀ ਵਾਂਗੂ ਉਹਦੇ ਵਿਚੋਂ ਸਾਰਾ ਕੁਛ ਨਿਕਲ ਕੇ ਪਸੀਨਾ ਇਕਦਮ ਬਾਹਰ ਆ ਜਾਏਗਾ, ਉਹ ਬਾਹਰ ਨਹੀਂ ਆ ਰਿਹਾ, ਜਿਸ ਕਰਕੇ ਉੱਪਰ ਵਾਲਾ ਜਿਹੜਾ ਲੇਅਰ ਹੈ ਸਾਡਾ ਐਪੀਡਰਮਸ ਵਾਲਾ ਉਹ ਉੱਪਰ ਨੂੰ ਫੁੱਲ ਜਾਂਦਾ ਆ, ਅੰਦਰ ਉਹ ਗਾਰਬੇਜ ਇਕੱਠਾ ਹੋ ਗਿਆ ਔਰ ਉਹ ਬੜਾ ਪੇਨਫੁਲ ਹੁੰਦਾ। ਅਸੀਂ ਆਮ ਤੌਰ ਤੇ ਉਹ ਅਲੱਗ ਅਲੱਗ ਡਾਕਟਰ ਅਸੀਂ ਨਾਂ ਰੱਖੇ ਹੋਏ ਨੇ, ਵੈਸੀਕੁਲਰ ਇਰਪਸ਼ਨ, ਪੈਪੂਲਰ ਇਰਪਸ਼ਨ, ਪਸਚੂਲਰ ਇਰਪਸ਼ਨ, ਜੇ ਉਹ ਨਿਕਲਿਆ ਲਾਲ ਲਾਲ ਰੰਗ ਦੇ ਦਾਣੇ ਜਾਂ ਕੇਲ ਪਹਿਲਾਂ ਇਸ ਤਰ੍ਹਾਂ ਹੀ ਹੁੰਦੇ ਨੇ ਆਮ ਤੌਰ ਤੇ, ਔਰ ਉਹਨੂੰ ਅਸੀਂ ਪੈਪੂਲਰ ਕਹਿ ਦਿੰਦੇ ਹਾਂ, ਔਰ ਉਸ ਤੋਂ ਬਾਅਦ ਜਦੋਂ ਉਹਦੇ ਚ ਪਸ ਬਣੀ ਪਹਿਲਾਂ ਪਿੰਪਲਸ ਕਹਿੰਦੇ ਆ ਜਾਂ ਵੈਸੀਕੁਲਰ ਇਰਪਸ਼ਨ ਕਹਿੰਦੇ ਆ, ਤੇ ਫਿਰ ਜਦੋਂ ਉਹ ਸਖ਼ਤ ਹੋ ਜਾਂਦੇ ਨੇ ਤੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਸ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਪਸਚੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਸੋ ਅਲੱਗ ਅਲੱਗ ਅਸੀਂ ਉਹਨਾਂ ਦੇ ਨਾਂ ਰੱਖ ਦਿੱਤੇ। ਪਰ ਅਸਲ ਗੱਲ ਇਹ ਆ ਕਿ ਜਿਹੜਾ ਅੰਦਰ ਬਲੱਡ ਦੇ ਵਿਚੋਂ ਆ ਕੇ ਸੰਘਣਾ ਮਾਦਾ ਸਕਿਨ ਦੇ ਬਾਹਰ ਨਿਕਲਣਾ ਸੀ, ਭਾਵੇਂ ਡਿਫੈਕਟ ਐਪੋਕ੍ਰਾਈਨਿਕ ਗਲੈਂਡ ਦਾ ਹੋਵੇ ਤੇ ਭਾਵੇਂ ਇਹ ਹੋਵੇ ਕਿ ਆਉਣ ਵਾਲਾ ਮਾਦਾ ਜ਼ਿਆਦਾ ਸੰਘਣਾ ਹੈਗਾ ਪਰ ਇਹ ਨਹੀਂ ਨਿਕਲ ਸਕਿਆ, ਅੰਦਰੋਂ ਪ੍ਰੈਸ਼ਰ ਪੈ ਰਿਹਾ ਇਸ ਨੂੰ ਬਾਹਰ ਕੱਢਣ ਵਾਸਤੇ, ਔਰ ਉਹੀ ਪੇਨਫੁਲ ਪਿੰਪਲਸ ਇੱਕ ਨੀਜ਼ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਹਿਸਟਰੀ ਮੈਂ ਤੁਹਾਨੂੰ ਦੱਸ ਦਿੱਤੀ ਇਹਦੀ ਪਿਛਲੇ ਪਾਸੇ ਕਿ ਆਮ ਤੌਰ ਤੇ ਲੋਕਾਂ ਨੂੰ ਬੱਚੇ ਜਦੋਂ ਜਵਾਨ ਹੁੰਦੇ ਨੇ ਉਸ ਵੇਲੇ ਉਹਨਾਂ ਦੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ, ਔਰ ਸੈਕੰਡਰੀ ਸੈਕਸ ਕਰੈਕਟਰ ਨੂੰ ਡਿਵੈਲਪ ਕਰਨ ਵਾਸਤੇ ਜੋ ਮੇਨ ਚੀਜ਼ ਹੈਗੀ ਸਰੀਰ ਦਾ ਖਾਦ ਹੈਗੀ ਹੈ ਉਹ ਹਾਰਮੋਨਸ ਹੈਗੇ ਨੇ, ਔਰ ਉਹ ਹਾਰਮੋਨਸ ਜਿਹੜੇ ਨੇ ਜਿੰਨੇ ਪੈਦਾ ਹੋਣੇ ਸ਼ੁਰੂ ਹੋ ਗਏ ਉਹਨੇ ਇਸਤੇਮਾਲ ਹੋ ਨਹੀਂ ਰਹੇ, ਬਲੱਡ ਦੇ ਵਿਚ ਸਰਕੂਲੇਟ ਕਰ ਰਹੇ ਨੇ ਤੇ ਕੁਦਰਤ ਤੇ ਚਾਹੁੰਦੀ ਹੈ ਕਿ ਇਹਨੂੰ ਬਾਹਰ ਕੱਢਿਆ ਜਾਵੇ, ਔਰ ਇਹਨੂੰ ਬਾਹਰ ਕੱਢਿਆ ਜਾਵੇ ਤੇ ਫਿਰ ਉਹਦਾ ਇਹੀ ਤਰੀਕਾ ਹੈਗਾ ਆ ਵੀ ਉਹ ਇਕਨੀ ਦੇ ਰੂਪ ਚ ਬਾਹਰ ਨਿਕਲਦੀ ਹੈ, ਔਰ ਇਸੇ ਤਰ੍ਹਾਂ ਹੀ ਪਸੀਨਾ ਜਿਹੜਾ ਸਾਨੂੰ ਆਇਲੀ ਆਉਂਦਾ ਆ ਉਹ ਇਸ ਗੱਲ ਦਾ ਸੂਚਕ ਹੈ ਕਿ ਸਵੈਟ ਗਲੈਂਡ ਜਿਹੜੇ ਸਕਿਨ ਦੇ ਅੰਦਰ ਲੱਗੇ ਹੋਏ ਨੇ ਜਿਹਨੂੰ ਅਸੀਂ ਡਰਮਸ ਲੇਅਰ ਦੇ ਵਿਚ ਕਹਿੰਦੇ ਆ ਉਹ ਵੀ ਐਕਟੀਵੇਟਡ ਹੋ ਗਿਆ, ਇਸ ਕਰਕੇ ਜਿਹਦੇ ਕਰਕੇ ਪਸੀਨਾ ਜਿਹੜਾ ਹੈ ਆਇਲੀ ਆਉਣਾ ਸ਼ੁਰੂ ਹੋ ਗਿਆ ਹੈਗਾ। ਸੋ ਆਮ ਤੌਰ ਤੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਬਹੁਤ ਸਾਰੀਆਂ ਬੀਬੀਆਂ ਬੱਚੇ ਮੈਂ ਸਮਝਦਾ ਕਿ ਸੁਣ ਵੀ ਰਹੇ ਹੋਣਗੇ ਤੇ ਜਿਹੜੇ ਮੇਰੇ ਸੱਜਣ ਸੁਣ ਰਹੇ ਨੇ ਨਾ ਜਿਹੜੀਆਂ ਉਹਨਾਂ ਦੇ ਘਰੇ ਮਾਤਾਵਾਂ ਭੈਣਾਂ ਬੱਚੀਆਂ ਹਨ ਇਹ ਉਹਨਾਂ ਨੂੰ ਇਹ ਗੱਲ ਦੱਸੋ ਕਿ ਬਿਊਟੀ ਪਾਰਲਰ ਤੁਹਾਡਾ ਹੱਲ ਨਹੀਂ ਹੈ, ਬਿਊਟੀ ਪਾਰਲਰ ਚ ਤੁਸੀਂ ਇਸ ਕਰਕੇ ਜਾਓ ਕੀ ਮੇਰੀ ਸਕਿਨ ਗਲੋਇੰਗ ਹੋ ਜਾਵੇ, ਮੇਰੀ ਸਕਿਨ ਸਾਫ਼ ਹੋ ਜਾਵੇ ਜਾਂ ਮੇਰੇ ਪਿੰਪਲ ਜਿਹੜੇ ਨੇ ਸਾਫ਼ ਹੋ ਜਾਣ, ਇਹ ਪਰਮਾਨੈਂਟ ਹੱਲ ਨਹੀਂ ਹੈ। ਤੁਸੀਂ ਬਹੁਤ ਸਾਰੇ ਪੈਸੇ ਇਸ ਗੱਲ ਦੇ ਉੱਪਰ ਲੁਟਾਉਂਦੇ ਹੋ, ਪਰ ਅਸਲ ਕੀ ਆ, ਤੁਹਾਡੇ ਕਿਸੇ ਡਾਕਟਰ ਜਾਣਕਾਰ ਦੇ ਰਾਹੀਂ ਇਸ ਦਾ ਟ੍ਰੀਟਮੈਂਟ ਹੋਣ ਦੀ ਲੋੜ ਹੈ ਕਿ ਉਹ ਜਿਹੜੇ ਹਾਰਮੋਨ ਜਿਹੜੇ ਨੇ ਉਹਨਾਂ ਦਾ ਨਾਰਮਲ ਯੂਟੀਲਾਈਜੇਸ਼ਨ, ਨਾਰਮਲ ਇਸਤੇਮਾਲ ਤੁਹਾਡੇ ਸਰੀਰ ਦੇ ਵਿੱਚ ਹੋਵੇ ਤੇ ਇਹ ਐਕਸੈਸ ਨਾ ਹੋਣ। ਹੁਣ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਨਾ, ਕੁਦਰਤ ਦਾ ਇੱਕ ਆਪਣਾ ਨਿਯਮ ਹੈ। ਕਦੀ ਤੁਸੀਂ ਦੇਖਿਆ ਕਿ ਵਿਆਹੇ ਹੋਏ ਬੰਦਿਆਂ ਨੂੰ ਵੀ ਪਿੰਪਲਸ ਨਿਕਲਦੇ ਹੋਣ, ਵਿਆਹੀਆਂ ਹੋਈਆਂ ਕੁੜੀਆਂ ਨੂੰ ਵੀ ਜਾਂ ਜਿਨ੍ਹਾਂ ਨੇ ਇੱਕ ਅੱਧਾ ਬੱਚਾ ਵੀ ਜੰਮ ਲਿਆ ਹੈਗਾ ਉਹਨਾਂ ਨੂੰ ਕਦੀ ਪਿੰਪਲਸ ਨਿਕਲਦੇ ਹੋਣ? ਨਹੀਂ ਨਿਕਲਦੇ ਨਾ। ਹਾਂ, ਕੋਈ ਖਾਸ ਨੁਕਸ ਪੈ ਜਾਵੇ ਤੇ ਕਿਸੇ ਨੂੰ ਕੋਈ ਹੋ ਜਾਵੇ ਕਿਸੇ ਹੋਰ ਹਾਲਾਤ ਦੇ ਵਿੱਚ ਤੇ ਹੈ, ਪਰ ਜਿੰਨਾ ਜਵਾਨੀ ਦੇ ਵਿੱਚ ਆਮ ਤੌਰ ਤੇ ਕੁੜੀਆਂ ਮੁੰਡਿਆਂ ਨੂੰ ਪਿੰਪਲਸ ਨਿਕਲਦੇ ਨੇ, ਉਹਨੇ ਵਿਆਹਿਆ ਲੋਕਾਂ ਨੂੰ ਕੁੜੀਆਂ ਜਾਂ ਮੁੰਡਿਆਂ ਨੂੰ ਪਿੰਪਲਸ ਨਹੀਂ ਨਿਕਲਦੇ। ਕਿਉਂਕਿ ਉਹ ਇਸਤੇਮਾਲ ਹੋ ਰਿਹਾ ਹਾਰਮੋਨਸ, ਉਹਦਾ ਇਸਤੇਮਾਲ ਹੋ ਰਿਹਾ ਜਿਸ ਪਾਸੇ ਮੈਨੂੰ ਹੋਣਾ ਚਾਹੀਦਾ ਹੈਗਾ ਆ, ਇਸ ਕਰਕੇ ਉਹ ਨਹੀਂ ਨਿਕਲਦੇ। ਸੋ ਇਹ ਇੱਕ ਤਰ੍ਹਾਂ ਨਾਲ ਜੋ ਮੈਂ ਗੱਲ ਕਹਿ ਰਿਹਾ ਹਾਂ ਉੱਤਰ ਦੀ ਪੜਤਾਲ ਹੈ, ਜੋ ਮੈਂ ਕਹਿ ਰਿਹਾ ਹਾਂ ਇਸ ਦੇ ਉੱਤਰ ਦੀ ਪੜਤਾਲ ਹੈ ਕਿ ਅਡਲਸੈਂਸ ਏਜ ਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋ ਰਹੇ ਨੇ, ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਕੁਦਰਤ ਨੇ ਵੱਖਰੇ ਵੱਖਰੇ ਹਾਰਮੋਨਸ ਪੈਦਾ ਕੀਤੇ ਹੋਏ ਨੇ। ਹਾਰਮੋਨ ਤੋਂ ਪਹਿਲਾਂ ਵੀ ਸੀ, ਜੇ ਲੜਕਾ ਬਣਿਆ ਹੈ ਤਾਂ ਜੰਮਣ ਸਮੇਂ, ਜੇ ਲੜਕੀ ਬਣੀ ਹੈ ਤਾਂ ਜੰਮਣ ਸਮੇਂ, ਅਸੀਂ ਜੋ ਵੀ ਸਾਡੇ ਸਾਹਮਣੇ ਆਇਆ ਹੈ ਆਖਿਰ ਤੇ ਫੇਮਾਈਨ ਹਾਰਮੋਨ ਜਾਂ ਮੇਲ ਹਾਰਮੋਨਸ ਹੈਗੇ ਸੀ ਤਾਂ ਹੀ ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣ ਗਈ ਨਾ। ਔਰ ਉਸ ਤੋਂ ਬਾਅਦ ਇਹ ਇੱਕ ਨਾਰਮਲ ਵੇਗ ਚੱਲਦਾ ਰਹਿੰਦਾ ਆ, ਜਿਵੇਂ ਅਸੀਂ ਬੀਜ ਤਾਂ ਪਾ ਦਿੱਤਾ, ਬੀਜ ਤੇ ਪਾ ਦਿੱਤਾ, ਪਰ ਫਸਲ ਇੱਕ ਲਿਮਿਟਿਡ ਸਮੇਂ ਤੋਂ ਬਾਅਦ ਉੱਗਣੀ ਹੈ, ਸਮੇਂ ਤੋਂ ਬਾਅਦ ਉੱਗਣੀ ਹੈ। ਔਰ ਉਹਨੂੰ ਅਸੀਂ ਕਹਿੰਦੇ ਹਾਂ ਅਡਲਸੈਂਸ ਏਜ, ਜਿਹਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਜਿਹੜੇ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣ ਲੱਗਦੇ ਨੇ ਉਸ ਵੇਲੇ, ਜ਼ਰੂਰੀ ਨਹੀਂ ਜਿਹੜੀ ਖਾਦ, ਇਸ ਕਰਕੇ ਉਹ ਨਹੀਂ ਨਿਕਲਦੇ। ਸੋ ਇਹ ਇੱਕ ਤਰ੍ਹਾਂ ਨਾਲ ਜੋ ਮੈਂ ਗੱਲ ਕਹਿ ਰਿਹਾ ਹਾਂ ਉੱਤਰ ਦੀ ਪੜਤਾਲ ਹੈ, ਜੋ ਮੈਂ ਕਹਿ ਰਿਹਾ ਹਾਂ ਇਸ ਦੇ ਉੱਤਰ ਦੀ ਪੜਤਾਲ ਹੈ ਕਿ ਅਡਲਸੈਂਸ ਏਜ ਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋ ਰਹੇ ਨੇ, ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਕੁਦਰਤ ਨੇ ਵੱਖਰੇ ਵੱਖਰੇ ਹਾਰਮੋਨਸ ਪੈਦਾ ਕੀਤੇ ਹੋਏ ਨੇ। ਹਾਰਮੋਨ ਤੋਂ ਪਹਿਲਾਂ ਵੀ ਸੀ, ਜੇ ਲੜਕਾ ਬਣਿਆ ਹੈ ਤਾਂ ਜੰਮਣ ਸਮੇਂ, ਜੇ ਲੜਕੀ ਬਣੀ ਹੈ ਤਾਂ ਜੰਮਣ ਸਮੇਂ, ਅਸੀਂ ਜੋ ਵੀ ਸਾਡੇ ਸਾਹਮਣੇ ਆਇਆ ਹੈ ਆਖਿਰ ਤੇ ਫੇਮਾਈਨ ਹਾਰਮੋਨ ਜਾਂ ਮੇਲ ਹਾਰਮੋਨਸ ਹੈਗੇ ਸੀ ਤਾਂ ਹੀ ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣ ਗਈ ਨਾ। ਔਰ ਉਸ ਤੋਂ ਬਾਅਦ ਇਹ ਇੱਕ ਨਾਰਮਲ ਵੇਗ ਚੱਲਦਾ ਰਹਿੰਦਾ ਆ, ਜਿਵੇਂ ਅਸੀਂ ਬੀਜ ਤਾਂ ਪਾ ਦਿੱਤਾ, ਬੀਜ ਤੇ ਪਾ ਦਿੱਤਾ, ਪਰ ਫਸਲ ਇੱਕ ਲਿਮਿਟਿਡ ਸਮੇਂ ਤੋਂ ਬਾਅਦ ਉੱਗਣੀ ਹੈ, ਸਮੇਂ ਤੋਂ ਬਾਅਦ ਉੱਗਣੀ ਹੈ। ਔਰ ਉਹਨੂੰ ਅਸੀਂ ਕਹਿੰਦੇ ਹਾਂ ਅਡਲਸੈਂਸ ਏਜ, ਜਿਹਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਜਿਹੜੇ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣ ਲੱਗਦੇ ਨੇ ਉਸ ਵੇਲੇ, ਜ਼ਰੂਰੀ ਨਹੀਂ ਜਿਹੜੀ ਖਾਦ ਤੁਸੀਂ ਪਾਈ ਹੈ ਉਹ ਸਾਰੀ ਇਸਤੇਮਾਲ ਹੋ ਜਾਵੇ, ਉਹ ਸਾਰੀ

ਉਸ ਤੋਂ ਬਾਅਦ ਇਹ ਇੱਕ ਨਾਰਮਲ ਵੇਗ ਚੱਲਦਾ ਰਹਿੰਦਾ ਆ। ਜਿਵੇਂ ਅਸੀਂ ਬੀਜ ਤਾਂ ਪਾ ਦਿੱਤਾ, ਬੀਜ ਤੇ ਪਾ ਦਿੱਤਾ, ਪਰ ਫਸਲ ਇੱਕ ਲਿਮਿਟਿਡ ਸਮੇਂ ਤੋਂ ਬਾਅਦ ਉੱਗਣੀ ਹੈ, ਸਮੇਂ ਤੋਂ ਬਾਅਦ ਉੱਗਣੀ ਹੈ। ਔਰ ਉਹਨੂੰ ਅਸੀਂ ਕਹਿੰਦੇ ਹਾਂ ਅਡਲਸੈਂਸ ਏਜ, ਜਿਹਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਜਿਹੜੇ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣ ਲੱਗਦੇ ਨੇ ਉਸ ਵੇਲੇ, ਜ਼ਰੂਰੀ ਨਹੀਂ ਜਿਹੜੀ ਖਾਦ ਤੁਸੀਂ ਪਾਈ ਹੈ ਉਹ ਸਾਰੀ ਤਾਂ ਜੇ ਇਸਤੇਮਾਲ ਹੋ ਜਾਵੇ, ਉਹ ਸਾਰੀ ਪਲਾਂਟਸ ਵਿੱਚ ਇਸਤੇਮਾਲ ਹੋ ਜਾਵੇ, ਐਸਾ ਸੰਭਵ ਨਹੀਂ। ਅਗਰ ਉਹ ਐਕਸੈਸ ਹੋ ਗਈ ਜਾਂ ਅਗਰ ਉਹ ਉੱਥੇ ਇਸਤੇਮਾਲ ਨਹੀਂ ਹੋਈ ਜਾਂ ਪਾਣੀ ਰਾਹੀਂ ਬਾਹਰ ਵੀ ਵਹਿ ਜਾਊਗੀ ਨਾ। ਸੋ ਇਸ ਤਰ੍ਹਾਂ ਦਾ ਕੁਝ ਹਾਲਾਤ ਤੁਸੀਂ ਸਮਝ ਲਓ ਵੀ ਐਸਾ ਹੋ ਗਿਆ ਤੇ ਕੁਦਰਤ ਉਸ ਨੂੰ ਬਾਹਰ ਕੱਢਣਾ, ਕਹਿਣ ਦਾ ਟਕਾਮੀ ਤੇ ਮੇਰੇ ਕੋਲ ਜੋ ਆ ਗਿਆ ਵੀ ਭਾਈ ਮੈਂ ਤੇ ਉਸ ਨੂੰ ਬਾਹਰ ਕੱਢਣਾ ਹੈਗਾ ਆ, ਮੇਰੀ ਕੋਸ਼ਿਸ਼ ਇਹ ਆ ਬਈ ਇਹ ਸਾਰਾ ਅੰਦਰ ਇਸਤੇਮਾਲ ਨਹੀਂ ਹੋਇਆ ਤਾਂ ਹੀ ਤੇ ਮੇਰੇ ਕੋਲ ਭੇਜਿਆ ਗਿਆ ਨਾ। ਜੇ ਠੀਕ ਹੋ ਜਾਂਦਾ ਤੇ ਫਿਰ ਮੇਰੇ ਕੋਲ ਕਾਹਨੂੰ ਆਉਣਾ ਸੀਗਾ, ਇਸਤੇਮਾਲ ਹੋ ਜਾਂਦਾ। ਮੇਰੇ ਕੋਲ ਆਇਆ ਹੈ ਤੇ ਇਹਦਾ ਮਤਲਬ ਹੈ ਵੀ ਫਾਲਤੂ ਹੋ ਗਿਆ, ਤੇ ਮੇਰਾ ਕੰਮ ਤਾਂ ਸਿਰਫ ਇਹ ਹੈ ਵੀ ਮੈਂ ਤੈਨੂੰ ਬਾਹਰ ਕੱਢੂੰਗਾ। ਔਰ ਉਹ ਬਾਹਰ ਕੱਢਣ ਦਾ ਤਰੀਕਾਕਾਰ ਐਸਾ ਹੈਗਾ ਆ ਕਿ ਸਖ਼ਤ ਚਮੜੀ ਦੇ ਵਿੱਚੋਂ ਆਮ ਤੌਰ ਤੇ ਇਹ ਨਹੀਂ ਨਿਕਲਦਾ, ਜਿਹਦੇ ਕਰਕੇ ਵੈਸੀਕੂਲਰ ਇਰਪਸ਼ਨ ਜਿਹਨਾਂ ਨੂੰ ਅਸੀਂ ਇੱਕ ਨਹੀਂ ਕਹਿੰਦੇ ਹਾਂ ਹੋ ਜਾਂਦੇ ਨੇ। ਔਰ ਫਿਰ ਉਹ ਵੱਡੇ ਹੋ ਜਾਂਦੇ ਨੇ, ਲਾਲ ਹੋ ਜਾਂਦੇ ਨੇ ਔਰ ਪੈਪੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਫੇਰ ਉਹਦੇ ਚ ਪਸ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹਨੂੰ ਪਸਟੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਤੇ ਇਸੇ ਤਰ੍ਹਾਂ ਉਹਦਾ ਰੈਜੋਲੂਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਪਰ ਯਕੀਨ ਹੈ ਕਰਿਓ ਜਾਣੇ ਹੋਏ ਅੱਗੇ ਤੋਂ ਜਾ ਕੇ, ਅੱਛਾ ਨੰਬਰ ਦੋ, ਜਦੋਂ ਵੀ ਇਹ ਸਾਰਾ ਸਿਸਟਮ ਚੱਲਦਾ ਹੈ ਅਗਰ ਤੁਸੀਂ ਉਹਨੂੰ ਜਬਰਦਸਤੀ ਬਾਹਰੋਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਡੀ ਚਮੜੀ ਦੇ ਉੱਪਰ ਦਾਗ ਵੀ ਪੈਣਗੇ, ਸਿਆਹੀਆਂ ਵੀ, ਬਲੈਮਿਸ਼ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਬੱਚੀਆਂ ਨੂੰ ਖਾਸ ਤੌਰ ਤੇ ਮੈਂ ਹਦਾਇਤ ਕਰਨੀ ਚਾਹੁੰਦਾ ਹਾਂ ਕਿ ਕੋਸ਼ਿਸ਼ ਇਹ ਕਰੋ ਕਿ ਕਿਸੇ ਡਾਕਟਰ ਕੋਲੇ ਜਾ ਕੇ ਇਸ ਚੀਜ਼ ਦਾ ਇਲਾਜ ਕਰਵਾਓ ਜਿਹੜਾ ਜਾਣਦਾ ਹੈ ਕਿ ਹਾਰਮੋਨਲ ਸਾਈਕਲ ਕੀ ਹੈ। ਔਰ ਤੁਹਾਡੀ ਏਜ ਦੇ ਵਿੱਚ ਹਾਰਮੋਨਲ ਸਾਈਕਲ ਅਜੇ ਨਾਰਮਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ, ਇਹਦਾ ਮਤਲਬ ਤੁਹਾਡੇ ਸਰੀਰ ਦੇ ਕੁਝ ਫੰਕਸ਼ਨ ਵੀ ਨਾਰਮਲ ਨਹੀਂ ਹੋਣਗੇ, ਤੁਹਾਡਾ ਮਾਨਸਿਕ ਧਰਮ ਨਾਰਮਲ ਨਹੀਂ ਹੋਏਗਾ ਜਾਂ ਹੋਰ ਕਈ ਤਰ੍ਹਾਂ ਦੀਆਂ ਖਰਾਬੀਆਂ ਹੋਣਗੀਆਂ। ਔਰ ਉਸ ਤੋਂ ਬਾਅਦ ਇਸ ਨੂੰ ਦਰੁਸਤ ਕਰਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਚਿਹਰੇ ਦੇ ਕਿੱਲ, ਸਿਆਹੀਆਂ, ਬਲੈਮਿਸ਼ ਤਾਂ ਆਪਣੇ ਆਪ ਠੀਕ ਹੋ ਜਾਣਗੇ। ਪਰ ਜੇ ਤੁਸੀਂ ਬਾਹਰੋਂ ਲੇਪਣ ਪੋਚਾ ਕਰਕੇ, ਇਹ ਕੰਧ ਨਹੀਂ ਨਾ ਹੈਗੀ ਵੀ ਤੁਸੀਂ ਬਾਹਰੋਂ ਕਲੀ ਕਰ ਦਿੱਤੀ ਤੇ ਬਾਹਰੋਂ ਰੰਗ ਕਰ ਦਿੱਤਾ ਤੇ ਬਹੁਤ ਸੋਹਣੀ ਦਿਸੂਗੀ ਨਾ, ਹੈ ਨਾ, ਉਹ ਟੈਂਪਰੇਰੀ ਹੋਏਗਾ, ਅਲਟੀਮੇਟ ਮੀਂਹ ਪਊਗਾ, ਫਿਰ ਵੀ ਹੌਲੀ ਹੌਲੀ ਉਸਨੇ ਰੰਗ ਤੇ ਉਤਰਨਾ ਹੀ ਹੈ। ਤੁਹਾਡੇ ਮੇਕਅਪ ਨੇ ਜਾਂ ਤੁਹਾਡੇ ਅਸੀਂ ਬਿਊਟੀ ਪਾਰਲਰ ਨੇ ਤੁਹਾਡਾ ਪਰਮਾਨੈਂਟ ਹੱਲ ਨਹੀਂ ਕਰਨਾ। ਔਰ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹ ਸਾਇੰਸ ਦੇ ਮੁਤਾਬਕ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਜੋ ਸਾਇੰਸ ਦੇ ਮੁਤਾਬਕ ਇਸ ਸਰੀਰ ਦਾ ਚੱਲਣ ਹੈਗਾ ਮੈਂ ਤੁਹਾਨੂੰ ਉਹ ਸਮਝਾ ਰਿਹਾ ਹਾਂ। ਅਗਰ ਉਹਦੇ ਮੁਤਾਬਕ ਤੁਸੀਂ ਚੱਲੋਗੇ ਤੇ ਚਿਹਰਾ ਸਾਫ਼ ਵੀ ਰਹੇਗਾ, ਚਿਹਰੇ ਦੇ ਦਾਗ ਵੀ ਨਹੀਂ ਪੈਣਗੇ, ਚਿਹਰੇ ਦੇ ਉੱਪਰ ਬਲੈਮਿਸ਼ ਜਿਹੜੀਆਂ ਸਾਇਆਂ ਜਿਹਨਾਂ ਤੁਸੀਂ ਕਹਿੰਦੇ ਹੋ ਇਹ ਵੀ ਨਹੀਂ ਪੈਣਗੀਆਂ। ਔਰ ਇਹ ਤੁਹਾਡੇ ਹਾਰਮੋਨ ਜਿਸ ਕੰਮ ਵਾਸਤੇ ਬਣੇ ਨੇ, ਜੋ ਉਹ ਕੰਮ ਕਰਨ ਵਾਲੇ ਪਾਸੇ ਲੱਗੇ ਰਹਿਣਗੇ, ਇਹਨਾਂ ਦਾ ਧਿਆਨ ਉਧਰਲੇ ਪਾਸੇ, ਕਹਿੰਦੇ ਨੇ ਜੇ ਮੁੰਡਿਆਂ ਨੂੰ ਨੌਕਰੀ ਨਹੀਂ ਮਿਲੀ ਤੇ ਵਿਹਲੇ ਸ਼ੈਤਾਨ, ਵਿਹਲਾ ਮਨ ਸ਼ੈਤਾਨ ਦਾ ਘਰ, ਕਿੰਨੀਆਂ ਖਰਾਬੀਆਂ, ਕਈ ਕੁਛ ਹੋ ਰਿਹਾ ਐਸਾ, ਇਸੇ ਕਰਕੇ ਹੀ ਹੋ ਰਹੇ ਨੇ ਵਿਹਲੇ ਨੇ ਵਿਚਾਰੇ, ਕੀ ਕਰਨ। ਤੇ ਜੇ ਬੰਦਾ ਕੰਮ ਤੇ ਲੱਗਾ ਹੋਇਆ ਤੇ ਉਹਦੇ ਕੋਲ ਵਿਹਲ ਹੀ ਕਿੱਥੇ ਹੈਗੇ ਜੇ ਉਲਟ ਪਟਾਂਗ ਗੱਲਾਂ ਕਰਨ ਦਾ। ਸੋ ਇਸ ਕਰਕੇ ਇਹ ਜ਼ਰੂਰੀ ਗੱਲ ਆ ਵੀ ਤੁਸੀਂ ਇਹਨਾਂ ਹਾਰਮੋਨਸ ਨੂੰ ਨਾਰਮਲ ਇਸਤੇਮਾਲ ਕਰਨ ਵਾਸਤੇ, ਜੇ ਆਪਣੇ ਆਪ ਸਰੀਰ ਨਾਰਮਲ ਨਹੀਂ ਕਰ ਸਕਿਆ ਤਾਂ ਹੀ ਤਾਂ ਕਲਸਿਆ ਹੀ ਨਿਕਲੇ ਨਾ, ਤਾਂ ਹੀ ਤਾਂ ਸਿੰਧਾ ਪਸੀਨਾ ਆ ਰਿਹਾ ਨਾ। ਇਹਦਾ ਮਤਲਬ ਇਹ ਆ ਕਿ ਇਹਦੇ ਵਾਸਤੇ ਕਿਸੇ ਯੋਗ ਡਾਕਟਰ ਦੀ ਸਲਾਹ ਲਓ। ਸਲਾਹ ਤਾਂ ਮੇਰੇ ਕੋਲ ਤੁਸੀਂ ਕਿਤੋਂ ਵੀ ਲੈ ਸਕਦੇ ਹੋ, ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਤੁਸੀਂ ਮੇਰੇ ਕੋਲ ਸਲਾਹ ਲੈ ਸਕਦੇ ਹੋ, ਸਲਾਹ ਲੈਣ ਦੀ ਫੀਸ ਵੀ ਕੋਈ ਨਹੀਂ ਹੈਗੀ। ਸੋ ਚੰਗੀ ਗੱਲ ਇਹ ਆ ਕਿ ਇਹਦਾ ਪ੍ਰੋਪਰ ਵੇ ਤੇ ਟ੍ਰੀਟਮੈਂਟ ਕਰਵਾਓ ਤਾਂ ਕਿ ਤੁਹਾਡੇ ਹਾਰਮੋਨ ਜਿਸ ਰਸਤੇ ਜਾਣੇ ਚਾਹੀਦੇ ਨੇ ਉਸ ਰਸਤੇ ਹੀ ਜਾਣ ਔਰ ਆਪਣਾ ਕੰਮ ਪੂਰਾ ਕਰਨ। ਸਕਿਨ ਦੇ ਵਿੱਚ ਐਕਸਟਰਾ ਵਾਧੂ ਫਲੋ ਇਹਨਾਂ ਦਾ ਨਾ ਆਵੇ ਜਿਹਦੇ ਕਰਕੇ ਤੁਹਾਡੀਆਂ ਸਾਰੀਆਂ ਕਿਲ ਸਿਆਹੀਆਂ ਫਿਣਸੀਆਂ ਹੁੰਦੀਆਂ ਨੇ। ਹੁਣ ਇਸ ਤੋਂ ਅਗਲੀ ਗੱਲ ਸਾਡੇ ਕੋਲ ਥੋੜੇ ਮਿੰਟ ਜੇ ਬਾਕੀ ਨੇ, ਮੈਂ ਇਸ ਗੱਲ ਨੂੰ ਅੱਜ ਕੰਪਲੀਟ ਕਰਦਿਆਂ ਤੇ ਫਿਰ ਅਸੀਂ ਅੱਗੇ ਬਹੁਤ ਇੰਪੋਰਟੈਂਟ ਚੈਪਟਰ ਮੈਂ ਤੁਹਾਡੇ ਸਾਹਮਣੇ ਰੱਖਣ ਵਾਲਾ ਹਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ, ਕਿ ਜਿਹੜਾ ਗਾਰਬੇਜ ਸਕਿਨ ਤੋਂ ਵੀ ਬਚ ਗਿਆ ਉਹ ਫੇਰ ਸਰਕੂਲੇਟ ਕਰ ਰਿਹਾ ਹੈ ਬਲੱਡ ਦੇ ਵਿੱਚ, ਉਹ ਫੇਰ ਸਰਕੂਲੇਟ ਕਰ ਰਿਹਾ ਹੈ ਸਿਸਟਮਾਂ ਦੇ ਵਿੱਚ ਜਾ ਰਿਹਾ ਹੈ, ਇਹੀ ਬਲੱਡ ਫੇਰ ਫੇਫੜਿਆਂ ਦੇ ਵਿੱਚ ਜਾ ਰਿਹਾ ਜਿੱਥੇ ਉਹਨੇ ਆਕਸੀਜਨ ਲੈਣੀ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਤੇ ਯੇ ਵੋ ਤੇ ਸਾਰਾ ਕੁਝ ਆਪਣਾ ਉੱਥੇ ਉਸਨੇ ਛੱਡਣਾ ਹੁੰਦਾ ਹੈ, ਉਹੀ ਤੁਹਾਡੇ ਸਾਹ ਰਾਹੀਂ ਜਦੋਂ ਬਾਹਰ ਨਿਕਲਦਾ ਹੈ। ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏਗੀ ਤੁਸੀਂ ਵੇਖੋਗੇ ਉਹਨਾਂ ਨੇ ਇੱਕ ਤਾਂ ਉਹਨਾਂ ਦੀ ਸਮੈਲ ਸਕਿਨ ਦੇ ਵਿੱਚੋਂ ਆਉਂਦੀ ਹੋਏਗੀ, ਦੂਸਰਾ ਉਹਨਾਂ ਦੇ ਸਾਹ ਦੇ ਵਿੱਚੋਂ ਸਕਿਨ ਜਿਹੜੀ ਆ ਉਹ ਸਮੈਲ

0: ਆਉਂਦੀ ਹੋਏਗੀ। ਤੀਸਰਾ, ਅਗਰ ਤੁਸੀਂ ਇਸ ਗੱਲ ਨੂੰ ਨਾ ਸੰਭਾਲਿਆ ਤੇ ਆਮ ਤੌਰ ਤੇ ਮੈਂ ਇਹ ਗੱਲ ਅੱਗੇ ਪ੍ਰੋਗਰਾਮਾਂ ਡਾਈਜੈਸਟਿਵ ਦੇ ਇਨਡਾਈਜੈਸ਼ਨ ਦੀ ਪ੍ਰੋਬਲਮ ਦੇ ਸੰਬੰਧ ਵਿੱਚ ਵੀ ਦੱਸ ਚੁੱਕਿਆ ਕਿ ਅਸੀਂ ਆਮ ਤੌਰ ਤੇ ਦੰਦਾਂ ਵਾਲੇ ਡਾਕਟਰਾਂ ਕੋਲ ਜਾਂਦੇ ਹਾਂ ਤੇ ਡਾਕਟਰ ਕਹਿੰਦੇ ਨੇ ਤੇਰੀ ਕਲੀਨਿੰਗ ਹੋਣ ਦੀ ਲੋੜ ਆ, ਤੇਰੀ ਡੀਪ ਕਲੀਨਿੰਗ ਹੋਣ ਦੀ ਲੋੜ ਆ। ਅਸਲ ਕੀ ਆ ਕਿ ਜਿਹੜੀ ਤੁਹਾਡੀ ਅੰਦਰ ਦੀ ਪੇਟ ਦੇ ਵਿੱਚੋਂ ਬਣੀ ਗੈਸ, ਗੈਸ ਨੂੰ ਰੋਕਣ ਦੇ ਬਹੁਤ ਸਾਰੇ ਖਾਨੇ ਬਣੇ ਆ, ਦਰਵਾਜ਼ੇ ਬਣੇ ਆ, ਰੋਕ ਕੇ ਤਾਂ ਕਿ ਗੈਸ ਹੇਠਾਂ ਦੀ ਨਿਕਲੇ, ਉੱਪਰ ਦੀ ਨਾ ਨਿਕਲੇ, ਪਰ ਜੇ ਨਿਕਲ ਜਾਂਦੀ ਹੈ, ਜਦੋਂ ਵੀਕ ਹੋ ਜਾਂਦਾ ਸਿਸਟਮ ਜਾਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਤੇ ਉਹ ਫਿਰ ਮੂੰਹ ਚ ਆ ਜਾਂਦੀ ਹੈ, ਨੱਕ ਨਹੀਂ ਵੀ ਨਿਕਲਦੀ ਹੈ, ਨੱਕ ਵੀ ਕਈਆਂ ਦੇ ਲੋਕਾਂ ਬੰਦ ਹੋ ਜਾਂਦੇ ਨੇ, ਔਰ ਰਾਤ ਸੁੱਤੇ ਪਿਆਂ ਦੇ ਖਾਸ ਤੌਰ ਤੇ ਜਦੋਂ ਸਰੀਰ ਸੁਸਤ ਹੁੰਦਾ ਹੈ ਔਰ ਉਹੀ ਗੈਸ ਮੂੰਹ ਵਿੱਚ ਆਉਂਦੀ ਹੈ, ਤੁਹਾਡੇ ਮਸੂੜਿਆਂ ਦੇ ਉੱਤੇ ਜੰਮਦੀ ਹੈ, ਗਮਜ਼ ਦੇ ਉੱਪਰ ਜੰਮਦੀ ਹੈ, ਔਰ ਅਲਟੀਮੇਟਲੀ ਗਮਜ਼ ਜਿਹੜੇ ਨੇ ਉਹ ਐਸਿਡਿਕ ਹੋਣ ਕਰਕੇ ਵੀਕ ਹੋ ਜਾਂਦੇ ਨੇ, ਗਲਨੇ ਸ਼ੁਰੂ ਹੋ ਜਾਂਦੇ ਨੇ, ਦੰਦਾਂ ਚ ਕੈਵਿਟੀਜ਼, ਕੇਰੀਜ਼, ਇਹ ਵਗੈਰਾ ਸਾਰਾ ਕੁਝ ਇਸੇ ਕਰਕੇ ਹੁੰਦਾ ਹੈਗਾ। ਅਸਲ ਇਹਦਾ ਪ੍ਰੋਪਰ ਤਰੀਕਾਕਾਰ ਕੀ ਹੈ ਕਿ ਕਲੀਨਿੰਗ, ਯਾਰ ਪੰਜਾਬੀ ਚ ਆਪਣੇ ਆਉਂਦੇ ਨੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਆ ਭਾਈ, ਇਹ ਆਮ ਪੰਜਾਬੀ ਦਾ ਖਾਣ ਹੈ, ਆਪਣਾ ਘਰਾਂ ਦੇ ਵਿੱਚ ਬੋਲਦੇ ਹਾਂ। ਹਾਂਜੀ, ਤੇ ਭਾਵ ਕੀ ਆ ਬਈ, ਸ਼ੇਰ ਤਾਂ ਵਿਚਾਰੇ ਕਦੇ ਬਰਸ਼ ਵੀ ਨਹੀਂ ਕਰਦੇ। ਹਾਂਜੀ, ਸੋ ਮਤਲਬ ਕੀ ਆ ਕਿ ਉਹਦੀ ਦੌੜ ਭਾਜੀ ਇੰਨੀ ਹੁੰਦੀ ਹੈ, ਜਿੰਨਾ ਕੋ ਖਾਂਦੇ ਆ ਪ੍ਰੋਟੀਨ ਵਗੈਰਾ ਮੀਟ ਦੇ ਤੌਰ ਤੇ, ਜਿੰਨਾ ਖਾਂਦੇ ਆ ਉਦੋਂ ਵੱਧ ਉਹ ਹਜਮ ਕਰ ਲੈਂਦੇ, ਜਿਹਦੇ ਕਰਕੇ ਸ਼ੇਰ ਦੁਬਲੇ ਪਤਲੇ ਹੀ ਰਹਿੰਦੇ ਨੇ ਔਰ ਦੌੜ ਭੱਜ ਜ਼ਿਆਦਾ ਕਰਦੇ ਨੇ। ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀ ਗੈਸ ਬਣਨ ਵਰਗੀ ਗੱਲ ਹੁੰਦੀ ਹੀ ਨਹੀਂ, ਗੈਸ ਬਣਦੀ ਨਹੀਂ, ਮੂੰਹ ਚ ਆਉਂਦੀ ਨਹੀਂ, ਮਸੂੜੇ ਖਰਾਬ ਹੁੰਦੇ ਨਹੀਂ, ਬੁੱਟਾਂ ਚ ਖੂਨ ਨਿਕਲਦਾ ਨਹੀਂ, ਤੁਹਾਨੂੰ ਕਲੀਨਿੰਗ ਕਰਾਉਣੀ ਪੈਂਦੀ। ਇਸੇ ਕਰਕੇ ਅਖਾਣ ਬਣ ਗਿਆ ਵੀ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ। ਤੇ ਸ਼ੇਰ ਬਣੋ, ਐਕਸਰਸਾਈਜ਼ ਕਰੋ, ਡਾਈਜੈਸ਼ਨ ਨੂੰ ਠੀਕ ਕਰੋ, ਖੁਰਾਕ ਖਾਣ ਵਾਲੇ ਪਾਸੇ ਧਿਆਨ ਕਰੋ, ਤੁਹਾਡੇ ਇਹ ਜਿਹੜੇ ਬੁੱਟ ਨੇ ਉਹ ਨਾਰਮਲ ਰਹਿਣਗੇ ਔਰ ਇਹਨਾਂ ਬੁੱਟਾਂ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਏਗੀ ਵੀ ਤੁਹਾਨੂੰ ਕਲੀਨਿੰਗ ਕਰਾਉਣੀ ਪਏ। ਪਰ ਜੇ ਐਸਾ ਹੁੰਦਾ ਹੈ ਤਾਂ ਫਿਰ ਉਹੀ ਗਾਰਬੇਜ ਸਰਕੂਲੇਟ ਕਰਦਿਆਂ ਤੁਹਾਡੇ ਇੱਥੇ ਆ ਰਿਹਾ ਫੇਫੜਿਆਂ ਵੱਲੋਂ ਵੀ, ਇਹ ਡਾਈਜੈਸ਼ਨ ਦੀ ਮੈਂ ਗੱਲ ਕੀਤੀ, ਪਰ ਇਹੀ ਗਾਰਬੇਜ ਸਰਕੂਲੇਟ ਕਰਦਿਆਂ ਹੋਇਆ ਫੇਫੜਿਆਂ ਵੱਲੋਂ ਵੀ ਤੋਂ ਆ ਰਿਹਾ ਨਾ, ਉਹ ਖੂਨ ਸਰਕੂਲੇਟ ਕਰਦਾ ਜਿੱਥੇ ਸਕਿਨ ਚੋਂ ਨਹੀਂ ਨਿਕਲਿਆ ਸੀਗਾ ਉਹ ਫਿਰ ਸਰਕੂਲੇਟ ਕਰਦਾ ਬਲੱਡ ਦਾ ਜਿਹੜਾ ਤੁਹਾਡੇ ਫੇਫੜਿਆਂ ਚ ਆ ਰਿਹਾ, ਨੇ ਫਿਰ ਆਕਸੀਜਨ ਲੈ ਕੇ ਵਾਪਸ ਜਾਣਾ, ਤੇ ਇਹੋ ਜਿਹੇ ਸਾਰੇ ਗਾਰਬੇਜ ਜਿੰਨਾ ਕੋ ਨਹੀਂ ਨਿਕਲ ਸਕਿਆ ਉਹਨੇ ਅਖਰੇ ਚੰਗਾ ਭਾਈ ਹੁਣ ਤੂੰ ਸੰਭਾਲ ਲਾ। ਹੁਣ ਫੇਫੜੇ ਉਸ ਨੂੰ ਬਾਹਰ ਕੱਢਦੇ ਆ, ਤੇ ਬਾਹਰ ਕੱਢਦੇ ਆ ਤੇ ਸਾਡਾ ਉਹੀ ਮੂੰਹ ਹੈ, ਸਾਡੇ ਉਸੇ ਰਸਤੇ ਨਿਕਲਣਾ ਹੈਗਾ, ਤੇ ਅਲਟੀਮੇਟ ਸਾਡੇ ਬੁੱਟ ਜਿਹੜੇ ਨੇ ਉਹਦੇ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਯੰਗ ਏਜ ਦੇ ਵਿੱਚ, ਬਹੁਤ ਦੂਜਿਆਂ ਨੂੰ ਤਾਂ ਠੀਕ ਹੈ ਸਿਸਟਮ ਠੀਕ ਹੋ ਗਿਆ ਤੇ ਹੋਣਾ ਸ਼ੁਰੂ ਹੋ ਗਿਆ, ਯੰਗ ਏਜ ਦੇ ਵਿੱਚ ਅਗਰ ਕਿਸੇ ਨੂੰ ਮੂੰਹ ਚੋਂ ਸਮੈਲ ਆਉਂਦੀ ਹੈ ਤੇ ਉਹਦੇ ਪਿੱਛੇ ਕਹਾਣੀ ਇਹੀ ਹਾਰਮੋਨਸ ਦੀ ਹੈ ਕਿ ਉਹ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਨਾਰਮਲ ਸਹੀ ਇਸਤੇਮਾਲ ਨਹੀਂ ਹੋ ਰਿਹਾ ਜਿੱਥੇ ਹੋਣਾ ਚਾਹੀਦਾ ਸੀ, ਜਾਂ ਓਵਰਫਲੋ ਹੋ ਰਿਹਾ ਜਿਹਦੇ ਕਰਕੇ ਬਲੱਡ ਚ ਸਰਕੂਲੇਟ ਕਰ ਰਹੇ ਨੇ, ਸਫਾਈ ਨਹੀਂ ਹੋ ਰਹੀ ਔਰ ਉਹੀ ਤੁਹਾਡੇ ਫੇਫੜਿਆਂ ਦੇ ਰਾਹੀਂ ਗਾਰਬੇਜ ਨਿਕਲ ਰਿਹਾ ਹੈ ਤੇ ਮੂੰਹ ਚ ਆ ਰਿਹਾ ਹੈਗਾ, ਉਹੀ ਤੁਹਾਡਾ ਡਾਈਜੈਸਟਿਵ ਸਿਸਟਮ ਦੇ ਵਿੱਚ ਗਾਰਬੇਜ ਨਿਕਲ ਰਿਹਾ ਹੈ ਤੇ ਗੈਸ ਦੇ ਰੂਪ ਚ ਮੂੰਹ ਚ ਆ ਰਿਹਾ ਹੈ, ਉਹ ਤੁਹਾਡੇ ਬੁੱਟ ਵੀ ਖਰਾਬ ਕਰ ਰਿਹਾ ਹੈ ਔਰ ਇਹਦੇ ਕਰਕੇ ਹੀ ਆਮ ਪਿੰਪਲ ਦੀ ਗੱਲ ਮੈਂ ਤੁਹਾਡੇ ਨਾਲ ਕਰ ਹੀ ਚੁੱਕਿਆ ਹਾਂ। ਔਰ ਇਹ ਸਾਰੀਆਂ ਗੱਲਾਂ ਨੂੰ ਸਕਿਨ ਦੇ ਨਾਲ ਯਾਦ ਰੱਖਣਾ, ਜਿਹੜਾ ਸਕਿਨ ਦਾ ਏਠਾਂ ਵਾਲਾ ਲੇਅਰ ਆ ਉਹ ਇਲਾਸਟਿਕ ਲੇਅਰ ਆ, ਚਮੜੀ ਵਾਲਾ ਸਖਤ ਚਮੜੀ ਵਾਲਾ ਲੇਅਰ ਹੈਗਾ ਜਿਹੜਾ ਹੇਠਾਂ ਇਸ ਸਕਿਨ ਨੂੰ ਐਪੀਡਰਮਸ, ਡਰਮਸ ਔਰ ਹਾਈਪੋਡਰਮਸ, ਜਿਹੜਾ ਹਾਈਪੋਡਰਮਸ ਆ ਹੇਠਾਂ ਹੱਡੀ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ। ਸੀਮੈਂਟ ਤੇ ਇੱਟ ਜਿਹੜੀ ਆਪਸ ਜੁੜਦੀ ਹੈ ਨਾ, ਕੋਈ ਕੰਪੋਨੈਂਟ ਐਸਾ ਹੈਗਾ ਨਾ ਉਹਨਾਂ ਦੇ ਵਿੱਚ ਜਿਹੜਾ ਇਹਨਾਂ ਦੋਹਾਂ ਨੂੰ ਆਪਸ ਜੋੜ ਸਕਦਾ ਹੈਗਾ, ਸੋ ਉਹ ਜੋੜਨ ਵਾਸਤੇ ਇਹ ਜਿਹੜਾ ਅੰਦਰ ਵਾਲਾ ਲੇਅਰ ਹੈ ਜਿਹਨੂੰ ਅਸੀਂ ਹਾਈਪੋ ਜਿਹੜਾ ਕਹਿੰਦੇ ਆ ਹਾਈਪੋਡਰਮਸ ਕਹਿੰਦੇ ਆ, ਇਹ ਹਾਈਪੋਡਰਮਸ ਦੀ ਇਹ ਕੁਆਲਿਟੀ ਹੈ ਕਿ ਇਹ ਸਟਿੱਕੀ ਲੇਅਰ ਆ, ਇਲਾਸਟਿਕ ਲੇਅਰ ਆ, ਸਖਤ ਲੇਅਰ ਆ, ਔਰ ਇਹਦਾ ਕੰਮ ਇਹ ਹੈ ਕਿ ਭਾਈ ਬਾਹਰ ਦੀ ਸੱਟ ਅੰਦਰ ਨਾ ਲੱਗੇ, ਫੈਟ ਵੀ ਹੈ ਇਹਦੇ ਵਿੱਚ ਔਰ ਸੱਟ ਬਾਹਰ ਨਾ ਲੱਗੇ, ਅੰਦਰ ਵਾਲੇ ਅੰਗ ਦੇ ਜੋ ਬਚੇ ਰਹਿਣ। ਤੇ ਇਹ ਸਾਰੇ ਫੰਕਸ਼ਨ ਸੀਗੇ ਸਾਡੀ ਇਸ ਸਕਿਨ ਦੇ। ਮੈਂ ਉਮੀਦ ਕਰਦਾ ਹਾਂ ਵੀ ਜਿਨ੍ਹਾਂ ਨੇ ਅੱਗੇ ਵੀ ਸੁਣਿਆ ਹੋਊਗਾ ਹੋਰ ਬੜੀਆਂ ਸਾਰੀਆਂ ਨਵੀਆਂ ਗੱਲਾਂ ਤੁਹਾਨੂੰ ਪਤਾ ਲੱਗੀਆਂ ਹੋਣ, ਕਿਉਂਕਿ ਮੈਂ ਬੜੀ ਤਰ੍ਹਾਂ ਇਹ ਬੇਨਤੀ ਕਰੀ ਹੈ ਕਿ ਜੋ ਮੇਰੇ ਦਿਮਾਗ ਚ ਮੈਂ ਉਹ ਬੋਲ ਰਿਹਾ ਹਾਂ, ਜੋ ਮੈਂ ਪਹਿਲਾਂ ਪੜਿਆ ਹੋਇਆ ਅੱਜ ਤੋਂ ਬੜੇ ਸਾਲ ਤੇ ਬਹੁਤ ਸਾਲ ਪਹਿਲਾਂ ਪੜਾਉਂਦਾ ਆ ਰਿਹਾ ਹਾਂ ਮੈਂ, ਉਹ ਜੋ ਮੇਰੇ ਦਿਮਾਗ ਸੈੱਟ ਕੀਤਾ, ਕਈ ਵਾਰ ਮੌਕੇ ਗੱਲਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਕਈ ਵਾਰ ਇੰਨੇ ਸਮੇਂ ਦੇ ਵਿੱਚ ਕਈਆਂ ਨਹੀਂ ਜਾਂਦੀਆਂ, ਤੇ ਫੇਰ ਜਦੋਂ ਦੁਬਾਰਾ ਅਸੀਂ ਉਸ ਪ੍ਰੋਗਰਾਮ ਨੂੰ ਕਰਦੇ ਹਾਂ ਤੇ ਕੁਝ ਨਵੀਆਂ ਗੱਲਾਂ ਹੋਰ ਸਾਹਮਣੇ ਆ ਜਾਂਦੀਆਂ ਨੇ। ਤੇ ਦੂਸਰੀ ਗੱਲ ਇਹ ਹੁੰਦੀ ਹੈ ਭਈ ਇੱਥੇ ਮੈਂ ਟੈਕਨੀਕਲ ਤੌਰ ਤੇ ਨਹੀਂ ਬੋਲ ਰਿਹਾ ਹੁੰਦਾ, ਖਾਸ ਤੌਰ ਤੇ ਮੈਂ ਹਰ ਗੱਲ ਨੂੰ ਪੰਜਾਬੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਬੋਲ ਰਿਹਾ ਹੁੰਦਾ ਤਾਂ ਕਿ ਤੁਸੀਂ ਉਹਨੂੰ ਸਮਝ ਸਕੋ। ਤੁਸੀਂ ਮੈਡੀਕਲ ਟਰਮੀਨੋਲੋਜੀ ਨਹੀਂ ਜਾਣਦੇ, ਤੁਸੀਂ ਉਸ ਨੂੰ ਉਸ ਸਟਾਈਲ ਤੇ ਨਹੀਂ ਸਮਝ ਸਕਦੇ, ਤੁਸੀਂ ਇਸ ਸਟਾਈਲ ਤੇ ਸਮਝ ਸਕਦੇ ਹੋ ਵੀ ਜਿਵੇਂ ਬਾਹਰ ਬੈਠੇ ਅਸੀਂ ਖੁੰਡਾਂ ਤੇ ਗੱਲਾਂ ਕਰ ਰਹੇ ਹੋਣ, ਹੱਡੀਆਂ ਤੇ ਬੈਠੇ ਲੋਕ ਗੱਲਾਂ ਕਰ ਰਹੇ ਹੋਣ ਤੇ ਇੱਕ ਦੂਜੇ ਦੀ ਗੱਲ ਸਾਨੂੰ ਬੜੀ ਅਪੀਲ ਕਰਦੀ ਹੈ। ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਜਿਹੜੀ ਵੀ ਗੱਲ ਤੁਹਾਡੇ ਨਾਲ ਕਰਾਂ ਉਹ ਤੁਹਾਡੇ ਮਨ ਤੱਕ ਪਹੁੰਚੇ, ਤੁਸੀਂ ਉਸ ਨੂੰ ਅੰਡਰਸਟੈਂਡ ਕਰੋ ਔਰ ਉਹਦੇ ਤੋਂ ਲਾਭ ਲੈ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਇੱਕ ਗੱਲ ਬੇਨਤੀ ਫਿਰ ਦੁਹਰਾ ਦਿਆਂ ਕਿ ਭਾਈ ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗਣ ਔਰ ਇਹਨਾਂ ਵਿਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਡੇ ਫਾਇਦੇ ਵਾਲੀ ਹੋ ਰਹੀ ਹੈ ਤੇ ਫਿਰ ਹੋਰ ਲੋਕਾਂ ਨੂੰ ਵੀ ਦੱਸੋ ਲੋ, ਹੋਰ ਲੋਕਾਂ ਦਾ ਵੀ ਫਾਇਦਾ ਹੋ ਜਾਵੇ। ਇੰਨਾ ਹੀ ਯੋਗਦਾਨ ਤੁਹਾਡਾ ਬਹੁਤ ਹੈ ਕਿ ਤੁਸੀਂ ਹੋਰ ਲੋਕਾਂ ਨੂੰ ਦੱਸ ਕੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੋੜੋ ਤਾਂ ਕਿ ਉਹ ਵੀ ਜਾਣਕਾਰ ਹੋ ਸਕਣ ਇਸ ਸਰੀਰ ਦੇ ਬਾਰੇ, ਸਰੀਰ ਦੀ ਕਿਰਿਆ ਦੇ ਬਾਰੇ ਤੇ ਬਿਮਾਰ ਕਿਉਂ ਹੁੰਦਾ ਹੈ ਤੇ ਫਿਰ ਜੇ ਬਿਮਾਰ ਹੋ ਵੀ ਜਾਵੇ ਤੇ ਫਿਰ ਅਸੀਂ ਠੀਕ ਕਿਵੇਂ ਕਰਾਂਗੇ, ਇਹਦਾ ਸਹੀ ਤਰੀਕਾ ਕਰ ਕੀ ਹੈ, ਇਹ ਸਾਰੀਆਂ ਗੱਲਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਵਿਚ ਸਿੱਖੋਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਸਾਂਝ ਕੀਤੀ ਹੈ, ਬੜੀ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਚੀਮਾ ਸਾਹਿਬ ਵਿੱਚੋਂ ਚਲੇ ਗਏ ਸੀ ਉਹਨਾਂ ਦਾ ਵੀ ਧੰਨਵਾਦ, ਤੇ ਮਿਲਦੇ ਹਾਂ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ। ਸਤਿ ਸ੍ਰੀ ਅਕਾਲ।
0: ਬੜਾ ਇੰਪੋਰਟੈਂਟ ਡਾਕਟਰ ਸਾਹਿਬ, ਬਹੁਤ ਇੰਪੋਰਟੈਂਟ ਚੈਪਟਰ, ਇਹ ਬਹੁਤ ਸਾਰੀਆਂ ਗੱਲਾਂ ਅਸੀਂ ਬਾਹਰੋਂ ਵੇਖ ਕੇ ਅੰਦਰ ਦੀਆਂ ਬਿਮਾਰੀਆਂ ਬਾਰੇ ਜਾਣ ਸਕਦੇ ਹਾਂ ਜੀ। ਸੋ ਉਹ ਗੱਲਾਂ ਮੈਂ ਕੱਲ ਸ਼ੁਰੂ ਕਰਾਂਗਾ। ਸੋ ਇਸ ਕਰਕੇ ਸਾਰੇ ਸਰੋਤਿਆਂ ਨੂੰ, ਜਿੰਨਿਆਂ ਨੂੰ ਵੀ ਕਹਿ ਸਕੋ, ਇਹ ਗੱਲ ਰਿਪੀਟ ਕਰ ਸਕੋ ਆਪਣੇ ਰੇਡੀਓ ਤੇ ਕਰ ਦਿਓ ਤਾਂ ਕਿ ਭਾਈ ਅਗਲਾ ਪ੍ਰੋਗਰਾਮ ਸਾਰੇ ਮਿਸ ਨਾ ਕਰਿਓ। ਬਹੁਤ ਜ਼ਰੂਰੀ ਗੱਲਾਂ ਨੇ ਕਿ ਬਾਹਰੋਂ ਵੇਖ ਕੇ ਤੁਸੀਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਗਏ ਹੋ ਤੇ ਬਿਮਾਰ ਪੈ ਨੂੰ ਕਿ ਉਹਦਾ ਚਿਹਰਾ ਵੇਖ ਕੇ, ਉਹਦੇ ਹੱਥ ਪੈਰ ਵੇਖ ਕੇ ਤੁਸੀਂ ਦੱਸ ਸਕੋ ਵੀ ਇਹਨੂੰ ਹੈ ਕੀ।
1: ਬਿਲਕੁਲ ਜੀ।
0: ਸੋ ਠੀਕ ਹੈ ਜੀ,
1: ਬਹੁਤ ਮਿਹਰਬਾਨੀ,
0: ਮਿਹਰਬਾਨੀ,
1: ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਆ ਨਿਊਯਾਰਕ ਦਾ ਟਾਈਮ ਆ ਤੇ 23 ਅੱਜ ਹੈਗੀ 31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆ ਧੂਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ ਬੜੀ ਦੁਨੀਆ ਬਹੁਤ ਲੋਕ ਜਿਹੜੇ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਆ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਇੱਕ ਗੀਤ ਹੋਰ ਸੁਣਦੇ ਆ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਆ, ਇਹਨਾਂ ਨੂੰ ਗੱਡੀ ਚ ਲੈ ਕੇ ਆਂਦਾ, ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ, ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: नो दोस्तों, ये तुसी आज फोक सॉन्ग, प्यारे प्यारे सॉन्ग, टोटली फोक और वधिया पंजाबी जो एक टाइम दे विच बजदे हुंदे सी रेडियो ते उना दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। और खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उहनां नूं असीं खुशी वाले माहौल दी गल करदे हां। इह सारियां खबरां किते ना किते जिहड़ियां हैगियां दुख देण वालियां हुंदियां, लोकां दे मरण दियां गल्लां सुणियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕੋ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਇੰਨਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸ਼ੋਭਾ ਨਹੀਂ ਦਿੰਦੀਆਂ, ਉਹਦੇ ਘਾਟੇ ਹੀ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓ ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਾਪ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫੇਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਫੇਰ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਦੇ ਵਿੱਚ ਫੜ ਕੇ ਪਾ ਦੇ।
0: ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਤੇ ਹਰ ਸਾਹਿਬ ਜੀ ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿੱਚ ਮੇਰੇ ਕੋਲ ਹੈ ਨਹੀਂ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖਾਕ ਸਾਹਿਬ ਦੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖਾਕ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉਥੇ ਖਾਕ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ, ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਖਾਕ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖ਼ਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖਾਕ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ। ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖਾਕ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਏ, ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਉਦੋਂ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ ਦੂਜੇ ਮੁਲਕਾਂ ਨੂੰ, ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
0: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਤ ਸਾਹਿਬ ਜੀ, ਦੇਖੋ ਪਾਬੰਦੀਆਂ ਵੀ ਹਾਲਾਤ ਆ। ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੀ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਤ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਹੈ ਐਵੇਂ ਜਿੱਦਾਂ ਇੱਕ ਖੰਡ ਦੀ ਆ, ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ, ਉਹ ਚੌਰ ਚ ਆਏ ਏਦਾਂ ਦੀ ਉਹ ਹੁੰਦੀ ਸੀ, ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ, ਉਹ ਜੀਵ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਦੇਖੋ ਉਹ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨਹੀਂ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਸੇਵ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਹੋ ਗਿਆ, ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਜੀ ਹੋਰ ਹਸਤੀਆਂ ਹੋਈਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਹੜੀ ਮਿਲੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਲ ਕੇ ਕਰਦੇ ਹਾਂ ਕਿਉਂਕਿ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਉਹਨੂੰ ਪਤਾ ਨੇਤਾਨਯਾਹੂ ਨੂੰ। ਤੇ 28 ਫਰਵਰੀ ਵਾਲੇ ਦਿਨ ਖਤ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ, ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਕਿ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ ਤੁਸੀਂ ਕੁਝ ਕਹਿਣ ਲੱਗੇ ਸੀ ਡਾਕਟਰ ਸਾਹਿਬ?
0: ਬਿਲਕੁਲ ਸਹੀ ਕਹਿ ਰਹੇ ਹੋ ਜੀ।
1: ਹਾਂਜੀ ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਹਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਨ੍ਹਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਆ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
0: ਚੀਮਾ ਸਾਹਿਬ ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ ਜਾਂ
1: ਬਿਲਕੁਲ
0: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ ਕਦੀ ਵੀ।
1: ਬਿਲਕੁਲ ਬਿਲਕੁਲ ਸੁਪਨਾ ਵੀ ਨਹੀਂ।
0: ਉਹਨੇ ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ, ਬਹੁਤ ਕੁਛ ਹੋਇਆ। ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ ਉਹਦੀ ਡਿਊਟੀ ਲਾਈ ਜਾਂਦੀ, ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
1: ਪਰ
0: ਇਰਾਨ ਜਿਹੜਾ ਹੈਗਾ ਉਹ ਇਹ ਨਹੀਂ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
1: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਹੈ, ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਡਾਕਟਰ ਸਾਹਿਬ, ਵਰਤ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਜੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣ, ਉਹ ਕਹਿੰਦਾ ਨਹੀਂ ਅਸੀਂ ਨਹੀਂ ਦੇਣਾ ਉਪਰ ਨਹੀਂ
0: ਦੇਣਾ। ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਕੋਈ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
1: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦਿੱਤਾ ਬਿਲਕੁਲ, ਉਹ ਕਹਿੰਦੇ ਉਪਰ ਦੀ ਵੀ ਨਹੀਂ ਲੰਘਣ ਦੇਣਾ, ਅਸੀਂ ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇੱਥੋਂ ਤੀਕਰ ਪਹੁੰਚ ਗਿਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
0: ਚੀਮਾ ਸਾਹਿਬ ਇੱਕ ਹੋਰ ਵੀ ਭੜਤੂ ਪਿਆ ਜੀ ਅੱਜ ਕੱਲ ਦੀ ਬੜੀਆਂ ਖ਼ਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਆ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ ਆ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਰਕ ਕਰਨਾ ਚਾਹੁੰਦੇ ਆ ਜੀ,
1: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ, ਖਾਕਸਾ ਜੀ ਲੋਕਾਂ ਦਾ ਧੂਆਂ ਨਿਕਲਿਆ ਪਿਆ
0: ਬਿਲਕੁਲ।
1: ਅੱਜ ਮੈਂ ਗੈਸ ਪਾ ਕੇ ਆਇਆ $85 ਤੋਂ ਉਪਰ, ਖਾਕ ਸਾਹਿਬ ਜੀ ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ,
0: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
1: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
0: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
1: ਉੱਥੋਂ ਹੀ ਤੁਰਿਆ,
0: ਪਤਾ ਨਹੀਂ ਹੁੰਦਾ ਮਾਫੀਆ ਕੀ ਹੁੰਦਾ।
1: ਹਾਂਜੀ ਹਾਂਜੀ ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸ਼ਿਗੋਨੈਲੀ ਇਹਦਾ ਨਾਂ ਹੈਗਾ ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ ਉਹ ਕਹਿੰਦੇ ਭਾਈ ਨਹੀਂ ਅਸੀਂ ਇੱਥੇ ਉਤਰਨ ਦੇਣਾ ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉੱਥੋਂ ਇੰਗਲੈਂਡ ਤੋਂ ਯੂਕੇ ਤੋਂ ਉੱਡਦੇ ਆ ਉੱਡ ਕੇ ਫਿਰ ਰਾਹ ਦੇ ਵਿੱਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇੱਧਰ ਦੀ ਨਹੀਂ ਲੰਘਣ ਦੇਣਾ
0: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
1: ਸਾਰੇ ਬਿਲਕੁਲ ਬਿਲਕੁਲ ਬਿਲਕੁਲ
0: ਹੁੰਦੇ ਸੀ
1: ਹਾਂਜੀ
0: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ
1: ਬਿਲਕੁਲ ਖੱਕ ਸਾਹਿਬ ਜੀ ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਉੱਥੇ ਇੱਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ
0: ਪਾਉਂਡ ਜਾਂ ਡਾਲਰ
1: ਡਾਲਰ
0: ਅੱਛਾ ਜੀ
1: $9 ਤੇ 12 ਸੈਂਟ ਬਣਦੀ ਆ ਤੇ ਜੇ ਫਰਜ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ ਇਹ ਮੈਂ ਤਾਂ 12 ਕਹਿ ਰਿਹਾ ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ ਤੇ $100 ਜੇ ਖੱਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚ ਚਲ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ
0: ਧੂਆਂ
1: ਨਿਕਲ ਜਾਂਦਾ ਬਿਲਕੁਲ ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ ਤੇ ਅਗਲੀ ਗੱਲ ਜਿਹੜੀ ਹੈਗੀ ਖੱਕ ਸਾਹਿਬ ਜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖੱਕ ਸਾਹਿਬ ਜੀ ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਖੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਦੇ ਉਹਨਾਂ ਨੂੰ ਥੈਰੇਪੀ ਕਰਦੇ ਆ ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ ਉਹਦਾ ਜਿਹੜਾ ਖਰਚਾ ਹੈ ਖੱਕ ਸਾਹਿਬ ਜੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ ਸੋ ਉੱਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਹੈਗਾ ਉਦਾਂ ਹੀ ਰਹੇਗਾ
0: ਚਾਲੂ ਰੱਖੋ ਬਿਲਕੁਲ
1: ਹਾਂਜੀ ਤੇ ਅਗਲੀ ਗੱਲ ਖੱਕ ਸਾਹਿਬ ਜਦੋਂ ਜਿਹੜੀਆਂ ਗੌਰਮੈਂਟਾਂ ਹੁੰਦੀਆਂ ਨੇ ਖੱਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟ ਦੇ ਦਿੱਤੇ ਆ ਨਾ ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਉਹਨਾਂ ਦੀਆਂ ਸਹੂਲਤਾਂ ਘੱਟ ਦਿੰਦੇ ਆ ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਛੇ ਤਾਂ ਆਪਾਂ ਖਬਰ ਕੱਟ ਦਿੱਤੀ ਸੋਰੀ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ 3-27 ਲੋਕ ਜਿਨ੍ਹਾਂ ਨੂੰ ICE ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ ਉਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖੱਕ ਸਾਹਿਬ ਜੀ ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ
0: ਅੱਛਾ ਜੀ
1: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖੱਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ ਜਾਣੀ ਕਿ ਕਿਸੇ ਦਿਨ ਵੱਧ ਕਰ ਲਿਆ ਕਿਸੇ ਦਿਨ ਘੱਟ ਕਰ ਲੈ ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ ਔਸਤ ਕੱਢੀਏ ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ ਇਹ ਅੰਕੜੇ ਜਿਹੜੀ ਆ ਉੱਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ 49 ਵਿਚੋਂ ਖੱਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ
0: ਅੱਛਾ ਜੀ
1: 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 49 ਵਿੱਚੋਂ ਇੱਕ ਅਜੇ ਮਸੀਂ 2-3 ਸਾਲ ਦਾ ਬੱਚਾ ਵੀ ਸੀਗਾ, 7 ਸਾਲ ਜੀ, ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ, ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ, ਜਿਹੜੇ ਖੱਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ
0: ਉਹ ਵੀ ਰੈਸਟ ਹੋਏ।
1: ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖੱਕ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਹਨਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉੱਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ।
0: ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ
1: ਖਬਰ ਆਈ ਸੀ
0: ਦੱਸਿਆ $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਾ ਰਹਿੰਦਾ ਸੀ ਤੇ ਉਹ ਜਨਾਨੀ ਨੇ ਆਇਸ ਨੂੰ ਕਾਲ ਕਰਤੀ ਕਿ ਇੱਥੇ ਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ।
1: ਬਿਲਕੁਲ ਬਿਲਕੁਲ ਬਿਲਕੁਲ,
0: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਿਆ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਬੋਲ ਰਹੀ ਆ ਉੱਚੀ ਉੱਚੀ ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
1: ਬਕਵਾਸ
0: ਲੋਕ ਵੀ ਹੈਗੇ ਆ
1: ਜੀ। ਹਾਂਜੀ, ਇਹਨੂੰ ਖੱਕ ਸਾਹਿਬ ਜੀ ਉਹ ਵਾਈਟ ਕਰਨ ਵੀ ਕਹਿੰਦੇ ਇਹਨੂੰ, ਪਿੱਛੇ ਚੱਲਿਆ ਸੀ ਨਾ ਉਹ ਵਾਈਟ ਕਰਨ
0: ਨਾ। ਕਿਹੜੇ ਸੂਬੇ ਦੀ ਗੱਲ ਹੈ, ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ
1: ਜੀ ਉਹ ਵੀ ਖਬਰ ਆਈ ਸੀ
0: ਦੱਸਿਆ $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਾ ਰਹਿੰਦਾ ਸੀ ਤੇ ਉਹ ਜਨਾਨੀ ਨੇ ਆਇਸ ਨੂੰ ਕਾਲ ਕਰਤੀ ਕਿ ਇੱਥੇ ਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ।
1: ਬਿਲਕੁਲ ਬਿਲਕੁਲ ਬਿਲਕੁਲ,
0: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਿਆ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਬੋਲ ਰਹੀ ਆ ਉੱਚੀ ਉੱਚੀ ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
1: ਬਕਵਾਸ
0: ਲੋਕ ਵੀ ਹੈਗੇ ਆ
1: ਜੀ। ਹਾਂਜੀ, ਇਹਨੂੰ ਖੱਕ ਸਾਹਿਬ ਜੀ ਉਹ ਵਾਈਟ ਕਰਨ ਵੀ ਕਹਿੰਦੇ ਇਹਨੂੰ, ਪਿੱਛੇ ਚੱਲਿਆ ਸੀ ਨਾ ਉਹ ਵਾਈਟ ਕਰਨ ਨਾ, ਉਹਨਾਂ ਨੇ ਜੋੜਤਾ ਸੀ ਕਰਨ ਦੇ ਨਾਲ। ਹਾਂਜੀ, ਤੇ ਅਗਲੀ

0: ਜਿਨ੍ਹਾਂ ਨੇ ਵੀ ਅਰੈਸਟ ਹੋ ਗਈ ਆ, ਕਿ ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ?
1: ਬਿਲਕੁਲ ਘੱਟ ਸਾਹਿਬ ਜੀ, ਬਿਲਕੁਲ ਬਿਲਕੁਲ
0: ਬੋਲ ਰਹੀ ਆ ਉੱਚੀ ਉੱਚੀ ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
1: ਬਕਵਾਸ
0: ਲੋਕ ਵੀ ਹੈਗੇ ਆ।
1: ਹਾਂਜੀ, ਇਹਨੂੰ ਖਾਕ ਸਾਹਿਬ ਜੀ ਉਹ ਵਾਈਟ ਕਰਨ ਵੀ ਕਹਿੰਦੇ ਇਹਨੂੰ, ਪਿੱਛੇ ਜਾ ਚੱਲਿਆ ਸੀ ਨਾ ਉਹ ਵਾਈਟ ਕਰਨ, ਉਹਨਾਂ ਨੇ ਇਹਦਾ ਜੋੜਤਾ ਸੀ ਕਰਨ ਦੇ ਨਾਲ। ਹਾਂਜੀ, ਤੇ ਅਗਲੀ ਖ਼ਬਰ ਹੈ ਖਾਕ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖਾਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆ ਜਾਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਜਿਹਾ, ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ। ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ, ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ ਉਹਦਾ 1000 ਪੁਆਇੰਟ ਉੱਤੇ ਚਲੇ ਗਿਆ। ਹਾਂ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ, ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ, ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ ਵਿੱਚ ਸਟਾਕ ਮਾਰਕੀਟ ਆ ਜਿਹੜੀ, ਹੁਣ ਖਾਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ ਤੇ ਜਿਹੜਾ ਫਰਜ਼ ਕਰ ਲੋ 1 ਰੁਪਈਏ ਦਾ, ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ ਹੈ ਨਾ, ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ।
0: ਬਿਲਕੁਲ,
1: ਤੇ ਉਹਨੇ ਕੀ ਕਰਨਾ, ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ, ਮੁਫ਼ਤ ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ। ਸੋ ਇਹ ਸਾਰਾ ਖਾਕ ਸਾਹਿਬ ਜੀ ਜਿਹੜੀ ਇਹ ਇੱਕ ਗੇਮ ਆ, ਗੇਮ ਸੀ ਸਾਰੀ, ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ।
0: ਸੇਮ ਥਿੰਗ ਲਾਟਰੀ ਹੈ ਚੀਮਾ ਸਾਹਿਬ ਜੀ,
1: ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ,
0: 1000 ਮਿਲੀਅਨ ਤੇ 100 ਮਿਲੀਅਨ ਤੇ ਇੰਨੇ ਦੇ ਲੈ ਜਾਂਦੇ ਉਹਨੂੰ, ਔਰ ਨਿਕਲਦੀ ਕਿਉਂ ਨੀ ਜੀ ਉਹ, ਇੰਨੀ ਦੁਨੀਆ ਪਾ ਰਹੀ ਆ ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ
1: ਕਿਸੇ, ਬਿਲਕੁਲ ਬਿਲਕੁਲ ਨਿਕਲ ਹੀ ਨਹੀਂ ਦਿੰਦੇ ਉਹਨਾਂ ਦਾ ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ,
0: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ 100 ਮਿਲੀਅਨ 150 ਮਿਲੀਅਨ 400 ਮਿਲੀਅਨ ਉਹਦੇ ਵਿੱਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿੱਚ ਟੈਕਸ ਆ,
1: ਇਹੀ
0: ਡਰਾਮੇਬਾਜ਼ੀ ਆ,
1: ਸਭ ਡਰਾਮੇਬਾਜ਼ੀ ਆ ਖਾਲਸਾ ਜੀ। ਤੇ ਹੁਣ ਇਹ ਜਿਹੜੀ ਆ ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਪਈ ਟਰੰਪ ਲੜਾਈ ਬੰਦ ਕਰ ਦੇਣੀ ਆ ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਢਵਾਉਣੀ ਆ ਉਹ, ਤੇ ਫੇਰ ਉਹਨੇ ਕਹਿਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਢਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਗਾ, ਤੇ ਇਸ ਇੰਨੇ ਦੇ ਕਾਰਨ ਹੀ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ। ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਸੋਸ਼ਲ ਮੀਡੀਆ ਉਪਰ ਜਿਹੜਾ ਆ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਹਰਮੂਸਿਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ, ਉਹ ਜਾਣ ਤੇ ਉਹਨੂੰ ਖੋਲ ਲੈਣ, ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ, ਤੇ ਮੈਂ ਨੀ ਜਾਣਾ। ਹਾਂਜੀ, ਪਰ ਦੂਸਰੇ ਦੇਸ਼ਾਂ ਦੀ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਕ ਸਾਹਿਬ ਜੀ ਉੱਡ ਗਿਆ ਆ, ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨੀ ਰਿਹਾ ਖਾਕ ਸਾਹਿਬ ਜੀ, ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ। ਇਹ ਦੇਖੋ ਖਾਕ ਸਾਹਿਬ ਜੀ, ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ, ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ, ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਕ ਸਾਹਿਬ ਜੀ, ਉਹ ਕੀ ਸੋਚਦੇ ਆ, ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ।
0: ਬਿਲਕੁਲ ਸਹੀ ਗੱਲ ਹੈ ਜੀ।
1: ਹਾਂਜੀ, ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ। ਇਹੀ ਬਿਆਨ ਤੋਂ ਖਾਕ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ

0: ਅਕਸਰ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ, ਉਹਨਾਂ ਨੂੰ ਤਾਂ ਪਤਾ ਵੀ ਆਫ ਰੈਂਪ ਕੀ ਹੁੰਦਾ। ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਗੱਡੀ ਸਲੋ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ। ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ। ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ। ਤੇ ਅਗਲੀ ਖ਼ਬਰ ਖੱਟ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖੱਟ ਸਾਹਿਬ ਜੀ, ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ, ਮੇਰਾ ਖਿਆਲ ਆ, ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਸੀਗੇ, ਪਰ ਇਹ ਅਮਰੀਕਨ ਆ ਖੱਟ ਸਾਹਿਬ ਜੀ, ਇੱਥੇ ਦੇ ਬੋਰਨ ਆ, ਇੱਥੇ ਦੇ ਐਜੂਕੇਟਡ ਆ। ਹਾਂਜੀ, ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟਿਕਨ ਸਿਟੀ, ਇਹ ਚੁਣੇ ਗਏ ਆ ਪਹਿਲੀ ਵਾਰੀ। ਔਰ ਇਹਨਾਂ ਨੇ ਵੀ ਖੱਟ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ, ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ। ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਇਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ। ਤੇ ਪੋਪ ਲੀਓ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ। ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ, ਉਸ ਨੂੰ ਇਹੀ ਤਜਵੀਜ਼ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ। ਮੈਨੂੰ ਆਸ ਆ, ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ, ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ। ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ। ਸੋ ਖੱਟ ਸਾਹਿਬ ਜੀ, ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਂ ਤਰਾਂ ਕਰ ਰਿਹਾ, ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿਚ ਤਾਂ ਖੱਟ ਸਾਹਿਬ ਜਿਹੜੀ
1: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਇਰਾਨ ਦੇ ਵਿਚ ਜੋ ਕੁਛ ਵਾਪਰ ਰਿਹਾ ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ ਉੱਥੇ
1: ਜਾਏ ਇੱਕ ਵਾਰ
0: ਜਾਏ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਹਾਂਜੀ ਹਾਂਜੀ ਸਾਲ ਕਰਿਆ ਉੱਥੇ ਬਾਰਸੀ ਬੁਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ।
1: ਡਾਕਟਰ ਸਾਹਿਬ ਪਹੁੰਚ ਗਏ ਜੀ, ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ ਜਿੰਨੀਆਂ ਸ਼ਾਇਦ ਅਸੀਂ ਤਿੰਨ ਸਾਲ ਤੋਂ ਲੱਗੇ ਹਾਂ ਜੀ ਢਾਈ ਤਿੰਨ ਸਾਲ ਤੋਂ ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ।
0: ਹਾਂਜੀ ਹਾਂਜੀ ਮੈਂ ਕਰ ਲਿਆ ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦੁਵਾਈ ਲਿਆਈ ਦੀ ਸੀ ਹੁਣ
1: ਤੇ ਇਸ ਪ੍ਰੋਗਰਾਮ ਨੂੰ ਸੁਣਿਆ ਕਰੋ ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ ਪਰ ਇਹ ਚੀਜ਼ਾਂ ਕਿਤੇ ਨੀ ਮਿਲਣੀਆਂ ਰਲ ਮਿਲ ਕੇ ਤੁਸੀਂ ਆਓ ਸਾਰੇ ਜਣੇ ਇਸ ਪ੍ਰੋਗਰਾਮ
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਹਾਂ
1: ਜੀ
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ।
0: ਹਾਂਜੀ ਹਾਂਜੀ ਉਹ ਮੈਂ ਲੈ ਲੂੰਗਾ ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ ਸਾਤੋਂ ਲੈ ਲਵਾਂਗੇ ਉੱਥੇ ਜਾ ਲਿਖੀ ਲੋ
1: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ ਜੀ।
0: ਬਿਲਕੁਲ ਬਿਲਕੁਲ ਜੀ ਇਹ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ ਇਸੇ ਤਰ੍ਹਾਂ ਬਣੇ ਆ ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ
1: ਬਿਲਕੁਲ ਜੀ ਆਓ ਡਾਕਟਰ ਸਤਿ ਸ਼੍ਰੀ ਅਕਾਲ ਜੀ।
2: जीवन तो जीवन की उत्पत्ति की व्याख्या करदे होया हुण इस गल ते पहुंच गया कि जे शरीर कंप्लीट हो गया आ शरीर कम्पलीट होने तो बाद फिर अलग अलग अंग जिहड़े अंदर दे हन हुण अंदर ते असीं झाती नहीं मार सकते बेशक इस वेले दी टेक्नोलॉजी इन्नी हो गई कि असीं अंदर झाती मार योग हो गया बहुत सारिया गल्ला दे विच साडे कोल इहो जी टेक्नीक आ गई आ कि असीं झाती मारदे एंडोस्कोपी करदे आ प्रोक्टोस्कोपी करदे आ होर बहुत कुछ ऐसा एक्सरे है ईसीजी है ये सारिया गल्ला इसे तरह ही हन कि असीं अंदर देख रहे हां
0: डॉक्टर साहब मेनू दियो मैं थोड़ी 300 मिनट जिहड़ा चोरी करना वो इदा आ भाई चोरी भी नहीं फत खोही लेना वो इस तरह आ डॉक्टर साहब अज तिकर भी हुण की हो रहा है एक अमरीका दे विच धर्म वरती जांदी आ ओनू कहिंदे आ डम यू डाउन डॉक्टर साहब ओ टाइम हैगी आ गोरियां दी ओ कहिंदे डम यू डाउन मतलब थानू थोड़े कोल जिहड़ा ज्ञान है ओ खोलना थानू मूर्ख बना देना ते थानू अपने झांसे दे विच फसा लेना अमरीका का जो अजकल का मैं सिस्टम समझा मेडिकल प्रोफेशन है उन्होंने जेडे साडे डॉक्टर नवे बन रहे इना अज्ञानता पिछे लाता के ओ टेस्ट करन तो बिना थानू लैब दे विच एक्सरे सीटी स्कैन तो बिना वो दस ही नहीं सकते कि थोड़े अंदर की आ और जेडे को थोड़े को जेडी विद्या हैगी ओहो जेडी विद्या पुरानी सी डॉक्टर साहब ओ तां तुरे जांदे नूं दस दिंदे सी कि इस बंदे नूं आ बीमारी आ
2: जी ट्रैक मेडिकल साइंस ट्रैक बदल गई है
0: हां जी
2: कुछ इस तरह हो गया भाई साडे 21वीं सदी दे लोग जेड़े ने ना ओ भालदे ने यार तू जेड़ी गल कर रहे हो ओदा सबूत की आ
0: हां जी हां जी
2: फिजिकल सबूत भालदे ते फिजिकल सबूत जेड़ा आ मैं हुण नबज फड़ के ते तुहानू ए दस देना कि तुहानू कफ दीआं बीमारियां ने और कफ दीआं बीमारियां च की हो सकदा मैं डिटेल दस सकदा हां बीमारियां केड़ियां केड़ियां ने तुहानू की हो सकदा आ मैं निशानियां दस सकदा हां ते होर निशानियां लभ के मैं कह सकदा हां कि भी तुहाडे फलाणे दा दिन उठिया
0: बिलकुल बिलकुल
2: एवें गल्लां ही करी जा रहे हां दा सबूत की आ
0: हां जी हां जी
2: सो असीं सबूत पालन दे करके इन्हां गल्लां तो विश्वास करना बंद कर दिता
0: बिलकुल
2: असल दे विच साडे कोल पहला मैप रोड जिहड़ी सी ओह एही सीगा एही मैप सीगा ते असीं इस मैप नूं वेरीफाई करन वास्ते उत्तर दी पड़ताल करन वास्ते ए बेसिकली जिन्नियां भी टेक्नीक्स निकलियां ने ना इह सारियां असीं उत्तर दी पड़ताल समझदे आं कि जो असीं समझदे आं क्लीनिकल डायग्नोसिस दे तौर ते ओहदी असीं उत्तर दी पड़ताल कर रहे आं और उस उत्तर दी पड़ताल नूं हुण असीं इन्ना प्रेफरेंस दे दिता कि उत्तर ते पिछे रह गया
0: बिलकुल
2: उस हालात नूं तुसीं ज्यादा दिता भी पड़ताल कीदी करदे आं ना
0: बिलकुल बिलकुल
2: जो दिसा ओही मनांगे
0: बिलकुल
2: तो मेडिकल साइंस इस तरह इस तरीके ते चलनी शुरू हो गई ते लोकां दा विश्वास भी इस करके बहुत इस गल तो बनिया बाहर के हरेक आदमी चाहुंदा भी मैनू पता लगे
0: हां जी
2: किन्नी बार गल कीती इन्हां प्रोग्रामां दे विच भाई असी बीमारी तां तुसीं दस रहे हो तो मैनू की हो रहा किस तरह हो रहा डॉक्टर
0: बिलकुल बिलकुल डॉक्टर तां ना ही दिंदे हो बीमारी तां तुसीं आप ही दस्सदे मेरा कन्न भी दुखदा मेरा आप ही दुखदा मेरा
2: तू जेड़ी गल कह रहा ना ओदा ना आ हैगा
0: बिलकुल
2: सो ना रख दे रहा तुसीं बड़े संतुष्ट हो जाना फिर उसने इहदी उत्तर दी पड़ताल कर देनी आ कह दे आ मैं तेरा एक्सरे कीता सी ना मैं तेनू कहा सीगा निमोनिया हैगा मैं कोरोनरी आर्टरी च डिफेक्ट है मैं ईसीजी किया है कुछ आया है मेरे भाव आ इस करके इना गल्ला बल्ले साडा झुका ज्यादा हो गया मैं नेगलैक्ट नहीं करता इस करके कि ठीक है अल्टीमेट साडी साइंस की डिवेलपमेंट हैगी है जो भी कुछ हैगा आ अल्टीमेट साडी साइंस की डिवेलपमेंट हैगी है
0: बिलकुल
2: साइंस दी अप्रोच तक पहुंचन तो पहला पहला दियां जिहड़ियां गल्लां हन मैं ओ तुहानूं दस रहा हां
0: जी
2: ओहदे मुताबक उत्थे पहुंचन तो पहला पहला बहुत सारियां गल्लां जां तां सीरियस हो जांदियां ने ते जे तुसीं जाणदे हो ते हल हो जांदियां
0: जी
2: इस करके असीं उहनां गल्लां दी पड़ताल कर रहे हां ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਿਹਾ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿਚ ਸਾਹਮਣੇ ਦਿਖਾਈ ਦਿੰਦੀਆਂ ਨੇ, ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਪੁਰਾਣੇ ਪੁਰਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ। ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿਚੋਂ ਕੋੜ ਕੁ ਚੁਗ ਲੈਂਦੇ ਹਾਂ, ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ, ਲੇਕਿਨ ਅਸੀਂ ਕੋੜ ਕੁ ਚੁਗਣ ਦੇ ਵਿਚ ਮਾਹਰ ਹੋ ਗਏ ਹਾਂ। ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਔਰ ਆਈਡੈਂਟੀਫਿਕੇਸ਼ਨ, ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ। ਵੈਰੀਫਿਕੇਸ਼ਨ ਦੇ ਵਿਚ ਸਾਨੂੰ ਪਤਾ ਲੱਗ ਗਿਆ ਭਾਈ ਨਹੀਂ, ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ। ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ, ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ।
0: ਬਿਲਕੁਲ,
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ, ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ। ਬੇਸਿਕ ਤੇ ਈਜ਼ੀ, ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ, ਜਾਣ ਸਕਦੇ ਸਾਂ ਇਸ ਸਰੀਰ ਦੇ ਵਿਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ, ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ। ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ, ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ।
0: ਬਿਲਕੁਲ ਬਿਲਕੁਲ,
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ। ਇਸ ਮੈਡੀਕਲ ਸਾਇੰਸ ਦੇ ਵਿਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ। ਹਾਂਜੀ, ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ ਕਿ ਸਿਰ ਦੇ ਵਿਚ ਜਦੋਂ ਵੀ ਕਿਸਾ ਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ, ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਭਾਈ ਜੇ ਆ ਹੋਈ ਤੇ ਆ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ, ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ।
0: ਬਿਲਕੁਲ,
2: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜ ਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ, ਗਰਦਨ। ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜ ਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ। ਕੁਛ ਗੱਲਾਂ ਇਸ ਨੈਕ ਦੇ ਵਿਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ। ਕਿਹੜੀ ਲਾਈਨ ਦੇ ਵਿਚ, ਕਿਹੜੀ ਟਰੈਕ ਦੇ ਵਿਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆਇਆ ਤੇ ਇਹਦਾ ਪ੍ਰੀਕਾਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਟ ਤੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਆਖਿਆ ਯਾਰ ਕੋਈ ਗੱਲ ਨੀ ਮੈਂ ਇਹ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ, ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ, ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ, ਵਾਈਟਰ ਨੂੰ ਗਿੱਲੜ ਕਹਿੰਦੇ ਸੀ। ਤੇ ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਮੈਂ ਇੱਕ ਮਿੰਟ ਚ ਠੀਕ ਕਰ ਦਿੰਦਾ, ਹਾਂਜੀ। ਉਹ ਗੱਲ ਤੁਸੀਂ ਸਾਰੇ ਸੁਣੀ, ਉਹਨੇ ਮੁੱਕੀ ਮਾਰੀ ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ, ਉਹਨੇ ਤੇ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
0: ਬਿਲਕੁਲ,
2: ਗਰਦਨ ਬਣ ਗਈ ਆ ਤੇ ਇਹਦੇ ਵਿਚ ਕਿਹੜੀ ਕਿਹੜੀ ਚੀਜ਼ ਲੰਘਦੀ ਆ ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਦੇ ਨੁਕਸਿਆ ਹਾਂਜੀ
0: ਜੀ
2: ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ੍ਹ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ ਰੀੜ੍ਹ ਦੀ ਹੱਡੀ ਦੇ ਵਿਚ ਨਿਊਰਲ ਕੈਨਾਲ ਹੈ ਉਥੋਂ ਨਸਾਂ ਨਿਕਲਦੀਆਂ ਨੇ ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ ਸਾਨੂੰ ਇਹ ਪਤਾ ਲੱਗ ਗਿਆ ਦੂਸਰੀ ਚੀਜ਼ ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ ਇਹ ਦੋ ਹੁੰਦੀਆਂ ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ ਔਰ ਉਹਨਾਂ ਨੇ ਇਹਨਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ ਫੇਫੜਿਆਂ ਤੱਕ ਜਾਂਦੀ ਹੈ ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ ਬ੍ਰੌਂਕਸ ਉਹਨਾਂ ਨੂੰ ਕਹਿੰਦੇ ਆ ਔਰ ਟ੍ਰੀਕਿਆ ਤੇ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਤੇ ਜਿਹੜੀ ਟ੍ਰੀਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ ਇਹ ਵੀ ਸ਼ੇਪ ਹੁੰਦਾ ਆ ਵੀ ਜਿਵੇਂ ਅੰਗਰੇਜ਼ੀ ਦੀ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਹੈ ਸਾਹ ਨਲੀ ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ ਸੱਜੇ ਤੇ ਖੱਬੇ ਪਾਸੇ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸਿਓਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿਚੋਂ ਖੁਰਾਕ ਵਾਲੀ ਨਾਲੀ ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ ਕਿਸੇ ਗਲੇ ਚੀ ਵੱਜੇ ਤੋ ਇਕਦਮ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ ਪਿਛਲੇ ਪਾਸੇ ਨਰਵਸ ਹੈਗੀਆਂ ਨੇ ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ ਇਹ ਇਹਦੀ ਪੋਜੀਸ਼ਨ ਵੀ ਹੋ ਗਈ ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ ਠੀਕ ਆ ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ ਔਰ ਇਹਦਾ ਮਤਲਬ ਇਹ ਆ ਭਾਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿਚ ਹੋਈ ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ ਸੱਜੇ ਵੀ ਹੈਗਾ ਆ ਖੱਬੇ ਵੀ ਹੈਗਾ ਆ ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ ਪੁਲ ਕਹਿ ਰਹੇ ਹੋ ਤੁਸੀਂ ਉਹਨੂੰ ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿਚ ਜੋੜਦੀ ਹੈਗੀ ਆ ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ ਜਿਹਨੂੰ ਗਿੱਲਣਾ ਦੇ ਲੋਕਾਂ ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ ਜਿਹਦੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ ਦੋ ਉਧਰ ਤੇ ਦੋ ਉਧਰ ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਆ ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ ਔਰ ਹੁਣ ਜੇ ਅਸੀਂ ਇਹ ਜਾਣਦੇ ਹਾਂ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਹਾਂ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ, ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ, ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਟ੍ਰੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ, ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟ੍ਰੈਕ ਦੂਸਰੇ ਟ੍ਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਕਿਉਂਕਿ ਫਿਰ ਉਹਦੇ ਨੇੜੇ ਆ ਗਿਆ ਦੀ ਸਵਾਰੀ ਉੱਤਰ ਜਾਣਾ, ਉਹਨੇ ਸਾਹ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿੱਚ ਹਨ, ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿੱਚ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ, ਜੇ ਸੱਤ ਚੋਟ ਲੱਗ ਗਈ ਤੇ ਰੀੜ੍ਹ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਰਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਨੇ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜਿਹੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ, ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ, ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚੋਂ ਉਹਨੇ ਸਟੋਰ ਕਰਨਾ ਸੀਗਾ ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾਅ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ, ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ। ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਲੱਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ, ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਨਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ। ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈ ਗਈ ਤੇ ਜਾਂ ਉਹ ਲਿਊਮਨ ਜਿਹੜਾ ਆ ਘੱਟ ਗਿਆ ਆ ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਤੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ, ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ, ਜਿੰਨਾ ਸਾਡਾ ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਜਿਵੇਂ ਫੈਟ ਪੰਘਰ ਜਾਂਦਾ ਹੈ ਨਾ, ਉਹ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਤੋਂ ਕਢਾ ਲੈਂਦੇ ਨੇ, ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾਅ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਿਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿਚ ਆਰਟਰੀਆਂ ਦੇ ਵਿਚ ਵੀ ਐਸਾ ਕੁਛ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿਚ ਜਦੋਂ ਹੁੰਦਾ ਹੈ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿਚ ਰਹਿੰਦਾ ਹੈ, ਜਦੋਂ ਲੈਫਟ ਵੈਂਟਰੀਕਲ ਦੇ ਵਿਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਆ ਅਸੀਂ। ਸਿਸਟੋਲ ਤੇ ਉਹ ਆ ਜਦੋਂ ਕੰਟਰੈਕਟ ਕਰਦਾ ਹੈ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ, ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਆ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਤੇ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਉਹਦੇ ਵਿਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ ਹੈ। ਈਵਨ ਕਿਡਨੀ ਵਿਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜ਼ੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਹੈ, ਹੁਣ ਫਰਕ ਕੀ ਪੈ ਸਕਦਾ ਹੈ, ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਕੁ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਇਹ ਆ ਵੀ ਜਦੋਂ ਨੈਕ ਦੇ ਵਿਚ ਕੋਈ ਵੀ ਨੁਕਸ ਪੈ ਗਿਆ, ਅਸੀਂ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਬਈ ਨੈਕ ਦੇ ਵਿਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ, ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖਦੇ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
0: ਜੀ,
2: ਜਾਂ ਉੱਪਰ ਨੂੰ ਉਭਰ ਵੀ ਸਕਦਾ ਹੈਗਾ ਆ, ਅੱਗੇ ਉਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ, ਉਹਨੂੰ ਅਸੀਂ ਕਹਿੰਦੇ ਆ ਐਚੀਮੋਸਿਸ। ਠੀਕ ਆ। ਦੂਸਰੀ ਗੱਲ, ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਇਸੇ ਕਾਰਨ ਬਹੁਤ ਜ਼ਿਆਦਾ ਸੱਟ ਧੋਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ, ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਉੱਪਰ ਨੀ ਹੋਣੀ, ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ, ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ। ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ, ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਆ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਆ, ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ, ਔਰ ਉਹਨਾਂ ਦੇ ਕ੍ਰੋਸ ਕਰਦੀਆਂ, ਜਿੱਥੇ ਉਹ ਕ੍ਰੋਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਟਿਡ ਗਲੈਂਡ ਅਸੀਂ ਕਹਿੰਦੇ, ਟੌਂਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ ਟੌਂਸਲਸ ਹੁੰਦੇ ਨੇ। ਠੀਕ ਹੈ। ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਂਸਲ ਦੇ ਕਰਕੇ ਵੀ ਆਊਗੀ ਤੇ ਟੌਂਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ। ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ
0: ਜੀ,
2: ਕਨੇਡੂ ਦੇ ਸੰਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ। ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਵੀ ਮੋਟੇ ਤੌਰ ਤੇ ਜੇ ਨੈਕ ਦੇ ਵਿੱਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ। ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫੇਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਟੂਐਡ ਮਸਲ, ਤੁਸੀਂ ਧੌਣ ਆਪਣੀ ਤਾਂਹ ਨੂੰ ਕਰਕੇ ਫਿਰ ਠੋਡੀ ਤਾਂਹ ਨੂੰ ਕਰਕੇ ਵੇਖੋ ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿੱਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਟੂਐਡ ਮਸਲ। ਔਰ ਸਟਰਨਮ ਜਿਹੜੀ ਸਾਡੀ ਆਹ ਹੱਡੀ ਹੈ ਔਰ ਉੱਪਰਲੇ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹਦਾ ਗਲੈਂਡ ਹੈਗਾ ਆ, ਟਿਊਮਰ ਹੈਗਾ ਹੱਡੀ ਦਾ, ਉਹਦੇ ਨਾਲ ਜਾ ਕੇ ਇਹ ਜੁੜਦਾ ਤੇ ਇਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ। ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਓਨਾ ਗਰਦਨ ਲੰਬੀ ਹੁੰਦੀ ਹੈ ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਹੈ, ਬਹੁਤ ਲੰਬਾ ਉਹਦੀ ਧੌਣ ਬਹੁਤ ਲੰਬੀ ਹੈਗੀ ਹੈ, ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਟੂਐਡ ਮਸਲ ਕਹਿਣ ਦੀ ਥਾਂ ਤੇ ਮਸਟੂਐਡ ਪ੍ਰੋਸੈਸ ਹੈ। ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹੀ ਕੱਢੀ ਦਿਸਦੀ ਹੈ ਸਾਨੂੰ ਹੇਠਲਾ ਪਾਸੇ ਔਰ ਇਹਨੂੰ ਮਾਸਪੈਡ ਪ੍ਰੋਸੈਸ ਕਹਿੰਦੇ ਹਾਂ ਅਸੀਂ, ਇਹਦੇ ਨਾਲ ਇਹ ਵਧੀਆ ਹੁੰਦਾ ਹੈ ਔਰ ਇਹਨੂੰ ਅਸੀਂ ਬਿਊਟੀ ਮਸਲ ਕਹਿੰਦੇ ਹਾਂ। ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਦਾ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ, ਨੈਕ ਦੇ ਨਾਲ ਵੀ ਹੈਗਾ, ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਆਹ ਸਾਡੀ ਧੌਣ ਨੂੰ ਦੋਵੇਂ ਪਾਸਿਓਂ ਹੱਥ ਲਾਉਣ ਦੇ ਨਾਲ ਟੈਂਡਰਨੈਸ ਹੋਏਗੀ, ਗਲੇ ਨੂੰ ਹੱਥ ਨਹੀਂ ਲੱਗਦਾ, ਤਕਲੀਫ ਹੋਣੀ ਸ਼ੁਰੂ ਹੋ ਜਾਏਗੀ। ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ ਜਿਹੜੀ ਜਬਲਰ ਵੇਨਸ ਜਿਹਨਾਂ ਨੂੰ ਅਸੀਂ ਕਿਹਾ ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ, ਕੈਰੋਟਿਡ ਆਰਟਰੀਜ਼ ਨੇ, ਇਹ ਤੁਨਾ ਕਰੀਆਂ ਹਨ, ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ ਕੁਝ ਐਸਾ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾਓ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਹੇਮਾ ਦਾ ਮਤਲਬ ਬਲੱਡ ਤੋਂ ਲਿਆ ਹੋ ਗਿਆ, ਟੋਮਾ ਦਾ ਮਤਲਬ ਟਿਊਮਰ। ਜਦੋਂ ਖੂਨ ਅੰਦਰ ਵਗ ਗਿਆ ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ, ਤੇ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊਚ ਇੱਕ ਗੰਢ ਭੱਜ ਜਾਏਗੀ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਠੀਕ ਹੈ, ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ। ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਵੀ ਅੰਦਰ ਵਾਲੇ ਪਾਸੇ, ਇਹਨੂੰ ਅਸੀਂ ਵੀ ਚੰਗੀ ਨਿਸ਼ਾਨੀ ਕਹਿ ਸਕਦੇ ਹਾਂ, ਗੁੱਡ ਨਿਸ਼ਾਨੀ ਕਹਿ, ਸੱਟ ਤਾਂ ਲੱਗਣੀ ਲੱਗ ਗਈ, ਜੋ ਹੋਣਾ ਉਹ ਤਾਂ ਹੋ ਗਿਆ, ਕੁਛ ਕਹਿੰਦੇ ਨੇ ਨਾ ਬੰਦਾ ਤੇ ਵਿਚਾਰਾ ਮਰ ਗਿਆ ਗੋਲੀ ਵੱਜ ਗਈ ਕਿਸੇ ਨੂੰ ਤੇ ਬੀਬੀਆਂ ਗੱਲ ਕਰਨੀਆਂ ਪੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ, ਹਾਇਆ ਇੰਨਾ ਚੰਗਾ ਹੋ ਗਿਆ ਅੱਖ ਤੇ ਨੀ ਵੱਜੀ ਗੋਲੀ,
0: ਅੱਖ ਤੇ ਨੀ ਵੱਜੀ, ਹਾਂਜੀ ਹਾਂਜੀ ਅੱਖ ਨੂੰ ਵੱਜ ਗਿਆ,
2: ਅੱਖ ਵੱਜੀ ਹੈ। ਇਹ ਜਿਹੜਾ ਹੇਮਾਟੋਮਾ ਆ ਇਹ ਇਸ ਗੱਲ ਦਾ ਹੈ, ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ ਪਰ ਇਹ ਚੰਗਾ ਆ ਪਰ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ ਇਹ ਬਾਹਰ ਦੇ ਪਾਸੇ ਹੀ ਹੈਗਾ ਆ। ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ, ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤਾਂ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕੱਸ ਦਿਓ, ਜਿਵੇਂ ਮੰਨ ਲਾ ਜਾ ਤੂੰਬੀ ਦੀਆਂ ਤਾਰਾਂ ਹੀ ਆ, ਤੂੰਬੀ ਦੀਆਂ ਤਾਰਾਂ ਕੱਸੀਆਂ ਨੇ ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ,
0: ਹਾਂਜੀ ਹਾਂਜੀ ਘੋੜੀ ਉਹਨੂੰ ਕਹਿੰਦੇ
2: ਦਿੰਦੇ ਨਾ
0: ਘੋੜੀ ਕਹਿੰਦੇ।
2: ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਨਾ ਇਹ ਸਾਡੇ ਆਹ ਜਿਹੜੇ ਮਸਲਸ ਨੇ ਨੈਕ ਦੇ ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ। ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ, ਹੇਮਾਟੋਮਾ ਹੋ ਗਿਆ, ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ, ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਵੀ ਰੀਤ ਜਿਹੜੀ ਹੱਡੀ ਹੈ ਸਾਡੀ, ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀ ਗੀ, ਅਲੱਗ ਅਲੱਗ ਸੰਗਲੀਆਂ ਨੇ, ਮਣਕੇ ਨੇ, ਅਲੱਗ ਅਲੱਗ ਕੁੰਡੇ ਨੇ, ਜਿਵੇਂ ਸਿੰਗਲ ਦੇ ਹੁੰਦੇ ਨੇ, ਝਿਲੀਆਂ ਹੋਈਆਂ ਨੇ, ਆਪਸ ਜੁੜੀਆਂ ਹੋਈਆਂ ਨੇ। ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ, ਸੱਟ ਚੋਟ ਲੱਗ ਜਾਵੇ, ਆਮ ਤੌਰ ਤੇ ਸੈਕਿੰਡ ਜਦੋਂ ਆਪ ਫਾਂਸੀ ਦਿੰਦੇ ਆ ਨਾ ਕਿਸੇ ਨੂੰ ਫਾਂਸੀ ਦਿੰਦੇ, ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ, ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ ਦੀ ਹੱਡੀ ਹੈ ਹੇਠਾਂ ਵਾਲੇ ਪਾਸੇ, ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ, ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਉਹ ਸਾਰਾ ਡੈਮੇਜ ਹੋ ਜਾਂਦਾ ਆ, ਔਰ ਸਡਨ ਵਿਦ ਇਨ 2-3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ, ਇਹ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ, ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਕਿ ਜੇ ਰੀੜ ਦੀ ਹੱਡੀ ਦੇ ਵਿੱਚ ਵੀ ਕੋਈ ਸੱਟ ਲੱਗਦੀ ਹੈ, ਪਿਛਲੇ ਪਾਸੇ ਧੌਣ ਦੇ ਵਿੱਚ ਕੋਈ ਚੀਜ਼ ਸਾਡੇ ਐਸੇ ਵੱਜਦੀ ਹੈ। ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ ਚਮੜੀ ਉੱਪਰ ਵਾਲੇ ਪਾਸੇ ਆ, ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ, ਇੱਕ ਐਪੀਡਰਮਸ ਆ, ਇੱਕ ਡਰਮਸ ਹੈ, ਇੱਕ ਹਾਈਪੋਡਰਮਸ ਆ, ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ। ਹਾਂਜੀ, ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਹੇਠਾਂ ਆ ਗਈ, ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂ ਉਹਨੇ ਬਹੁਤ ਜ਼ਿਆਦਾ ਖਸ ਪਾਈ ਤੇ ਬਾਹਰਲੇ ਪਾਸੇ ਵੀ ਉਹ ਕਾਲਾ ਨਿਸ਼ਾਨ ਬਣ ਜਾਏਗਾ, ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਕਾਲਾ ਨਿਸ਼ਾਨ ਨਹੀਂ ਬਣਨਾ, ਲੇਕਿਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ, ਤੰਦਾਂ ਹਨ ਸਾਡੀਆਂ ਮਸਲ ਦੀਆਂ, ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ, ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ ਉਹਨਾਂ ਨੂੰ ਜੋੜਨ ਰੱਖਣ ਵਾਸਤੇ, ਉਹਦੇ ਵਿੱਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ ਉਹਨੂੰ ਅਸੀਂ ਕਹਿੰਦੇ ਲੈਸਰੇਸ਼ਨ, ਚਰੀਟਾਂ ਪੈ ਗਈਆਂ ਪੰਜਾਬੀ ਚ ਕਹਿ ਲੋ। ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿੱਚ ਚਰੀਟਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ। ਹਾਂਜੀ, ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਅੱਗੇ ਤੁਰਨ ਤੋਂ ਪਹਿਲਾਂ। ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ, ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ, ਡੁੱਲ ਗਿਆ ਹੈਗਾ ਆ, ਉਹ ਸਾਨੂੰ ਦਿਖਾਈ ਦਿੰਦਾ ਹੈ, ਬਹੁਤ ਜ਼ਿਆਦਾ ਸੱਟ ਲੱਗ ਗਈ ਹੈ, ਪ੍ਰੈਸ਼ਰ ਬਹੁਤ ਵੱਧ ਗਿਆ, ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ, ਬਾਹਰੋਂ ਚਮੜੀ ਨਹੀਂ ਵੱਢੀ ਗਈ, ਨਹੀਂ ਚੱਕੀ ਗਈ, ਬਾਹਰ ਨਹੀਂ ਵਗਿਆ, ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ। ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ। ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ, ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ, ਟਿਊਮਰ ਹਮੇਸ਼ਾ ਅਸੀਂ ਸਖਤ ਨੂੰ ਕਹਿੰਦੇ ਹਾਂ, ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ। ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ, ਪੋਲਾ ਹੋਵੇ, ਭਾਵੇਂ ਇਹਦੇ ਚ ਲਿਕੋਡ ਹੈਗਾ, ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖਤ ਹੋ ਜਾਵੇ। ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ, ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ ਔਰ ਉਹ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਆ, ਉਹ ਵੀ ਤੇ ਟਾਈਟ ਹੋ ਜਾਂਦਾ ਨਾ, ਉਹ ਵੀ ਟਾਈਟ ਹੋ ਜਾਂਦਾ, ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖਤ ਹੈ, ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿੱਚ, ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ, ਸਿਸਟ ਵਰਗਾ ਨਹੀਂ ਲੱਗਦਾ। ਜੇ ਥੋੜਾ ਖੂਨ ਹੁੰਦਾ, ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿੱਚ, ਉਹ ਪਿਲਪਲਾ ਲੱਗੇਗਾ ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਅਡੀਮਾ ਉਹਨੂੰ ਕਹਾਂਗੇ। ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ, ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ, ਜਿਵੇਂ ਫੁੱਟਬਾਲ ਦੇ ਬਾਲ ਦੇ ਵਿੱਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖਤ ਹੋ ਗਿਆ, ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ। ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ ਲੈਸੀਰੇਸ਼ਨ ਦੀ, ਝਰੀਟਾਂ ਪੈ ਜਾਣੀਆਂ, ਔਰ ਝਰੀਟਾਂ ਪੈ ਜਾਣੇ ਦੀ ਐਕਸਪਲਾਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿੱਚ ਕੁਦਰਤ ਨੇ ਫੈਟ ਭਰਿਆ ਹੁੰਦਾ। ਮੈਂ ਇੱਕ ਹੋਰ ਦੀ ਐਗਜ਼ਾਮਪਲ ਦੇ ਦਿਆਂ, ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ, ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਏ ਦਾ ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ ਤੇ ਉਹਦੇ ਨਾਲ ਆ ਕੇ ਇੰਗੁਆਇਨਲ ਲਿਗਾਮੈਂਟ ਸੱਜਿਓਂ ਵੀ ਤੇ ਖੱਬਿਓਂ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਐਬਡੋਮਿਨਸ ਮਸਲ ਇਹਦਾ ਨਾਂ ਆ ਇਹ ਇੱਥੇ ਆ ਕੇ ਵੱਜਦਾ ਹੈਗਾ ਔਰ ਰੈਕਟਸ ਐਬਡੋਮਿਨਸ ਮਸਲ ਹੈ ਕਿ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਮੰਜਾ ਖੜਾ ਕਰਕੇ ਤੇ ਉਹਦਾ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੰਦਰ ਬੁਣਦੇ ਆ ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ ਓਵਰ ਟਾਈਮ ਉਹ ਫੈਟ ਸਖ਼ਤ ਹੋ ਜਾਂਦਾ ਘਿਓ ਵੀ ਬਹੁਤ ਜਿਆਦਾ ਠੰਡਾ ਹੋ ਜਾਵੇ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿਚ ਵੀ ਉਮਦਰ ਨਹੀਂ ਖੁੱਭਦੀ ਉਹ ਵੀ ਸਖ਼ਤ ਹੋ ਜਾਂਦਾ ਹੈ ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿਚ ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦਾ ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ ਕਿਸੇ ਨੂੰ ਸੁਪਰਾ ਅੰਬਲਾਈਕਲ ਨੀਂਦ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ ਕਿਸੇ ਨੂੰ ਹੇਠਾਂ ਵਾਲੇ ਪਾਸੇ ਅਲੱਗ ਅਲੱਗ ਥਾਵਾਂ ਦਾ ਹਰਨੀਆਂ ਹੈਗਾ ਆ ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਭਾਈ ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਂਦ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ ਖਰੂਡ ਮਾਰੇ ਹੁੰਦੇ ਕਿਸੇ ਨੇ ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ ਤੇ ਗੱਲ ਆਪਾਂ ਨੈਕ ਦੀ ਕਰ ਰਹੇ ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ ਕੁਝ ਐਸਾ ਹੋ ਗਿਆ ਖੂਨ ਬਾਹਰ ਰਹਿ ਗਿਆ ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ ਤੰਦਾਂ ਅਲੱਗ ਹੋ ਗਈਆਂ ਤੰਦਾਂ ਦੇ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ ਬਾਹਰ ਦਾ ਸਕਿਨ ਹੈ ਨਾ ਸਖ਼ਤ ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ ਬਾਹਰ ਨਹੀਂ ਬਹਿ ਗਿਆ ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ ਛਿਲਿਆ ਜਾਣਾ ਖਰੂਡ ਵੱਜ ਜਾਣੇ ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ ਅੰਗ ਤੇ ਉਹੀ ਹੋਣੇ ਨੇ ਹੁਣ ਟ੍ਰੇਕੀਆ ਦੀ ਡੈਵੀਏਸ਼ਨ ਹੋ ਸਕਦੀ ਟ੍ਰੇਕੀਆ ਨੂੰ ਕੁਦਰਤ ਨੇ ਐਨ ਤੁਸੀਂ ਮਿਸਤਰੀਆਂ ਨੂੰ ਵੇਖਿਆ ਹੋਣਾ ਇੱਕ ਧਾਗਾ ਜਾ ਬਣ ਕੇ ਤੇ ਵੇਖ ਸਕਦੇ ਸਪੀਡ ਲੈਵਲ ਤੇ ਹੈਗੀ ਅੱਜ ਕੱਲ੍ਹ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵੇਖਣ ਵਾਸਤੇ ਪਹਿਲਾਂ ਧਾਗਾ ਸੱਟ ਕੇ ਸਿੱਧੇ ਥੱਲੇ ਪਾਸੇ ਹੈਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ
0: ਇਸ ਤੰਦ ਸਹੀ ਆ ਕਿ ਨਹੀਂ ਹਾਂਜੀ
2: ਹਾਂਜੀ
0: ਤੰਦ ਸਹੀ ਜਾ ਰਹੀ ਕਿ ਨਹੀਂ ਟਿੱਡ ਕਿੰਨੀ ਹੋ ਰਹੀ ਜਾਂਦੀ ਕੰਮ
2: ਡੋਰੀ ਬੰਨੀ ਹੁੰਦੀ ਸੀ ਉਹਨੂੰ
0: ਹਾਂਜੀ ਹਾਂਜੀ ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ ਕੀ ਆ ਮੇਸਨ
2: ਜਾ ਟ੍ਰੇਕੀਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿਚ ਸਟਰਕਚਰ ਹੈ ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ ਰਿੰਗਸ ਦਾ ਬਣਿਆ ਹੋਇਆ ਹੈ ਉਹਨਾਂ ਦੇ ਵਿਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ ਔਰ ਇਹ ਕਾਰਟੀਲੇਜ ਦਾ ਇਟਸ ਨਾਟ ਆਫ ਬੋਨ ਟ੍ਰੇਕੀਆ ਕਾਰਟੀਲੇਜ ਦਾ ਆ ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ ਅਜੇ ਇਹ ਬੋਨ ਬਣੀ ਨਹੀਂ ਇਹਦਾ ਸਟਰਕਚਰ ਇਹੀ ਹੈ ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ ਜਿਵੇਂ ਜ਼ੀਫੋਇਡ ਸਟਰਨਮ ਦੀ ਮੈਂ ਗੱਲ ਕੀਤੀ ਸੀ ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ ਇਹਦੇ ਰੈਂਕ ਚੁੰਝ ਜੀ ਹੈਗੀ ਹੈ ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ ਪਰ ਪਹਿਲੇ ਉਮਰ ਦੇ ਵਿਚ ਇਹ ਸਾਫਟ ਹੁੰਦੀ ਹੈ ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ ਆਹ ਜਿਵੇਂ ਸਾਡੀ ਨੱਕ ਦੀ ਅੱਗੀ ਕਰੁੰਬਲੀ ਹੈ ਇਹ ਕਾਰਟੀਲੇਜ ਹੈਗੀ ਹੈ ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰੇਕੀਆ ਸਾਡੀ ਕਾਰਟੀਲੇਜੀਨਸ ਸਟਰਕਚਰ ਹੈਗਾ ਕਾਰਟੀਲੇਜ ਤਾਂ ਬਣਿਆ ਹੋਇਆ ਹੈਗਾ ਤੇ ਇੱਥੇ ਏਰੀਆ ਹੈਗਾ ਆ ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ ਟ੍ਰੇਕੀਆ ਡੈਵੀਏਟ ਹੋ ਸਕਦਾ ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ ਸਾਈਡ ਤੇ ਸੱਜੇ ਖੱਬੇ ਹੋ ਗਿਆ ਅੱਗੇ ਪਿੱਛੇ ਹੋ ਗਿਆ ਸੱਟ ਲੱਗੀ ਸੀ ਘਸੁੰਨ ਮਾਰਿਆ ਕਿਸੇ ਨੇ ਕੋਈ ਸੱਟ ਲੱਗ ਗਈ ਆ ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਹੈ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ ਸਾਡੀ ਲੈਰਿੰਗਸ ਜਾ ਰਹੀ ਹੈ ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿਚ ਹੈਗਾ ਆ ਯਾਰ ਸਾਡੀਆਂ ਇਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਡੈਵੀਏਟ ਹੋ ਜਾਣਗੀਆਂ ਉਹਨਾਂ ਦਾ ਫਰਕ ਪੈ ਜਾਏਗਾ ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿਚ ਆਉਂਦਾ ਹੈ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ ਫੇਫੜਿਆਂ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ। ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ, ਇੰਫਾਈਸੇਮਾ। ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿੱਚ ਹਵਾ ਤੇ ਹੈਗੀ ਆ ਪਰ ਉਹ ਬਲੌਕ ਹੋ ਗਿਆ ਆ। ਹੁਣ ਉਹ ਬਲੌਕ ਹੋ ਗਿਆ, ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਹਰੇਕ ਸੈੱਲ ਵਿੱਚ ਆਕਸੀਜਨ ਆਉਂਦੀ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ। ਪਰ ਜੇ ਕਿਸੇ ਲੋਕਲਾਈਜ਼ਡ ਏਰੀਏ ਦੇ ਵਿੱਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ, ਸੋਜ ਪੈ ਗਈ ਹੈ, ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲਓ ਸੋਜ ਪੈ ਗਈ ਹੈ ਔਰ ਉਹਦੇ ਵਿੱਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ, ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ, ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ, ਫੈਲਣਾ ਹੈ, ਤਣਾਅ ਹੋਣਾ ਹੈ ਔਰ ਟੈਂਸ ਹੁੰਦੇ ਜਾਣਾ ਆ। ਬੜੀ ਔਖੀ ਕੰਡੀਸ਼ਨ ਹੁੰਦੀ, ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਹਵਾ ਭਰ ਕੇ ਟਾਈਟ ਹੋ ਗਈ ਹੈ, ਆਵਾਜਾਈ ਉਥੋਂ ਦੀ ਬੰਦ ਹੋ ਗਈ ਹੈ, ਸਫਾਈ ਹੋਣੀ ਹੀ ਬੰਦ ਹੋ ਗਈ ਹੈ। ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ। ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ ਤੇ ਉੱਥੇ ਐਸਾ ਹੋ ਸਕਦਾ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ, ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉਥੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ। ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ, ਫ੍ਰੈਕਚਰ ਹੋ ਗਿਆ, ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ। ਔਰ ਇਸ ਕਰਕੇ ਇਹ ਐਸਾ ਹੋ ਰਿਹਾ, ਕੋਈ ਸੈੱਲ, ਕੋਈ ਟਿਸ਼ੂ, ਕੋਈ ਏਰੀਆ ਬੰਦ ਹੋ ਗਿਆ, ਉਹਦੀ ਆਕਸੀਜਨ ਨਹੀਂ ਜਾ ਰਹੀ ਪਰ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ, ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ, ਜੇਲ੍ਹ ਚ ਬੰਦ ਹੋ ਗਿਆ। ਭਾਵ ਹੁਣ ਜੇਲ੍ਹ ਤੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਅੱਗੇ ਭੇਜ ਦਿੱਤੇ, ਹਾਂਜੀ। ਆਮ ਬੰਦੇ ਨੂੰ ਵੀ ਜੇਲ੍ਹ ਚ ਜਾਣ ਦਾ ਇਹ ਨੀ ਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ੍ਹ ਚ ਦੇ ਦੋ, ਐ ਨੀ ਦੇ ਸਕਦੇ ਅਸੀਂ, ਹਾਂਜੀ। ਇਸ ਤਰ੍ਹਾਂ ਦੀ ਗੱਲ ਹੁੰਦੀ। ਤੀਸਰਾ ਜਿਹੜਾ ਸਿਮਟਮ ਇਸ ਹਾਲਾਤ ਦੇ ਵਿੱਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ, ਆਵਾਜ਼ ਨਹੀਂ ਨਿਕਲਦੀ, ਆਵਾਜ਼ ਭਾਰੀ ਨਿਕਲਦੀ ਹੈ, ਆਵਾਜ਼ ਪਤਾ ਨਹੀਂ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ। ਘੱਗੀ ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ, ਘੱਗੀ ਆਵਾਜ਼ ਹੋ ਗਈ, ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਹੁਣ ਬੰਦਾ ਖੜਾ ਹੈ ਨਾ, ਤੇ ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ, ਬਿਲਕੁਲ ਸਟੇਜ ਹੈ ਨਾ, ਸਟੇਜ ਆ, ਉਹਨੂੰ ਕਹਿੰਦੇ ਕੰਟੂਰ। ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ, ਇੱਕ ਆਪਣਾ ਸਟਰਕਚਰ ਹੈ ਵੀ ਉਹ ਸਟੈਂਡ ਸਿੱਧੀ ਰਹਿੰਦੀ ਹੈ, ਇਹਦੇ ਚ ਬਦਲ ਜਾਏਗਾ। ਧੌਣ ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਦਿੰਦੀ ਕਰ ਲੈਂਦੇ ਨੇ, ਪਰ ਇੱਕ ਆਮ ਤੌਰ ਤੇ ਇਹ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਟੇਢਾ ਹੀ ਬੰਦਾ ਵੇਖੇ ਧੌਣ ਟੇਢੀ ਕਰਕੇ, ਯਾਰ ਕੀ ਹੋਇਆ ਤੈਨੂੰ, ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ, ਸੋਜ ਹੋ ਗਈ ਹੈ, ਸੱਟ ਲੱਗ ਗਈ ਹੈ, ਕੁਝ ਵੀ ਐਸਾ ਹੋ ਗਿਆ, ਹਾਂਜੀ। ਸੋ ਐਸਾ ਕੁਝ ਹੋ ਸਕਦਾ ਹੈਗਾ। ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੇ ਨੇ। ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿੱਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ, ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ, ਕਈਆਂ ਦੇ ਲੋਕਾਂ ਦੇ ਤਾਂ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਨਾ, ਇਹ ਸਮੱਸਿਆ ਵੀ ਸੁੱਜ ਜਾਂਦੀ ਤੇ ਬਹੁਤ ਭਾਰਾ ਹੋ ਜਾਂਦਾ ਆ। ਹਾਲਾਂਕਿ ਪੇਨਲੈਸ ਹੁੰਦਾ ਆ, ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ। ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ, ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ, ਸਾਹ ਲੈਣਾ ਔਖਾ ਹੋ ਜਾਊਗਾ। ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲਰ ਦਾ ਪੈਂਦਾ ਹੈਗਾ। ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ, ਗਿੱਲੜ ਹੋ ਜਾਂਦੇ ਆ, ਹਾਂਜੀ। ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾਏ, ਯਾਰ ਧੌਣ ਕਾ ਸਿੱਧੀ ਕਰਕੇ ਯਾਰ ਹੈ ਵਿੰਗਾ ਟੇਢਾ ਲੈ ਜਾਂਦਾ, ਉਹ ਜਿਹੜਾ ਟੇਢਾ ਪਾਣਿਆ ਉਹਦੇ ਵਿੱਚ ਆਮ ਤੌਰ ਤੇ ਇਹ ਆ ਸਕਦਾ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਹੈ ਟ੍ਰੇਕਿਆ ਤੋਂ, ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ। ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਈਸੋਫੇਗਸ ਦਾ ਏਰੀਆ ਸ਼ੁਰੂ ਹੋ ਜਾਂਦਾ, ਜਿਹਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ, ਅਗਰ ਇੱਕ ਵੇਲਚਾਰਾ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਗਾਉਣਾ, ਬੁਰਕੀ ਨਿਗਾਉਣੀ, ਰੋਟੀ ਪਾਣੀ ਨਿਗਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ, ਅਪੀਲੇ ਤੋਂ ਸਵਾਹ ਰੰਗਾ ਵੀ ਹੋ ਜਾਣਾ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਪੇਟੀਆਂ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ।
0: ਬਿਲਕੁਲ
2: ਹਿੱਸਾ ਹੀ ਕੱਟ ਦਿਓ, ਸਿੱਧਾ ਪਾ ਦਿਓ ਹਾਂਜੀ, ਤਾਂ ਕਿ ਸਾਹ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ, ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ ਦੀ ਹੱਡੀ ਆ ਉਹਨੂੰ ਸੱਟ ਲੱਗਦੀ ਹੋਵੇ। ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ, ਟ੍ਰੇਕੀਆ ਦੀ ਡੈਵੀਏਸ਼ਨ ਹੋ ਸਕਦੀ ਹੈ, ਔਰ ਐਂਫਾਈਸੀਮਾ ਹੋ ਸਕਦਾ ਆ, ਆਵਾਜ਼ ਬਦਲ ਸਕਦੀ ਹੈਗੀ ਹੈ, ਨੈਕ ਸਿੱਧੀ ਨਹੀਂ ਹੋਊਗੀ, ਕਿਸੇ ਨਾ ਕਿਸੇ ਪਾਸੇ ਟੇਢੇ ਨੂੰ ਝੁਕੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ, ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ, ਕਿਉਂਕਿ ਸੈਂਟਰ ਦੇ ਵਿੱਚ ਲੱਗੀ ਹੋਈ ਹੈ। ਸਪਾਈਨਲ ਇੰਜਰੀ ਹੋ ਸਕਦੀ ਹੈ, ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰ ਅੰਦਰ ਵਾਲੇ ਪਾਸੇ ਅਗਰ ਗੋਗੋ ਤਾਂ ਉਹ ਤਾਂ ਹੱਡੀ ਨੀ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਤੇ ਮਾਰਿਆ, ਉਹਦੀ ਹੱਡੀ ਦੇ ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ, ਤੇ ਇਹਨਾਂ ਦੇ ਵਿੱਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਚ ਸਵੈਲ ਖੂਨ ਵੀ ਆ ਸਕਦਾ ਆ, ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਹੁਣ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿੱਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿੱਚ ਨੁਕਸ ਕਿੱਥੇ ਪਿਆ ਹੈ। ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾਲੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿੱਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿੰਦੇ ਵਿੱਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ। ਤੇ ਜੇ ਤਾਂ ਸੱਟ ਖੂਨ ਦੀਆਂ ਨਾਲੀਆਂ ਨੂੰ ਲੱਗੀ ਆ, ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ ਹੈ, ਉਹ ਸਖਤ ਹੋ ਗਿਆ ਹੈਗਾ, ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ। ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸ ਹੀ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ।
0: ਡਾਕਟਰ ਸਾਹਿਬ ਜਿਹੜਾ ਕਹਿੰਦੇ ਨੀਲ ਪੈ ਗਿਆ, ਉਹੀ ਚੀਜ਼ ਹੁੰਦੀ ਨੀਲ ਪੈ ਗਿਆ?
2: ਹਾਂਜੀ, ਨੀਲ ਪੰਜਾਬੀ ਚ ਨੀਲ ਵੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ ਕਹਿੰਦੇ,
0: ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ,
2: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿੱਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ਼ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ, ਤੇ ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
0: ਹਾਂਜੀ,
2: ਠੀਕ ਹੈ ਜੀ। ਹੁਣ ਜੇ ਏਅਰਵੇਜ ਨੂੰ ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਐਂਫਾਈਸੀਮਾ ਵਾਲੀ ਗੱਲ ਕਹੀ ਸੀ, ਹੁਣ ਸਾਹ ਵਾਲੀ ਨਾਲੀ ਹੈ ਤਾਂ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ ਨਾ ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ, ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ, ਰੰਗ ਪੀਲਾ, ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ, ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ, ਠੀਕ ਆ। ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ, ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ, ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਹੋਣੀ ਹੈ ਵੀ ਧੌਣ ਨੂੰ ਹਿਲਾਉਣ ਚ ਦਿੱਕਤ ਹੋਣੀ ਆ, ਔਰ ਉਹਦੇ ਕਰਕੇ ਸਟਿਫਨੈਸ ਮਸਲ ਦੀ ਅਸੀਂ ਕਹਿੰਦੇ ਹਾਂ ਸਟਿਫਨੈਸ, ਅਕੜਾ ਆ ਗਿਆ, ਨਾ ਮੈਂ ਇਧਰ ਮੂਵ ਕਰ ਸਕਦਾ ਨਾ ਮੈਂ ਇਧਰ ਮੂਵ ਕਰ ਸਕਦਾ, ਔਰ ਉਹਦੇ ਵਿੱਚ ਉਹਨੂੰ ਅਸੀਂ ਇਮੋਬਿਲਿਟੀ ਹਿਲਾ ਨੀ ਸਕਦੇ, ਅੱਗੇ ਪਿੱਛੇ ਨਹੀਂ ਕਰ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ ਤੇ ਇਹ ਇੱਕ ਸਾਬਤ ਕਰੇਗੀ ਵੀ ਭਾਈ ਰੀੜ੍ਹ ਦੀ ਹੱਡੀ ਨੂੰ ਸੱਟ ਲੱਗੀ ਆ ਹਾਂਜੀ ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ ਤੇ ਨਹੀਂ ਕਰ ਸਕਦੇ ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿੱਚ ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਨੈਕ ਦੇ ਵਿੱਚ ਸੱਟ ਲੱਗੀ ਹੈਗੀ ਆ ਹੁਣ ਇਹ ਟ੍ਰਿਕੀਆ ਸੀਗੀ ਉਹ ਵੀ ਸੈਮੀ ਸੈਮੀ ਬੋਨ ਸੀਗੀ ਕਾਟੀ ਲਈ ਦੀ ਬਣੀ ਸੀ ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਤੋਂ ਲੰਘ ਦੇ ਲੁਕਦੀਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ ਵੇਨ ਲੰਘ ਗਈ ਆ ਤੂੰ ਨਾਲ ਨਾਲ ਲੰਘ ਜਾ ਆਰਟਰੀ ਲੰਘ ਗਈ ਜਿਹੜੀ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ ਅਲੱਗ ਅਲੱਗ ਸਟਰਕਚਰ ਇੱਥੋਂ ਪਾਸ ਕਰ ਰਹੇ ਨੇ ਈਸੋਫੇਗਸ ਪਾਸ ਕਰ ਰਿਹਾ ਹੈ ਲੈਰਿਕਸ ਪਾਸ ਕਰ ਰਹੀ ਹੈ ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿੱਚ ਰਹਿੰਦੇ ਨੇ ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿੱਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿੱਚ ਵੱਟ ਹੋਊਗੀ ਨਾ ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿੱਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਾਟੀ ਲਈ ਦੀ ਬਣੀ ਸੀ ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਤੋਂ ਲੰਘਦੀਆਂ ਲੁਕਦੀਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ ਵੇਨ ਲੰਘ ਗਈ ਆ ਤੂੰ ਨਾਲ ਨਾਲ ਲੰਘ ਜਾ ਆਰਟਰੀ ਲੰਘ ਗਈ ਜਿਹੜੀ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ ਅਲੱਗ ਅਲੱਗ ਸਟਰਕਚਰ ਇੱਥੋਂ ਪਾਸ ਕਰ ਰਹੇ ਨੇ ਈਸੋਫੇਗਸ ਪਾਸ ਕਰ ਰਿਹਾ ਹੈ ਲੈਰਿਕਸ ਪਾਸ ਕਰ ਰਹੀ ਹੈ ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿੱਚ ਰਹਿੰਦੇ ਨੇ ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿੱਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿੱਚ ਵੱਟ ਹੋਊਗੀ ਨਾ ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿੱਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ
0: ਜੀ
2: ਸੋਫਟ ਟਿਸ਼ੂ

0: ਮੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ, ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸਾਫਟ ਟਿਸ਼ੂ। ਸਾਫਟ ਟਿਸ਼ੂ ਦੇ ਵਿਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ, ਉਹਨੇ ਟੇਕੀਆ ਨੂੰ ਬਚਾ ਲਿਆ, ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ। ਪਰ ਇਹ ਜਿਹੜੇ ਸਾਫਟ ਟਿਸ਼ੂ ਜਦੋਂ ਹੁੰਦੇ ਨੇ ਸੈਲ, ਹਰੇਕ ਸੈਲ ਦੇ ਵਿਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ, ਉਹਦੇ ਨਾਲ ਕੀ ਹੋਏਗਾ ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸਾਫਟ ਟਿਸ਼ੂ ਦੇ ਵਿਚ। ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸਾਫਟ ਟਿਸ਼ੂ ਨੂੰ ਨਹੀਂ ਸੱਟ ਲੱਗਦੀ ਹੈ ਉਸ ਵੇਲੇ ਵੀ ਨੈਕ ਦੇ ਵਿਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ। ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹਨਾਂ ਵੀ ਪਿਛਲੀ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿਚ ਕਰਾਂਗੇ ਵੀ ਨੈਕ ਦੇ ਵਿਚ ਹੋਰ ਕੀ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ
0: ਹਾਂਜੀ। ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿਚ ਹੋਏਗਾ, ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿਚ ਕੀ ਕਰਨਾ ਹੈਗਾ, ਹੱਡੀ ਟੁੱਟ ਗਈ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਣਗੇ ਤੇ ਉਹਦੇ ਵਿਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕੀ ਕਰਨਾ ਹੈਗਾ, ਇਹ ਸੰਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ। ਮੈਂ ਅਗਲੇ ਪ੍ਰੋਗਰਾਮ ਦੇ ਵਿਚ ਸੋਰੀ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤੇ ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਇੱਕ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨਾਲ ਸੁਲਾ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਦਾ ਉੱਥੇ ਹੀ ਆ
1: ਜੀ,
0: ਤੇ ਇਲਾਜ ਹੁੰਦਾ ਵੀ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ, ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਹਾ, ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰਿਆ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ, ਤੇ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸੰਬੰਧ ਕਿਉਰ ਦਾ ਹੈਗਾ ਆ ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ, ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦ ਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ, ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਣੀ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ ਹਾਂਜੀ, ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੇ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ, ਸਤਿ ਸ੍ਰੀ ਅਕਾਲ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ। ਸੋ ਸਾਰੇ ਸਰੋਤਿਆਂ ਨੂੰ, ਵੀਰ ਭੈਣ ਭਰਾਵਾਂ ਨੂੰ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਜਿਹੜਾ ਉਹ ਆਇਆ ਵਾ ਆਏਗਾ, ਇਹੀ ਉਮੀਦ ਰੱਖਦੇ ਹਾਂ ਜੀ ਸਾਰਿਆਂ ਦੇ। ਤੇ ਲਓ ਆਪਾਂ ਹੈਪੀ ਨਿਊ ਈਅਰ ਦੇ ਉੱਪਰ ਗੀਤ ਸੁਣਦੇ ਹਾਂ ਜੀ ਇੱਕ, ਤੇ ਗੀਤ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਜੀ ਹੈਪੀ ਨਿਊ ਈਅਰ ਦੇ।

ਤੇ ਪਏ ਨੂੰ ਆਉਣਗੇ ਮਨਮੋਹਨ ਵਾਲੇ ਰਾਸ ਗੀਤ ਹੈ ਉਸ ਤੋਂ ਬਾਅਦ ਆਪਾਂ ਫਿਰ

0: ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰ ਸੁਣਨ ਦਾ ਬਹੁਤ ਹੀ ਇੱਕ ਪਿਆਰਾ ਜਿਹਾ ਗੀਤ ਤੇ ਹੈਪੀ ਨਿਊ ਈਅਰ ਅਗੇਨ ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ ਵੀਰ ਜੁੜ ਗਏ ਨੇ ਜੀ ਲਾਲ ਸਿੰਘ ਚੀਮਾ ਸਾਹਿਬ ਫਰਿਜਨੋ ਕੈਲੀਫੋਰਨੀਆ ਤੋਂ ਤੇ ਉਹਨਾਂ ਦੇ ਨਾਲ ਹੈਪੀ ਨਿਊ ਈਅਰ ਵੀ ਮਨਾਉਂਦੇ ਹਾਂ ਤੇ ਉਹਨਾਂ ਕੋਲੋਂ ਪੁੱਛਦੇ ਜੀ
1: ਜੀ ਕੱਕ ਸਾਹਿਬ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਸਰੋਤੇ ਵੀਰਾਂ ਨੂੰ ਤੇ ਸਾਰੀ ਦੁਨੀਆਂ ਦੇ ਹਰ ਇੱਕ ਜਿਹੜੀ ਹਰ ਇੱਕ ਜੀਵ ਨੂੰ ਤੇ ਹਰ ਕਾਣਿਆ ਜਿਹੜਾ ਇਸ ਯੂਨੀਵਰਸ ਦੇ ਵਿਚ ਹੈਗਾ ਨਾ ਉਹ ਸਾਰਿਆਂ ਨੂੰ ਪ੍ਰਵਾਜ ਰੇਡੀਓ ਦੇ ਵੱਲੋਂ ਮੇਰੀ ਵੱਲੋਂ ਕੱਕ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਦੇ ਵੱਲੋਂ ਹੈਪੀ ਨਿਊ ਈਅਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿ ਅਸੀਂ ਇੱਕ ਸਾਲ ਹੋਰ ਵਾਧੂ ਜੀ ਲਿਆ ਆ ਤੇ ਇਹਦੇ ਨਾਲ ਨਾਲ ਇਹ ਆ ਕਿ ਕਈ ਜਿਹੜੇ ਲੋਕ ਹੈਗੇ ਆ ਇਸ ਧਰਤੀ ਦੇ ਉੱਤੇ ਵੱਸਦੇ ਕਈਆਂ ਨੇ ਉਹ ਕਸਮਾਂ ਖਾਧੀਆਂ ਹੋਣੀਆਂ ਵੀ ਮੈਂ ਇਸ ਪਹਿਲੀ ਤਰੀਕ ਤੋਂ ਜਾਂ ਸਿਲਟ ਨਹੀਂ ਪੀਣੀ ਜਾਂ ਸ਼ਰਾਬ ਨਹੀਂ ਪੀਣੀ ਜਾਂ ਇਸ ਤਰ੍ਹਾਂ ਦੇ ਹੋਰ ਕੋਈ ਹੇਰਾ ਫੇਰੀ ਨਹੀਂ ਕਰਨੀ ਜਿਹਦੇ ਨਾਲ ਸਿਹਤ ਵੀ ਖਰਾਬ ਹੋਵੇ ਤੇ ਸਰਮਾਇਆ ਵੀ ਉਹਨਾਂ ਦੇ ਵਿੱਚੋਂ ਕੁਛ ਸੱਜਣਾ ਤੇ ਉਸ ਤੇ ਵਾਅਦੇ ਤੇ ਪੱਕੇ ਰਹਿਣਾ ਆ ਪਰ ਬਹੁਤਿਆਂ ਨੇ ਮੁੜ ਕੇ ਫੇਰ ਹੱਕ ਸਾਹਿਬ ਜੇ ਪਹਿਲਾਂ ਜਿੰਨੀ ਨਹੀਂ ਤਾਂ ਉਦੋਂ ਜ਼ਿਆਦਾ ਉਧਰ ਨੂੰ ਤੁਰ ਪੈਂਦੇ ਆ ਸ਼ਰਾਬਾਂ ਸ਼ਰੂਬਾਂ ਵੱਲ ਨੂੰ ਸੋ ਇਸੇ ਹੀ ਜਿਹੜਾ ਨਵਾਂ ਸਾਲ ਆ ਹਰ ਇੱਕ ਇਸ ਧਰਤੀ ਉੱਤੇ ਵੱਸਦੇ ਵਾਸਤੇ ਬਹੁਤ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ ਤੇ ਖਾਸ ਕਰਕੇ ਜਿਹੜਾ ਸਾਡਾ ਸੂਬਾ ਪੰਜਾਬ ਦਾ ਆ ਜਿੱਥੋਂ ਅਸੀਂ ਜੰਮ ਕੇ ਪੜ ਕੇ ਆਏ ਆ ਉਸ ਸੂਬੇ ਦੇ ਵਿੱਚ ਵੀ ਖਾਕਸਾ ਦੀ ਹਾਲਾਤ ਜਿਹੜੇ ਆ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਆ ਤੇ ਕਿਉਂਕਿ ਗੌਰਮੈਂਟ ਆ ਜਿਹੜੀ ਉਹ ਜਿਹੜੇ ਉੱਥੇ ਦੇਖੋ ਜਿਹੜੇ ਖਾਕ ਸਾਹਿਬ ਜੀ ਹੁਣ ਬੱਚਿਆਂ ਦਾ ਵੀ ਕਾਫੀ ਕਸੂਰ ਹੈਗਾ ਕਿਉਂਕਿ ਬੱਚੇ ਪੜ੍ਹਦੇ ਨੀ ਮਨ ਲਾ ਕੇ ਤੇ ਉਹ ਕੰਮ ਕਾਰ ਵੀ ਨੀ ਕਰਦੇ ਕੋਈ ਵਿਹਲੇ ਤੁਰੇ ਕਰਦੇ ਆ ਉਹਨਾਂ ਦੇ ਵਿੱਚ ਵੀ ਕਸੂਰ ਹੈਗਾ ਪਰ ਖਾਕ ਸਾਹਿਬ ਜੀ ਉਹਦੇ ਨਾਲ ਨਾਲ ਗੌਰਮੈਂਟ ਦੇ ਵਿੱਚ ਵੀ ਕਸੂਰ ਆ ਇਕੱਲੇ ਜਿਹੜੀ
0: ਪਰਿਵਾਰਾਂ ਦੇ ਵਿੱਚ ਪੇਰੈਂਟਸ ਦੇ ਵਿੱਚ ਵੀ ਕਸੂਰ ਹੈ ਤੇ ਗੌਰਮੈਂਟ ਦੇ ਵਿੱਚ ਵੀ ਕਸੂਰ ਹੈ ਟੀਚਰ ਵੀ ਉਹੋ ਜਿਹੇ ਐਜੂਕੇਟਡ ਨਹੀਂ ਹੈਗੇ ਜਿਹੜੇ ਪਹਿਲਾਂ ਹੁੰਦੇ
1: ਨਹੀਂ ਹੈਗੇ ਬਿਲਕੁਲ ਹੈ ਨੀ ਜੀ ਬਿਲਕੁਲ ਹੈ ਜੀ
0: ਹਰ ਚੀਜ਼ ਦੇ ਵਿੱਚ ਹੀ ਹੈ ਚੀਮਾ ਸਾਹਿਬ
1: ਹਰ ਚੀਜ਼ ਦੇ ਵਿੱਚ ਹਰ ਪਾਸੇ ਆ ਜਿਹੜਾ ਉਹ ਨੁਕਸਾ ਤੇ ਸਭ ਤੋਂ ਜ਼ਿਆਦਾ ਖਕਸਾ ਵੀ ਜਿਹੜੀ ਪੰਜਾਬ ਆ ਉਹ ਪੁੱਠੇ ਪਾਸੇ ਨੂੰ ਤੁਰ ਪਿਆ ਉਹ ਹੈਗੀ ਆ ਕਰਪਸ਼ਨ ਕਰਪਸ਼ਨ ਤੋਂ ਬਿਨਾਂ ਵੱਡੀ ਤੋਂ ਬਿਨਾਂ ਕੋਈ ਕੰਮ ਹੁੰਦਾ ਹੀ ਨਹੀਂ ਉੱਥੇ ਭਾਵੇਂ ਜੋ ਮਰਜ਼ੀ ਕਰੀ ਚਲੋ ਜਿੰਨੇ ਮਰਜ਼ੀ ਗੇੜੇ ਲਾਈ ਚਲੋ ਤਹਿਸੀਲਦਾਰ ਦੇ ਜੱਜ ਦੇ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ ਔਰ ਖੱਕ ਸਾਹਿਬ ਜੀ ਇਹ ਆ ਕਿ ਪਹਿਲਾਂ ਸਮਿਆਂ ਦੇ ਵਿੱਚ ਅੱਜ ਤੋਂ ਕੋਈ 50 ਸਾਲ ਪਹਿਲਾਂ ਲਾ ਲਓ ਜਦੋਂ ਅਸੀਂ ਭਾਰਤ ਵਿੱਚੋਂ ਬਾਹਰ ਨੂੰ ਆਏ ਹਾਂ ਉਸ ਵੇਲੇ ਖੱਕ ਸਾਹਿਬ ਜੀ ਇੱਕ ਦੋ ਮਹਿਕਮੇ ਹੁੰਦੇ ਸੀ ਜਿਹੜੇ ਉਹ ਉਹਨੂੰ ਕਿਹਾ ਜਾਂਦਾ ਸੀਗਾ ਵੀ ਇਹ ਜਿੱਦਾਂ ਪੁਲਿਸ ਦਾ ਮਹਿਕਮਾ ਲੈ ਲਓ ਉਹਦੇ ਵਿੱਚ ਕਹਿੰਦੇ ਹੁੰਦੇ ਆ ਜਿਹੜਾ ਕਹਾਵਤ ਬਣੀ ਹੋਈ ਸੀ ਅੱਗੇ ਹੁਣ ਤਾਂ ਸ਼ਾਇਦ ਬਦਲ ਗਈ ਹੋਣੀ ਆ ਉਹ ਕਹਿੰਦੇ ਜਿਹੜਾ ਹੋਰ ਕੋਈ ਕੰਮ ਕਰਨ ਜੋਗਾ ਨੇ ਉਹਨੂੰ ਪੁਲਿਸ ਭਰਤੀ ਕਰਾ ਦਿਓ
0: ਸੀਮਾ ਸਾਹਿਬ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ 1971 ਦੇ ਵਿੱਚ ਉਹ ਬਜ਼ੁਰਗ ਹੈ ਜਿਹੜੇ MLA ਹੁੰਦੇ ਸੀ
1: ਜੀ
0: ਉਹ ਆਪਣੀ ਸਾਰੀ ਹਿਸਟਰੀ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ
1: ਜੀ
0: ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ
1: ਬਿਲਕੁਲ ਜੀ
0: ਡਰਾਈਵਰ ਦੇ ਲਾਗੇ ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ
1: ਬਿਲਕੁਲ
0: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA ਆਉਂਦੇ ਹੁੰਦੇ ਸੀ ਉਹਨਾਂ ਦਾ ਵੀ ਇਹ ਹਾਲ ਹੁੰਦਾ ਸੀ ਕਿ ਆਪਣੀ ਆਪਣੀ ਰੋਟੀ ਉਹਨਾਂ ਨੇ ਪੌਣੇ ਦੇ ਵਿੱਚ ਬੰਨ ਕੇ ਲਿਆਉਂਦੇ ਹੁੰਦੇ ਸੀ ਤੇ ਉਹ
1: ਜਿਹੜੇ
0: ਵਿੱਚ ਉਹ ਕਹਿੰਦੇ ਕਿ ਕਰਪਸ਼ਨ ਦਾ ਪਤਾ ਹੀ ਨਹੀਂ ਸੀ ਉਹਦਾ ਕਰਪਸ਼ਨ ਵੀ ਕੋਈ
1: ਪਤਾ ਹੀ ਨਹੀਂ ਸੀ ਬਿਲਕੁਲ ਬਿਲਕੁਲ
0: ਰੁਪਈਆ ਲੈ ਕੇ ਕੰਮ ਕਰਾਉਣਾ ਕਿਉਂਕਿ ਲੋਕਾਂ ਦੇ ਵਿੱਚ ਸ਼ਰਮ ਹਜਾ ਬਹੁਤ ਹੁੰਦੀ ਸੀ ਉਹ ਟਾਈਮ ਦੇ ਵਿੱਚ
1: ਬਹੁਤ ਹੁੰਦੀ ਸੀ ਖੱਕ ਸਾਹਿਬ ਜੀ ਇਹਦੇ ਨਾਲ ਹੀ ਇੱਕ ਮੈਨੂੰ ਹੁਣ ਉਹ ਆਪਣੇ ਸੱਜਣ ਦਾ ਨਾਂ ਭੁੱਲ ਗਿਆ ਉਹ ਸ਼ਾਇਦ ਕ੍ਰਾਂਤੀਕਾਰੀ ਵੀ ਸੀਗੇ ਉਹ ਕਹਿੰਦੇ ਵੀ ਉਹ ਉੱਥੇ ਦਿੱਲੀ ਗਏ ਸੀ ਪਾਰਲੀਮੈਂਟ ਦੇ ਵਿੱਚ ਤੇ ਉੱਥੇ ਕਹਿੰਦੇ ਆ ਵੀ ਉਹਨਾਂ ਦੀ ਹਾਰਟ ਅਟੈਕ ਹੋਣ ਕਰਕੇ ਡੈਥ ਹੋ ਗਈ ਸੀ ਪਾਰਲੀਮੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਉੱਥੇ ਸੀ ਉਸ ਵੇਲੇ ਉਹਨੇ ਸਪੀਚ ਵਗੈਰਾ ਵੀ ਦਿੱਤੀ ਸੀ ਇੰਦਰਾ ਗਾਂਧੀ ਨੇ ਤੇ ਕਹਿੰਦੇ ਵੀ ਜਦੋਂ ਉਹਦੀ ਡੈਥ ਹੋ ਗਈ ਉੱਥੇ ਤੁਹਾਨੂੰ ਪਤਾ ਵੀ ਥੋੜੀ ਜਿਹੀ ਹਫੜਾ ਤਫੜੀ ਮੱਚ ਜਾਂਦੀ ਆ ਵੀ ਕੀ ਹੋ ਗਿਆ ਕਿ ਕੀ ਕਾਰਨ ਹੋਇਆ ਕਿਸੇ ਨੇ ਕੁਛ ਕਰ ਵੀ ਦਿੱਤਾ ਜਾਂ ਏਦਾਂ ਦੀ ਗੱਲਬਾਤ ਤੇ ਕਹਿੰਦੇ ਇੰਦਰਾ ਗਾਂਧੀ ਨੇ ਜਦੋਂ ਉਹਨੂੰ ਉਹਨਾਂ ਨੂੰ ਕਿਹਾ ਨਾ ਵੀ ਇਹਦੇ ਵਾਸਤੇ ਦੇ ਵਿੱਚ ਝੋਲੇ ਦੇ ਵਿੱਚ ਦੇਖ ਲਓ ਕੀ ਆ ਤੇ ਖੱਕ ਸਾਹਿਬ ਜੀ ਉਸ ਮਹਾਂਪੁਰਸ਼ ਦੇ ਬਹੁਤ ਵੱਡਾ ਨਾਂ ਆ ਉਹ ਮੈਨੂੰ ਹੁਣ ਨਾਂ ਯਾਦ ਨਹੀਂ ਆ ਰਿਹਾ ਤੇ ਉਹਦੇ ਝੋਲਾ ਜਿਹੜਾ ਸੀ ਉਹਦੇ ਵਿੱਚ ਫੁੱਲ ਲਿਆ ਫੋਲਿਆ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਕੀਤਾ ਦੋ ਕਣਕ ਦੀਆਂ ਰੋਟੀਆਂ ਦੇ ਵਿੱਚ ਅਚਾਰ ਦੀ ਫਾੜੀ ਲਪੇਟੀ ਹੋਈ ਸੀ।
0: ਪੁਰਾਣੇ ਜਿਹੜੇ ਸਾਡੇ ਲੀਡਰ ਸੀ ਨਾ, ਇਹ ਸੀ ਤੇ ਇੱਕ ਇੱਕ ਹੋਰ ਵੀ ਆਪਣੇ ਤੇ ਜਿਆਦਾ ਪੁਰਾਣੀ ਨਹੀਂ ਗੱਲ ਹੈ ਕਿ ਜਿਆਦਾ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ, ਸਟਾਰਟਿੰਗ ਦੇ ਵਿੱਚ ਗੱਲ ਹੋਣੀ ਹੈ, ਉਹਨਾਂ ਦੇ ਆਪਣੇ ਅਕਾਲੀ ਦਲ ਦੇ ਇੱਕ MLA ਹੁੰਦੇ ਸੀ
1: ਜੀ।
0: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਵੀ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
0: ਹਾਂਜੀ, ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ, ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ ਕਿਉਂਕਿ ਸਾਡੀ ਜਦੋਂ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ, ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ, ਇਹ ਵੀ ਸੁਣ ਚਾਹੀਏ,
0: ਕੋਈ ਵੀ ਸੋਰਸ ਬਣਾ ਕੇ ਆਪਣੇ ਘਰ ਗਏ, ਏਦਾਂ ਦੇ ਲੋਕ ਸੀ। ਹੁਣ ਤੇ ਉਹ ਕਹਿੰਦੇ ਹੋਏ ਕਿ ਟਕੇ ਦਾ ਬੰਦਾ ਨਹੀਂ ਹੁੰਦਾ ਜਿਹੜਾ, ਜਿਹਨੂੰ ਕਦੀ ਪਿੰਡ ਦੇ ਵਿੱਚ ਕਦੀ ਪੰਚ ਨਹੀਂ ਸੀ ਬਣਿਆ, ਉਹ ਲੋਕ MLA ਬਣ ਗਏ ਤੇ ਹੁਣ 10-10 ਗੱਡੀਆਂ ਨਾਲ ਨਾਲ 15-20 ਗਨਮੈਨ ਤੇ ਐ ਧੂੜਾਂ ਪੁੱਟਦੇ, ਲੋਕਾਂ ਨੂੰ ਗਾਲਾਂ ਕੱਢਦੇ ਤੁਰੇ ਜਾਂਦੇ ਆ। ਹਾਲਾਤ ਬਹੁਤ ਜ਼ਿਆਦਾ ਚੇਂਜ ਹੋਏ ਜੀ,
1: ਬਹੁਤ ਜ਼ਿਆਦਾ ਵਿਗੜ ਗਏ। ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ, ਵੈਸੇ ਤਾਂ ਮੈਂ ਬਹੁਤ ਸੱਜਣਾਂ ਨੂੰ ਭੇਜ ਦਿੱਤਾ ਸੀ ਇਹ, ਤੇ ਆਪਾਂ ਰੇਡੀਓ ਤੇ ਵੀ ਪੜ੍ਹ ਦਿੰਦੇ ਹਾਂ। ਜਿਹੜੇ ਸੱਜਣ ਸਾਡੇ ਕੰਟੈਕਟ ਦੇ ਵਿੱਚ ਨਹੀਂ ਹੈਗੇ, ਜਿਨ੍ਹਾਂ ਕੋਲ ਸਾਡਾ ਫੋਨ ਨੰਬਰ ਜਾਂ ਕੋਈ ਸੰਪਰਕ ਨਹੀਂ, ਉਹਨਾਂ ਨੂੰ ਆਪਾਂ ਪੜ੍ਹ ਦਿੰਦੇ ਹਾਂ। ਸੁਨੇਹਾ ਲਿਖਿਆ ਸੀਗਾ ਜੀ, ਹੈਪੀ ਨਿਊ ਈਅਰ ਟੂ ਆਲ ਲਿਵਿੰਗ ਐਂਡ ਨੋਨ ਲਿਵਿੰਗ ਇਨ ਦ ਯੂਨੀਵਰਸ, ਆਈ ਵਿਸ਼ ਵੀ ਆਲ ਪ੍ਰੋਸਪਰਸ 26 ਐਂਡ ਪ੍ਰੇ ਬਿਫੋਰ ਗੋਡ ਟੂ ਫੁਲਫਿਲ ਆਲ ਯੂਰ ਵਿਸ਼ਿਜ਼, ਹੈਵ ਅ ਬਿਊਟੀਫੁਲ ਮਾਰਨਿੰਗ ਐਂਡ ਗ੍ਰੇਟ ਡੇ, ਟੇਕ ਕੇਅਰ ਆਫ ਯੂਰ ਸੈਲਫ। ਪੰਜਾਬੀ ਵਿੱਚ ਵੀ ਇਹਦਾ ਲਿਖੀ ਟ੍ਰਾਂਸਲੇਸ਼ਨ ਕਰਕੇ, ਬ੍ਰਹਿਮੰਡ ਵਿੱਚ ਵਸਦੇ ਹਰ ਜੀਵ ਅਤੇ ਕਣ ਵਾਸਤੇ 2026 ਖੁਸ਼ਹਾਲ ਅਤੇ ਭਾਗਾਂ ਭਰਪੂਰ ਹੋਵੇ, ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭਨਾਂ ਦੀਆਂ ਸਭਨਾ ਖਾਸ਼ਾਂ ਦੀ ਪੂਰਤੀ ਕਰੇ, ਸ਼ੁਭ ਸਵੇਰ ਸ਼ੁਭ ਦਿਨ ਨਸੀਬ ਹੋਵੇ। ਵੱਲੋਂ ਮਨਮੋਹਨ ਸਿੰਘ ਪੂਨੀ ਤੇ ਲਾਲ ਸਿੰਘ ਚੀਮਾ। ਇਹ ਸੀ ਸਾਡਾ ਸਾਡੇ ਜਿਹੜੇ ਆ ਜਿਹੜੇ ਇਸ ਭਾਸ਼ਾ ਪੰਜਾਬੀ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਸੁਨੇਹਾ, ਤੇ ਜਿਹੜੇ ਅੰਗਰੇਜ਼ੀ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਵੀ। ਤੇ ਖੱਤ ਸਾਹਿਬ ਜੀ, ਦਿਨ ਨਵਾਂ ਆ, ਸਾਰੇ ਲੋਕਾਂ ਨੇ ਇਸ ਧਰਤੀ ਉੱਤੇ ਵਸਦੇ ਆ ਜਿਹੜੇ, ਉਹਨੇ ਨਾ ਕੋਈ ਚੰਗੀ ਵਿਸ਼ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਹੀ ਆ, ਪਰ ਇਹਦੇ ਨਾਲ ਨਾਲ ਦੂਸਰਾ ਖੱਕ ਸਾਹਿਬ ਜੀ ਪਾਸਾ ਇਹ ਆ ਕਿ ਜਿਹੜੀ ਮੁਸੀਬਤ ਆ ਨਾ, ਮੁਸੀਬਤ ਇਹ ਦੇਖਦੀ ਨੀ ਪਈ ਅੱਜ ਦਿਨ ਕਿਹੜਾ ਆ ਤੇ ਅੱਜ ਮੌਸਮ ਕਿੱਦਾਂ ਦਾ ਆ, ਤੇ ਇਹ ਤਾਂ ਆ ਹੀ ਪੈਂਦੀ ਆ। ਤੇ ਇਸੇ ਤਰ੍ਹਾਂ ਦੀ ਘਟਨਾ ਖੱਕ ਸਾਹਿਬ ਜੀ, ਜਿਹੜਾ ਸਵਿਟਜ਼ਰਲੈਂਡ ਕੰਟਰੀ ਆ, ਦੇਖੋ ਉਹਦੇ ਕਦੇ ਖਬਰ ਚ ਆਉਂਦਾ ਹੀ ਨੀ ਸਵਿਟਜ਼ਰਲੈਂਡ ਆ ਜਿਹੜਾ, ਉਹ ਕਦੇ ਕਦੇ ਉਹ ਸਵਿਟਜ਼ਰਲੈਂਡ ਦੀਆਂ ਬਣੀਆਂ ਘੜੀਆਂ ਹੁੰਦੀਆਂ ਸੀ, ਇੰਡੀਆ ਦੇ ਲੋਕਾਂ ਨੂੰ ਥੋੜੇ ਬਹੁਤੇ ਨਾਂ ਉਹਨਾਂ ਦੇ ਯਾਦ ਸੀਗੇ। ਤੇ ਇੱਥੇ ਖੱਕ ਸਾਹਿਬ ਜੀ ਇੱਕ ਰਿਜ਼ੋਰਟ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਲਾਟ ਜਾ ਕੇ ਲੋਕ ਰਹਿੰਦੇ ਵਗੈਰਾ ਸਕੀ ਵਗੈਰਾ ਕਰਨ ਜਾਂਦੇ ਆ, ਪਹਾੜਾਂ ਦੇ ਵਿੱਚ ਬਰਫ਼ ਬੁਰਫ਼ ਪਈ ਆ ਹੁਣ, ਤੇ ਉਸ ਰਿਜ਼ੋਰਟ ਦੇ ਵਿੱਚ ਖੱਕ ਸਾਹਿਬ ਜੀ ਅੱਗ ਲੱਗ ਗਈ।
0: ਅੱਛਾ ਜੀ।
1: ਤੇ 40 ਜਾਨਾਂ, ਬਿਲਕੁਲ ਜਾਨਾਂ,
0: 40
1: ਹਾਂਜੀ ਹਾਂਜੀ ਹਾਂਜੀ 40 ਵਿਅਕਤੀ ਆ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਖੱਕ ਸਾਹਿਬ ਜੀ, ਤੇ 115 ਜਣੇ ਆ ਜਿਹੜੇ ਉਹ ਉਹਨਾਂ ਦੇ ਵਿੱਚੋਂ ਕਈ ਬਹੁਤ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ, ਤੇ ਕੁਛ ਜਿਹੜੇ ਬਿਲਕੁਲ, ਤੇ ਕੁਛ ਜਿਹੜੇ ਸੀਗੇ ਕਿਸੇ ਦੇ ਘੱਟ ਸੱਟਾਂ ਲੱਗੀਆਂ ਆ। ਤੇ ਇਹਦੇ ਬਾਰੇ ਖੱਕ ਸਾਹਿਬ ਜੀ, ਉੱਥੋਂ ਦੀ ਜਿਹੜੀ ਗਵਰਨਮੈਂਟ ਦੇ ਅਦਾਰੇ ਆ, ਪੁਲਿਸ ਖਾਸ ਕਰਕੇ ਗਵਰਨਮੈਂਟ ਆ, ਪੁਲਿਸ ਆ ਜਿਹੜੀ ਉੱਥੋਂ ਦੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦੁਰਘਟਨਾ ਆ, ਇਹ ਸਾਡੇ ਦੇਸ਼ ਵਿੱਚ ਸਦੀਆਂ ਬਾਅਦ ਸ਼ਾਇਦ ਇੰਨੀ ਇੰਨੀ ਗੰਭੀਰਤਾ ਨਾਲ ਹੋਈ ਆ। ਤੇ ਉੱਥੋਂ ਦੇ ਸਮੇਂ ਅਨੁਸਾਰ ਖੱਕ ਸਾਹਿਬ ਜੀ 1:30 ਦੀ ਜਿਹੜੀ ਇਹ ਗੱਲ ਆ, ਤੇ ਇਹ ਜਿਹੜੀ ਅੱਗ ਲੱਗੀ ਆ ਖੱਕ ਸਾਹਿਬ ਜੀ, ਉੱਥੇ ਕੋਈ ਬਾਰ ਸੀਗੀ, ਬਾਰ ਵਿੱਚੋਂ ਜਿਹੜੀ ਅੱਗ ਕਿਸੇ ਤਰ੍ਹਾਂ ਲੱਗ ਗਈ, ਤੇ ਇਹਦਾ ਨਾਂ ਇਸ ਜਗ੍ਹਾ ਦਾ ਕੰਸਟਲੇਸ਼ਨ ਹੈਗਾ ਕਿਸੇ ਤਰ੍ਹਾਂ ਦਾ। ਤੇ ਦੱਸਿਆ ਗਿਆ ਕਿ ਉਹ ਘਟਨਾ ਨੂੰ ਸਿਰਫ ਇੱਕ ਘਟਨਾ ਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਤੱਕ ਪਿੱਛੇ ਜਿਹੜੇ ਆ ਵਿਅਕਤੀ ਆ ਹੱਥ ਨਜ਼ਰ ਨਹੀਂ ਆਇਆ। ਉੱਥੋਂ ਦੇ ਚੀਫ ਵੱਲੋਂ ਕੁਛ ਜਿਹੜੇ ਆ ਲੋਕ ਆ ਖੱਕ ਸਾਹਿਬ ਜੀ, ਅਜੇ ਤੀਕਰ ਜਿਹੜੇ ਆ ਉਹ ਵਿੱਚ ਜਾਂਦਾ, ਉਹ ਅੱਗੇ ਇੰਨੀ ਬੁਰੀ ਤਰ੍ਹਾਂ ਲੱਗੀ ਹੋਣੀ ਅਜੇ ਤੀਕਰ ਪਿੱਛੋਂ ਕੱਢੇ ਨਹੀਂ ਜਾ ਸਕੇ, ਸੋ ਇਹ ਵੀ ਗੱਲ ਹੈਗੀ ਆ। ਤੇ ਉੱਥੋਂ ਦੇ ਪ੍ਰੈਜੀਡੈਂਟ ਜਿਹੜੇ, ਉਹਨਾਂ ਦਾ ਨਾਂ ਗਾਏ ਪਰਮੇਲਿਨ ਦੱਸਿਆ ਗਿਆ, ਉਹਨਾਂ ਵੱਲੋਂ ਇਹ ਦੇਸ਼ ਦੀ ਸਭ ਤੋਂ ਵੱਡੀ ਘਟਨਾ ਜਿਹੜੀ ਆ ਉਹ ਦੱਸੀ ਗਈ ਆ। ਇਸ ਮਾਮਲੇ ਵਿੱਚ ਇੱਕ ਹੈਲਪਲਾਈਨ ਵੀ ਉਹਨਾਂ ਨੇ ਸਥਾਪਿਤ ਕੀਤੀ ਆ ਖੱਕ ਸਾਹਿਬ, ਜਿੱਦਾਂ ਇੱਥੇ ਆਪਣੇ ਅਮਰੀਕਾ ਚ ਆਮ ਹੀ ਕਰ ਦਿੰਦੇ ਆ ਹੈਲਪਲਾਈਨ, ਕਿ ਉਹਦੇ ਤੇ ਤੁਸੀਂ ਕਾਲ ਕਰੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਜਾਣ ਪਛਾਣ ਜਾਂ ਰਿਸ਼ਤੇ ਨਾਤੇ ਜਿਹਨੂੰ ਹਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ, ਤੁਸੀਂ ਉਸ ਹੈਲਪਲਾਈਨ ਤੇ ਕਾਲ ਕਰਕੇ ਪਤਾ ਕਰ ਸਕਦੇ ਆ ਤੇ ਉਹ ਤੁਹਾਨੂੰ ਡੇਟਾ ਦੱਸ ਦਿੰਦੇ ਆ। ਤੇ ਆਪਣੇ ਵੀ ਲੋਕ ਖਤਰਾ ਜੀ ਪੰਜਾਬ ਤੋਂ ਵੀ ਇੰਡੀਆ ਤੋਂ ਵੀ ਉੱਥੇ ਕਈ ਆਸੇ ਪਾਸੇ ਦੇਸ਼ਾਂ ਦੇ ਵਿੱਚ ਜਾਣ ਲੱਗ ਪਏ ਆ ਸਵਿਟਜ਼ਰਲੈਂਡ ਵਿੱਚ
0: ਜੀ। ਆਪਣੇ ਇੰਡੀਅਨ ਵੀ ਬਹੁਤ ਜਾਂਦੇ, ਬਿਊਟੀਫੁਲ ਕੰਟਰੀ ਆ ਲੋਕ।
1: ਹਾਂ ਜੀ ਬਹੁਤ ਬਿਲਕੁਲ ਬਿਲਕੁਲ ਬਿਊਟੀਫੁਲ ਕੰਟਰੀ ਜੀ।
0: ਬਿਮਾਰ ਜਦੋਂ ਪੈਂਦੀ ਚੀਮਾ ਸਾਹਿਬ ਉਦੋਂ ਪਤਾ ਨਹੀਂ ਲੱਗਦਾ ਕੀ ਹੋ ਜਾਣਾ। ਪਰ ਇੱਕ ਚੀਜ਼ ਹੋਰ ਵੀ ਆ ਕਿ ਇੱਥੇ ਵੀ ਦੇਖਿਆ ਮੈਂ, ਇੱਥੇ ਉਹਨਾਂ ਨੇ ਨਾ ਇਹੋ ਜਿਹੜੇ ਕਲੱਬ ਹੁੰਦੇ ਆ ਉਹਨਾਂ ਦੇ ਗੇਟ ਜਿਹੜੇ ਬਹੁਤ ਵੱਡੇ ਰਖਾਏ ਹੁੰਦੇ ਆ ਪਿਛਲੇ ਸਾਈਡ ਤੋਂ ਵੀ ਖੱਬਿਓ ਸੱਜਿਓ, ਕਿ ਜੇ ਕੋਈ ਉਹੀ ਦੁਰਘਟਨਾ ਹੋਵੇ ਤੇ ਲੋਕ ਭੱਜ ਕੇ ਨਿਕਲ ਜਾਣ। ਹੋ ਸਕਦਾ ਉਹਦਾ ਕੋਈ ਇੱਦਾਂ ਦਾ ਸਿਚੁਏਸ਼ਨ ਨਾ ਹੋਵੇ, ਕਿਉਂਕਿ ਕੁਦਰਤੀ ਇਹੋ ਜਿਹੜੇ ਕਲੱਬ ਹੁੰਦੇ ਨਾ ਚੀਮਾ ਸਾਹਿਬ, ਇਹਨਾਂ ਦੇ ਰਸਤੇ ਜਿਹੜੇ ਨਾ ਉਹਨਾਂ ਨੇ ਵੱਡੇ ਬਣਾਏ ਹੁੰਦੇ ਆ, ਗੇਟ
1: ਵੱਡੇ ਬਣਾਏ ਹੁੰਦੇ। ਬਿਲਕੁਲ ਜੀ ਬਿਲਕੁਲ, ਇਹ ਹੱਕ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਥੇ ਆਪਣੇ ਅਮਰੀਕਾ ਦੇ ਵਿੱਚ ਵੀ ਜੇ ਕੋਈ ਗੁਰਦੁਆਰਾ ਬਣਦਾ ਜਾਂ ਫਿਊਨਰਲ ਹੋਮ ਵੀ ਅਸੀਂ ਇੱਥੇ ਜਾਈਦਾ, ਉੱਥੇ ਹੱਕ ਸਾਹਿਬ ਜੀ ਉਹ ਡੋਰਾਂ ਦੇ ਉੱਤੇ ਲਿਖਿਆ ਹੁੰਦਾ ਇਹਦੀ ਕਪੈਸਿਟੀ ਆ ਜਿਹੜੀ ਇੰਨੀ ਆ ਬੰਦਿਆਂ ਦੀ, ਤੇ ਉਹਨਾਂ ਦੇ ਵਾਸਤੇ ਝਟਪਟ ਨਿਕਲਣ ਵਾਸਤੇ ਉਨੇ ਵੱਖਰੇ ਵੱਖਰੇ ਰਸਤੇ ਹੁੰਦੇ ਆ, ਤਾਂ ਕਿ ਝਟਦੇ ਨਹੀਂ ਲੋਕ ਆ ਜਿਹੜੇ ਜਿੱਧਰ ਨੂੰ ਵੀ ਉਹਨਾਂ ਤੋਂ ਜਿਸ ਰਸਤੇ ਦੇ ਵੀ ਉਹ ਨੇੜੇ ਹੈਗੇ ਉਧਰ ਨਿਕਲ ਕੇ ਚਲੇ ਜਾਣ। ਸੋ ਇਹ ਹੁੰਦੀ ਆ ਇੱਥੇ ਗੁਰਦੁਆਰੇ ਜਾਂ ਹੋਰ ਵੀ ਕੋਈ
0: ਹੈ ਕਿ ਨਹੀਂ ਪਤਾ ਨਹੀਂ ਮੈਨੂੰ। ਨਿਊਯਾਰਕ ਦੇ ਵਿੱਚ ਜਿਹੜੇ ਪੁਰਾਣੀਆਂ ਬਿਲਡਿੰਗਾਂ ਨਾ
1: ਜੀ,
0: ਉਹਨਾਂ ਦੇ ਉੱਪਰ ਘਰਾਂ ਤੋਂ ਉੱਪਰਲੀ ਫਲੋਰ ਤੋਂ ਲੈ ਕੇ ਤੀਜੀ ਚੌਥੀ ਮੰਜ਼ਿਲ ਦੀਆਂ ਜਿਹੜੀਆਂ ਬਿਲਡਿੰਗਾਂ ਤਕਰੀਬਨ ਇੰਨੀਆਂ ਮੈਂ ਹਿਸਾਬ ਲਾਇਆ ਸਾਡੇ ਨਿਊਯਾਰਕ ਦੇ ਵਿੱਚ ਕਾਫੀ ਹੈਗੀਆਂ, ਉਹਨਾਂ ਦੇ ਬੈਕ ਦੇ ਉੱਪਰ ਪੌੜੀਆਂ ਲਗਾਈਆਂ ਗਈਆਂ ਜੀ।
1: ਬਿਲਕੁਲ ਬਿਲਕੁਲ, ਲੋਹੇ ਦੀ ਪੌੜੀ ਆ ਜਿਹੜੀ ਉਹ ਕਈ ਇੱਕ ਤੋਂ ਵੀ ਵੱਧ ਪੌੜੀਆਂ ਵੀ ਹੁੰਦੀਆਂ, ਡਿਪੈਂਡ ਕਰਦਾ ਉਹਦੀ ਟੋਟਲ ਕਪੈਸਿਟੀ ਕਿੰਨੀ
0: ਹੈ। ਉੱਪਰਲੇ ਅਪਾਰਟਮੈਂਟ ਚ ਕੋਈ ਬੰਦਾ ਰਹਿੰਦਾ ਹੈ ਉਹ ਵਿੰਡੋ ਥਾਣੀ ਦੀ ਉਹ ਥੱਲੇ ਆਉਂਦੀ ਆ, ਥੱਲਿਓ ਆ ਕੇ ਬੰਦਾ ਉਤਰ ਕੇ ਦੂਜਾ ਵਿੱਚ ਵੀ ਦੂਜੇ ਨੂੰ ਜੁੜ ਜਾਂਦੀ ਹੈ, ਤੀਜੇ ਨੂੰ ਥੱਲੜੀ ਜਿਹੜੀ ਪੌੜੀ ਹੁੰਦੀ ਹੈ ਨਾ ਉਹਨੂੰ ਤਾਂ ਚੱਕਿਆ ਹੁੰਦਾ ਕੋਈ ਬੰਦਾ ਇਹਦੇ ਵਿੱਚ ਚੜਨਾ ਜਾਵੇ ਤਾਂ ਉਹਨੂੰ ਕਿ ਕੁੰਡੀ ਜੀ ਲਾ ਕੇ ਤੂੰ ਖਿੱਚ ਸਕਦੇ ਆ ਤੇ ਉਹਨੂੰ ਥੱਲੇ
1: ਖਿੱਚ ਸਕਦੇ ਆ। ਬਿਲਕੁਲ ਬਿਲਕੁਲ,
0: ਪਹਿਲਾਂ ਹੁਣ ਨਵੀਆਂ ਬਿਲਡਿੰਗਾਂ ਚ ਨਹੀਂ ਹੈਗਾ ਜੀ, ਉਹ ਪੁਰਾਣੀਆਂ ਬਿਲਡਿੰਗਾਂ ਚ ਹੁੰਦਾ ਸੀ।
1: ਨਵੀਆਂ ਦੇ ਵਿੱਚ ਵੀ ਹੋਣਾ ਤਾਂ ਹੈ ਕੋਈ ਨਾ ਕੋਈ ਸੋਰਸ ਉੱਥੋਂ,
0: ਉਹਨਾਂ ਨੇ ਹੋਰ ਸਿਸਟਮ ਬਹੁਤ ਬਣਾਏ ਜੀ ਜਿਹੜੀਆਂ
1: ਹੋਰ ਸਿਸਟਮ ਲਾਤੇ, ਬਿਲਕੁਲ ਬਿਲਕੁਲ ਸਪ੍ਰਿੰਕਲ ਵਗੈਰਾ ਲਾਤੇ, ਹੋਰ ਇਸ ਤਰ੍ਹਾਂ
0: ਬਹੁਤ ਖੁੱਲੀਆਂ ਬਣਾਈਆਂ, ਐਲੀਵੇਟਰ ਡਿਫਰੈਂਟ ਬਣਾਈਆਂ ਹੈਗੀਆਂ, ਕਾਰਗੋ ਐਲੀਵੇਟਰ ਆ ਇਹ ਹੈ ਉਹ, ਉਹਦੇ ਚ ਉਹਨਾਂ ਨੇ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਜੀ।
1: ਜੀ ਬਿਲਕੁਲ ਇਸੇ ਤਰ੍ਹਾਂ ਹੈਗੀ ਆ। ਤੇ ਇਹ ਜਿਹੜਾ ਨੰਬਰ ਉਹਨਾਂ ਨੇ ਹੈਲਪਲਾਈਨ ਦਾ ਦਿੱਤਾ, ਇਹ ਜਿਹੜਾ ਪਲੱਸ ਦਾ ਨਿਸ਼ਾਨ ਆਪਾਂ ਜਮਾਂ ਦਾ ਨਿਸ਼ਾਨ ਪਾ ਕੇ 48, ਉਸ ਤੋਂ ਅੱਗੇ 848, ਉਸ ਤੋਂ ਅੱਗੇ 112 ਤੇ ਉਸ ਤੋਂ ਅੱਗੇ ਹੈਗਾ 1117। ਇਹ ਹੈਲਪਲਾਈਨ ਨੰਬਰ ਆ, ਜੇ ਕਿਸੇ ਸੱਜਣ ਚਾਹੀਦਾ ਹੋਵੇ ਤਾਂ ਇਹ ਤੁਸੀਂ ਲੈ ਸਕਦੇ ਆ। ਤੇ ਅੱਗ ਨਾਲ ਜ਼ਖਮੀ ਹੋਏ ਜਿਹੜੇ ਵਿਅਕਤੀ ਸੀ ਖੱਕ ਸਾਹਿਬ ਜੀ, ਉਹਨਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ। ਤੇ ਫੇਰ ਕੀ ਆ ਕਿ ਇਹਨਾਂ ਨੂੰ ਉੱਥੇ ਭੇਜ ਦਿੱਤਾ। ਤੇ ਫਿਰ ਆਹ ਜਿਹੜੀ ਆਪਾਂ ਹੈਲਪਲਾਈਨ ਦੀ ਗੱਲ ਕੀਤੀ ਹੈ ਨਾ, ਇਹ ਖਾਤਾ ਵੀ ਉਹ ਕੰਟਰੀ ਵੀ ਛੋਟਾ ਜਿਹਾ, ਸ਼ਾਇਦ ਉਹਨਾਂ ਕੋਲ ਏਡੇ ਵੱਡੀ ਜਿਹੜੀ ਉਹ ਨਾ ਹੋਵੇ ਲਾਰਜ ਸਕੇਲ ਤੇ ਹੈਂਡਲ ਕਰਨ ਵਾਸਤੇ, ਕਿਉਂਕਿ ਬਰਨ ਯੂਨਿਟ ਲੋਕ ਥੋੜੇ ਹੀ ਜਿਹੜੇ ਆ ਸੱਟਾਂ ਵੱਜ ਜਾਂਦੀਆਂ ਖੈਰ, ਪਰ ਬਰਨ ਦੇ ਜਿਹੜੇ ਚਾਂਸ ਹੁੰਦੇ ਉਹ ਘੱਟ ਹੁੰਦੇ ਲੋਕ।
0: ਬਿਲਕੁਲ ਬਿਲਕੁਲ,
1: ਸੋ ਸ਼ਾਇਦ ਉਹਨਾਂ ਦੀ ਓਨੀ ਕਪੈਸਿਟੀ ਨਹੀਂ ਹੋਈ ਇਸ ਕਾਰਨ। ਸਾਹਿਬ ਜਿਹੜਾ ਸਵਿਟਜ਼ਰਲੈਂਡ ਨਾਲ ਹੀ ਲੱਗਦਾ ਦੇਸ਼ ਆ ਇਟਲੀ, ਉਹਦੇ ਵਿੱਚ ਜਿਹੜੀ ਆ ਉਹਨਾਂ ਨੇ ਇੱਕ ਉਹ ਸਪੈਸ਼ਲ ਜਿਹੜੀ ਬਰਨ ਜੁੜੀ, ਜਿਹਨਾਂ ਨੂੰ ਇੱਕ ਤਰ੍ਹਾਂ ਦੇ ਉਹ ਟੈਂਪਰੇਰੀ ਨੀ ਹੋਸਪਿਟਲ ਬਣਾ ਲੈਂਦੇ, ਟੈਂਟ ਲਾ ਕੇ ਜਾਂ ਇਸ ਤਰ੍ਹਾਂ ਦਾ ਉਹ ਕਰਕੇ ਕਈ ਵਾਰੀ ਉਹ ਬੱਸਾਂ ਬੁੱਸਾਂ ਕਰ ਲੈਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਉਹ ਉੱਥੇ ਇਟਲੀ ਦੇ ਵਿੱਚ ਸਥਾਪਿਤ ਕੀਤੀ ਆ, ਤੇ ਉੱਥੇ ਨੂੰ ਵੀ ਉਹ ਜਿਹੜੇ ਲੈ ਕੇ ਲੋਕ ਗਏ ਆ। ਤੇ ਕਈ ਵਾਰੀ ਖੱਕ ਸਾਹਿਬ ਜੀ ਇਸ ਤਰ੍ਹਾਂ ਵੀ ਕਰਦੇ ਹੁੰਦੇ ਆ, ਇੱਥੇ ਮੇਰਾ ਖਿਆਲ ਅਮਰੀਕਾ ਦੇ ਵਿੱਚ ਵੀ ਇੱਕ ਮੈਨੂੰ ਯਾਦ ਹੈਗਾ ਇੱਥੇ ਵੀ ਕੋਈ ਆਫਤ ਪਈ ਸੀ, ਮੈਨੂੰ ਹੁਣ ਯਾਦ ਨਹੀਂ, ਤੇ ਉਹ ਜਿਹੜਾ ਗਰੀਸ ਹੈਗਾ ਨਾ ਕੰਟਰੀ ਗਰੀਸ, ਉਹਨਾਂ ਦੇ ਕੋਲ ਜਿਹੜੇ ਆ ਵੱਡੇ ਵੱਡੇ ਜਿਹੜੇ ਪੈਸੰਜਰ ਜਹਾਜ਼ ਆ ਉਹ ਵੀ ਬਹੁਤ ਆ
0: ਜੀ,
1: ਕਿਉਂਕਿ ਗਰੀਸ ਦੀ ਜਿਹੜੀ ਆ ਉਹ ਹੁਣ ਤਾਂ ਪਤਾ ਨੀ ਇੰਨੇ ਸਾਲ ਹੋ ਗਏ ਸ਼ਾਇਦ ਬਦਲ ਗਿਆ ਹੋਵੇ, ਪਰ ਗਰੀਸ ਆ ਜਿਹੜਾ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਜਹਾਜ਼ ਜਿਹੜੇ ਉਹ ਗਰੀਸ ਕੋਲ ਸੀਗੇ ਹੁੰਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, ਉਹ ਜਿਹੜੇ ਪੈਸੰਜਰ ਜਹਾਜ਼ ਹੁੰਦੇ ਸੀਗੇ ਨਾ ਉਹ ਲਿਜਾ ਕੇ ਉੱਥੇ ਜੇ ਸਮੁੰਦਰ ਦੇ ਨੇੜੇ ਜਾਂ ਕਿਤੇ ਵੀ ਹੈਗਾ ਜੇ ਉਹਨਾਂ ਕੋਲ ਨਹੀਂ ਛੱਡਿਆ ਉਹ ਫਿਰ ਉੱਥੇ ਲਾ ਲੈਂਦੇ ਹੁੰਦੇ ਸੀ ਤਾਂ ਕਿ ਲੋਕ ਉਹਦੇ ਵਿੱਚ ਟੈਂਪਰੇਰੀ ਰਹਿ ਸਕਣ ਥੋੜੇ ਸਮੇਂ ਵਾਸਤੇ। ਹਾਂਜੀ, ਸੋ ਜਨਤਾ ਜਿਹੜੀ ਆ ਪਰਦਾ ਖਾਕਸਾ ਵੀ ਬੜੀ ਸਿਆਣੀ ਉਹ ਕਰਦੀ ਤਾਂ ਇਸ ਤਰ੍ਹਾਂ ਦੇ ਇੰਤਜ਼ਾਮ ਹੈਗੀ ਆ, ਪਰ ਜਿਹੜੀ ਕੁਦਰਤ ਆ ਜਦੋਂ ਕਰੋਪੇ ਹੁੰਦੀ ਇਹਦੇ ਤੋਂ ਬਚਣਾ ਖਾਕਸਾ ਵੀ ਬੜਾ ਮੁਸ਼ਕਲ ਹੁੰਦਾ। ਇਹ ਸੀ ਉਹਨਾਂ ਦੀ ਖ਼ਬਰ। ਤੇ ਇਸ ਤੋਂ ਅਗਲੀ ਖ਼ਬਰ ਆ ਖਾਕਸਾ ਜੀ, ਉਹ ਤੁਹਾਨੂੰ ਪਤਾ ਪਹਿਲੀ ਜਨਵਰੀ ਆ,
0: ਚੀਮਾ ਸਾਹਿਬ ਯੂਕਰੇਨ ਦੇ ਵਿਚ ਰਸ਼ੀਆ ਦੇ ਵਿਚ ਫੇਰ ਕਹਿੰਦੇ ਵਾਹਵਾ ਭਾਂਬੜ ਮਚਿਆ ਜੀ
1: ਮੁੜ ਕੇ। ਹਾਂਜੀ ਹਾਂਜੀ ਉਹ ਡਾਕਟਰ ਸਾਹਿਬ ਜੀ ਉਹ ਫੈਸਲਾ ਹੋਣ ਨੀ ਦੇ ਰਹੇ ਜਿਹੜੇ ਯੂਰੋਪੀਅਨ ਕੰਟਰੀ ਆ ਉਹ ਹਾਂ ਟਰੰਪ ਫੈਸਲਾ ਕਰਾਉਣਾ ਚਾਹੁੰਦਾ ਆ ਪਰ ਉਹ ਜਿਹੜੇ ਯੂਰੋਪੀਅਨ ਆ ਉਹ ਨੀ ਹੋਣ ਦੇਣਾ ਚਾਹੁੰਦੇ ਉਹ ਵਿਚ ਟਿੰਡ ਚਕਾਨਾ ਉਹ ਨੀ ਪਾਤਾ ਆ ਤੇ ਉਹਨਾਂ ਨੇ ਹੁਣ ਯੂਕਰੇਨ ਨੂੰ ਜਿਹੜੀਆਂ ਮਿਸਲਾਂ ਉਹ ਇੰਗਲੈਂਡ ਦੀਆਂ ਕੀ ਸ਼ੈਡੋ ਕਹਿੰਦੇ ਉਹਨਾਂ ਦਾ ਨਾਂ ਆ ਕੁਛ ਇਸ ਤਰ੍ਹਾਂ ਦਾ ਰੱਖਿਆ ਹੋਇਆ
0: ਉਹ ਰਸ਼ੀਆ ਮੁੜ ਕੇ ਯੂਰਪ ਵੱਲ ਨੂੰ ਹੋ ਜਾਵੇ ਜੀ ਕੋਈ ਹੋ ਵੀ ਸਕਦਾ ਕਿਉਂਕਿ ਜਿੱਦਾਂ
1: ਇਟਸ ਪੋਸੀਬਲ ਬਹੁਤ ਪੋਸੀਬਲ ਹੈ ਜੀ ਬਹੁਤ ਪੋਸੀਬਲ ਹੈ ਇਹ ਹੋਣ ਦੀ ਸੰਭਾਵਨਾ ਹੈਗੀ ਆ ਪੱਕੀ ਕਿਉਂਕਿ ਰੂਸ ਨੇ ਖਾਕ ਸਾਹਿਬ ਜੀ ਉਹ ਜਿਹੜੀਆਂ ਨਿਊਕਲੀਅਰ ਪਾਵਰਡ ਮਿਸਲਾਂ ਆ ਉਹ ਜਿਹੜਾ ਉਹਦੇ ਨਾਲ ਦਾ ਕੰਟਰੀ ਆ ਬੈਲਾਰੂਸੀ ਨੂੰ ਆਪਾਂ ਕਹਿੰਦੇ ਆ ਉਹਦੇ ਵਿਚ ਲਿਜਾ ਕੇ ਫਿੱਟ ਕਰ ਦਿੱਤੀਆਂ ਉਹਨਾਂ ਨੇ ਰੂਸ ਨੇ ਕਿਉਂਕਿ ਰੂਸ ਨੂੰ ਆਪਣਾ ਡਰ ਆ ਕਿਉਂਕਿ ਅਮਰੀਕਾ ਮੰਨਦਾ ਉਹ ਯੂਰੋਪੀਅਨ ਨੇ ਜਿਹੜੇ ਉਹ ਨੀ ਮੰਨਦੇ ਹੁਣ ਰੂਸ ਨੂੰ ਇਸ ਗੱਲ ਜੇ ਨਹੀਂ ਮੰਨਦੇ ਹੁਣ ਯੂਕਰੇਨ ਨੂੰ ਅਸਲਾ ਦੇਣ ਲੱਗ ਪਿਆ ਤਾਂ ਇਹਨਾਂ ਨੇ ਘੱਟ ਨੀ ਕਰਨੀ
0: ਉਹ ਗੱਲ
1: ਹਾਂਜੀ ਉਹ ਗੱਲ ਵੱਖਰੀ ਆ ਕਾਕ ਸਾਹਿਬ ਜੀ ਕਿ ਜਿਹੜਾ ਯੂਰਪ ਆ ਉਹ ਰੂਸ ਕੱਲਾ ਉਹਨਾਂ ਨੂੰ ਹੈਂਡਲ ਕਰ ਸਕਦਾ ਪਰ ਉਹ ਬੜੇ ਜਿਹੜੇ ਆ ਛਾਤਰ ਲੋਕ ਆ ਜਿਹੜੇ ਯੂਰੋਪੀਅਨ ਆ ਖਾਸ ਕਰਕੇ ਜਿਹੜੀ ਯੂਕੇ ਆ ਉਹ ਤਾਂ ਕੋਈ ਨਾ ਕੋਈ ਕੁੰਡੀ ਪਸਾਈ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਸੀ ਇਹਨਾਂ ਬਟਨ ਦਾ ਬਣਾ ਇੱਥੋਂ ਤੇ ਉਹਦਾ ਦਾ ਬਣਾ ਉੱਥੋਂ ਇਸ ਕਰਕੇ ਰੂਸ ਆ ਜਿਹੜਾ ਉਹ ਵੇਸਲਾ ਨੀ ਹੈਗਾ ਉਹਨੂੰ ਪਤਾ ਹੈ ਇਸ ਗੱਲ ਦਾ ਤੇ ਉਹ ਕਹਿ ਵੀ ਰਿਹਾ ਇਹਨਾਂ ਨੂੰ ਚੈਲੰਜ ਵੀ ਕਰ ਹਟਿਆ ਵੀ ਤੁਸੀਂ ਦੇਖਣਾ ਜਦੋਂ ਆ ਜਾਓ ਮੈਂ ਤਿਆਰ ਆ ਮੈਨੂੰ ਕੋਈ ਤੁਹਾਡੀ ਪਰਵਾਹ ਨੀ ਹੈਗੀ ਸੋ ਇਹ ਗੱਲ ਆ ਹੁਣ ਇਹ ਜਿਹੜਾ ਆ ਵਿਗੜਨਾ ਦੇਖੋ ਖਾਕ ਸਾਹਿਬ ਜੀ ਰੌਲਾ ਤਾਂ ਹੈਗਾ ਰੂਸ ਦੀ ਧਰਤੀ ਦਾ ਇਹ ਜਿਹੜੇ ਪੱਛਮੀ ਸਭਿਅਤਾ ਆ ਇਹ ਰੂਸ ਨੂੰ ਢਾਉਣਾ ਚਾਹੁੰਦੇ ਆ ਖਿਲਾਰਨਾ ਚਾਹੁੰਦੇ ਆ ਕਿਉਂਕਿ ਰੂਸ ਹੀ ਇਹਨਾਂ ਦੇ ਰਾਹ ਦੇ ਵਿਚ ਰੁੜਾਇਆ ਨਹੀਂ ਤਾਂ ਇਹਨਾਂ ਨੇ ਦੁਨੀਆਂ ਦੇ ਸਾਰੀ ਹੁਣ ਹੜੱਪੀ ਹੋਣੀ ਸੀ
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ
1: ਤੇ ਹੁਣ ਜਿਹੜਾ ਰੂਸ ਆ ਉਹਦੇ ਨਾਲ ਹੁਣ ਤੁਹਾਨੂੰ ਪਤਾ ਚਾਈਨਾ ਦੀ ਪਾਪੂਲੇਸ਼ਨ ਤੇ ਉਹਨਾਂ ਦੀ ਮਿਲਟਰੀ ਕਿੰਨੀ ਆ ਤੇ ਬਾਕੀ ਨਾਰਥ ਕੋਰੀਆ ਉਹਦੇ ਨਾਲ ਆ ਨਾਰਥ ਕੋਰੀਆ ਤਾਂ ਹੁਣ ਉਹ
0: ਪਿੱਛੇ ਆਰਮੀ ਆਰਮੀ ਸੋਲਜਰ ਵੀ ਜਾ ਕੇ ਰਸ਼ੀਆ ਦੇ ਵਿਚ
1: ਬਿਲਕੁਲ ਬਿਲਕੁਲ ਬਿਲਕੁਲ
0: ਉਹਨੇ ਕਿਹਾ ਵਾ ਜੀ
1: ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਆ ਕਿਮ ਜੋਂਗ ਉਨ ਨੇ ਉਹ ਕਹਿੰਦਾ ਬਈ ਸਾਡਾ ਤੇ ਜਿਹੜੇ ਰਸ਼ੀਅਨ ਲੋਕ ਆ ਸਾਡਾ ਖੂਨ ਜਿਹੜਾ ਉਹ ਅਸੀਂ ਡੋਲਾਂਗੇ ਇੱਕ ਦੂਜੇ ਦੀ ਖਾਤਰ ਔਰ ਉਹਨੇ ਡੋਲਿਆ ਵੀ ਆ ਜਿਹੜੇ ਉੱਥੋਂ ਲੜਕੇ ਆਏ ਆ ਜਾਂ ਫਿਰ ਜਿਹਨਾਂ ਦੇ ਉੱਥੇ ਡੈਥ ਹੋਈ ਆ ਤੇ ਉਹ ਬੜੇ ਆਪਸ ਵਿੱਚ ਹੀ ਨੇੜੇ ਜੁੜ ਗਏ ਵਾ ਤੇ ਇਹ ਜਿਹੜੇ ਤਿੰਨੇ ਕੰਟਰੀ ਆ ਖਾਕ ਸਾਹਿਬ ਜੀ ਇਹ ਜਦੋਂ ਮੇਰਾ ਨੀ ਸਾਹਿਬ ਦੁਨੀਆਂ ਇਹਨਾਂ ਨੂੰ ਹੈਂਡਲ ਕਰ ਸਕਦੀ ਹੁਣ ਤਿੰਨਾਂ ਕੰਟਰੀਆਂ ਜੇ ਤਿੰਨੇ ਹੀ ਆਉਂਦੇ
0: ਵੀ ਜੁੜ ਜਾਂਦੇ ਆ ਜੀ ਇਰਾਨ ਵੀ ਜੁੜਦਾ ਇਹਨਾਂ ਦੇ ਨਾਲ
1: ਬਿਲਕੁਲ ਬਿਲਕੁਲ ਬਿਲਕੁਲ
0: ਕਈ ਮੁਲਕ ਜਿਹੜੇ ਨਾਲ ਜੁੜਦੇ ਇੰਡੀਆ ਵੀ ਅੰਦਰੋਂ ਅੰਦਰ ਹੀ ਮਾੜਾ ਮੋਟਾ ਸਪੋਰਟ
1: ਹਾਂਜੀ ਬਿਲਕੁਲ ਬਿਲਕੁਲ ਇੰਡੀਆ ਜਿਹੜਾ ਖਾਕ ਸਾਹਿਬ ਜੀ ਉਹ ਜਾਂ ਤਾਂ ਕਹਿ ਲਓ ਡਾਮਾਡੋਲ ਆ ਉਹ ਤੇ ਜਾਂ ਫਿਰ ਉਹਦੀ ਇਹ ਨੀਤੀ ਆ ਕਿ ਅਸੀਂ ਦੋਨਾਂ ਪਾਸਿਆਂ ਨਾਲ ਜਿੱਧਰਲਾ ਪਾਸਾ ਭਾਰਾ ਹੋਊਗਾ ਅਸੀਂ ਉਧਰ ਨੂੰ ਹੋ ਜਾਵਾਂਗੇ ਸੋ ਗਵਰਨਮੈਂਟਾਂ ਜਿਹੜੀਆਂ ਹੁੰਦੀਆਂ ਇਹ ਖਾਕ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਆ ਰਾਜਨੀਤੀ ਆ ਇਹ ਬੜੀ ਗੰਦੀ ਚੀਜ਼ ਆ ਇਹ ਹਰਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਤੇ ਭਾਰਤ ਦੀ ਰਾਜਨੀਤੀ ਤੁਹਾਨੂੰ ਪਤਾ ਹੀ ਆ
0: ਅੱਜ ਤੋਂ ਇੰਡੀਆ ਖੁੱਲ ਕੇ ਨਹੀਂ ਆਉਂਦਾ ਉਹਦਾ ਰੀਜ਼ਨ ਇਹ ਆ ਕਿ ਇੰਡੀਆ ਇਸ ਵੇਲੇ ਗਰੋ ਅਪ ਬਹੁਤ ਜ਼ਿਆਦਾ ਹੋ ਰਿਹਾ ਇਕਾਨਮੀ ਬਹੁਤ ਵੱਡੀ ਹੈ ਇਸ ਵੇਲੇ ਉਹਦੇ ਆਰਮੀ ਦੀ ਪਾਵਰ ਵੀ ਵੱਡੀ ਹੈ ਔਰ ਅਸਲਾ ਵੀ ਉਹਨਾਂ ਦੇ ਕੋਲ ਇਸ ਵੇਲੇ ਦੁਨੀਆ ਤੋਂ ਸਭ ਤੋਂ ਬੈਸਟ ਅਸਲੇ ਇੰਡੀਆ ਕੋਲ ਇਸ ਵੇਲੇ ਖਰੀਦ ਰਿਹਾ ਉਹ ਲੈ ਰਿਹਾ ਉਹ ਆਪਣੀਆਂ ਵੀ ਬਣਾ ਰਿਹਾ ਪਰ ਇਹ ਹੈ ਕਿ ਉਹ ਤੁਹਾਡੀ ਵਾਲੀ ਗੱਲ ਸਹੀ ਹੈ ਕਿ ਇੰਡੀਆ ਜਿਹੜਾ ਹੈਗਾ ਨਾ ਉਹ ਜ਼ਿਆਦਾ ਇਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਧਰੋਂ ਵਿਗਾੜ ਕੇ ਉਹ ਹਰਕ ਨਾਲ ਬਣਾ ਕੇ ਰੱਖਣੀ ਚਾਹੁੰਦਾ
1: ਹਰਕ ਨਾਲ ਬਣਾ ਕੇ ਰੱਖਣਾ ਚਾਹੁੰਦਾ ਬਿਲਕੁਲ ਬਿਲਕੁਲ ਖਾਕਸਾ ਜੀ ਉਹ ਨੀਤੀ ਆ ਜਿਹੜੀ ਹਰ ਪਾਸੇ ਨਾਲ ਬਣਾ ਕੇ ਰੱਖਣੀ ਜਿਹੜੀ ਆ ਉਹ ਫਾਇਦੇਮੰਦ ਵੀ ਹੈਗੀ ਆ ਪਰ ਖਾਕ ਸਾਹਿਬ ਜੀ ਕਈ ਵਾਰੀ ਦੋਨਾਂ ਬੇੜੀਆਂ ਦਾ ਸਵਾਰ ਆ ਜਿਹੜਾ ਉਹ ਵਿਚਾਲੇ ਵੀ ਟਿਕ ਪੈਂਦਾ ਹੁੰਦਾ
0: ਸਵਾਰ ਨਹੀਂ ਹੈ ਇੰਡੀਆ ਪਰ ਉਹ ਅਮਰੀਕਾ ਨੂੰ ਵੀ ਅੱਖਾਂ ਦਿਖਾਤੀਆਂ ਉਹਨੇ ਥੋੜਾ ਚਿਰ ਪਹਿਲਾਂ
1: ਹਾਂਜੀ ਹਾਂਜੀ ਹਾਂਜੀ ਅਮਰੀਕਾ ਨੂੰ ਵੀ
0: ਦਿਖਾਤੀਆਂ ਤੇ ਯਾਰੀ ਪੱਕੀ ਆ ਪਰ ਇਹ ਆ ਕਿ ਕੱਲ ਨੂੰ ਕਿਤੇ ਲੋੜ ਪੈ ਜਾਵੇ ਰਸ਼ੀਆ ਨੂੰ ਤੇ ਮੈਨੂੰ ਲੱਗਦਾ ਕਿ ਇੰਡੀਆ ਰਸ਼ੀਆ ਦੇ ਨਾਲ ਖੜਾ ਹੋ ਜਾਏਗਾ
1: ਮੈਨੂੰ ਵੀ ਏਦਾਂ ਲੱਗ ਰਿਹਾ ਜੀ ਇਹ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਹੈਗਾ ਆ ਤੇ ਜਿਹੜਾ ਰੂਸ ਆ ਤੁਹਾਨੂੰ ਪਤਾ ਵੀ ਉਹ ਵੀ ਪੁਰਾਣਾ ਦੇਸ਼ ਆ ਸਭਿਅਤਾ ਉਹਦੀ ਵੀ ਤੇ ਜਿਹੜੇ ਇਹ ਹੁਣ ਨਵੇਂ ਛੋਟੇ ਛੋਟੇ ਆ ਇੰਗਲੈਂਡ ਹੁਣੀ ਹੁਣ ਮਸਲਾ ਖਾਕ ਸਾਹਿਬ ਜੀ ਇਸ ਗੱਲ ਦਾ ਕਿ ਜਿਹੜਾ ਹੁਣ ਯੂਕੇ ਆ ਜਾਂ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਕਹਿੰਦੇ ਆ ਉਹਨੇ ਖਾਕ ਸਾਹਿਬ ਦੁਨੀਆਂ ਨੂੰ ਲੁੱਟਿਆ ਬਥੇਰਾ ਪਰ ਹੁਣ ਪਰਜਾ ਜਿਹੜੀ ਉਹ ਸਮਝ ਗਈ ਇਹਨਾਂ ਦੀਆਂ ਨੀਤੀਆਂ ਸਮਝਣ ਲੱਗ ਪਈ ਆ ਇਸ ਕਰਕੇ ਉਹਨਾਂ ਤੋਂ ਦੂਰ ਆ ਤੇ ਉਹਨਾਂ ਨੂੰ ਇਹ ਵਿਵਸਥਾ ਬਣੀ ਪਈ ਆ ਖਾਸ ਕਰਕੇ ਜਿਹੜੇ ਇਹ ਤਿੰਨ ਕੰਟਰੀ ਹੈਗੇ ਆ ਖਾਕ ਸਾਹਿਬ ਜੀ ਜਿਹਨਾਂ ਦੇ ਵਿੱਚੋਂ ਇਟਲੀ ਵਾਲੇ ਵੀ ਥੋੜੇ ਜਿਹਾ ਚੱਕਦੇ ਆ ਸਹਿਰ ਪਰ ਉਹ ਇਟਲੀ ਜਿਹੜੀ ਆ ਹੁਣ ਮੇਰਾ ਖਿਆਲ ਨਹੀਂ ਉੱਥੇ ਕਿਉਂਕਿ ਉਹਨਾਂ ਨੇ ਵੀ ਦੁਨੀਆਂ ਤੇ ਰਾਜ ਕੀਤਾ ਨਾ ਰੋਮਨ ਅੰਪਾਇਰ ਨੇ ਸੋ ਉਹਨਾਂ ਕੋਲ ਵੀ ਹੈਗੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਫਰਾਂਸ ਜਰਮਨੀ ਤੇ ਇੰਗਲੈਂਡ ਆ ਜ਼ਿਆਦਾ ਜਿਹੜੇ ਆ ਇਹ ਹੀ ਉਹਨਾਂ ਦੇ ਆਗੂ ਆ ਫਰਾਂਸ ਕੋਲ ਤੁਹਾਨੂੰ ਪਤਾ ਪਈ ਉਧਰ ਇੰਗਲੈਂਡ ਦੇ ਕੋਲ ਤੇ ਉਧਰ ਫਰਾਂਸ ਕੋਲ ਦੋ ਹੀ ਕੰਟਰੀ ਆ ਯੂਰਪ ਦੇ ਵਿੱਚ ਜਿਹੜੇ ਆ ਜਿਹਨਾਂ ਦੇ ਕੋਲ ਉਹ ਹੈਗਾ ਆਪਣੇ ਨਿਊਕਲੀਅਰ ਹਥਿਆਰ ਹੈਗੇ ਆ ਤੇ ਹੁਣ ਜਿਹੜੀ ਯੂਰਪੀਅਨ ਯੂਨੀਅਨ ਆ ਉਹਦੇ ਵਿੱਚ ਤਾਂ ਇਕੱਲੇ ਫਰਾਂਸ ਕੋਲੇ ਆ ਕਿਉਂਕਿ ਯੂਕੇ ਆ ਜਿਹੜਾ ਉਹਦੇ ਵਿੱਚ ਹੈ ਨੀ ਗਾ, ਉਹ ਬਾਹਰ ਹੋ ਗਿਆ ਆ, ਸੋ ਇਸ ਕਰਕੇ ਆ ਜਿਹੜਾ ਉੱਥੇ ਇਸ ਤਰ੍ਹਾਂ ਨਹੀਂ ਆ, ਪਰ ਉਹ ਕੰਟਰੀ ਖਾਕਸਾ ਵੀ ਜਿਹੜੇ ਹੈਗੇ ਛੋਟੇ ਛੋਟੇ ਉਹ ਸਟੇਬਲ ਨਹੀਂ ਹੈਗੇ, ਖਾਸ ਕਰਕੇ ਲਿਥੁਏਨੀਆ ਵਗੈਰਾ, ਪੋਲੈਂਡ ਵੀ ਐ, ਪੋਲੈਂਡ ਹੈਗਾ ਹੈਗਾ ਪਾਵਰਫੁਲ, ਪਰ ਜਦੋਂ ਰਸ਼ੀਆ ਨਾਲ ਗੱਲ ਹੋਣੀ ਫੇਰ ਉਹਦੀ ਪੇਸ਼ ਨਹੀਂ ਜਾਣੀ ਪੋਲੈਂਡ ਦੀ। ਜਰਮਨ ਨੇ ਵੀ ਟਰਾਈ ਕੀਤੀ ਸੀ ਸੈਕੰਡ ਵਰਲਡ ਵਾਰ ਵੇਲੇ,
0: ਜਰਮਨ ਚੀਮਾ ਸਾਹਿਬ ਲੜਨ ਵਾਲੇ ਬਣੇ ਜਾਏਗਾ, ਉਹ ਵੀ ਆਪਣੀ ਇਕੋਨਮੀ ਵੱਲ ਧਿਆਨ। ਚੀਮਾ ਸਾਹਿਬ ਬਹੁਤ ਹਾਲਾਤ ਖਰਾਬ ਹੋ ਰਹੇ ਨਾ, ਜਿਹੜੀਆਂ ਕੰਟਰੀਆਂ ਗੱਡੀਆਂ ਬਣਾਉਂਦੀਆਂ ਸੀ ਨਾ,
1: ਬਿਲਕੁਲ ਉਹਨਾਂ ਦੇ ਹਾਲਾਤ
0: ਬਹੁਤ ਖਰਾਬ ਹੋ ਰਹੇ। ਗੱਡੀਆਂ ਜਿਹੜੀਆਂ ਹੈਗੀਆਂ ਨਵੀਂ ਤੋਂ ਨਵੀਂ ਦੁਨੀਆਂ ਤੇ ਬਣ ਰਹੀਆਂ, ਅਮਰੀਕਾ ਚ ਬਣ ਰਹੀਆਂ, ਵਰਲਡ ਚ ਵਿੱਚ, ਇੰਡੀਆ ਚ ਬੜੀ ਤਗੜੀ ਤਗੜੀ ਗੱਡੀ ਬਣ ਰਹੀ ਹੈ, ਚਾਈਨਾ ਨੇ ਧੂੜ ਪਾਈ ਪਈ ਹੈ ਸਾਰੇ ਅਫਰੀਕਾ ਕੰਟਰੀਆਂ ਦੇ ਵਿੱਚ, ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਹੀ ਉਥੋਂ ਚਾਈਨਾ ਤੋਂ ਆ ਰਿਹਾ, ਕੱਪੜਾ ਉਥੋਂ ਆ ਰਿਹਾ। ਮਤਲਬ ਇਹ ਹੈ ਕਿ ਹੁਣ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਨਾ ਕਿ ਮਰਸੀਡੀਜ਼ ਲੈਣੀ ਆ, ਆਲਡੀ ਲੈਣੀ, ਹੁਣ ਗੱਡੀਆਂ ਹੋਰ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ, ਹਰ ਕੰਪਨੀਆਂ ਨੇ ਕੱਢ ਦਿੱਤੀਆਂ, ਉਹ ਕਹਿੰਦੇ ਸਿਚੁਏਸ਼ਨ ਚੇਂਜ ਹੋ ਗਈ ਹੈ।
1: ਹਾਂ, ਜਿਹੜੀ ਇੰਡਸਟਰੀ ਆ ਉਹ ਚੇਂਜ ਹੋ ਗਈ, ਖਾਸ ਕਰ ਉਦਯੋਗ ਜਿਹੜਾ ਸੀ ਉਹ ਬਦਲ ਗਿਆ, ਗੱਡੀਆਂ ਕਾਰਾਂ ਆ ਜਿਹੜੀਆਂ, ਹੁਣ ਉਹ ਸਾਊਥ ਕੋਰੀਆ ਵਾਲਾ ਵੀ ਜਿਹੜਾ ਬਣਾਉਂਦਾ ਬੜੀਆਂ ਟੌਪ ਦੀਆਂ ਕਾਰਾਂ ਬਣਾਉਂਦੇ ਉਹ, ਤੇ ਇਹਦੇ ਨਾਲ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਚਾਈਨਾ ਜਿਹੜਾ ਇਸ ਵੇਲੇ ਖਾਕਸਾ ਜੀ, ਦੇਖੋ ਜਿਹੜੀ ਸਭ ਤੋਂ ਪਹਿਲੀ ਕਾਰ ਇਹ ਬੈਟਰੀ ਵਾਲੀ ਬਣੀ ਸੀ ਉਹ ਇੱਥੇ ਬਣਾਈ ਸੀ ਐਲਨ ਮਸਕ ਨੇ, ਤੇ ਹੁਣ ਜਿਹੜਾ ਚਾਈਨਾ ਆ ਉਹਦੇ ਕੋਲ ਬੇਸਾਬੀ ਹੋ ਗਏ, ਚੱਕੋ ਜਿੰਨੀਆਂ ਮਰਜ਼ੀ
0: ਪੰਜ ਪੰਜ ਹਜ਼ਾਰ ਦੀਆਂ ਗੱਡੀਆਂ ਤੇ ਸੱਤ ਸੱਤ ਹਜ਼ਾਰ ਦੀਆਂ ਗੱਡੀਆਂ ਦੇਣ ਡੇ
1: ਹਾਂਜੀ ਹਾਂਜੀ, ਔਰ
0: ਬੈਨ ਲਾਇਆ ਅਮਰੀਕਾ ਨੇ ਲਾਇਆ ਜਾਂ ਕੈਨੇਡਾ ਨੇ ਲਾਇਆ ਕਿ ਇਹਨਾਂ ਦੀ ਗੱਡੀਆਂ ਨਾ ਲਿਓ, ਕਿਉਂਕਿ ਇਹਨਾਂ ਨੇ ਵੜ ਗਏ ਤੇ ਇਹਨਾਂ ਨੇ ਇੱਥੇ ਧੂੜ ਪਾ ਦੇਣੀਆਂ। ਅਸਲੀ ਗੱਲ
1: ਬਿਲਕੁਲ ਅਸਲੀ ਗੱਲ ਇਹ ਹੈ ਖਾਕਸਾ ਜੀ, ਇਹ ਜਿਹੜੀ ਇਕੋਨਮੀ ਆ ਨਾ ਜਿਹਨੂੰ ਆਪਾਂ ਇਕੋਨਮੀ ਕਹਿੰਦੇ ਹਾਂ, ਅਮਰੀਕਾ ਦੀ ਇਕੋਨਮੀ ਆ ਜਿਹੜੀ ਬਹੁਤ ਗੁੰਝਲਦਾਰ ਫਸੀ ਹੋਈ ਆ, ਕਿਉਂਕਿ ਇਹਨਾਂ ਨੇ ਸਿਸਟਮ ਐਸਾ ਤਿਆਰ ਕੀਤਾ ਆ ਜੇ ਉਹਦੀ ਇੱਕ ਅੜੀ ਵੀ ਟੁੱਟ ਗਈ ਨਾ ਤੇ ਉਹ ਸਾਰਾ ਸਿਸਟਮ ਫੇਲ ਹੋ ਜਾਂਦਾ ਆ। ਹੁਣ ਜਿਹੜੀਆਂ ਗੱਡੀਆਂ ਸੀਗੀਆਂ, ਗੱਡੀਆਂ ਦੀ ਗੱਲ, ਹੁਣ ਜਿਹੜਾ ਚਾਈਨਾ ਆ ਉਹ ਖਾਕਸਾ ਜੀ ਇਕੱਲੀਆਂ ਕਾਰਾਂ ਨਹੀਂ ਬਣਾਉਂਦਾ, ਉਹ ਵੱਡੀਆਂ ਵੱਡੀਆਂ ਕਾਰਾਂ ਵੀ ਬਣਾਉਂਦਾ ਆ ਤੇ ਨਿੱਕੀਆਂ ਨਿੱਕੀਆਂ ਕਾਰਾਂ ਵੀ, ਉਦੋਂ ਅੱਗੇ ਸਕੂਟਰ ਵੀ ਬਣਾਉਂਦਾ ਜਿਹੜੇ ਬੈਟਰੀ ਨਾਲ ਚੱਲਦੇ ਆ, ਉਹਨੇ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੀ ਚੇਨ ਆ ਜਿਹੜੀ ਉਹ ਬਦਲ ਦਿੱਤੀ ਆ।
0: ਚੀਮਾ ਸਾਹਿਬ ਪ੍ਰਾਈਸ ਮੈਂ ਦੇਖ ਰਿਹਾ ਸਕੂਟਰ ਜਿਹੜਾ ਬੈਟਰੀ ਵਾਲਾ ਉਹ $150 ਦੇ ਉੱਥੋਂ, ਕਿਉਂਕਿ ਉਹ ਡਾਲਰ ਇਕੱਠੇ ਕਰਨੇ ਚਾਹੁੰਦੇ ਆ। ਅਸਲੀ ਜਿਹੜਾ ਮੈਂ ਦੇਖਿਆ ਨਾ ਚਾਈਨਾ ਚਾਹੁੰਦਾ ਕਿ ਡਾਲਰ ਇਕੱਠੇ ਹੋਣ, ਤਿੰਨ ਤਿੰਨ ਸੈਂਟ ਦੀ ਪੰਜ ਪੰਜ ਸੈਂਟ ਦੀਆਂ ਤੁਹਾਨੂੰ ਟੀ ਸ਼ਰਟਾਂ ਦੇਣ ਡੇ ਆ ਉਹ।
1: ਬਿਲਕੁਲ ਬਿਲਕੁਲ,
0: ਲੁੱਟ ਮਚਾਈ ਹੁੰਦੀ ਸੀ, $25-30-50 ਤੋਂ ਘੱਟ ਤੁਹਾਨੂੰ ਉਹ ਟੀ ਸ਼ਰਟ ਨਹੀਂ ਸੀ ਮਿਲਦੀ ਹੁੰਦੀ, ਜੀਨ ਦੀਆਂ ਪੈਂਟਾਂ ਤੁਹਾਨੂੰ $50 ਤੋਂ $45 ਤੋਂ, ਉਹ ਦੇਣ ਡੇ $90-90 ਦੀਆਂ,
1: ਡਾਲਰ ਮਾਰਕੀਟ ਦੇ ਸੋਚਿਆ ਸੀਗਾ ਹੋ ਜਾਏਗਾ, ਪਰ ਉਹ ਨੀ ਹੋਣਾ, ਹੁਣ ਉਹ ਪੋਸੀਬਲ ਨਹੀਂ
0: ਹੈਗਾ। ਉਹ ਨਿੱਕੇ ਨਿੱਕੇ ਪੈਕਟਾਂ ਦੇ ਵਿੱਚ ਨਾ ਜਿਹੜੇ ਛੋਟੇ ਛੋਟੇ ਜਿੱਦਾਂ ਦੋ ਤਿੰਨ ਕੰਪਨੀਆਂ ਉੱਥੇ ਹੈਗੀਆਂ, ਲੋਕੀ ਸਮਾਨ ਮੰਗਾਉਂਦੇ ਆ, ਉਹ ਛੋਟੇ ਜਿਹੇ ਪੈਕਟ ਭੇਜਦੇ, ਜਿੱਦਾਂ ਕੋਈ ਦੋ ਚੀਜ਼ਾਂ ਮੰਗਾਈਆਂ ਤੁਸੀਂ, ਤਿੰਨ ਮੰਗਾਈਆਂ, ਸ਼ਿਪਿੰਗ ਉਹਦੇ $4 ਪਾ ਲਿਆ, $1 ਪਾ ਲਿਆ, ਉਹਦਾ ਤੇ ਕੀ ਲਾ ਲੈਣਗੇ ਟੈਰਫ ਜੀ, ਟੈਰਫ ਤੇ ਲੱਗੂਗਾ ਨਾ, ਜਿਹੜਾ ਕੰਟੇਨਰ ਆਏਗਾ ਵੱਡੇ ਕੰਟੇਨਰ ਆਉਣ ਉਹਨਾਂ ਤੇ ਲੱਗੇਗਾ ਨਾ।
1: ਬਿਲਕੁਲ ਬਿਲਕੁਲ, ਉਹਨਾਂ ਤੇ ਲੱਗਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਅਗਲੀ ਖਾਕ ਸਾਹਿਬ ਜੀ ਖਬਰ ਆਪਣੇ ਕੋਲ ਜਿਹੜੀ ਹੈਗੀ ਆ, ਇਹ ਖਬਰ ਬੜੀ ਲੰਮੀ ਆ, ਪਰ ਹੁਣ ਆਪਾਂ ਕੀ ਕਰੀਏ, ਖਬਰ ਦੇਣੀ ਪੈਣੀ ਆ, ਤੇ ਜਿੱਥੇ ਤੱਕ ਆਪਾਂ ਪੜ ਸਕਾਂਗੇ ਪੜ ਦਿਆਂਗੇ। ਇਹ ਹੈਗਾ ਵੀ ਖਾਕ ਸਾਹਿਬ ਜੀ, ਅਮਰੀਕਾ ਵਿੱਚ ਜਿਹੜੀ ਆ ਨਵਾਂ ਸਾਲ ਚੜਿਆ ਤੇ ਇਹਦੇ ਨਾਲ ਨਵੀਂ ਮਿਨੀਮਮ ਵੇਜ ਆ ਜਿਹੜੀ ਉਹਦੇ ਵਿੱਚ ਵਾਧਾ ਕੀਤਾ ਗਿਆ, ਜਿਸ ਕਾਰਨ ਅਮਰੀਕਾ ਦੇ ਜਿਹੜੇ 19 ਸੂਬੇ ਆ ਉਹਨਾਂ ਦੇ ਵਿੱਚ ਜਿਹੜੀ ਆ ਆਮਦਨ ਵਿੱਚ ਖਾਸਾ ਜ਼ਿਆਦਾ ਵਾਧਾ ਹੋਣਾ ਆ, ਬਾਕੀਆਂ ਵਿੱਚ ਵੀ ਹੋਣਾ, ਪਰ ਇਹ ਜਿਹੜੀਆਂ ਸੂਬੇ ਆ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋਣਾ ਆ, ਤੇ ਜਿਹਦੇ ਵਿੱਚ ਖਾਕ ਸਾਹਿਬ ਜੀ ਸਭ ਤੋਂ ਵੱਧ ਜਿਹੜਾ ਮਿਨੀਮਮ ਵੇਜ ਵਧੀ ਆ ਪਰ ਆਵਰ ਉਹ $2 ਪ੍ਰਤੀ ਘੰਟਾ, ਯਾਨੀ ਇੱਕ ਘੰਟੇ ਮਗਰ $2 ਇਕੱਠੇ ਵਧਾ ਕੇ, ਇਹ ਖਾਕ ਸਾਹਿਬ ਜੀ ਪਹਿਲਾਂ ਮੈਂ ਕਦੇ ਨੀ ਦੇਖਿਆ ਅਮਰੀਕਾ ਦੇ ਵਿੱਚ ਇੰਨਾ ਹੋਇਆ। ਔਰ ਇਹਦੇ ਤੋਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਪਤਾ ਲੱਗਦਾ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਇਹਦਾ ਮਤਲਬ ਗਵਰਨਮੈਂਟ ਦੇ ਨਾਸੀ ਧੁਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ ਕਦੇ 25 ਵਧਦੀ, ਕਦੇ 10 ਸੈਂਟ ਵਧਦੇ ਹੁੰਦੇ ਸੀ,
0: ਪਰ ਜਿਹੜੇ $2 ਰੇਟਾਂ ਦਾ ਨਹੀਂ ਲਾ ਹੁੰਦਾ ਆਪਣੀਆਂ ਦਾ ਕਿ ਉਹਦੇ ਕਿੰਨੀ ਵੇਜ ਕਰਨੀ, ਤੇ ਸਹੀ ਫੈਡਰਲ ਗਵਰਨਮੈਂਟ ਦਾ ਕਿੱਥੋਂ ਲਾ ਆ ਗਿਆ?
1: ਖਾਕ ਸਾਹਿਬ ਜੀ ਇਹ 2 ਲਾ ਆ, ਇੱਕ ਜਿਹੜੀ ਆ ਫੈਡਰਲ ਗਵਰਨਮੈਂਟ ਦੀ, ਮੇਰੀ ਟਿਕਟ ਕਰ ਆਪਾਂ ਪੜ ਸਕਾਂਗੇ ਪੜ ਦਿਆਂਗੇ। ਇਹ ਹੈਗਾ ਵੀ ਖਾਕ ਸਾਹਿਬ ਜੀ ਅਮਰੀਕਾ ਵਿੱਚ ਜਿਹੜੀ ਆ ਨਵਾਂ ਸਾਲ ਚੜਿਆ ਤੇ ਇਹਦੇ ਨਾਲ ਨਵੀਂ ਮਿਨੀਮਮ ਵੇਜ ਆ ਜਿਹੜੀ ਉਹਦੇ ਵਿੱਚ ਵਾਧਾ ਕੀਤਾ ਗਿਆ, ਜਿਸ ਕਾਰਨ ਅਮਰੀਕਾ ਦੇ ਜਿਹੜੇ 19 ਸੂਬੇ ਆ ਉਹਨਾਂ ਦੇ ਵਿੱਚ ਜਿਹੜੀ ਆ ਆਮਦਨ ਵਿੱਚ ਖਾਸਾ ਜ਼ਿਆਦਾ ਵਾਧਾ ਹੋਣਾ ਆ, ਬਾਕੀਆਂ ਵਿੱਚ ਵੀ ਹੋਣਾ, ਪਰ ਇਹ ਜਿਹੜੀਆਂ ਸੂਬੇ ਆ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋਣਾ ਆ। ਤੇ ਜਿਹਦੇ ਵਿੱਚ ਖਾਕ ਸਾਹਿਬ ਜੀ ਸਭ ਤੋਂ ਵੱਧ ਜਿਹੜਾ ਮਿਨੀਮਮ ਵੇਜ ਵਧੀ ਆ ਪਰ ਆਵਰ ਉਹ $2 ਪ੍ਰਤੀ ਘੰਟਾ ਯਾਨੀ ਇੱਕ ਘੰਟੇ ਮਗਰ $2 ਇਕੱਠੇ ਵਧਾ ਕੇ। ਇਹ ਖਾਕ ਸਾਹਿਬ ਜੀ ਪਹਿਲਾਂ ਮੈਂ ਕਦੇ ਨੀ ਦੇਖਿਆ ਅਮਰੀਕਾ ਦੇ ਵਿਚ ਇੰਨਾ ਹੋਇਆ। ਔਰ ਇਹਦੇ ਤੋਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਪਤਾ ਲੱਗਦਾ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਇਹਦਾ ਮਤਲਬ ਗੌਰਮੈਂਟ ਦੇ ਨਾਸੀ ਧੂਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ ਕਦੇ 25 ਵਾਧੀ ਕਦੇ 10 ਸੈਂਟ ਵਾਧੇ ਹੁੰਦੇ ਸੀ।
0: $2
1: ਫੈਡਰਲ ਗੌਰਮੈਂਟ ਦੀ ਮਿਨੀਮਮ ਵੇਜ ਆ ਤੇ ਉਹਦੇ ਉੱਪਰ ਦੀ ਜਿਹੜੀ ਆ ਸਟੇਟ ਦੀ।

0: ਦੀਆਂ ਸਿਚੁਏਸ਼ਨ ਹੁੰਦੀਆਂ, ਇਹਦਾ ਮਤਲਬ ਗਵਰਨਮੈਂਟ ਦੇ ਨਾਸੀ ਧੂਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ ਕਦੇ 25 ਵਧ ਗਈ, ਕਦੇ 10 ਸੈਂਟ ਵਧੇ ਹੁੰਦੇ ਸੀ,
1: ਪਰ ਜਿਹੜੇ $2 ਸਟੇਟਾਂ ਦਾ ਨੀ ਲਾ ਹੁੰਦਾ ਆਪਣੀਆਂ ਦਾ ਕਿ ਉਹਦੇ ਕਿੰਨੀ ਵੇਜ ਕਰਨੀ, ਤੇ ਸਹੀ ਫੈਡਰਲ ਗਵਰਨਮੈਂਟ ਦਾ ਕਿੱਥੋਂ ਲਾ ਆ ਗਿਆ?
0: ਖੱਖ ਸਾਹਿਬ ਜੀ, ਇਹ 2 ਲਾ ਆ, ਇੱਕ ਜਿਹੜੀ ਆ ਫੈਡਰਲ ਗਵਰਨਮੈਂਟ ਦੀ ਮਿਨੀਮਮ ਵੇਜ ਆ, ਤੇ ਉਹਦੇ ਉੱਪਰ ਦੀ ਜਿਹੜੀ ਆ ਸਟੇਟ ਦੀ ਮਿਨੀਮਮ ਵੇਜ ਆ, ਉਹ ਆਪਣੀ ਜਿੰਨੀ ਮਰਜ਼ੀ ਕਰ ਲੈਣ ਸਟੇਟ ਵਾਲੇ, ਉਹਦੇ ਉੱਪਰ ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਹੁੰਦੀ ਆ। ਇਹਦੇ ਵਿੱਚ ਆਪਾਂ ਅੱਗੇ ਜਾ ਕੇ ਦੇਖਦੇ ਹਾਂ 2 ਮਿਨੀਮਮ ਵੇਜ ਹੁੰਦੀ ਆ, ਇੱਕ ਫੈਡਰਲ ਗਵਰਨਮੈਂਟ ਦੀ ਤੇ ਇੱਕ ਜਿਹੜੀ ਆ ਸਟੇਟ ਗਵਰਨਮੈਂਟ ਦੀ ਹੁੰਦੀ ਆ। ਤੇ ਬਾਕੀ ਉਹਦੇ ਨਾਲ ਖੱਖ ਸਾਹਿਬ ਜੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਚਲੋ ਇੱਥੇ ਕਰ ਲੈਂਦੇ ਹਾਂ, ਗੱਲਾਂ ਤਾਂ ਆਪਣੀਆਂ ਆਈਆਂ। ਉਹ ਇਸ ਤਰ੍ਹਾਂ ਹੈ ਕਿ ਜਿਹੜੇ ਜਿੱਦਾਂ ਹੁਣ ਕੈਲੀਫੋਰਨੀਆ ਸੂਬਾ ਲਾ ਲਓ, ਸਟੇਟ ਹੈ ਇਹ, ਕੈਲੀਫੋਰਨੀਆ ਦੇ ਵਿੱਚ ਵੀ ਖੱਖ ਸਾਹਿਬ ਜਿੱਦਾਂ ਫ੍ਰੈਜ਼ਨੋ ਵਰਗਾ ਮੈਟਰੋਪੋਲੀਟਨ ਟਾਊਨ ਹੈਗਾ ਇਹ, ਇਹਦੇ ਵਿੱਚ ਖੱਖ ਸਾਹਿਬ ਜੀ ਮਹਿੰਗਾਈ ਜ਼ਿਆਦਾ ਆ, ਕਿਉਂਕਿ ਜੇ ਤੁਸੀਂ ਬਾਹਰ ਇਹ ਆਲੇ ਦੁਆਲੇ ਮੰਡੀਆਂ ਲੈ ਲਓ, ਕਰਮਨ ਲੈ ਲਓ, ਆਸੇ ਪਾਸੇ ਦੇ ਜਿਹੜੇ ਛੋਟੇ ਟਾਊਨ ਹੈ, ਉੱਥੇ ਖੱਖ ਸਾਹਿਬ ਜੀ ਚੀਜ਼ਾਂ ਵੀ ਸਸਤੀਆਂ ਹੈ, ਘਰਾਂ ਦੇ ਰੈਂਟ ਘੱਟ ਆ, ਅਪਾਰਟਮੈਂਟਾਂ ਦੇ ਰੈਂਟ ਘੱਟ ਆ, ਸਾਰਾ ਕੁਛ ਆ। ਸੋ ਇਸ ਤਰ੍ਹਾਂ ਵੀ ਜਿਹੜੀਆਂ ਸਿਟੀ ਦੀਆਂ, ਜਾਂ ਆਪਾਂ ਪੰਚਾਇਤਾਂ ਕਹਿ ਲਓ, ਇੱਥੇ ਉਹ ਮਿਊਨਿਸਪੈਲਿਟੀ ਉਹਨੂੰ ਕਹਿ ਦਿੰਦੇ ਆ, ਉਹ ਵੀ ਜਿਹੜੇ ਆ ਆਪਣੇ ਆਪਣੇ ਸ਼ਹਿਰ ਦੀ ਮਿਨੀਮਮ ਵੇਜ ਆ ਜਿਹੜੀ ਉਹਨੂੰ ਉਹ ਕਰ ਸਕਦੇ ਹੁੰਦੇ ਆ ਕੰਟਰੋਲ। ਸੋ 3 ਲਾ ਲਓ, 1 ਤੁਹਾਡਾ ਜਿਹੜਾ ਸਿਟੀ ਆਪਣਾ ਸ਼ਹਿਰ ਆ, ਤੇ 1 ਸਟੇਟ, ਤੇ 3 ਜਿਹੜੀ ਆ ਫੈਡਰਲ ਗਵਰਨਮੈਂਟ ਆ। ਸੋ ਇਹ 3 ਵੱਖਰੇ ਵੱਖਰੇ ਜਿਹੜੇ ਅਦਾਰੇ ਹੈਗੇ ਆ, ਉਹ ਆਪਣੇ ਹਿਸਾਬ ਦੇ ਨਾਲ ਉਹ ਕਰ ਲੈਂਦੇ ਆ, ਮਿਨੀਮਮ ਵੇਜ ਵਧਾ ਸਕਦਾ ਲੈਂਦੇ ਆ। ਤੇ ਜਾਣੀ ਕਿ ਜਿਹੜੀ ਫੈਡਰਲ ਦੀ ਆ, ਉਦੋਂ ਘੱਟ ਨੀ ਕੋਈ ਵੀ ਦੇ ਸਕਦਾ, ਉਦੋਂ ਬਾਅਦ ਜਿੰਨੀ ਮਰਜ਼ੀ ਤੁਸੀਂ ਦੇ। ਤੇ ਇਹਦੇ ਵਿੱਚ ਖੱਖ ਸਾਹਿਬ ਜੀ, ਨਵੇਂ ਸਾਲ ਵੱਲੋਂ ਜਿਹੜਾ ਤੋਹਫਾ ਦਿੱਤਾ ਗਿਆ, ਬੜੀ ਖੁਸ਼ੀ ਵਾਲੀ ਗੱਲ ਆ ਕਿ 19 ਸੂਬਿਆਂ ਵਿੱਚ 8.30 ਮਿਲੀਅਨ ਜਿਹੜੇ ਲੋਕ ਆ, 8.3 ਮਿਲੀਅਨ ਜਿਹੜੀ ਪਰਜਾ ਹੈਗੀ ਆ, ਤੇ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗ ਪਊਗਾ, ਜਿਹੜੀ ਮਿਨੀਮਮ ਵੇਜ ਵਧੀ ਹੈ ਇਹਦੇ ਕਾਰਨ, ਕਿਉਂਕਿ ਮਹਿੰਗਾਈ ਨੇ ਪਰਜਾ ਦੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ ਨਾਸੀ ਧੂਆਂ ਲਿਆਂਦਾ ਪਿਆ।
1: ਤੇ ਹੋਰ ਵਧੇਗੀ ਚੀਮਾ ਸਾਹਿਬ ਜਦੋਂ ਕੰਪਨੀਆਂ, ਤੁਸੀਂ ਜਦੋਂ ਚਲੋ ਆਪਾਂ ਛੋਟੀ ਐਗਜ਼ਾਮਪਲ ਲੈ ਲੈ, ਵਾਲਮਾਰਟ ਆ, ਵਾਲਮਾਰਟ ਦੀ ਜਦੋਂ ਜਿਹੜੇ ਕੰਮ ਕਰਦੇ ਉਹਨਾਂ ਦੀ $2 ਵੱਧ ਗਈ, ਤੇ ਵਾਲਮਾਰਟ ਨੇ ਕਿੱਥੋਂ ਜੇਬੀ ਜਦੋਂ ਦੇਣੇ ਨੀ ਉਹਨੇ, ਫਿਰ ਹੋ ਰਹੀ
0: ਬਿਲਕੁਲ ਬਿਲਕੁਲ ਨੀ ਦੇਣੇ ਖੱਖ ਸਾਹਿਬ ਜੀ, ਉਹਨੇ ਤੁਹਾਡੀ ਸੈਲ ਲਾਉਣੀ
1: ਬਿਲਕੁਲ।
0: ਹਾਂ, ਔਰ ਜਿਹੜਾ ਇਹ ਇੱਥੇ ਖੱਖ ਸਾਹਿਬ ਜੀ ਦੇਖੋ, ਆਪਾਂ ਜਿਹੜੀ ਬਹੁਤੀ ਮਹਿੰਗਾਈ ਤੇ ਕਈ ਵਾਰ ਸੋਚਦੇ ਨੀ ਹੈਗੇ, ਖੱਖ ਸਾਹਿਬ ਜੀ ਸਭ ਤੋਂ ਵੱਧ ਫਾਇਦਾ ਆ ਜਿਹੜਾ ਉਹ ਗਵਰਨਮੈਂਟ ਨੂੰ ਹੁੰਦਾ, ਜਦੋਂ ਤੁਹਾਡੀ ਮਿਨੀਮਮ ਵੇਜ ਵੱਧਦੀ ਆ,
1: ਟੈਕਸ ਬਿਲਕੁਲ,
0: ਟੈਕਸ ਹਰ ਪਾਸੇ ਤੋਂ ਹੀ ਟੈਕਸ ਚੱਕਦੇ ਆ। ਹਾਂ, ਸੋ ਇਸ ਕਰਕੇ ਨਹੀਂ ਤਾਂ ਗਵਰਨਮੈਂਟ ਤਾਂ ਵਧਾਉਣੀ ਨਾ ਕਦੇ ਵੀ, ਇਹ ਤਾਂ ਹੀ ਵਧਾਉਣੇ ਆ ਕਿਉਂਕਿ ਇਹਨਾਂ ਨੂੰ ਜਦੋਂ ਦੇਖਿਆ ਵੀ ਹੁਣ ਸਾਡੇ ਪੂਰੇ ਨੀ ਫੜਦੇ, ਕਹਿੰਦੇ ਮਿਨੀਮਮ ਵੇਜ ਵਧਾ ਦੇ, ਉਹ ਚ ਤੁਹਾਨੂੰ ਟੈਕਸ ਜ਼ਿਆਦਾ ਆਊਗਾ। ਇਹ ਗੱਲ ਆ, ਬਹੁਤੇ ਲੋਕ ਸੋਚਦੇ ਨੀ ਆਪਾਂ। ਤੇ ਹੁਣ ਕੀ ਆ ਖੱਖ ਸਾਹਿਬ ਜੀ, ਇਹ ਜਿਹੜਾ 8.3 ਮਿਲੀਅਨ ਲੋਕਾਂ ਨੂੰ ਕਹਿੰਦਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗੂਗਾ, ਕਿਉਂਕਿ ਮਹਿੰਗਾਈ ਨੇ ਪਰਜਾ ਦੀ ਜਿਹੜੀਆਂ ਨਾਸੀ ਧੂਆਂ ਲਿਆਂਦਾ ਪਿਆ। ਤੇ ਇਸ ਤਰ੍ਹਾਂ ਕਾਰਨ ਨਾਲ ਅਮਰੀਕਾ ਵਿੱਚ ਕਹਿੰਦੇ ਆ ਭਈ ਕਾਮਿਆਂ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਆ, ਜੇ ਦੇਖੋ ਹੁਣ ਆਪਾਂ ਜਿਹੜੀ ਹੁਣੇ ਗੱਲ ਕਰਕੇ ਹਟੇ ਆ ਖੱਖ ਸਾਹਿਬ ਜੀ, ਇਹਦੇ ਵਿੱਚ ਜਿਹੜੀ ਗਵਰਨਮੈਂਟ ਆ ਉਹਦੀ ਉਹਨੂੰ $5 ਬਿਲੀਅਨ ਦਾ ਜਿਹੜਾ ਉਹ ਵਾਧਾ ਹੋਣਾ ਆ। ਤੇ ਹੁਣ ਇਹ $5 ਬਿਲੀਅਨ ਆ, ਇਹਦੇ ਵਿੱਚੋਂ ਤੁਸੀਂ ਦੇਖੋ ਗਵਰਨਮੈਂਟ ਨੂੰ ਟੈਕਸ ਕਿੰਨਾ ਜਾਣਾ।
1: ਬਿਲਕੁਲ,
0: ਹਾਂ। ਸੋ ਇਸ ਕਰਕੇ ਮੈਨੂੰ ਇਹ ਨਹੀਂ ਤਾਂ ਵਧਾਉਣਾ ਹੀ ਨਾ, ਲੀਡਰ ਤਾਂ ਉਹ ਕਹਿੰਦਾ ਕੋਈ ਨੀ ਮਰੀ ਚਲੋ ਸਾਨੂੰ ਵੀ ਆ, ਇਸ ਜੇ ਗੱਲਾਂ ਵੀ ਹੈ ਨਾ,
1: ਪ੍ਰੈਸ਼ਰ ਬਣ ਜਾਂਦਾ ਉਹਦੀ ਕਰਕੇ, ਵਧਾਉਣੀ ਵੀ ਪੈਂਦੀ ਹੈ ਸਰਕਾਰ,
0: ਵਧਾਉਣੀ ਪੈਂਦੀ ਆ ਬਿਲਕੁਲ, ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਤੇ ਇਹ ਮਿਨੀਮਮ ਵੇਜ ਆ ਜਿਹੜੀ ਖੱਖ ਸਾਹਿਬ ਜੀ, ਇਹਦੇ ਵਧਾਉਣ ਦੇ ਵੱਖਰੇ ਵੱਖਰੇ ਜਿਹੜੇ ਸ਼ਹਿਰਾਂ ਦੀਆਂ ਆ ਮਿਊਨਿਸਪੈਲਿਟੀਜ਼ ਆ ਉਹਨਾਂ ਵੱਲੋਂ ਜਿਹੜੇ ਆ ਉਹ ਆਪਣੇ ਰੇਟ ਆ ਜਿਹੜੇ ਉਹ ਸੈੱਟ ਕੀਤੇ ਗਏ ਆ। ਉਦਾਹਰਣ ਦੇ ਤੌਰ ਤੇ ਜਿਹੜੀ ਆ ਸਿਆਟਲ ਆ ਖੱਖ ਸਾਹਿਬ ਜੀ, ਉੱਥੇ ਮਿਨੀਮਮ ਵੇਜ ਆ ਜਿਹੜੀ ਉਹ ਹੁਣ $21.30 ਜਿਹੜੀ ਆ ਉਹ ਹੋ ਗਈ ਆ। ਤੇ ਜਿਹੜਾ ਮਿਨੀਆਪੋਲਿਸ ਜਿਹਨੂੰ ਕਹਿੰਦੇ ਆ ਸ਼ਹਿਰ ਨੂੰ, ਉੱਥੇ ਖੱਖ ਸਾਹਿਬ ਮਿਨੀਮਮ ਵੇਜ $16.37 ਜਿਹੜੇ ਉਹ ਸੈਂਟ ਜਿਹੜੇ ਆ ਉਹ ਪ੍ਰਤੀ ਘੰਟੇ ਦੀ ਵਧਾਈ ਗਈ ਆ। ਤੇ ਅਮਰੀਕਾ ਦਾ ਹਵਾਈ ਸੂਬਾ ਹੈ ਜਿਹੜਾ ਖੱਖ ਸਾਹਿਬ ਜੀ, ਉਹਦੇ ਵਿੱਚ $14 ਜਿਹੜੀ ਆ ਉਹ ਪ੍ਰਤੀ ਘੰਟੇ ਤੋਂ $14 ਤੋਂ ਲੈ ਕੇ $16 ਵਧਾ ਦਿੱਤੀ ਗਈ ਆ। ਇਹੀ ਜਿਹੜਾ ਸੂਬਾ ਹੈ ਹਵਾਈ, ਸਭ ਤੋਂ ਜ਼ਿਆਦਾ ਮਿਨੀਮਮ ਵੇਜ $2 ਜਿਹੜੇ ਪਰ ਘੰਟੇ ਮਗਰ ਇਸ ਸੂਬੇ ਦੇ ਵਿੱਚ ਵਧੇ ਆ। ਤੇ ਇਹ ਸਭ ਤੋਂ ਜ਼ਿਆਦਾ ਵਾਧੇ ਵਾਲਾ ਸੂਬਾ, ਤੇ ਇਹਦੇ ਨਾਲ ਅਗਲੀਆਂ ਜਿਹੜੀਆਂ ਮੇਨ ਸਟੇਟਾਂ ਦੇ ਨਾਂ ਦਿੱਤੇ ਆ ਉਹਨਾਂ ਨੇ ਐਰੀਜ਼ੋਨਾ, ਕੈਲੀਫੋਰਨੀਆ, ਮਿਸ਼ੀਗਨ, ਨਿਊਜਰਸੀ ਤੇ ਨਿਊਯਾਰਕ, ਇਹਨਾਂ ਦੇ ਵਿੱਚ ਵੀ ਜਿਹੜੇ ਆ ਮਤਲਬ ਜ਼ਿਆਦਾ ਵਾਧਾ ਜਿਹਨਾਂ ਸੂਬਿਆਂ ਦੇ ਵਿੱਚ ਹੋਇਆ ਉਹ ਇਹਨਾਂ ਦੇ ਨਾਂ ਆ। ਤੇ ਇਹਦਾ ਕੀ ਆ ਹੁਣ ਅੱਗੇ ਜਿਹੜੀ ਆ ਗੱਲਬਾਤ ਆ, ਉਹ ਫੈਡਰਲ ਮਿਨੀਮਮ ਵੇਜ ਆ ਜਿਹੜੀ ਉਹ 7.25 ਆ। ਤੇ ਇਹਦੇ ਨਾਲ ਨਿਰਭਰ ਆ ਕਿ ਤੁਸੀਂ ਅਮਰੀਕਾ ਦੇ ਕਿਹੜੇ ਸੂਬੇ ਅਤੇ ਕਿਸ ਸ਼ਹਿਰ

0: ਰਹਿੰਦੇ ਹੋਵੋਗੇ ਸੋ ਜਿਹੜੀ ਮਿਨੀਮਮ ਵੇਜ ਫੈਡਰਲ ਮਿਨੀਮਮ ਵੇਜ ਆ ਉਹ $7.25 ਆ।
1: ਅੱਛਾ ਜੀ।
0: ਹਾਂਜੀ, ਇਹਦੇ ਉੱਪਰ ਦੀ ਜੋ ਕੁਛ ਮਰਜ਼ੀ ਵੱਖਰੇ ਵੱਖਰੀਆਂ ਸਟੇਟਾਂ ਕਰੀ ਜਾਣ। ਹੁਣ ਅੱਗੇ ਜਾ ਕੇ ਇਹਨਾਂ ਦਾ ਸਾਰਿਆਂ ਦਾ ਡੇਟਾ ਦਿੱਤਾ ਹੋਇਆ। ਐਰੀਜ਼ੋਨਾ ਵਿੱਚ ਖਾਸ ਕਰ ਜਿਹੜੀ ਹੈਗੀ ਆ ਮਿਨੀਮਮ ਵੇਜ ਉਹ ਹੁਣ $14.70 ਤੋਂ $15.15 ਹੋ ਗਈ ਆ। ਤੇ ਇਹਦੇ ਨਾਲ ਖਾਸ ਕਰ ਜੀ ਇੱਕ ਹੋਰ, ਮੈਨੂੰ ਤਾਂ ਇਹ ਸਿਸਟਮ ਬਹੁਤ ਵਧੀਆ ਨਹੀਂ ਲੱਗਦਾ, ਪਰ ਇੱਥੇ ਤਾਂ ਬਹੁਤ ਆਪਾਂ ਜਦੋਂ ਪੜਾਂਗੇ ਫਿਰ ਪਤਾ ਲੱਗੂਗਾ ਆਪਾਂ ਨੂੰ ਕੀ ਹੋ ਕੀ ਰਿਹਾ ਇੱਥੇ। ਇਹਦੇ ਵਿੱਚ ਹੁਣ ਖਾਕ ਸਾਹਿਬ ਜਿਹੜੀ $14.70 ਪਹਿਲਾਂ ਸੀਗੀ ਉਹਦੇ ਤੋਂ $15.15 ਆ ਜਿਹੜੀ ਉਹ ਮਿਨੀਮਮ ਵੇਜ ਕਰ ਦਿੱਤੀ ਆ। ਤਾਂ ਇਹਦੇ ਨਾਲ ਇੱਕ ਹੋਰ ਜਿਹੜਾ ਮਾਮਲਾ ਇਹ ਰੱਖਦੇ ਆ ਉਹ ਇਹ ਆ ਕਿ ਜਿਹਦੀ ਜਿਹਨਾਂ ਜੋਬਾਂ ਦੇ ਵਿੱਚ ਟਿਪ ਮਿਲਦੀ ਆ ਤੁਹਾਨੂੰ,
1: ਹਾਂਜੀ
0: ਜਿੱਥੇ ਟਿਪ ਦਿੱਤੀ ਜਾਂਦੀ ਆ ਉਹਨਾਂ ਦੀ ਮਿਨੀਮਮ ਵੇਜ ਵੀ ਆ ਜਿਹੜੀ ਉਹ ਵੱਖਰੀ ਆ।
1: ਜਿੱਦਾਂ ਤੁਹਾਡੇ ਰੈਸਟੋਰੈਂਟਾਂ ਚ ਕੰਮ ਕਰਦੇ ਵੇਟਰ ਕਰਦੇ।
0: ਹਾਂਜੀ ਬਿਲਕੁਲ ਬਿਲਕੁਲ। ਹੁਣ ਦੇਖੋ ਐਰੀਜ਼ੋਨਾ ਦੇ ਵਿੱਚ $14.70 ਤੋਂ ਵੱਧ ਕੇ ਆ ਜਿਹੜੀ $15.15 ਹੋ ਗਏ, ਤੇ ਜਿਹੜੀ ਇਹਦੇ ਨਾਲ ਟਿਪਡ ਵੇਜ ਆ ਨਾ ਉਹ $11.77 ਤੋਂ ਵਧਾ ਕੇ ਉਹਨਾਂ ਨੇ $12.15 ਕੀਤੀ ਆ।
1: ਅੱਛਾ, ਉਹਦੇ ਹਿਸਾਬ ਨਾਲ ਹੁੰਦਾ ਨਾ ਚੀਮਾ ਸਾਹਿਬ, ਟਿਪ ਤੁਸੀਂ ਉਹੀ ਦਿੰਦੇ ਆ ਜਿੰਨੀ ਤੁਹਾਡਾ ਅਮਾਉਂਟ ਹੁੰਦਾ ਨਾ ਆਇਆ ਹੁੰਦਾ।
0: ਹਾਂਜੀ,
1: ਬਿੱਲ ਬਣਿਆ $25 ਦਾ, ਉਹਦੇ ਨਾਲ ਦੋ ਗੁਣਾ ਕਰਕੇ ਇਦਾਂ ਕਰਕੇ ਹੁੰਦਾ ਜੀ ਸ਼ਾਇਦ।
0: ਪਰਸੈਂਟੇਜ ਹੁੰਦੀ ਆ ਉਹ, ਉਹਦੀ ਕੁਛ ਪਰਸੈਂਟੇਜ ਹੁੰਦੀ ਆ।
1: ਲੇਕਿਨ ਹੈ ਨਾ ਉਹ ਤੇ ਇਦਾਂ ਪਾਉਂਦੇ ਆ ਕਿਉਂਕਿ ਕਾਨੂੰਨ ਤੌਰ ਦੇ ਉੱਪਰ ਉਹੀ ਆ, ਪਰ ਜਿਹੜੇ ਸਾਡੇ ਵਰਗੇ ਦੇਸੀ ਜਾਂਦੇ ਆ ਉਹ $5 ਪਾ ਕੇ ਤੁਰ ਪੈਂਦੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ। ਤੇ ਜਿਹੜੀ ਹੈਗੀ ਆ ਕੈਲੀਫੋਰਨੀਆ ਸੂਬਾ, ਇਹਦੇ ਵਿੱਚ $16.50 ਤੋਂ ਜਿਹੜੀ ਆ $16.90 ਤੋਂ $40 ਉਹਦੀ ਵਧਾ ਤੇ ਆ ਪਰ ਘੰਟੇ। ਮਗਰ ਤੇ ਕੋਲੋਰਾਡੋ ਸੂਬਾ ਹੈ ਜਿਹੜਾ ਖਾਕਸਾ ਜੀ, ਉਹਦੇ ਵਿੱਚ $14.81 ਤੋਂ $15.16, ਤੇ ਉਥੋਂ ਜਿਹੜੀ ਟਿਪਡ ਵੇਜ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹੜੀ $11.89 ਤੋਂ ਲੈ ਕੇ ਉਹਨਾਂ ਨੇ $12.14 ਜਿਹੜੀ ਉਹ ਕੀਤੀ ਆ। ਕਨੈਕਟੀਕਟ ਸੂਬਾ ਹੈ ਜਿਹੜਾ, ਉਹਦੇ ਵਿੱਚ $16.35 ਤੋਂ ਵਧਾ ਕੇ $16.94 ਕਰ ਦਿੱਤੀ, ਤੇ ਉਥੋਂ ਦੀ ਜਿਹੜੀ ਟਿਪਸ ਦੇਖੋ ਆਹ ਜਿਹੜਾ ਸੂਬਾ ਆ ਇਹਨੂੰ ਗਾਂਹ ਦੇ ਵੀ ਆਉਣੇ ਆ। ਦੇਖੋ ਤੁਸੀਂ ਬੜੀ ਦਿਲਚਸਪ ਗੱਲ ਆ, ਹੁਣ ਇਹ ਜਿਹੜਾ ਸੂਬਾ ਆ ਦੇਖੋ ਖਾਕਸਾ ਵੀ 16.35 ਤੋਂ ਉਹਨਾਂ ਨੇ $16.94 ਕਰ ਦਿੱਤੀ, ਪਰ ਇਹਨਾਂ ਦੀ ਜਿਹੜੀ ਟਿਪ ਵੇਜ ਆ ਸਿਰਫ ਤੇ ਸਿਰਫ $6.38 ਆ। ਜਿਹਦੇ ਵਿੱਚ ਕੋਈ ਵਾਧਾ ਵੀ ਨੀ ਕੀਤਾ ਗਿਆ, ਵਧਾਈ ਵੀ ਨੀ ਗਈ ਉਹ।
1: ਚੀਮਾ ਸਾਹਿਬ ਉਹਨਾਂ ਨੂੰ ਹੁੰਦਾ ਕੀ ਆ ਕਿ ਜੇ ਉਹਨਾਂ ਨੂੰ $6 ਘੰਟੇ ਦੇ ਜਾਂ $7 ਘੰਟੇ ਦੇ ਮਿਲਦੇ ਆ, ਪਰ ਟਿਪ ਦੇ ਨਾਲ ਜਿਹੜੀ ਨਾ, ਕਿਉਂਕਿ ਜਿਹੜਾ ਗੋਰਾ ਨਾ ਉਹ ਜਦੋਂ ਵੀ ਰੈਸਟੋਰੈਂਟ ਚ ਜਾਣ ਖਾਣ ਜਾਏਗਾ ਨਾ, ਤੇ ਉਹਨਾਂ ਨੂੰ ਉਹ ਉਸ ਹਿਸਾਬ ਨਾਲ ਟਿਪ ਦੇਗਾ ਜਿੰਨੀ ਉਹਦੀ ਬਣਦੀ ਆ।
0: ਹਾਂਜੀ,
1: ਉਹਦੇ ਮੇਕ ਮਨੀ, ਉਹ ਵੇਟਰ ਐਡਾ ਥੱਲੇ ਨੀ ਜਾਂਦਾ ਜੀ, ਉਹ ਬਣਾਉਂਦੇ ਆ ਪੈਸੇ।
0: ਹਾਂਜੀ ਬਿਲਕੁਲ। ਤੇ ਹੁਣ ਕੀ ਆ ਜਿਹੜੀ ਹਵਾਈ ਆ ਇਹਦੇ ਵਿੱਚ ਖਾਕਸਾ ਜੀ ਮਿਨੀਮਮ ਵੇਜ $14 ਤੋਂ $16 ਕੀਤੀ ਆ। ਸਭ ਤੋਂ ਜਿਆਦਾ ਮਿਨੀਮਮ ਵੇਜ ਜਿਹੜੀ ਵਧੀ ਆ ਉਹ ਇਹ ਹਵਾਈ ਦੇ ਵਿੱਚ ਵਧੀ ਆ, $14 ਤੋਂ $2 ਇਕੱਠੇ ਵਧਾ ਤੇ ਉਹਨਾਂ ਨੇ $16 ਕਰ ਦਿੱਤੀ ਆ। ਤੇ ਜਿਹੜੀ ਉਹਨਾਂ ਦੀ ਟਿਪ ਵੇਜ ਆ ਉਹ ਹੈਗੀ ਆ $12.75 ਤੋਂ $14.75 ਕਰਤੀ, ਆ ਵੀ ਜਿਹੜੀ ਆ ਦੇਖੋ ਇੱਥੇ ਵੀ $2 ਵਧੇ ਆ ਟਿਪ ਵੇਜ। ਤੇ ਮੇਨ ਸੂਬਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹਦੇ ਵਿੱਚੋਂ ਜਿਹੜੀ ਆ $14.65 ਤੋਂ ਵੱਧ ਕੇ $15.10 ਕੀਤੀ ਗਈ ਆ, ਤੇ ਟਿਪ ਵੇਜ ਆ ਜਿਹੜੀ ਉੱਥੇ ਦੀ ਉਹ $7.33 ਪਹਿਲਾਂ ਸੀਗੀ ਤੇ ਹੁਣ $7.55 ਜਿਹੜੀ 22 ਸੈਂਟ ਮੇਰੇ ਹਿਸਾਬ ਨਾਲ ਜਿਹੜੀ ਆ ਉਹ ਉਹਨਾਂ ਨੇ ਵਧਾਈ ਆ। ਤੇ ਇਦੋਂ ਅੱਗੇ ਮਿਸ਼ੀਗਨ ਸੂਬਾ ਹੈ ਜਿਹੜਾ ਖਾਕ ਸਾਹਿਬ ਜੀ ਉਹਦੇ ਵਿੱਚ $12.47 ਤੋਂ ਵਧਾ ਕੇ $13.73 ਟਿਪ ਵੇਜ ਕੀਤੀ ਆ, ਤੇ ਰੈਗੂਲਰ ਵੇਜ ਆ ਜਿਹੜੀ ਉਹ ਇੰਨੀ ਵਧਾਈ ਆ, ਤੇ ਉਹਦੇ ਤੋਂ ਅੱਗੇ ਜਿਹੜੀ ਆ $7.55 ਕਰਤੀ। ਮਿਸ਼ੀਗਨ ਸੂਬਾ ਜਿਹੜਾ ਉਹਦੇ ਵਿੱਚ $12.48 ਤੋਂ$13.73 ਤੇ ਟਿਪ ਵੇਜ ਆ ਜਿਹੜੀ ਉਹ $4.75 ਤੋਂ $5.49 ਉਹਨਾਂ ਨੇ ਉਥੋਂ ਦੀ ਜਿਹੜੀ ਮਿਨੀਮਮ ਵੇਜ ਵਧਾ ਕੇ ਕੀਤੀ। ਇਹ ਤਾਂ ਕੁਛ ਵੀ ਨੀ ਹੈਗੇ, ਚਲੋ ਕੋਈ ਨੀ ਆਪਾਂ ਡਿਸਕਸ ਕਰਦੇ ਆ। ਮਿਨੀਸੋਟਾ ਵਿੱਚ $11.13 ਤੋਂ ਵਧਾ ਕੇ $11.41 ਕੀਤੀ ਗਈ ਆ, ਤੇ ਉਥੋਂ ਦੀ ਜਿਹੜੀ ਆ ਇਹਦੇ ਵਿੱਚ ਜਿਹੜੀ ਉਹ ਦੂਸਰੀ ਟਿਪਡ ਵੇਜ ਬਾਰੇ ਕੋਈ ਗੱਲਬਾਤ ਨੀ ਕੀਤੀ ਗਈ। ਤੇ ਮਜ਼ਦੂਰੀ ਆ ਜਿਹੜਾ ਖਾਕ ਸਾਹਿਬ ਜੀ ਉਹਦੇ ਵਿੱਚ $13.75 ਤੋਂ $15 ਸੋ $1.25 ਇੱਥੇ ਵਧੇ ਆ, ਤੇ ਉਹਨਾਂ ਦੀ ਟਿਪਡ ਵੇਜ ਆ ਜਿਹੜੀ ਉਹ $6.88 ਪਹਿਲਾਂ ਸੀਗੀ ਤੇ ਹੁਣ $7.50 ਆ ਜਿਹੜੀ ਉਹ ਕਰ ਦਿੱਤੀ ਗਈ ਆ। ਤੇ ਮੋਂਟਾਨਾ ਜਿਹੜਾ ਸੂਬਾ ਹੈਗਾ ਉੱਥੇ ਖਾਕ ਸਾਹਿਬ ਜੀ $10.55 ਤੋਂ ਉਹਨਾਂ ਨੇ $0.30 ਵਧਾ ਕੇ $10.85 ਕਰ ਦਿੱਤੀ ਆ। ਤੇ ਜਿਹੜਾ ਨਵਰਾਸਕਾ ਹੈਗਾ ਉਹਦੇ ਵਿੱਚ $13.50 ਤੋਂ $1.50 ਇਹਨਾਂ ਨੇ ਇਕੱਠਾ ਵਧਾਤਾ ਨਵਰਾਸਕਾ ਸੂਬੇ ਦੇ ਵਿੱਚ, ਸਾਢੇ 13 ਤੋਂ $15 ਕਰ ਦਿੱਤੀ। ਤੇ ਜਿਹੜੀ ਉਹਨੇ ਟਿਪਡ ਵੇਜ ਆ ਖਾਕ ਸਾਹਿਬ ਜੀ ਉਹ ਸਿਰਫ ਤੇ ਸਿਰਫ $2.13 ਹੈਗੀ। ਸਭ ਤੋਂ ਮੇਰਾ ਖਿਆਲ ਥੋੜੀ ਇਹ ਆ ਨਵਰਾਸਕਾ ਦੇ ਵਿੱਚ। ਤੇ ਨਿਊ ਜਰਸੀ ਵਿਚ ਖਾਕ ਸਾਹਿਬ ਜੀ $15 $0.59 ਸੀਗੇ ਪਹਿਲਾਂ, ਉਹਨਾਂ ਨੇ $15 ਤੇ $0.92 ਕਰ ਦਿੱਤੇ। ਜਿਹੜੀ ਟਿਪ ਵੇਜ ਆ ਉਹਨਾਂ ਦੀ $15 $0.19 ਤੋਂ ਵਧਾ ਕੇ ਉਹਨਾਂ ਨੇ $15 $0.92 ਕਰ ਦਿੱਤੀ ਆ। ਤੇ ਹੁਣ ਕੀ ਆ ਕਿ ਇਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਇਹਨਾਂ ਦੀ ਜਿਹੜੀ ਟਿਪ ਵੇਚ ਸੀਗੀ ਵਧਾਈ ਉਹ $15 $0.19 ਤੋਂ $15.92 ਤੇ ਟਿਪ ਵੇਜ ਆ ਜਿਹੜੀ ਇਹਨਾਂ ਦੀ ਉਹ ਹੈਗੀ ਆ $5.62 ਤੋਂ ਵਧਾ ਕੇ ਉਹਨਾਂ ਨੇ $6.05 ਜਿਹੜੀ ਆ ਉਹ ਕੀਤੀ ਆ। ਤੇ ਨਿਊਯਾਰਕ ਜਿਹੜਾ ਹੈਗਾ ਤੁਹਾਡਾ ਖੱਕ ਸਾਹਿਬ ਜੀ, ਇੱਥੇ $16.50 ਤੋਂ ਵਧਾ ਕੇ ਉਹਨਾਂ ਨੇ $17 ਜਿਹੜੀ ਆ ਉਹ ਕਰਤੀ ਆ, ਸੋ ਸਿਰਫ 50 ਸੈਂਟ ਵਧੇ ਆ। ਤੇ ਟਿਕਟ ਵੇਜ ਆ ਜਿਹੜੀ ਉਹ $11 ਤੋਂ ਵਧਾ ਕੇ $11.35 ਉਹਨਾਂ ਨੇ ਜਿਹੜੇ ਵਧਾਏ ਆ। ਮੇਰਾ ਖਿਆਲ ਹੈ ਨਿਊਯਾਰਕ ਸਟੇਟ ਦੇ ਵਿੱਚ ਟਿਕਟ ਜ਼ਿਆਦਾ ਦਿੰਦੇ ਆ ਲੋਕ ਖੱਕ ਸਾਹਿਬ ਜੀ, ਕਿਉਂਕਿ ਇੱਥੇ ਅਮੀਰ ਲੋਕ ਰਹਿੰਦੇ ਆ ਤੇ ਬਾਹਰਲੇ ਦੇਸ਼ਾਂ ਚੋਂ ਲੋਕ ਬਹੁਤ ਆਉਂਦੇ, ਉਹ ਆਮ ਕਰਕੇ ਟਿਪ ਜ਼ਿਆਦਾ ਦੇ ਜਾਂਦੇ ਆ। ਤੇ $15 ਜਿਹੜੀ ਆ ਟਿਪ ਵਿੱਚ $11 ਤੋਂ ਜਿਹੜੀ ਸੀ ਉਹ 11.35 ਹੋਈ। ਤੇ ਬਾਕੀ ਸੂਬੇ ਬਾਕੀ ਜਿਹੜੇ ਇਹਦੇ ਛੋਟੇ ਛੋਟੇ ਆਸੇ ਪਾਸੇ ਟਾਊਨ ਹੁੰਦੇ ਆ ਤੇ ਉਹਨਾਂ ਦੇ ਵਿੱਚ ਆ ਜਿਹੜੀ ਉਹ $15.50 ਤੋਂ $16.50 ਉਹ ਜਿਹੜੀ ਵਧਾ ਤੀ ਆ। ਤੇ $10.35 ਤੋਂ ਜਿਹੜੀ ਆ $10.65 ਤੱਕ ਵੀ ਹੋਈ ਆ। ਇਹਦੇ ਨਾਲ ਓਹਾਈਓ ਜਿਹੜਾ ਹੈਗਾ ਖੱਕ ਸਾਹਿਬ ਸੂਬਾ, ਉੱਥੇ $10.70 ਸੀਗੀ ਤੇ 30 ਪੈਸੇ ਉਹਨੇ ਵਧਾ ਕੇ $11 ਕਰ ਦਿੱਤੀ ਆ। ਟਿਪ ਵੇਜ ਆ ਜਿਹੜੀ ਉੱਥੋਂ ਦੀ ਉਹ 5.35 ਸੀਗੀ, ਜਿਹਦੇ ਤੋਂ $15 ਉਹਨੇ ਹੋਰ ਵਧਾ ਕੇ $5.50 ਦੀ ਕਰ ਦਿੱਤੀ ਆ। ਤੇ ਰੋਡ ਆਈਲੈਂਡ ਆ ਜਿਹੜੀ ਖੱਕ ਸਾਹਿਬ ਜੀ, ਉੱਥੇ $15 ਤੋਂ ਉਹਨੇ $16 ਕਰਤੀ ਆ। ਤੇ ਜਿਹੜੀ ਉਹਨਾਂ ਟਿਪ ਵੇਜ ਆ ਉਹ ਅਜੇ ਤੱਕ ਵੀ ਦੇਖੋ ਖੱਕ ਸਾਹਿਬ ਜੀ $3.98।
1: ਛੋਟੀ ਸਟੇਟ ਆ ਉੱਥੇ ਜਿੱਦਾਂ ਦਾ ਸਿਸਟਮ ਉਸ ਹਿਸਾਬ ਨਾਲ ਉਹਨਾਂ ਨੇ ਪੂਰੀ ਉਹਦੇ ਤੇ ਕਰਕੇ ਦੇਖਿਆ ਨਾ ਕਿ ਇੱਥੇ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ,
0: ਖਰਚ ਕਿੰਨਾ ਕੁ। ਹਾਂਜੀ ਹਾਂਜੀ। ਤੇ ਇਹਦੇ ਨਾਲ ਜਿਹੜੀ ਅਗਲੀ ਹੈਗੀ ਆ ਸਾਊਥ ਡਕੋਟਾ, $11.50 ਤੋਂ $11.85 ਕਰ ਦਿੱਤੇ ਆ। ਤੇ ਉਹਨਾਂ ਦੀ ਟਿਪ ਵੇਜ ਆ ਜਿਹੜੀ $11.50 ਤੋਂ $11.85
1: $11 ਹੀ ਆ ਬਸ ਜੀ ਉੱਥੇ।
0: ਹਾਂਜੀ $11.50 ਤੋਂ $11.85 ਕੀਤੀ। ਹਾਂਜੀ ਸਾਊਥ ਡਕੋਟਾ
1: ਆਪਣੀ ਸਟੇਟ ਵੀ ਆਪਣੀ ਮਰਜ਼ੀ ਨਾਲ ਵਧਾ ਦਿੰਦੀ ਹੈ ਨਾ, ਜਿੱਦਾਂ ਹੁਣ ਮੈਂ ਤਾਂ ਨਿਊ ਜਰਸੀ ਦੇ ਵਿੱਚ ਚੀਮਾ ਸਾਹਿਬ ਜੇ $15 ਹੈ ਨਾ
0: ਗੈਸ
1: ਜਿਹੜੀ ਆ ਉਹਦਾ ਵੀ ਪ੍ਰਾਈਸ ਜਿਹੜਾ ਮਿਨੀਮਮ ਹੁੰਦਾ ਨਾ ਉਹ ਸਟੇਟ ਨੇ ਰੱਖਿਆ ਹੁੰਦਾ ਕਿ ਇਥੋਂ ਥੱਲੇ ਨੀ ਵੇਚ ਸਕਦੇ ਤੁਸੀਂ,
0: ਵੇਚ ਸਕਦੇ ਬਿਲਕੁਲ
1: ਜਿੰਨੀ ਮਰਜ਼ੀ ਵੇਚੋ।
0: ਹਾਂਜੀ ਉੱਪਰ ਜਿੰਨੀ ਮਰਜ਼ੀ ਵੇਚੋ ਬਿਲਕੁਲ। ਤੇ ਇਹ ਹੁਣ ਅਗਲੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵਰਮਾਂਟ ਜਿਹੜੀ ਸਟੇਟ ਆ, ਉਹਦੇ ਵਿਚ $14.01 ਤੋਂ ਵਧਾ ਕੇ $14.42 ਉਹਨਾਂ ਨੇ ਕਰ ਦਿੱਤੀ ਆ। ਤੇ ਟਿਪ ਵੇਜ ਉੱਥੋਂ ਦੀ ਆ ਜਿਹੜੀ $7.01 ਤੋਂ ਵਧਾ ਕੇ $7.21 ਕਰ ਦਿੱਤੀ ਆ। ਤੇ ਜਿਹੜਾ ਵਰਜੀਨੀਆ ਸੂਬਾ ਹੈਗਾ ਉੱਥੇ ਖੱਕ ਸਾਹਿਬ ਜੀ $12.41 ਤੋਂ $12.70 ਕਰ ਦਿੱਤੀ ਆ ਉਹਨੇ। ਤੇ ਜਿਹੜੀ ਟਿਪ ਵੇਜ ਆ ਉਹ ਸਿਰਫ ਤੇ ਸਿਰਫ $2.13 $2.13 ਉੱਥੋਂ ਦੀ ਜਿਹੜੀ ਹੈਗੀ ਆ ਫੈਡਰਲ ਮਿਨੀਮਮ ਵੇਜ। ਤੇ ਵਾਸ਼ਿੰਗਟਨ ਵਿਚ ਖੱਕ ਸਾਹਿਬ ਜੀ $16.66 ਤੋਂ $17.13 ਜਿਹੜੀ ਆ ਇਹ ਮਿਨੀਮਮ ਵੇਜ ਦੇ ਵਿਚ ਵਾਧਾ ਹੋਇਆ ਆ। ਹੁਣ ਖੱਕ ਸਾਹਿਬ ਜੀ ਇਹ ਜਿਹੜਾ ਵਾਧਾ ਆ ਇਹ ਅਸਲ ਦੇ ਵਿਚ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਭੀ ਜਦੋਂ ਮਹਿੰਗਾਈ ਹੁੰਦੀ ਉਦੋਂ ਪਹਿਲਾਂ ਵਧਾਇਆ ਕਰਨਾ ਪ੍ਰਾਸਾਂ, ਹੁਣ ਮਹਿੰਗਾਈ ਨੂੰ ਤਾਂ ਅੱਗ ਲੱਗ ਗਈ 3-4 ਸਾਲ ਹੋ ਗਏ ਆ ਤੇ ਮਿਨੀਮਮ ਵੇਜ ਹੁਣ ਵੱਧ ਰਹੀ ਆ ਉਹ ਲੋਕ ਆ। ਹੁਣ ਇਹਦਾ ਜਿਹੜਾ ਅਗਲਾ ਪ੍ਰਭਾਵ ਹੈ ਖੱਕ ਸਾਹਿਬ ਜੀ, ਕੱਲ ਦੀ ਨਿਊਜ਼ ਦੇ ਵਿਚ ਮੈਂ ਦੇਖਦਾ ਸੀਗਾ ਕਿ ਘਰਾਂ ਦੀ ਮਾਰਕੀਟ ਆ ਜਿਹੜੀ ਉਹ ਥੱਲੇ ਮਤਲਬ ਆ ਗਈ ਆ, ਅਜੇ ਉਹ ਪਬਲਿਕ ਦੇ ਵਿਚ ਜਿਆਦਾ ਨਹੀਂ ਫੈਲ ਰਹੀ, ਪਰ ਘਰਾਂ ਦਾ ਜਿਹੜੇ ਹਾਲਾਤ ਉਹ ਬੁਰੇ ਆ, ਉਹਨਾਂ ਨੂੰ ਜਿਹੜੀ ਆ ਉਹ ਵੀ ਜਿਹੜਾ ਰੇਟ ਆ ਉਹ ਇੰਟਰਸਟ ਰੇਟ ਆ ਥੋੜਾ ਜਿਹਾ ਥੱਲੇ ਲਿਆਂਦਾ ਹੈ ਵੀ ਜਿੱਦਾਂ ਨਾ ਮਾਤਰ ਜਿਹਾ, ਪਰ ਉਹ ਹੌਲੀ ਹੌਲੀ ਮੈਨੂੰ ਲੱਗਦਾ ਭੀ ਸ਼ਾਇਦ ਉਹ 2006-7-8 ਉਹਨਾਂ ਸਾਲਾਂ ਵਾਲੀ ਸਿਚੁਏਸ਼ਨ ਹੋ ਸਕਦਾ ਫੇਰ ਆ ਜਾਵੇ। ਪਰ ਇਹਦੇ ਵਿਚ ਖੱਕ ਸਾਹਿਬ ਜੀ ਇਹ ਵੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਖੱਕ ਸਾਹਿਬ ਜੀ, ਕੰਪਨੀ ਦੇਖੋ ਜਦੋਂ ਮੈਂ ਕਿਹਾ ਇੰਨੀ ਤਬਦੀਲੀ ਆ ਗਈ ਹੈ ਇਹਦੇ ਵਿਚ। ਇੱਕ ਤਾਂ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਤੁਸੀਂ ਲਾਟ ਕੋਈ ਖਾਲੀ ਪਿਆ ਲੈ ਲਓ ਤੇ ਤੁਸੀਂ ਉਹ ਯੈਲੋ ਬੁੱਕ ਦੇ ਵਿਚੋਂ ਦੇਖ ਕੇ ਕਿਸੇ ਕੰਟਰੈਕਟਰ ਨੂੰ ਉਹ ਕਰ ਲਓ ਕਾਲ ਤੇ ਉਹਨੂੰ ਕਹਿ ਦਿਓ ਕਿ ਮੈਂ ਏਦਾਂ ਦਾ ਘਰ ਬਣਾਉਣਾ ਚਾਹੁੰਦਾ ਤੇ ਉਹ ਤੁਹਾਨੂੰ ਐਸਟੀਮੇਟ ਦੇ ਕੇ ਤੇ ਤੁਹਾਡੇ ਹੱਥ ਚ ਫੜਾਉਂਦਾ ਤੇ ਕਹਿੰਦਾ ਇੰਨੇ ਪੈਸੇ ਲੱਗਣਗੇ ਅਸੀਂ ਤੇਰਾ ਘਰ ਬਣਾ ਦਿੰਦੇ ਆ। ਫੇਰ ਕੀ ਹੋਇਆ ਖੱਕ ਸਾਹਿਬ ਜੀ, ਫੇਰ ਉਹ ਜਿਹੜੇ ਛੋਟੇ ਕੰਟਰੈਕਟਰ ਸੀਗੇ ਨਾ ਏਦਾਂ ਘਰ ਬਣਾਉਣਾ ਉਹਨਾਂ ਦੀ ਜਗ੍ਹਾ ਲੈ ਰਹੇ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਨੇ ਫੇਰ ਖੱਕ ਸਾਹਿਬ ਜੀ ਕੀ ਕੀਤਾ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਘਰ ਪਹਿਲਾਂ ਵੇਚਣਾ ਆ, ਨਹੀਂ ਉਹਨਾਂ ਨੇ ਪੰਜ ਸੱਤ ਦਸ ਵੀਹ ਪੰਜਾਹ ਏਕੜ ਲੈ ਕੇ ਤੇ ਉੱਥੇ ਦਵਾ ਦਾ ਮਕਾਨ ਬਣਾ ਤੇ, ਮਕਾਨ ਬਣਾ ਕੇ ਤੇ ਮਗਰੋਂ ਆਣੀ ਫੇਰ ਉਹਨਾਂ ਨੂੰ ਵੇਚ ਲਿਓ ਜੀ ਇਹਨਾਂ ਨੂੰ। ਅੱਛਾ ਫੇਰ ਕੀ ਹੋਇਆ, 2006-08 ਦੇ ਵਿਚ ਇਹ ਸਿਚੁਏਸ਼ਨ ਇਸ ਤਰ੍ਹਾਂ ਵਿਗੜੀ ਸੀ ਕਿ ਘਰ ਜਿਹੜੇ ਉਹ ਨਹੀਂ ਵਾਧੂ ਬਣਾ ਲਏ ਸੀਗੇ, ਉਹਦੇ ਕਾਰਨ ਉਹਨਾਂ ਨੂੰ ਘਰ ਬਹੁਤ ਸਸਤੇ ਸਿੱਟ ਕੇ ਵੇਚਣੇ ਪੈ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ, ਕਿਉਂਕਿ ਉਹਨਾਂ ਕੋਲ ਜਿਆਦਾ ਬਣਾ ਲਿਆ ਨਾ ਲੋੜ ਤੋਂ ਵੱਧ, ਤੇ ਹੁਣ ਜਦੋਂ ਲੋੜ ਤੋਂ ਵਧਿਆ ਕੱਖ ਸਾਹਿਬ ਜੀ ਉੱਥੇ, ਇੱਥੇ ਕੈਲੀਫੋਰਨੀਆ ਦਾ ਰੌਲਾ ਇੰਨਾ ਪਿਆ ਸੀਗਾ ਕੱਖ ਸਾਹਿਬ ਜੀ ਉਹਨਾਂ ਸਮਿਆਂ ਦੇ ਵਿਚ 6-7-8 ਇਹਨਾਂ ਸਾਲਾਂ ਦੇ ਵਿਚ, ਕਿ ਇੱਥੇ ਘਰ ਬੈਂਕਾਂ ਨੂੰ ਇੰਨੇ ਮੁੜ ਗਏ ਸੀਗੇ ਨਾ, ਉਹ ਜਿਹੜੇ ਘਰ ਮੁੜ ਗਏ ਸੀਗੇ ਉੱਥੇ ਜਿਹੜੇ ਹੋਮਲੈਸ ਆ ਜਾਂ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੇ ਚੁੱਪ ਕਰਕੇ ਤਾਕੀ ਭੰਨੀ ਜਾ ਕੇ ਜਾਂ ਲੋਕ ਖੋਲਣਾ ਜਾ ਕੇ ਅੰਦਰ ਰਹਿਣ ਲੱਗ ਪਏ ਆਪਣੇ। ਅੱਛਾ ਫੇਰ ਉਹਦੇ ਉੱਪਰ ਦੀ ਕੀ ਹੋਇਆ ਕੱਖ ਸਾਹਿਬ ਜੀ, ਉਹਨਾਂ ਘਰਾਂ ਦੇ ਮੂਹਰੇ ਜਿਹੜੇ ਦਰਖਤ ਸੀਗੇ, ਘਾਹ ਸੀਗਾ ਕਿਸੇ ਦੇ ਮੂਹਰੇ, ਸੁੱਕ ਗਿਆ, ਸੜ ਗਿਆ, ਹਾਲਤ ਬੁਰੀ ਹੋ ਗਈ। ਤੇ ਫੇਰ ਇਹਨਾਂ ਨੇ ਕੱਖ ਸਾਹਿਬ ਜੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਇਹਨਾਂ ਨੇ ਫਿਰ ਉਹ ਸਕੀਮ ਸੋਚੀ, ਇਹਨਾਂ ਨੇ ਬੈਂਕ ਵਾਲੇ ਜਿਹੜੇ ਸੀਗੇ ਨਾ ਜਿਹਨਾਂ ਦੇ ਉਹ ਬੈਂਕ ਘਰ ਓਨ ਕਰਦੀ ਸੀ ਮੁੜੇ ਹੋਏ ਘਰ, ਉਹਨਾਂ ਨੂੰ ਕਹਿੰਦੇ ਵੀ ਸਾਨੂੰ ਤੁਹਾਡੀ ਇਹ ਮੇਨਟੇਨੈਂਸ ਚਾਹੀਦੀ, ਅਸੀਂ ਨਹੀਂ ਤਾਂ ਤੁਹਾਡੀ ਪ੍ਰੋਪਰਟੀ ਲੈ ਲੈਣੀ। ਸੋ ਇਥੋਂ ਤੀਕਰ ਹਾਲਾਤ ਆ ਜਿਹੜੇ ਉਹ ਕੱਖ ਸਾਹਿਬ ਜੀ ਵਿਗੜ ਗਏ ਸੀਗੇ। ਹੁਣ ਕੀ ਆ ਕਿ ਉਹ ਤੋਂ ਲਾਇਸੈਂਸ ਸਿੱਖ ਕੇ ਹੁਣ ਕੀ ਕਰਦੇ ਆ, ਹੁਣ ਜਿਹੜੇ ਇਹ ਕੰਸਟਰਕਸ਼ਨ ਕੰਪਨੀਆਂ ਲੈ ਲੈਂਦੇ ਆ 20-50-30 ਏਕੜ ਲੈ ਕੇ, ਤੇ ਉਹਦੇ ਵਿਚ ਇਹ ਪਹਿਲਾਂ ਐਡਵਰਟਾਈਜਮੈਂਟ ਕਰਨ ਲੱਗ ਪੈਂਦੇ ਆ ਭਾਈ ਉੱਥੇ ਇੱਕ ਦੋ ਘਰ ਬਣਾ ਕੇ, ਤੇ ਹਾਂ ਉਹ ਕਹਿੰਦੇ ਵੀ ਤੁਹਾਡੇ ਮਾਡਲ
1: ਪਹਿਲਾਂ ਵੇਚ ਦਿੰਦੇ
0: ਜਗ੍ਹਾ, ਬਿਲਕੁਲ ਬਿਲਕੁਲ ਬਿਲਕੁਲ ਉਹ ਤਿਆਰ ਹੋਣ ਤੋਂ ਘਰ ਆ ਜਿਹੜਾ ਪਹਿਲਾਂ ਵਿਕ ਜਾਂਦਾ ਆ। ਸੋ ਕੰਪਨੀਆਂ ਵਾਲੇ ਹੁਸ਼ਿਆਰ ਹੋਈ ਜਾਂਦੇ ਤੇ ਹਰ ਪਾਸੇ ਨੂੰ ਹਰ ਬੰਦਾ ਜਿਹੜਾ ਉਹ ਆਖਿਆ ਵੀ ਤੁਹਾਨੂੰ ਪਤਾ ਵੀ ਆਪਣੇ ਵੱਲ ਨੂੰ ਹਰੇਕ ਬੁਰਕੀ ਤੁਹਾਨੂੰ ਪਤਾ ਵੀ ਆਪਣੇ ਮੂੰਹ ਵੱਲ ਨੂੰ ਪਹਿਲਾਂ ਜਾਂਦੀ ਆ, ਤੇ ਇਸ ਤਰ੍ਹਾਂ ਇਹਦੇ ਜਿਹੜੇ ਹਾਲਾਤ ਆ ਕੱਖ ਸਾਹਿਬ ਜੀ ਹੋ ਗਏ ਵਾ। ਤੇ ਇਹਦੇ ਨਾਲ ਅਗਲੀ ਖਬਰ ਆ ਕੱਖ ਸਾਹਿਬ ਜੀ, ਉਹ ਹੈਗੀ ਆ ਇਰਾਨ ਦੇ ਵਿਚ ਪਿਛਲੇ ਕਈ ਸਾਲਾਂ ਤੋਂ ਕੱਖ ਸਾਹਿਬ ਤੁਹਾਨੂੰ ਪਤਾ ਵੀ ਉਹ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਭਾਈ ਜਾਂ ਤਾਂ ਯੂਰੋਪੀਅਨ ਰੌਲਾ ਪਾਉਂਦੇ ਆ ਦੂਸਰੇ ਮੁਲਕ, ਜਾਂ ਆਪਾਂ ਨਾਲ ਉਹ ਕੈਨੇਡਾ ਨੂੰ ਰਲਾ ਲਈਦਾ ਤੇ ਉਧਰ ਆਸਟ੍ਰੇਲੀਆ ਨੂੰ ਰਲਾ ਲਈਦਾ ਭਾਈ ਇਹ ਕੰਟਰੀ ਦੇ ਵਿਚ ਜਾ ਕੇ ਤੁਸੀਂ ਨਾ ਰੌਲਾ ਰੱਪਾ ਪਾਓ ਤੇ ਲੋਕਾਂ ਨੂੰ ਆਪਸ ਵਿਚ ਲੜਾਓ। ਕੱਖ ਸਾਹਿਬ ਜੀ ਹੁਣ ਇੱਕ ਗੱਲ ਇਹ ਆ ਸੋਚਣ ਵਾਲੀ ਕਿ ਇੰਨੇ ਸਾਲਾਂ ਤੋਂ, ਇਹ ਅੱਜ ਦੀ ਥੋੜੀ ਗੱਲ ਹੈ, ਤਾਂ ਸੈਂਕੜੇ ਸਾਲਾਂ ਤੋਂ ਇਹ ਹੋ ਰਿਹਾ, ਸੈਂਕੜੇ ਸਾਲਾਂ ਤੋਂ। 2000 ਸਾਲ ਦਾ ਤਾਂ ਆਪਣੇ ਕੋਲ ਪ੍ਰੂਫ ਆ ਕਿ ਜਦੋਂ ਰੋਮਨ ਅੰਪਾਇਰ ਸੀਗੀ ਇਹਦਾ ਰਾਜ ਉੱਥੇ ਸੀਗਾ ਆਪਣੇ ਜਿੱਥੇ ਹੁਣ ਪਾਲਸਤੀਨ ਆ, ਇੱਥੇ ਇਜ਼ਰਾਈਲ ਆ, ਇੱਥੇ ਦੇਖੋ ਰੋਮਨਾਂ ਦੇ ਨਾਲ ਹੀ ਰੌਲਾ ਸੀ ਨਾ ਜੀਸਸ ਕ੍ਰਾਈਸਟ ਦਾ, ਜੀਸਸ ਕ੍ਰਾਈਸਟ ਦਾ ਰੌਲਾ ਤਾਂ ਇਹਨਾਂ ਦੇ ਨਾਲ ਹੀ ਸੀ ਨਾ ਜਿਹੜੇ ਉਹਨੂੰ ਰੂਲ ਕਰਦੇ ਸੀਗੇ। ਤੇ ਪਰ ਅਜੇ ਤਿਕਰ ਵੀ ਕੱਖ ਸਾਹਿਬ ਜੀ ਦੇਖੋ 2000 ਸਾਲ ਹੋ ਗਿਆ ਇਸ ਗੱਲ ਨੂੰ ਚੱਲਦੀ ਨੂੰ, ਇਸ ਤੋਂ ਪਹਿਲਾਂ ਦੇਖੋ ਇੰਡੀਆ ਦੇ ਵਿਚ 7200 ਸਾਲ ਪਹਿਲਾਂ ਵੀ ਇਹ ਨੀਤੀ ਆ ਜਿਹੜੀ ਰਾਮਚੰਦਰ ਨੇ ਵੀ ਇਹੀ ਨੀਤੀ ਅਪਲਾਈ ਕੀਤੀ ਸੀ ਉੱਥੇ ਜਾ ਕੇ ਕਿ ਦੋਨੋਂ ਜਾ ਕੇ ਆਪਸ ਵਿਚ ਲੜਾ ਦਿਓ ਤੇ ਇੱਕ ਨੂੰ ਉਹ ਤੋਂ ਮਰਵਾ ਦਿਓ ਤੇ ਉਹ ਜਿਹੜਾ ਬਚ ਗਿਆ ਤੁਹਾਡੀ ਮਦਦ ਤੇ ਖੜਾ ਸੀ ਉਹਨੂੰ ਆਪ ਮਾਰ ਦਿਓ। ਸੋ ਇਹ ਨੀਤੀ ਆ ਜਿਹੜੀ, ਹੈਰਾਨਗੀ ਦੀ ਗੱਲ ਇਹ ਆ ਕਿ ਚਲੋ ਆਪਾਂ ਇਹ ਕਹਿ ਦਿੰਦੇ ਆ ਭਾਈ ਜਿਹੜੇ ਏਸ਼ੀਅਨ ਲੋਕ ਆ, ਇੰਡੀਆ ਲਾ ਲਓ, ਚਾਈਨਾ ਲਾ ਲਓ, ਜਾਂ ਆਪਣੇ ਹੋਰ ਵੀਅਤਨਾਮ ਵਗੈਰਾ, ਥਾਈਲੈਂਡ, ਇਹ ਸਾਰੇ ਲੋਕ ਆ, ਚਲੋ ਇਹ ਭੋਲੇ ਸੀਗੇ, ਇਹ ਧਾਰਮਿਕ ਲੋਕ ਸੀ, ਭੋਲੇ ਸੀ, ਹੇਰਾ ਫੇਰੀ ਠੱਗੀ ਧੋਖਾ ਇਹਨਾਂ ਨੂੰ ਨਹੀਂ ਸੀ ਆਉਂਦੇ, ਤੇ ਉਦੋਂ ਚਲੋ ਮੂਰਖ ਬਣ ਗਏ ਹਨਾ, ਤੇ ਇਹ ਜਿਹੜੀ ਪੱਛਮੀ ਸਭਿਅਤਾ ਸੀ ਇਹਨਾਂ ਨੇ ਜਾ ਕੇ ਉਹ ਦੇਸ਼ ਜਿਹੜੇ ਸਾਂਭ ਲਿਆ। ਤੇ ਹੁਣ ਕੱਖ ਸਾਹਿਬ ਜੀ ਮਸਲਾ ਇੱਥੇ ਇਸ ਗੱਲ ਦਾ ਭਾਈ ਯੂਕਰੇਨ ਆ ਜਿਹੜਾ ਉਹ ਪੱਛਮੀ ਸਭਿਅਤਾ ਦੇ ਨਾਲ ਰਲਦਾ ਆ, ਰਲਿਆ ਵੀ ਹੈਗਾ ਵੀ ਆ, ਉਥੋਂ ਦੇ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਭਾਈ ਯਾਰ ਮੈਂ ਆਪਣਾ ਮੁਲਕ ਯਾਦ ਕਰਾਈ ਜਾਂਦਾ ਭਾਈ ਤੂੰ ਚੁੱਪ ਕਰਕੇ ਰਸ਼ੀਆ ਨੂੰ ਕਹਿ ਭਾਈ ਯਾਰ ਇਹ ਤੇਰਾ ਹੀ ਸੀਗਾ ਅੱਗੇ, ਹੁਣ ਵੀ ਤੇਰਾ ਹੀ ਆ ਭਾਈ, ਯਾਰ ਠੀਕ ਹੈ ਤੂੰ ਜੋ ਥੋੜਾ ਬਹੁਤਾ ਤੈਨੂੰ ਜੋ ਕੁਛ ਚਾਹੀਦਾ ਲਈ ਜਾਂਦੇ ਆ।
1: ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ,
0: ਡਾਕਟਰ ਸਾਹਿਬ ਦਾ ਫੋਨ ਨਹੀਂ ਆਇਆ ਡਾਕਟਰ ਸਾਹਿਬ ਜੀ, ਤੇ ਇਹ ਜਿਹੜਾ ਆ ਮਸਲਾ ਆ ਇਹ ਜਦੋਂ ਤੱਕਰ ਜਿਹੜੇ ਦੁਨੀਆਂ ਦੇ ਲੋਕ ਆ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਆਪਣੇ ਗੁਆਂਢੀ ਦੇ ਨਾਲ ਲੜਨ ਤੋਂ ਪਹਿਲਾਂ ਜਿਹੜਾ ਸਾਨੂੰ ਲੜਾ ਰਿਹਾ ਉਹਦਾ ਸਾਖਤਾ ਲਾ ਲਈਏ ਭਾਈ ਉਹ ਕੌਣ ਆ, ਤੇ ਉਹਦਾ ਆਖਾ ਮੰਨਣੋਂ ਹਟ ਜਾਓ ਜੀ, ਬਹੁਤੀ ਗੱਲ ਹੈ ਤੁਹਾਨੂੰ ਲੜਨ ਦੀ ਵੀ ਲੋੜ ਨਹੀਂ, ਉਹਦਾ ਆਖਾ ਮੰਨਣੋਂ ਹਟ ਜਾਓ, ਪਰ ਆਖਾ ਜੇ ਨਹੀਂ ਵੀ ਮੰਨਦੇ। ਇਹੀ ਮਸਲਾ ਜਿਹੜਾ ਆ ਹੁਣ ਇਰਾਨ ਦੇ ਵਿਚ ਸ਼ੁਰੂ ਹੋਇਆ, ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਭਾਈ ਉਹ ਉਹਨਾਂ ਨੇ ਫਾਂਸੀ ਲਾਏ ਸੀਗੇ, ਕਈ ਪ੍ਰੋਟੈਸਟਾਂ ਹੋਈਆਂ ਸੀ, ਹੁਣ ਫੇਰ ਪ੍ਰੋਟੈਸਟ ਆ ਜਿਹੜੀ ਹੋਈ ਆ, ਤੇ ਇਹਦੇ ਵਿਚ ਕੱਖ ਸਾਹਿਬ ਜੀ ਹੁਣ ਪੰਜ ਜਿਹੜੇ ਆ ਉਹ ਵਿਅਕਤੀ ਕਹਿ ਲਓ ਜਾਂ ਲੋਕ ਕਹਿ ਲਓ, ਪੰਜਾਂ ਦੀਆਂ ਮੌਤਾਂ ਹੋਈਆਂ ਜਿਹਨਾਂ ਦੇ ਵਿਚੋਂ ਦੋ ਦੀਆਂ ਤਾਂ ਬਾਹਰ ਪ੍ਰੋਟੈਸਟ ਕਰਦੇ ਸੀਗੇ ਉੱਥੇ ਮੌਤਾਂ ਹੋਈਆਂ, ਪਰ ਇਹਨਾਂ ਚੋਂ ਤਿੰਨ ਜਿਹੜੇ ਸੀਗੇ ਉਹ ਜਾ ਕੇ ਕੱਖ ਸਾਹਿਬ ਜੀ ਪੁਲਿਸ ਸਟੇਸ਼ਨ ਤੇ ਉਹ ਖੋਲ ਕੇ ਤਾਂ ਗੱਲ ਨਹੀਂ ਦੱਸੀ, ਪਰ ਮੈਨੂੰ ਜਿੱਥੇ ਤੱਕ ਲੱਗ ਰਿਹਾ ਕਿ ਉਹ ਪੁਲਿਸ ਸਟੇਸ਼ਨ ਤੇ ਧਾਵਾ ਬੋਲਣ ਲੱਗੇ ਹੋਣੇ ਤੇ ਉਹਨਾਂ ਨੇ ਅੰਦਰੋਂ ਫਿਰ ਆਪਣੀ ਹਿਮਾਇਤ ਵਾਸਤੇ ਜੇ ਤੁਸੀਂ ਇਹ ਕੱਖ ਸਾਹਿਬ ਜੀ ਕਿਸੇ ਦੇ ਘਰ ਜਾ ਕੇ ਕਰੋਗੇ ਉਹ ਤਾਂ ਫਿਰ ਅਗਲਾ ਆਪਣੇ ਆਪ ਦੀ ਜਿਹੜੀ ਰੱਖਿਆ ਦਾ ਉਹ ਕਰੂਗਾ। ਹਾਂ ਸੋ ਤਿੰਨ ਜਿਹੜੇ ਸੀਗੇ ਜਣੇ ਉਹਨਾਂ ਦੀ ਇਹ ਜਿਹੜੀ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਮੌਤ ਹੋਈ ਕਿਉਂਕਿ ਉੱਥੇ ਜਾ ਕੇ ਰੌਲਾ ਉਹ ਪਾ ਰਹੇ ਸੀਗੇ ਤੇ ਇਹ ਜਿਹੜੀ ਆ ਰਿਪੋਰਟ ਆਪਾਂ ਨੂੰ ਫਾਰਸ ਨਿਊਜ਼ ਆ ਜਿਹੜੀ ਉੱਥੋਂ ਦੀ ਉਹਦੇ ਰਾਹੀਂ ਇਹ ਰਿਪੋਰਟ ਮਿਲੀ ਆ ਤੇ ਆਪਣੇ ਕੋਲ ਖਬਰਾਂ ਦਾ ਸਮਾਂ ਤਾਂ ਹਫ਼ਤਾ ਸਮਾਪਤ ਹੋ ਗਿਆ ਹੋਰ ਕੋਈ ਦੱਸ ਕੇ
1: ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਵਧੀਆ ਘੰਟੇ ਦਾ ਪ੍ਰੋਗਰਾਮ ਡੇਢ ਘੰਟੇ ਦਾ ਹੋ ਗਿਆ ਜੀ ਬਹੁਤ ਵਧੀਆ ਤੇ ਕੁਛ ਗਾਣੇ ਲਾ ਲਿਆ ਕੁਛ ਖਬਰਾਂ ਆਪਣੇ ਸੋਚਾਂ ਤੱਕ ਸੁਣਾਤੀਆਂ ਤੇ ਆਪਾਂ ਫਿਰ ਕੱਲ ਪਰਸੋਂ ਨੂੰ ਫਿਰ ਮਿਲਾਂਗੇ ਜੀ
0: ਜੀ ਜੀ
1: ਬਹੁਤ ਮਿਹਰਬਾਨੀ ਚੀਮਾ ਸਾਹਿਬ ਬਹੁਤ ਖੂਬੀ ਦੇ ਨਾਲ ਤੁਸੀਂ ਖਬਰਾਂ ਲੈ ਕੇ ਆਉਂਦੇ ਹੋ ਵਰਲਡ ਪੂਰਾ ਘੇਰ ਦਿੰਦੇ ਹੋ ਉਂਗਲ ਤੇ ਨਚਾ ਦਿੰਦੇ ਹੋ ਇਧਰੋਂ ਲੱਗਦੇ ਹੋ ਕਿੱਥੋਂ ਰਸ਼ੀਆ ਕਿੱਥੇ ਨਾਰਥ ਕੋਰੀਆ ਫਿਰ ਅਮਰੀਕਾ ਫਿਰ ਯੂਰਪ ਸਾਰਾ ਘੁਮਾਤਾ ਤੁਸੀਂ ਸਰੋਤਿਆਂ ਨੂੰ ਪਸੰਦ ਆਇਆ ਹੋਏਗਾ ਜੀ ਸਾਰੀਆਂ ਗੱਲਾਂ ਚੀਮਾ ਸਾਹਿਬ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਲੈ ਕੇ ਪਹੁੰਚਦੇ ਨੇ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਔਰ ਧੰਨਵਾਦ ਸਰੋਤਿਓ ਤੁਹਾਡਾ ਵੀ ਥੈਂਕ ਯੂ ਸੋ ਮਚ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ ਦਿਓ ਇਜਾਜ਼ਤ
0: ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਆਪਾਂ ਲੋਕਾਂ ਨੂੰ ਕੁਛ ਲੋਕਾਂ ਨੂੰ ਜਿਹੜਾ ਉਹ ਜੇ ਇੱਕ ਨੂੰ ਵੀ ਕਹਿੰਦੇ ਨਾ ਖਾਕਸਾ ਵੀ ਜਦੋਂ ਕਹਿੰਦੇ ਨਾ ਆਪਣੇ ਭਾਰਤ ਦੀ ਜਦੋਂ ਕ੍ਰਾਂਤੀ ਸ਼ੁਰੂ ਹੋਈ ਸੀਗੀ ਭਾਰਤ ਨੂੰ ਗੋਰਿਆਂ ਦੇ ਥੱਲੇ ਅੰਗਰੇਜ਼ ਆਜ਼ਾਦ ਕਰਾਉਣ ਵਾਸਤੇ ਕ੍ਰਾਂਤੀ ਸ਼ੁਰੂ ਹੋਈ ਸੀ ਉਹਦੇ ਬਾਰੇ ਖਾਕ ਸਾਹਿਬ ਜੀ ਇੱਦਾਂ ਕਿਹਾ ਜਾਂਦਾ ਕਿ ਆਪਾਂ ਚਲੋ ਹੋਰ ਟਾਈਮ ਆਪਣੇ ਕੋਲ ਹੈਗਾ ਇਹ ਵੀ ਗੱਲਬਾਤ ਕਰ ਲੈਂਦੇ ਹਾਂ ਉੱਥੇ ਖਾਕ ਸਾਹਿਬ ਜੀ ਇਹ ਭਾਰਤ ਵਿੱਚ ਹੀ ਖੈਰ ਲੋਕ ਸੀਗੇ ਪਰ ਜਿਹੜਾ ਇਹਦਾ ਮੇਨ ਮੁੱਦਾ ਸੀ ਉਹ ਇੱਥੋਂ ਸਾਊਥ ਅਫਰੀਕਾ ਚੋਂ ਸ਼ੁਰੂ ਹੋਇਆ ਸੀ
1: ਚੀਮਾ ਸਾਹਿਬ ਜੀ ਅੱਜ ਦੇ ਟਾਈਮ ਦੇ ਵਿੱਚ ਬੰਨਿਆ ਇੱਕ ਐਗਜ਼ਾਮਪਲ ਜੀ ਗੱਲ ਕਰਦਾ ਮੈਂ ਜੀ ਅੱਜ ਸਮਝਦੇ ਕਿ ਅੱਜ ਸਾਡਾ ਦੇਸ਼ ਆਜ਼ਾਦ ਨਹੀਂ ਸੀ ਤੇ ਉਹਨੂੰ ਆਜ਼ਾਦ ਕਰਾਉਣਾ ਸੀ ਤੁਸੀਂ ਕੀ ਸਮਝਦੇ ਕਿ ਉਹ ਸੂਰਮੇ ਜਿਹੜੇ ਉਹ ਟਾਈਮ ਦੇ ਉੱਪਰ ਹੁੰਦੇ ਸੀ ਅੱਜ ਉੱਠ ਪੈਣਗੇ ਜੀ ਅੱਜ
0: ਅਮਰੀਕਾ
1: ਤੋਂ ਉੱਠ ਕੇ ਯੂਰਪ ਤੋਂ ਉੱਠ ਕੇ ਜਾ ਸਕਦੇ ਲੜਨ ਨੂੰ
0: ਮੇਰਾ ਨੀ ਖਿਆਲ ਪਏ ਇੱਥੋਂ ਮੈਂ ਤਾਂ ਹੁਣ ਜਾ ਨਹੀਂ ਸਕਦਾ ਕਿਉਂਕਿ ਮੇਰੀ ਹੁਣ ਪਹਿਲਾਂ ਜਿੰਨੀਆਂ ਸਟਰੋਂਗ ਪਰ ਪਹਿਲਾਂ ਜਵਾਨੀ ਬਾਰੇ ਤਾਂ ਚਲੇ ਜਾਣਾ
1: ਉਹ ਟਾਈਮ ਉਹ ਸੂਰਮੇ ਹੋਰ ਸੀ ਚੀਮਾ ਸਾਹਿਬ ਹੁਣ ਅੱਜ ਕੱਲ ਦੇ ਟਾਈਮ ਚ ਨਕਲੀ ਸੂਰਮੇ ਹੈ ਜੀ ਬਾਕੀ
0: ਨਕਲੀ ਸੂਰਮੇ ਬਿਲਕੁਲ ਟੀਵੀ ਦੇ ਉੱਤੇ ਬੜਕਾ ਮਾਰਦੇ ਜਦੋਂ ਮੂਹਰੇ ਹੋਣਾ
1: ਬੜਕਾ
0: ਮਾਰਦਾ ਤੇ ਇਹ ਹੁਣ ਦੇਖੋ ਜਿਹੜੀਆਂ ਗੱਲਾਂ ਦਾ ਤਾਂ ਹੈਗੀਆਂ ਜਿਹੜੇ ਲੋਕ ਦੇਖੋ ਉਹਨਾਂ ਸਮਿਆਂ ਦੇ ਵਿੱਚ ਭਾਰਤ ਨੂੰ ਯਾਦ ਕਰਾਇਆ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਆ ਜੱਟ ਜਿਮੀਦਾਰਾਂ ਦੇ ਮੁੰਡੇ ਆ ਤਾਂ ਉਹ ਕਾਕਸ਼ਾ ਜੀ ਗਾਂਧੀ ਨੂੰ ਗਾਲਾਂ ਕੱਢਦੇ ਰਹਿੰਦੇ ਆ ਚਲੋ ਕੱਢੀ ਜਾਣ ਦੋ ਉਹਨਾਂ ਦੀ ਮਰਜ਼ੀ ਪਰ ਆਪਾਂ ਜਿਹੜੀ ਅਸਲੀਅਤ ਆ ਉਹ ਆਪਣੇ ਸਰੋਤਿਆਂ ਨਾਲ ਥੋੜੀ ਜਿਹੀ ਸਾਂਝੀ ਕਰਦੇ ਆ
1: ਇਹ ਚੀਮਾ ਸਾਹਿਬ ਇੱਕ ਗੱਲੋਂ ਲੋਕੀ ਨਫ਼ਰਤ ਕਰਦੇ ਆ ਗਾਂਧੀ ਨੂੰ ਕਿ ਭਗਤ ਸਿੰਘ ਦੀ ਫਾਂਸੀ ਚਾਹੁੰਦਾ ਤੇ ਉਹ ਰੁਕਾ ਸਕਦਾ ਸੀ ਇਸ ਗੱਲ ਤੋਂ ਲੋਕ ਜਿਆਦਾ ਜਿਹੜੇ ਆ ਉਹ ਗਾਂਧੀ ਦੇ ਨਾਲ ਨਾਰਾਜ਼ ਆ ਪਰ ਭਗਤ ਸਿੰਘ ਨੇ
0: ਬਿਲਕੁਲ
1: ਕਿਹੜਾ ਬੈਕਅਪ ਹੋਇਆ ਸੀ
0: ਹਾਂਜੀ ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਜੀ ਜੀ ਤੇ ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਜੀ ਉਹ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਆ ਜਿਹੜੀ ਉਹ ਗੱਲ ਵਸ ਗਈ ਆ ਕਿ ਗਾਂਧੀ ਭਗਤ ਸਿੰਘ ਦਾ ਦੁਸ਼ਮਣ ਸੀਗਾ ਪਰ ਖਾਕਸਾ ਜੀ ਦੂਸਰੇ ਪਾਸੇ ਜੇ ਆਪਾਂ ਥੋੜਾ ਜਿਹਾ ਡੂੰਘਾਈ ਤੱਕ ਸੋਚੀਏ ਨਾ ਹੁਣ ਜੇ ਜਿਹੜਾ ਹੈਗਾ ਰੂਸ ਆ ਜਿਹੜਾ ਜੇ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਅਮਰੀਕਾ ਜਾ ਕੇ ਕਹੇ ਉਹਨਾਂ ਨੂੰ ਭਾਈ ਤੁਸੀਂ ਇਹਨਾਂ ਨੂੰ ਨਾ ਮਾਰੋ ਤਾਂ ਇੱਦਾਂ ਨਹੀਂ ਹੋਣੀ ਸੋ ਜਿਹੜੇ ਗਾਂਧੀ ਸੀਗਾ ਉਹਨੂੰ ਜੇ ਜਿਹੜੇ ਆਪਣੇ ਵੀਰ ਆ ਚਲੋ ਉਹਨਾਂ ਦੀ ਸੋਚ ਆਪਣੀ ਆ ਮੇਰੀ ਵੀ ਸੋਚ ਆਪਣੀ ਹੈਗੀ ਆ ਤੇ ਉਹਦੇ ਵਿੱਚ ਦੇਖੋ ਹੁਣ ਜਿਹੜਾ ਗਾਂਧੀ ਆ ਗੋਰੇ ਆ ਜਿਹੜੇ ਉਹ ਗਾਂਧੀ ਦੀ ਗੱਲ ਮੰਨ ਕੇ ਭਗਤ ਸਿੰਘ ਨੂੰ ਕਿਉਂ ਛੱਡਣਗੇ ਕਿਉਂਕਿ ਉਹਨਾਂ ਦਾ ਤਾਂ ਗਾਂਧੀ ਵੀ ਓਡਾ ਵੱਡਾ ਦੁਸ਼ਮਣ
1: ਇਹ ਨਹੀਂ ਗੱਲ ਹੈਗੀ ਮੰਨਣਗੇ ਜਾਂ ਨਹੀਂ ਮੰਨਣਗੇ ਹਾਦਾ ਨਾਰਾ ਮਾਰਨਾ ਜਿਹੜਾ ਹੁੰਦਾ ਸੀ ਉਹ ਨਹੀਂ ਮਾਰਿਆ ਉਹ ਮਾਰ ਦਿੰਦਾ ਛੱਡਦੇ ਨਾ ਛੱਡਦੇ ਗਾਂਧੀ ਇੰਨਾ ਬਦਨਾਮ ਨਹੀਂ ਸੀ ਹੋਣਾ ਜੀ ਮੇਰਾ ਇਹ ਸੋਚ ਆ
0: ਹਾਂਜੀ ਚਲੋ ਕੋਈ ਨੀ ਹੋ ਸਕਦਾ ਏਦਾਂ ਵੀ ਹੋਵੇ ਪਰ ਉਹਦਾ ਦੂਸਰਾ ਪੱਖ ਇਹ ਆ ਵੀ ਗੋਰਿਆਂ ਨੇ ਉਹਨੂੰ ਛੱਡਣਾ ਨਹੀਂ ਸੀ ਗਾਂਧੀ ਦੇ ਕਹੇ ਤੇ ਚਾਹੇ ਕੋਈ ਹੋਰ ਵੀ ਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਭਾਈ ਇਸੇ ਕਰਕੇ ਗਾਂਧੀ ਉਹਨਾਂ ਨੂੰ ਕਹਿੰਦਾ ਸੀ ਭਾਈ ਗੰਨਾ ਰਫਲਾ ਨਾ ਚੱਕੋ ਪਰ ਦੂਸਰੇ ਪਾਸੇ ਭਗਤ ਸਿੰਘ ਵੀ ਇਕੱਲੇ ਭਗਤ ਸਿੰਘ ਭਾਰਤ ਵਿੱਚ ਕਿੰਨੇ ਦੇਖੋ ਇੱਥੋਂ ਲੋਕ ਅਮਰੀਕਾ ਤੋਂ ਛੱਡ ਛੱਡ ਕੇ ਚਲੇ ਗਏ ਜਿਹਨਾਂ ਦੇ ਅੰਦਰ ਜਜ਼ਬਾ ਸੀਗਾ ਦੇਸ਼ ਨੂੰ ਯਾਦ ਕਰਾਉਣ ਦਾ ਤੇ ਉਹ ਜਾਗੇ ਸੀਗੇ ਤੇ ਇਹਦੇ ਨਾਲ ਮੇਰਾ ਮੇਨ ਪੁਆਇੰਟ ਜਿਹੜਾ ਸੀਗਾ ਕਾਕਸ਼ਾ ਦੀ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਅੱਬਲ ਤਾਂ ਤੁਸੀਂ ਦੁਨੀਆਂ ਦੇ ਕਿਸੇ ਕੰਟਰੀ ਚਲੇ ਜਾਓ ਜਿੱਥੇ ਵੀ ਰੇਲਵੇ ਇੰਗਲੈਂਡ ਨੇ ਵਿਛਾਈ ਆ ਜਾ ਕੇ ਜਿਹੜੀ ਰੇਲਵੇ ਆ ਉਹ ਇੰਡੀਆ ਤੋਂ ਜਿਹੜੇ ਪੰਜਾਬ ਦੇ ਲੋਕ ਸੀਗੇ ਜਾਂ ਦੂਸਰੇ ਲੋਕ ਵੀ ਸੀਗੇ ਇੰਡੀਆ ਦੇ ਲੋਕ ਜਿਹੜੇ ਬਹੁਤ ਮਿਹਨਤੀ ਸੀਗੇ ਔਰ ਉਹ ਥੱਕਦੇ ਨਹੀਂ ਸੀ ਇਸ ਕਰਕੇ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਬ੍ਰਿਟਨ ਨੇ ਰਾਜ ਕੀਤਾ ਉੱਥੇ ਜਿਹੜੀ ਰੇਲਵੇ ਵਿਛਾਈ ਆ ਉਹ ਬਹੁਤ ਸਾਰੇ ਭਾਰਤੀ ਲੋਕਾਂ ਨੇ ਜਾ ਕੇ ਵਿਛਾਈ ਆ ਚਾਹੇ ਉਹ ਸਾਊਥ ਅਮਰੀਕਾ ਅਰਜਨਟੀਨਾ ਚਲੇ ਜਾਓ ਸੁਰੀਨਾਮ ਵਗੈਰਾ ਬਹੁਤ ਦੇਸ਼ਾਂ ਦੇ ਵਿੱਚ ਇੰਡੀਆ ਤੋਂ ਲੇਬਰ ਆਈ ਤੇ ਉਹਨੇ ਉਹ ਕੰਮ ਉੱਥੇ ਕੀਤੇ ਤੇ ਹੁਣ ਕੀ ਆ ਖਾਕ ਸਾਹਿਬ ਜੀ, ਸਾਊਥ ਅਫਰੀਕਾ ਦੇ ਵਿਚ ਵੀ ਇਸੇ ਤਰ੍ਹਾਂ ਭਾਰਤੀ ਲੋਕ ਬਹੁਤ ਸੀ, ਸਾਊਥ ਅਫਰੀਕਾ ਦੇ ਵਿਚ ਰਹਿੰਦੇ ਸੀ ਜਿਹੜੇ, ਅਜੇ ਵੀ ਹੈਗੇ ਆ। ਤੇ ਉਥੇ ਖਾਕ ਸਾਹਿਬ ਜੀ ਜਿਹੜਾ ਗਾਂਧੀ ਸੀਗੇ, ਗਾਂਧੀ ਉਥੇ ਕਿਸੇ ਦਾ ਕੇਸ ਲੜਨ ਗਏ ਸੀ ਇੰਗਲੈਂਡ ਤੋਂ, ਉਹਨਾਂ ਨੇ ਬ੍ਰਿਸਟਰੀ ਉਹ ਕੀਤੀ ਹੋਈ ਸੀ ਜਿਹੜੀ ਵਕਾਲਤ ਕੀਤੀ ਹੋਈ ਸੀ ਡਿਗਰੀ ਵਕਾਲਤ ਦੀ। ਤੇ ਗਾਂਧੀ ਜਿਹੜਾ ਸੀਗਾ ਇਹ ਉਥੇ ਗਿਆ ਸੀਗਾ, ਤੇ ਇਹ ਰੇਲ ਜਿਦਾਂ ਹੁਣ ਆਹ ਦੇਖਿਆ ਨੀ ਪਿੱਛੇ ਜੇ ਉਹ ਕਹਾਣੀ ਆਪਾਂ, ਉਹ ਇੱਕ ਗੋਰੀ ਏਅਰ ਹੋਸਟਸ ਸੀਗੀ ਤੇ ਉਹਨੇ ਉਹ ਇੱਕ ਕਾਲੇ ਰੰਗ ਦਾ ਬੰਦਾ ਉਹ ਬੈਠਾ ਸੀ ਫਸਟ ਕਲਾਸ ਦੇ ਵਿਚ, ਬਿਜਨਸ ਕਲਾਸ ਦੇ ਵਿਚ ਸ਼ਾਇਦ ਬੈਠਾ ਸੀ ਉਹਨਾਂ ਜਾ ਕੇ ਐਵੀ ਪੰਗੇ ਲੈਣ ਲੱਗ ਪਈ ਉਹਨੂੰ ਜੀ, ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ। ਖਾਕ ਸਾਹਿਬ ਜੀ ਉਹ ਉਸੇ ਹੀ
1: ਟ੍ਰੇਨ ਚੋਂ ਕੱਢੇ ਸਿੱਟਿਆ ਸੀ ਬਾਹਰ, ਹੈ ਨਾ।
0: ਹਾਂਜੀ, ਇਸ ਬੰਦੇ ਨਾਲ ਅੱਜ ਵੀ ਗੱਲਾਂ ਉਹੀ ਹੁੰਦੀਆਂ। ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿਚ,
1: ਕਰਦੇ ਸੀ ਚੀਮਾ ਸਾਹਿਬ ਉਹ ਜਮਾਨੇ ਵਿਚ, ਕਿਉਂਕਿ
0: ਉਹ ਅੱਜ ਵੀ ਕਰਦੇ
1: ਆ, ਇਹ ਸਾਡੇ ਮਜ਼ਦੂਰ ਆ, ਕੰਮ ਕਰਨ ਵਾਲੇ,
0: ਗੁਲਾਮ ਆ, ਸਾਡੇ ਗੁਲਾਮ ਆ ਬਿਲਕੁਲ। ਤੇ ਉਹਨੂੰ ਫਿਰ ਗਾਂਧੀ ਨੂੰ ਕਿਹਾ ਜਾਂਦਾ ਕਿ ਉਹ ਰੇਲ ਦੀ ਗੱਡੀ ਚ ਬੈਠਾ ਸੀਗਾ ਤੇ ਟਿਕਟ ਉਹਨੇ ਲਈ ਸੀ ਫਸਟ ਕਲਾਸ ਦੀ, ਫਸਟ ਕਲਾਸ ਦੀ ਟਿਕਟ ਲੈ ਕੇ ਉਹ ਜਾ ਕੇ ਮੂਹਰੇ ਡੱਬੇ ਇੰਜਣ ਜਿੱਥੇ ਹੁੰਦਾ ਉਹਦੇ ਨੇੜੇ ਸੀਟਾਂ ਸੀਗੀਆਂ ਜਿਹੜੀਆਂ ਫਸਟ ਕਲਾਸ ਵਾਲੀਆਂ ਹੁੰਦੀਆਂ, ਉਹ ਸਪੈਸ਼ਲ ਹੁੰਦੀਆਂ, ਉਹਦੇ ਉੱਤੇ ਬਹਿ ਗਿਆ। ਤੇ ਉਦੋਂ ਟੀਟੀ ਆਇਆ, ਉਹ ਕਹਿੰਦਾ ਓਏ ਤੂੰ ਇੱਥੇ ਕੀ ਕਰਦਾ, ਕਹਿੰਦਾ ਸੀ ਮੇਰੇ ਕੋਲ ਟਿਕਟ ਆ, ਆਹ ਮੈਂ ਫਸਟ ਕਲਾਸ ਦੀ ਟਿਕਟ ਲਈ ਹੈ, ਕਹਿੰਦਾ ਚੱਲ ਸਾਰਾ ਟਿਕਟ ਨਾ ਹੋਵੇ ਤਾਂ ਫੜਾ ਆਪਣੀ ਟਿਕਟ ਇੱਧਰ। ਤੇ ਉਹਨੇ ਇੱਕ ਨੂੰ ਹੋਰ ਨੂੰ ਸੱਦ ਲਿਆ, ਦੋਨਾਂ ਜਣਿਆਂ ਨੇ ਉਹਦਾ ਜਿਹੜਾ ਉਹ ਬਰੀਫ ਕੇਸ ਜਿਹਾ ਸੀਗਾ ਉਹ ਚੱਕ ਕੇ ਬਾਹਰ ਮਾਰਿਆ, ਤੁਰ ਪਈ ਸੀ ਗੱਡੀ ਹਲੇ ਹੌਲੀ ਸੀਗੀ, ਤੁਰ ਪਈ ਸੀ ਤੇ ਉਹਨੇ ਬਰੀਫ ਕੇਸ ਚੱਕ ਕੇ ਬਾਹਰ ਮਾਰਿਆ ਤੇ ਦੋਹਾਂ ਨੇ, ਇੱਕ ਨੇ ਗਾਂਧੀ ਦੀਆਂ ਬਾਹਾਂ ਫੜ ਲਈਆਂ, ਦੂਜੇ ਨੇ ਲੱਤਾਂ ਚੱਕ ਕੇ ਚੱਲਦੀ ਗੱਡੀ ਚੋਂ ਬਾਹਰ ਮਾਰਿਆ। ਇਹ ਸਿਚੁਏਸ਼ਨ ਸੀਗੀ। ਫੇਰ ਖਾਕ ਸਾਹਿਬ ਜੀ ਉੱਥੇ ਕਿਹਾ ਜਾਂਦਾ ਕਿ ਜਦੋਂ ਗਾਂਧੀ ਨੇ ਇਹ ਆਰਗੇਨਾਈਜ਼ ਕਰਨ ਲੱਗਾ ਨਾ, ਕਿਉਂਕਿ ਅਕਸਰ ਉਹ ਕੀ ਸੀਗਾ, ਉਹਨੂੰ ਪਤਾ ਸੀ ਕਿੱਦਾਂ ਕੰਮ ਕਰਦਾ ਸਿਸਟਮ ਇਹ। ਤੇ ਉੱਥੇ ਫੇਰ ਖਾਕ ਸਾਹਿਬ ਜੀ ਨਹਿਰੂ ਤੇ ਆਪਣੇ ਉਹ ਕੀ ਸੀ ਨਾ ਆਪਣੇ ਪਾਕਿਸਤਾਨ ਦੇ ਪਹਿਲੇ ਪ੍ਰੈਜੀਡੈਂਟ ਦਾ ਜਨਾ, ਇਹ ਸਾਰੇ ਹੀ ਇਹ ਬਹੁਤ ਵੱਡਾ ਗਰੁੱਪ ਸੀਗਾ
1: ਉੱਥੇ।
0: ਹਾਂਜੀ ਬਿਲਕੁਲ ਬਿਲਕੁਲ, ਇਹ ਸਾਰੇ ਉੱਥੋਂ ਹੀ ਮੂਵਮੈਂਟ ਆ ਜਿਹੜੀ ਸ਼ੁਰੂ ਹੋਈ ਸੀ। ਕਿਹਾ ਜਾਂਦਾ ਕਹਿੰਦੇ ਵੀ ਜਿਹੜਾ ਜਨਾਹ ਸੀਗਾ ਉਹਨੇ ਗਾਂਧੀ ਨੂੰ ਪੁੱਛਿਆ ਵੀ ਆਪਾਂ ਆਹ ਰੌਲਾ ਤਾਂ ਪਾਈ ਜਾਂਦੇ ਹਾਂ, ਕਹਿੰਦਾ ਜੇ ਆਪਾਂ ਕੋਈ ਮੀਟਿੰਗ ਵਗੈਰਾ ਸੱਦੀਏ ਤਾਂ ਉੱਥੇ ਕਿੰਨੇ ਕੁ ਬੰਦੇ ਹੋ ਜਾਣਗੇ, ਤੈਨੂੰ ਕੀ ਲੱਗਦਾ ਵੀ ਕਿੰਨੇ ਕੁ ਬੰਦੇ ਹੋਣਗੇ। ਗਾਂਧੀ ਦਾ ਜਵਾਬ ਦੇਖੋ, ਉਹ ਕਹਿੰਦਾ ਜੇ ਇੱਕ ਵੀ ਆ ਗਿਆ ਨਾ ਉਹੀ ਬਹੁਤ ਆ। ਸੋ ਬੰਦਾ ਜਿਹੜਾ ਇੱਕ ਆ ਖਾਕ ਸਾਹਿਬ ਜੀ, ਜਿਹੜਾ ਜਿਹੜੀ ਸਿੱਝੀ ਸੋਚ ਹੁੰਦੀ ਆ, ਕੁਛ ਤੇ ਕੁਛ ਘੱਟ ਕੇ ਰੱਖ ਦਿੰਦਾ, ਜਿਹਨੂੰ ਬੋਲਣ ਦਾ ਪਤਾ ਹੈ ਵੀ ਮੈਂ ਪਰਜਾ ਨੂੰ ਆਪਣੇ ਰਾਹ ਦੇ ਨਾਲ ਜਿੱਧਰ ਨੂੰ ਮੈਂ ਤੁਰਿਆ ਆ ਉਹ ਕਨਵਿੰਸ ਕਰਨਾ ਕਿਸੇ ਨੂੰ ਵੀ ਬਈਆ ਆਹ ਜਿਹੜਾ ਰਾਹ ਆ ਸਸਤਾ, ਇਹਦੇ ਵਿਚ ਤੁਹਾਡਾ ਵੀ ਫਾਇਦਾ, ਮੇਰੇ ਇਕੱਲੇ ਦਾ ਨਹੀਂ। ਸੋ ਇਸ ਤਰ੍ਹਾਂ ਜਿਹੜੀ ਉਹ ਹੁੰਦਾ ਨਾ ਪਬਲਿਕ ਨੂੰ ਆਪਣੇ ਨਾਲ ਜੋੜਨ ਵਾਲੀ ਜਿਹੜੀ ਆ ਟੈਕਨੀਕ ਆ ਤਰੀਕਾ ਆ, ਉਹ ਜਿਹਦੇ ਕੋਲ ਹੁੰਦਾ ਆ ਉਹ ਫਿਰ ਜਿਹੜਾ ਜਿੱਤ ਹੋ ਜਾਂਦਾ। ਫਿਰ ਗਾਂਧੀ ਨੇ ਤੁਹਾਨੂੰ ਪਤਾ ਵੀ ਇੰਡੀਆ ਦੇਖੋ ਤੁਸੀਂ ਖਾਕ ਸਾਹਿਬ ਜੀ, ਉਹਨੇ ਕਿਹਾ ਜਾਂਦਾ ਵੀ ਉਹਨੂੰ ਉੱਥੇ ਉਹਨੂੰ ਜੇਲ੍ਹ ਚ ਦੇ ਦਿੱਤਾ ਚੱਕ ਕੇ, ਤੇ ਉਹਨੇ ਉੱਥੋਂ ਜੇਲ੍ਹ ਚੋਂ ਚਿੱਠੀ ਲਿਖਤੀ ਲੰਡਨ ਨੂੰ ਗਾਂਧੀ ਨੇ, ਠੀਕ ਹੈ ਮੈਂ ਬ੍ਰਿਸਟਰ ਆ ਇੱਥੇ ਦਾ, ਮੈਂ ਇੱਥੋਂ ਡਿਗਰੀ ਕਰਕੇ ਗਿਆ ਤੇ ਮੇਰੇ ਨਾਲ ਸਲੂਕ, ਉਹ ਤੋਂ ਚਿੱਠੀ ਆ ਗਈ ਮੁੜ ਕੇ ਉਹਨੂੰ। ਉਹ ਕਹਿੰਦਾ ਵੀ ਇਹਨੂੰ ਛੱਡੋ ਹੁਣੇ, ਗਾਂਧੀ ਨੂੰ ਖਾਕ ਸਾਹਿਬ ਜੀ ਉਹਨੇ ਬਣਾਇਆ ਬੁਲਾਇਆ ਤੇ ਉਹ ਕਹਿੰਦਾ ਵੀ ਗਾਂਧੀ ਯੂ ਕੈਨ ਗੋ, ਤੂੰ ਕਹਿੰਦਾ ਫ੍ਰੀ ਹੈ। ਗਾਂਧੀ ਦੇ ਜਵਾਬ ਦੇਖੋ, ਉਹ ਕਹਿੰਦਾ ਮੈਂ ਜਾਣਾ ਨੀ ਗਾ ਇੱਥੋਂ, ਕਹਿੰਦਾ ਮੈਂ ਉਦੋਂ ਤੱਕ ਇੱਥੇ ਤੇਰੇ ਦਫ਼ਤਰ ਤੋਂ ਹਿੱਲਣਾ ਨੀ ਜਿੰਨਾ ਚਿਰ ਤੂੰ ਮੈਨੂੰ ਇੱਥੋਂ ਲਾ ਕੇ ਇੰਡੀਆ ਮੇਰੇ ਘਰ ਤੇ ਕਰਦਾ ਕਰਾਇਆ ਨੀ ਦਿੰਦਾ। ਹਾਂਜੀ, ਉਹਨੂੰ ਕਰਾਇਆ ਆਪਣੀ ਜੇਬ ਚੋਂ ਦੇਣਾ ਪਿਆ ਸੀ ਗਾਂਧੀ ਨੂੰ। ਫਿਰ ਉਹਨਾਂ ਪੈਸਿਆਂ ਦੇ ਨਾਲ ਉਹ ਗਾਂਧੀ ਜਿਹੜਾ ਉੱਥੇ ਆਪਣੇ ਘਰ ਗਿਆ ਰਾਤ ਦੇ ਵਿਚ, ਤੇ ਉੱਥੋਂ ਫਿਰ ਜਾ ਕੇ ਉਹਨੇ ਸਾਰਾ ਭਾਰਤ ਸੀ ਜਿਹੜਾ ਰੇਲ ਗੱਡੀ ਤੇ ਚੜ ਕੇ ਖਾਕਾ ਜੀ, ਸਾਰੇ ਭਾਰਤ ਦੇ ਹਾਲਾਤ ਉਹਨੇ ਦੇਖੇ ਵੀ ਕੀ ਇਸ ਦੇਸ਼ ਦੇ ਵਿਚ ਕੀ ਹੋ ਰਿਹਾ, ਸਾਰੇ ਭਾਰਤ ਦੇ ਵਿਚ ਸਫ਼ਰ ਕੀਤਾ, ਸਫ਼ਰ ਕਰਕੇ ਆ ਕੇ ਫਿਰ ਉਹਨੇ ਜਿਹੜੀ ਮੂਵਮੈਂਟ ਚਲਾਈ ਸੀ ਉਹਨੂੰ ਖਾਕ ਸਾਹਿਬ ਜੀ ਦੇਖੋ ਇਸ ਗੱਲ ਦਾ ਪਤਾ ਸੀ ਵੀ ਇਹ ਜਿਹੜੀ ਅੰਗਰੇਜ਼ ਸਾਮਰਾਜ ਆ ਇਹਦੇ ਮੈਂ ਕਿੱਥੇ ਸੱਟ ਮਾਰਾਂ ਤਾਂ ਇਹਨਾਂ ਨੂੰ ਦੁੱਖ ਲੱਗੂਗਾ। ਉਹਨੇ ਫਿਰ ਉਹ ਦੋ ਤਿੰਨ ਹੀ ਚੀਜ਼ਾਂ ਸੀ ਜਿਨ੍ਹਾਂ ਤੇ ਉਹਨੇ ਉਹ ਮਾਰੀ ਸੱਟ ਤੇ ਫਿਰ ਇਹਨਾਂ ਨੂੰ ਭੱਜਣਾ ਪਿਆ ਉੱਥੋਂ ਇੰਗਲੈਂਡ ਵਿਚੋਂ। ਪਹਿਲੀ ਗੱਲ ਤਾਂ ਸੀਗੀ ਸਾਲਟ
1: ਸਾਹਿਬ, ਇਹਦੇ ਵਿਚ ਚਲੋ ਆਪਾਂ ਇਹ ਗੱਲ ਨੂੰ ਲੰਮਾ ਨਾ ਕਰੀਏ, ਗੱਲ ਇਹ ਆ ਕਿ ਇਹਦੇ ਵਿਚ ਜਿਹੜੇ ਯੋਧੇ ਸੀ ਲੜਦੇ ਸੀ,
0: ਹਾਂਜੀ,
1: ਸਿੰਘ ਹੋਣੀ, ਕਰਤਾਰ ਸਿੰਘ ਸਰਾਭੇ ਹੋਣੀ,
0: ਬਿਲਕੁਲ ਬਿਲਕੁਲ ਬਿਲਕੁਲ,
1: ਜਿੰਨੇ ਵੀ ਸੀ ਸਾਰੇ, ਇਹਨਾਂ ਦਾ ਯੋਗਦਾਨ ਘੱਟ ਸੀ ਜੀ ਉਹਦੇ ਨਾਲ?
0: ਨਹੀਂ ਨਹੀਂ, ਕੋਈ ਘੱਟ ਨਹੀਂ ਸੀ, ਕਿਸੇ ਦਾ ਯੋਗਦਾਨ ਘੱਟ ਨਹੀਂ ਖਾਕ ਸਾਹਿਬ ਜੀ, ਜਿਹੜਾ ਮਰਜ਼ੀ ਮੁਲਕ ਆ।
1: ਥੋੜੀ ਜੀ ਜੰਗ ਦੂਜੇ ਤਰੀਕੇ ਨਾਲ ਚਾਲੂ ਕੀਤੀ ਹਥਿਆਰਾਂ ਦੇ ਨਾਲ, ਕਿ ਵੀ ਇਹਨਾਂ ਨੂੰ ਹੋਇਆ ਵੀ ਇਹੋ ਹੀ ਆ। ਚਲੋ ਦੋਨੋਂ ਦੀ ਰਾਜਨੀਤੀ ਕੰਮ ਆਈ, ਗਾਂਧੀ ਦੀ ਵੀ ਆਈ ਤੇ ਇਹਨਾਂ ਦੀ ਜ਼ਿਆਦਾ ਆਈ, ਤੇ ਉਹਦੇ
0: ਬਿਲਕੁਲ ਬਿਲਕੁਲ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ।
1: ਚਲੋ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ ਜੀ ਚੀਮਾ ਸਾਹਿਬ।
0: ਇੱਕ ਪੁਆਇੰਟ ਮੈਂ ਹੋਰ ਛੋਟਾ ਜਿਹਾ ਬਣਾਉਣਾ, ਦੇਖੋ ਅੱਜ ਵੀ ਖਾਕ ਸਾਹਿਬ ਜੀ ਸਿਸਟਮ ਉਹੀ ਆ। ਇੱਕ ਪਾਸੇ ਅਮਰੀਕਾ ਦੇ ਵਿਚ ਜਿਹੜੇ ਬਣੇ ਆਹ ਕਾਂਗਰਸਮੈਨ ਜਾਂ ਸਾਰੀ ਇਹ ਗੌਰਮੈਂਟ ਆ, ਦੂਸਰੇ ਪਾਸੇ ਫੌਜ ਆ। ਸੋ ਪਹਿਲਾਂ ਇਹ ਜਾ ਕੇ ਉਸ ਤਰੀਕੇ ਨਾਲ ਜਿਹੜੇ ਰਾਜਨੀਤਿਕ ਲੀਡਰ ਆਗੂ ਆ ਇਹ ਜਾ ਕੇ ਦੂਸਰੇ ਮੁਲਕ ਨੂੰ ਹੌਲੀ ਹੌਲੀ ਢਾਉਂਦੇ ਆ। ਜਦੋਂ ਇਹ ਨਹੀਂ ਦੇਖਿਆ ਵੀ ਹੁਣ ਸਾਤੋਂ ਇਹ ਗੱਲ ਨਹੀਂ ਬਣੀ, ਫਿਰ ਫੌਜ ਭੇਜ ਦਿੰਦੇ ਆ। ਉਸ ਵੇਲੇ ਵੀ ਜਿਹੜੇ ਇਹ ਦੋ ਵੱਖਰੇ ਵੱਖਰੇ ਅਦਾਰੇ ਸੀ, ਇੱਕ ਗਰਮ ਦਲ ਸੀਗਾ ਤੇ ਦੂਸਰਾ ਠੰਡਾ ਦਲ ਸੀਗਾ, ਉਹ ਕਹਿੰਦੇ ਸੀ ਵੀ ਅਸੀਂ ਇਧਰੋਂ ਜਾਣੀ ਤੁਸੀਂ ਜੇ ਦੂਸਰੀ ਸ਼ਬਦਾਂ ਦੇ ਵਿਚ ਕਹਿਣਾ ਤਾਂ ਉਹਨੂੰ ਕਹਿ ਦੋ ਉਹਨਾਂ ਦੇ ਕੱਛ ਛੁਰੀ ਮਾਰਨੀ ਆ, ਤੇ ਜਿਹੜੇ ਭਗਤ ਸਿੰਘ ਵਰਗੇ ਸੂਰਮੇ ਸੀਗੇ ਜਾਂ ਹੋਰ ਸਾਰੇ ਉਸ ਵੇਲੇ ਦੇ ਜਿਹੜੇ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਘੱਟ ਯੋਗਦਾਨ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਪਰ ਜੇ ਆਪਾਂ ਦੂਸਰੇ ਪਾਸੇ ਤੋਂ ਦੇਖੀਏ, ਇਸੇ ਤਰ੍ਹਾਂ ਉਹ ਇੱਕ ਫੌਜ ਵਾਲਾ ਪਾਸਾ ਸੀਗਾ ਤੇ ਦੂਸਰੇ ਜਿਹੜੇ ਉਹ ਰਾਜਨੀਤਿਕ ਆਗੂ ਸੀਗੇ, ਦੋਨਾਂ ਦੇ ਨਾਲ ਕੰਟਰੀ ਆ ਜਿਹੜਾ ਕੋਈ ਵੀ ਚੱਲਦਾ। ਤੇ ਅੱਜ ਦਾ ਪ੍ਰੋਗਰਾਮ ਖੱਖ ਸਾਹਿਬ ਜੀ ਇੱਥੇ ਸਮਾਪਤ ਕਰ ਲਿਆ।
1: ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਰੋਤਿਓ, ਤੁਹਾਡਾ ਵੀ ਥੈਂਕ ਯੂ ਸੋ ਮਚ। ਪਰਸੋਂ ਨੂੰ ਫੇਰ ਮਿਲਾਂਗੇ ਜੀ ਤੁਹਾਡੇ ਨਾਲ ਇਸੇ ਚੈਨਲ ਤੇ, ਪ੍ਰਵਾਸ ਰੇਡੀਓ ਦੇ ਮੰਚ ਦੇ ਉੱਪਰ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਮਾਂ ਸਾਹਿਬ
0: ਜੀ, ਖੱਖ ਸਾਹਿਬ ਜੀ ਤੁਹਾਡਾ ਧੰਨਵਾਦ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਖੱਖ ਸਾਹਿਬ ਜੀ ਵੱਲੋਂ ਬਹੁਤ ਪਿਆਰੀ ਜ਼ਿੰਦਗੀ। ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ
1: ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਨਿਊਯਾਰਕ ਨਿਊ ਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ, ਪ੍ਰੋਗਰਾਮ ਲੈ ਕੇ। ਸਤਿਕਾਰਯੋਗ ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਲੋ ਧਾਰਮਿਕ ਗੀਤ ਹੀ ਆਪਾਂ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ। ਸ਼ਹੀਦੀ ਦਿਹਾੜੇ ਚੱਲ ਰਹੇ ਜੀ, ਤੇ ਉਹਨਾਂ ਦੇ ਮੁਤਾਬਕ ਹੀ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੀ। ਲਓ ਜੀ, ਤੁਹਾਡੀ

0: ਉੱਥੇ ਸ਼ਾਇਦ ਨਾ ਮਨਾਇਆ ਜਾਂਦਾ ਹੋਵੇ, ਪਰ ਸਾਰੀ ਦੁਨੀਆਂ ਚ ਇਹ ਹੁੰਦੀਆਂ ਗੱਲਾਂ ਬਾਤਾਂ। ਤੇ ਗੱਲ ਇਸ ਤਰ੍ਹਾਂ ਗੱਖ ਸਾਹਿਬ ਜੀ, ਭਈ ਹਰ ਇੱਕ ਚੀਜ਼ ਦੇ ਪਿੱਛੇ ਤਾਂ ਇੱਕ ਇਤਿਹਾਸ ਹੁੰਦਾ ਆ ਜਿਹਦੇ ਕਰਕੇ ਉਹ ਚੀਜ਼ਾਂ ਦੀ ਮਨੌਤ ਹੁੰਦੀ ਆ। ਤੇ ਇਸੇ ਹੀ ਤਰ੍ਹਾਂ ਜਿਹੜੀ ਕ੍ਰਿਸਮਿਸ ਆ, ਇਹ ਗੱਖ ਸਾਹਿਬ ਜੀ ਕਿਹਾ ਜਾਂਦਾ ਆ, ਇਹਦੇ ਬਾਰੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਆਮ ਕਰਕੇ ਅੱਜ ਕੱਲ ਜਿਹੜੇ ਇਸ ਦੁਨੀਆਂ ਦੇ ਲੋਕ ਆ ਬਹੁਤੇ, ਉਹ ਉਹਨਾਂ ਨੂੰ ਇਹ ਮਤਲਬ ਇਸ ਕਰਕੇ ਕ੍ਰਿਸਮਿਸ 25 ਤਰੀਕ ਨੂੰ ਮਨਾਉਂਦੇ ਆ, ਦਸੰਬਰ ਨੂੰ। ਉਹ ਕਹਿੰਦੇ ਆ ਵੀ ਇਸ ਦਿਨ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਦਾ ਜਨਮ ਦਿਨ ਆ ਇਹ। ਤੇ ਇਹਦੇ ਵਿੱਚ ਹੁਣ ਮਸਲਾ ਇਸ ਤਰ੍ਹਾਂ ਆ ਕਿ ਇਸ ਤਰ੍ਹਾਂ ਨਹੀਂ ਹੈ, ਜੀਸਸ ਕ੍ਰਾਈਸਟ ਦਾ ਜਿਹੜਾ ਪੱਕਾ ਦਿਨ ਆ ਉਹ ਕਿਸੇ ਨੂੰ ਵੀ ਨਹੀਂ ਪਤਾ। ਪਰ ਕਿਹਾ ਜਾਂਦਾ ਹੈ ਕਿ ਉਹ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਜਿਹੜੇ ਇਹ ਮਹੀਨੇ ਆ ਇਹਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਤੇ ਉਸ ਤੋਂ ਬਾਅਦ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਕਿੱਡਾ ਵੀ ਮਹਾਨ ਜਿਹੜਾ ਇਨਸਾਨ ਹੋਇਆ ਹੋਵੇ ਕਿਸੇ ਵੀ ਸਮਾਜ ਦੇ ਵਿੱਚ, ਜਦੋਂ ਉਹ ਪੈਦਾ ਹੁੰਦਾ ਉਦੋਂ ਤਾਂ ਲੋਕਾਂ ਨੂੰ ਮਨਾਉਣਾ ਕੋਈ ਵੀ ਨਹੀਂ ਮਨਾਉਂਦਾ, ਕਿਉਂਕਿ ਉਸ ਵੇਲੇ ਪਤਾ ਥੋੜੀ ਹੁੰਦਾ ਵੀ ਇਹ ਮਤਲਬ ਪੈਗੰਬਰ ਆ ਸਾਡਾ, ਉਹ ਤੇ ਛੋਟਾ ਬੱਚਾ ਹੀ ਹੁੰਦਾ ਬਾਕੀ ਦੇ ਬੱਚਿਆਂ ਵਰਗਾ। ਤੇ ਇਸੇ ਹੀ ਤਰ੍ਹਾਂ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹ ਵੀ ਉਸ ਵੇਲੇ ਤਾਂ ਉਹਦੀ ਕੋਈ ਮਨੌਤ ਨਹੀਂ ਸੀ ਹੁੰਦੀ, ਫਿਰ ਜਦੋਂ ਤੁਹਾਨੂੰ ਪਤਾ ਵੀ ਵੱਡੇ ਹੋਏ ਤੇ ਫਿਰ ਉਹ ਜਿਹੜੇ ਸੀਗੇ ਬਹੁਤ ਮਹਾਨ ਇਨਸਾਨ ਸੀਗੇ। ਤੇ ਉਹ ਉਸ ਵੇਲੇ ਖਾਕਸਾ ਵੀ ਤਿੰਨ ਭਾਸ਼ਾ ਉਹਨਾਂ ਨੂੰ ਆਉਂਦੀਆਂ ਸੀ। ਤੇ ਉਹ ਫਿਰ ਜਿਹੜੀ ਆ ਜਨਮ ਦਿਨ ਇਹਨਾਂ ਦਾ ਸੀਗਾ ਉਹ ਇਸ ਤਰ੍ਹਾਂ ਆ ਕਿ ਜੀਸਸ ਕ੍ਰਾਈਸਟ ਦੇ ਜਨਮ ਹੋਣ ਤੋਂ ਪਹਿਲਾਂ ਇਹ ਜਿਹੜਾ 25 ਦਸੰਬਰ ਆ
1: ਜੀ,
0: ਇਹ ਤਿਉਹਾਰ ਪਹਿਲਾਂ ਵੀ ਮਨਾਇਆ ਜਾਂਦਾ ਸੀ।
1: ਅੱਛਾ ਜੀ।
0: ਤੇ ਇਹ ਜਿਹੜਾ ਦਿਨ 25 ਦਸੰਬਰ ਆ ਇਹਦੇ ਪਿੱਛੇ ਛੋਟੀਆਂ ਛੋਟੀਆਂ ਕਈ ਕਹਾਣੀਆਂ ਆ। ਇੱਕ ਤਾਂ ਕਹਾਣੀ ਇਹ ਆ ਕਿ 21 ਜਿਹੜਾ ਦਸੰਬਰ ਆ, ਕਈ ਵਾਰੀ 21 ਕਈ ਵਾਰੀ 22 ਉਹ ਗਿਣ ਲੈਂਦੇ ਆ ਜਿਹੜੇ ਅੱਜ ਦੇ ਸਾਡੇ ਸਾਇੰਸਦਾਨ ਆ, ਉਹ ਸਾਲ ਦਾ ਸਭ ਤੋਂ ਛੋਟਾ ਦਿਨ ਗਿਣਿਆ ਜਾਂਦਾ 21 ਜਾਂ 22
1: ਜੀ।
0: ਤੇ ਜਿਹੜਾ 23 ਤੇ 24 ਆ ਉਹ ਜਿਹੜਾ ਆ ਮਤਲਬ ਤੁਸੀਂ ਬਹੁਤਾ ਨੀ ਨੋਟ, ਜਿਹਨੂੰ ਆਪਾਂ ਦੇਖ ਨੀ ਸਕਦੇ ਵੀ ਕਿੰਨਾ ਕੁ ਦਿਨ ਵੱਧ ਗਿਆ ਜਾਂ ਕਿੰਨਾ ਕੁ, ਉਹ ਪਹਿਲੇ ਦੋ ਦਿਨਾਂ ਚ ਕੋਈ ਬਹੁਤਾ ਅੰਦਾਜ਼ਾ ਨੀ ਹੁੰਦਾ
1: ਜੀ ਜੀ।
0: ਤੇ ਜਿਹੜਾ ਤੀਸਰਾ ਦਿਨ ਫਿਰ 25 ਦਸੰਬਰ ਆਉਂਦਾ, ਉਸ ਦਿਨ ਦਿਨ ਆ ਜਿਹੜਾ ਉਹ ਮੁੜ ਤੁਰਦਾ ਤੇ ਦਿਨ ਦਾ ਚਾਨਣਿਆ ਜਿਹੜਾ ਉਹ ਵਧਣ ਲੱਗ ਜਾਂਦਾ ਤੇ ਰਾਤ ਦਾ ਹਨੇਰਾ ਜਿਹੜਾ ਉਹ ਘਟਣ ਲੱਗ ਜਾਂਦਾ
1: ਜੀ।
0: ਸੋ 25 ਦਸੰਬਰ ਇਸ ਕਰਕੇ ਮਨਾਇਆ ਜਾਂਦਾ ਸੀਗਾ, ਇਹਨੂੰ ਕਹਿੰਦੇ ਸੀਗੇ ਵੀ ਹੁਣ ਜਿਹੜੇ ਰੋਸ਼ਨ ਦਿਨ ਆ ਗਏ, ਚਾਨਣ ਦੇ ਦਿਨ ਆ ਗਏ ਆ, ਭਾਵੇਂ ਇੱਕ ਦੋ ਪਲ ਹੀ ਇੱਕ ਦੋ ਮਿੰਟ ਹੀ ਵਧਿਆ ਹੋਵੇ ਪਰ 25 ਦਸੰਬਰ ਤੱਕ ਉਹ ਦਿਨ ਵੱਧ ਜਾਂਦਾ। ਤੇ ਫਿਰ ਲੋਕਾਂ ਨੂੰ ਆਸ ਹੋ ਜਾਂਦੀ ਸੀਗੀ ਜਿਹਦੇ ਵਿੱਚ ਭਾਈ ਹੁਣ ਜਿਹੜਾ ਚਾਨਣ ਉਹ ਹੋ ਜਾਣਾ, 5-10 ਦਿਨਾਂ ਨੂੰ 20 ਦਿਨਾਂ ਨੂੰ ਮੁੜ ਕੇ ਦਿਨ ਬੜੇ ਹੋਰ ਲੱਗ ਜਾਣੇ ਆ। ਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਲੋਕ ਸੀਗੇ ਉਹਨਾਂ ਨੂੰ ਹੁੰਦਾ ਸੀਗਾ ਵੀ ਐਤਕੀ ਦਾ ਸਿਆਲ ਨੀ ਆਪਾਂ ਕਿਤੇ ਜਾਣ ਲੱਗੇ।
1: ਬਿਲਕੁਲ।
0: ਇੱਕ ਤਾਂ ਇਹ ਇਹਦੇ ਪਿੱਛੇ ਕਹਾਣੀ ਆ। ਤੇ ਦੂਸਰੀ ਕਹਾਣੀ ਇਹ ਆ ਖਾਕ ਸਾਹਿਬ ਜੀ, ਜਿਹੜੇ ਇਹ ਜਿਹੜਾ 25 ਦਸੰਬਰ ਆ, ਹੁਣ ਜਿਹੜੀ ਆਪਣੀ ਸਾਉਣੀ ਦੀ ਫਸਲ ਹੁੰਦੀ ਆ ਨਾ, ਸਾਉਣੀ ਦੀ ਜਿਹੜਾ ਉਹ ਆਪਣੇ ਭਾਰਤ ਵਿੱਚ ਤਾਂ ਮੌਸਮ ਅਨੁਕੂਲ ਕਰਕੇ ਆਪਣੇ ਹਰ ਹੀ ਸਾਉਣੀ ਦੋ ਫਸਲਾਂ ਆਉਂਦੀਆਂ, ਪਰ ਕਈ ਜਿਹੜੇ ਇਲਾਕੇ ਆ ਉੱਥੇ ਇੱਕੋ ਫਸਲ ਹੁੰਦੀ ਆ, ਕਿਉਂਕਿ ਉੱਥੇ ਦਾ ਮੌਸਮ ਆ ਜਿਹੜਾ ਉੱਥੇ ਸਿਆਲ ਨੂੰ ਜਾਂ ਇੱਦਾਂ ਦੇ ਦੂਏ ਦੇ ਵਿੱਚ ਉੱਥੇ ਫਸਲ ਹੁੰਦੀ ਨੀ, ਔਰ ਕਈ ਜਗ੍ਹਾ ਦੇ ਵਿੱਚ ਉਹ ਪਾਣੀ ਨੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਸੋ ਇਹ ਕੀ ਹੁੰਦਾ ਆ, ਉਸ ਵੇਲੇ ਜਿਹੜੀਆਂ ਫਸਲਾਂ ਸੀ ਲੋਕਾਂ ਦੀਆਂ ਉਹ ਵੱਢ ਕੇ ਉਹਨੂੰ ਥੈਂ ਟਿਕਾਣੇ ਲਾ ਕੇ ਵੇਚ ਕੇ ਵੱਟ ਕੇ ਜੋ ਵੀ ਕਰਨਾ ਹੁੰਦਾ ਸੀਗਾ, ਤੇ ਇਹ ਜਿਹੜੇ ਸਿਆਲੂ ਦਿਨ ਸੀਗੇ ਦਸੰਬਰ ਦੇ, ਇਹਨਾਂ ਦਿਨਾਂ ਦੇ ਵਿੱਚ ਲੋਕ ਫਿਰ ਆਪਣੇ ਅੰਦਰ ਹੀ ਵੜ ਜਾਂਦੇ ਸੀ। ਤੇ ਆਪਣੇ ਜਿਹੜੇ ਜਾਨਵਰ ਵੀ ਬਹੁਤਾ ਜਿੱਥੇ ਇਜ਼ਰਾਇਲ ਆ ਇਸ ਏਰੀਏ ਦੇ ਵਿੱਚ ਬਹੁਤਾ ਜਿਹੜਾ ਉਸ ਵੇਲੇ ਖੇਤੀਬਾੜੀ ਤਾਂ ਮਾੜੀ ਮੋਟੀ ਹੋਣੀ ਆ, ਪਰ ਬਹੁਤਾ ਜਿਹੜਾ ਆ ਉਹ ਪਸ਼ੂ ਪਾਲਣ ਦਾ ਜਿਹੜਾ ਉਹ ਕਿੱਤਾ ਉਸ ਵੇਲੇ ਚੱਲਦਾ ਸੀ ਲੋਕਾਂ ਦੇ ਵਿੱਚ, ਭੇਡਾਂ ਕਿਸੇ ਨੇ ਰੱਖ ਲਈਆਂ, ਕਿਸੇ ਨੇ ਗਾਂਯਾਂ ਰੱਖ ਲਈਆਂ। ਸੋ ਇਹ ਜਿਹੜਾ ਸਿਲਸਿਲਾ ਸੀਗਾ, ਤੇ ਫਿਰ ਇਹ ਜਿਹੜੇ ਸਿਆਲੂ ਦਿਨ ਸੀਗੇ ਉਹ ਫਿਰ ਠੰਡ ਹੋ ਜਾਂਦੀ ਸੀ ਜ਼ਿਆਦਾ ਤੇ ਲੋਕ ਅੰਦਰ ਹੀ ਵੜ ਜਾਂਦੇ ਸੀਗੇ, ਤੇ ਆਪਣੇ ਪਸ਼ੂ ਭਾਵ ਵੀ ਆ ਜਿਹੜੇ ਉਹਨਾਂ ਦੇ ਵਾਸਤੇ ਵੀ ਉਹ ਗਰਮੀਆਂ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਘਾਹ ਘੂ ਇਕੱਠਾ ਕਰਕੇ ਜੋ ਵੀ ਚਾਰਾ ਜਿੱਦਾਂ ਆਪਣੇ ਤੂੜੀ ਅੱਗੇ ਬਣਾ ਲੈਂਦੇ ਸੀਗੇ ਲੋਕ, ਤੇ ਉਹ ਸਿਆਲ ਨੂੰ ਉਹ ਚਾਰੀ ਜਾਣੀ। ਸੋ ਇਸ ਕਰਕੇ ਵੀ ਆ ਜਿਹੜੇ ਉਹ ਜਾਨਵਰ ਵੀ ਤੇ ਲੋਕਾਂ ਕੋਲ ਥੋੜਾ ਵਿਹਲ ਵੀ ਹੋ ਜਾਂਦਾ ਸੀ, ਕਿਉਂਕਿ ਉਹਨਾਂ ਨੇ ਸਾਰਾ ਆਪਣਾ ਸਮੇਟ ਕੇ ਤੇ ਵਿਹਲੇ ਹੁੰਦੇ ਸੀਗੇ ਉਸ

0: ਕਰਕੇ ਵੀ ਜਿਹੜਾ ਇਹ ਦਿਨ ਜਿਹੜਾ 25 ਦਸੰਬਰ ਉਹਨਾਂ ਨੇ ਮੁਕਰਰ ਕਰ ਲਿਆ ਸੀਗਾ ਕਿ ਆਪਾਂ ਇਸ ਦਿਨ ਆ ਜਿਹੜੀ ਉਹ ਫੀਸਟ ਕਰਨੀ ਆ, ਸਾਰੇ ਸਾਲ ਦੀ ਕਮਾਈ ਆ ਜਿਹੜੀ ਉਹਨੂੰ ਆਪਾਂ ਵੰਡ ਕੇ ਖਾਣਾ। ਤੇ ਕਈ ਸਮਾਜ ਆ ਜਿਹੜੇ ਉਹ ਨਸ਼ੇ ਪੱਤੇ ਕਰਦੇ ਸੀਗੇ, ਸ਼ਰਾਬਾਂ ਪੀਂਦੇ ਸੀਗੇ, ਤੇ ਜਿਹੜੇ ਆਪਣੇ ਆਪਣੇ ਵੱਖਰੇ ਵੱਖਰੇ ਤਰੀਕਾਂ ਦੇ ਨਾਲ ਇਹ ਮਨਾਉਂਦੇ ਸੀਗੇ। ਸੋ ਇੱਕ ਉਹ ਹੋ ਗਿਆ ਤੇ ਦੂਸਰਾ ਦਿਨਾਂ ਦਾ ਵਾਧਾ ਹੋਣ ਲੱਗ ਪਿਆ, ਤੇ ਤੀਸਰਾ ਫਸਲਾਂ ਲੋਕ ਚੱਕ ਲੈਂਦੇ ਸੀਗੇ ਤੇ ਅੰਦਰ ਹੀ ਬਹਿ ਜਾਂਦੇ ਸੀਗੇ, ਹੋਰ ਉਹਨਾਂ ਨੂੰ ਕੰਮ ਕਰਨ ਨੂੰ ਬਹੁਤਾ ਹੁੰਦਾ ਨਹੀਂ ਸੀਗਾ, ਤੇ ਇਹ ਮਸਲੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਸੀ। ਸੋ ਇਹ ਦਿਨ ਆ ਜਿਹੜਾ ਇਹ ਪਹਿਲਾਂ ਹੀ ਮਨਾਇਆ ਜਾਂਦਾ ਸੀਗਾ, ਤੇ ਫੇਰ ਜਿਹੜਾ ਇਹ ਦਿਨ ਆ ਇਹਦੇ ਨਾਲ ਜੀਸਸ ਕ੍ਰਾਈਸਟ ਨੂੰ ਜਿਹੜਾ ਜੋੜ ਦਿੱਤਾ ਗਿਆ। ਤੇ ਇਹਦੇ ਵਿੱਚ ਇੱਕ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜੇ ਸਿਆਸਤਦਾਨ ਲੋਕ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹਨੂੰ ਗਲੋਰੀਫਾਈ ਕਰਨ ਵਾਸਤੇ, ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਮਸ਼ਹੂਰ ਕਰਨ ਵਾਸਤੇ, ਜਿਹੜੇ ਆ ਜਿਸ ਤਰ੍ਹਾਂ ਆਪਣੇ ਸਿੱਖ ਸਮਾਜ ਦੇ ਵਿੱਚ ਵੀ ਜਿਹੜੀ ਆ ਦੀਵਾਲੀ ਆ ਉਹ ਪਹਿਲਾਂ ਮਨਾਈ ਤਾਂ ਪਹਿਲਾਂ ਵੀ ਜਾਂਦੀ ਸੀ, ਪਰ ਗੁਰੂ ਸਾਹਿਬ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਸੀਗੇ ਉਹ ਜਦੋਂ ਉਥੋਂ ਬੰਦੀ ਛੋੜ ਦੇ ਜਿਹਨੂੰ ਕਹਿੰਦੇ ਆ, ਸੋ ਦੀਵਾਲੀ ਵੀ ਜਿਹੜੀ ਆ ਉਹਦੇ ਨਾਲ ਜੁੜ ਗਈ ਸੀਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਮਾਜਾਂ ਦੇ ਵਿੱਚ, ਖਾਸ ਸਾਹਿਬ ਜਿਹੜਾ ਰੂਲਰ ਹੁੰਦਾ ਨਾ, ਜਿਹੜਾ ਰਾਜਾ ਹੁੰਦਾ ਬਾਦਸ਼ਾਹ ਹੁੰਦਾ, ਉਹ ਆਪਣੇ ਹਿਸਾਬ ਦੇ ਨਾਲ ਫਿਰ ਉਹ ਸਮਾਜ ਨੂੰ ਜਿਹੜਾ ਉਹਦੇ ਨੀਤੀ ਰੀਤੀ ਰਿਵਾਜ ਜਿਹੜੇ ਹੁੰਦੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਉਹ ਘਰ ਲੈਂਦਾ ਆ। ਡਿਪੈਂਡ ਕਰਦਾ ਕਿ ਤਲਵਾਰ ਕਿਹਦੇ ਕੋਲ ਸਭ ਤੋਂ ਵੱਡੀ ਆ। ਜਿਸ ਤਰ੍ਹਾਂ ਆਪਾਂ ਅੱਜ ਵੀ ਦੇਖ ਲੋ ਹੁਣ ਅਮਰੀਕਾ ਕੋਲ, ਰੂਸ ਕੋਲ ਸਭ ਤੋਂ ਬੜੇ ਬੜੇ ਹਥਿਆਰ ਆ, ਤੇ ਜਿੱਥੇ ਮਰਜ਼ੀ ਜਾ ਕੇ ਜੋ ਕੁਛ ਵੀ ਉਹ ਕਰ ਸਕਦੇ ਆ, ਤੇ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਤੋੜ ਭੰਨ ਕੇ ਆਪਣੇ ਉਹਨਾਂ ਦੇ ਵਿੱਚ ਪਾ ਕੇ ਤਾਂ ਕਿ ਲੋਕ ਆ ਜਿਹੜੇ ਉਹ ਆਪਣੇ ਪਿਛੋਕੜ ਨੂੰ ਭੁੱਲ ਜਾਣ। ਸੋ ਇਹ ਵੀ ਸਿਆਸਤ ਆ, ਤੇ ਇਸ ਕਰਕੇ ਜਿਹੜਾ ਕ੍ਰਿਸਮਿਸ ਦਾ ਇਹ ਦਿਨ ਆ ਇਹ ਜੀਸਸ ਕ੍ਰਾਈਸਟ ਦੇ ਨਾਲ ਤਾਂ ਜੁੜਿਆ ਹੋਇਆ, ਪਰ ਉਹਨਾਂ ਤੋਂ ਪਹਿਲਾਂ ਵੀ ਇਹ ਜਿਹੜਾ 25 ਦਸੰਬਰ ਵਾਲਾ ਦਿਨ ਆ ਇਹ ਮਨਾਇਆ ਜਾਂਦਾ ਸੀਗਾ, ਤੇ ਫਿਰ ਇਹ ਆਪਸ ਵਿੱਚ ਹੀ ਮਿਕਸ ਕਰ ਲਏ ਗਏ, ਤੇ ਹੁਣ ਲੋਕ ਆ ਜਿਹੜੇ ਉਹ ਸਿਰਫ ਜੀਸਸ ਕ੍ਰਾਈਸਟ ਤੇ ਜਿਹੜੇ ਆ ਸੀਮਿਤ ਰਹਿ ਗਏ ਆ ਕਿ ਇਹ ਇਸ ਦਿਨ ਉਹਨਾਂ ਦਾ ਜਨਮ ਹੋਇਆ ਸੀ, ਪਰ ਇਹ ਜਿਹੜੀ ਆ ਇਸ ਤਰ੍ਹਾਂ ਨਹੀਂ ਹੋਇਆ। ਤੇ ਇਸ ਤੋਂ ਅੱਗੇ ਜਿਹੜੀ ਹੈਗੀ ਆ ਖਾਕ ਸਾਹਿਬ ਜੀ, ਉਹ ਹੈਗਾ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਫ੍ਰੈਜਨੋ ਤੋਂ 3 ਘੰਟੇ ਲੱਗ ਜਾਂਦੇ ਆ, 3 ਲਾ ਲਓ ਸਵਾ 3 ਲਾ ਲਓ, ਡਿਪੈਂਡ ਕਰਦਾ ਟ੍ਰੈਫਿਕ ਕਿੰਨੀ ਕਿਆ। ਤੇ ਉਹ ਇੱਕ ਬਹੁਤਾ ਬੜਾ ਨੀ ਛੋਟਾ ਜਿਹਾ ਟਾਊਨ ਆ, I-15 ਉਹ ਹਾਈਵੇ ਦਾ ਫ੍ਰੀਵੇ ਦਾ ਨਾਂ ਆ ਉਹਦੇ ਉੱਤੇ, ਤੇ ਇੱਕ 395 ਡੈਜ਼ਰਟ ਦੇ ਵਿੱਚ ਵੀ ਜਾਂਦਾ ਆ ਜਿੱਥੇ ਜਾ ਕੇ ਇਹ I-15 ਤੇ ਉਹ 395 ਮਿਲਦੇ ਆ, ਉੱਥੇ ਸ਼ਹਿਰ ਆ ਉਹਦਾ ਨਾਂ ਹੈਗਾ ਹੈਸਪੀਰੀਆ। ਤੇ ਉਸ ਸ਼ਹਿਰ ਦੇ ਵਿੱਚ ਖਾਕ ਸਾਹਿਬ ਜੀ ਪਿਛਲੇ ਦਿਨਾਂ ਵਿੱਚ 2 ਜਿਹੜੇ ਵਾਕੇ ਹੋਏ ਆ, ਉਹਨਾਂ ਦੇ ਵਿੱਚੋਂ ਇੱਕ ਤਾਂ ਸਾਡੇ ਪਿੰਡ ਦਾ ਹੀ ਸੱਜਣ ਆ, ਬੜਾ ਵਧੀਆ ਸੱਜਣ ਆ, ਕੰਮ ਮੋਟਾ ਆ, ਪੈਸੇ ਹੈਗੇ ਆ ਉਹਦੇ ਕੋਲ, ਤੇ ਉਹਦੇ ਕੋਲ 2 ਘਰ ਆ ਜਿਨ੍ਹਾਂ ਦੇ ਲਾਟ ਆ ਉਹ 7-7 ਏਕੜ ਦੇ ਵਿੱਚ ਹੈਗੇ ਆ, ਇੱਕ ਦੂਜੇ ਦੇ ਨਾਲ ਹੀ ਲੱਗਦੇ ਆ, ਤੇ ਇੱਕ ਘਰ ਜਿਹੜਾ ਉਹ ਥੋੜਾ ਜਿਹਾ ਹਟਵਾਂ ਆ, ਉਹਦਾ ਵੀ ਲਾਟ ਆ ਜਿਹੜਾ ਉਹ ਬੜਾ ਆ। ਤੇ ਹੋਇਆ ਕਿ ਉਹ ਖਾਕ ਸਾਹਿਬ ਮੇਰੇ ਬ੍ਰਦਰ ਦਾ ਅਫਸੋਸ ਕਰਨ ਆਏ ਸੀਗੇ ਇੱਥੇ, 4 ਦਿਨ ਦੀ ਗੱਲ ਆ, ਤੇ ਉਹ ਬੈਠੇ ਬੈਠੇ ਗੱਲਾਂ ਚੱਲ ਪਈਆਂ, ਤੇ ਉਹਨੇ ਦੱਸਿਆ ਕਿ ਉਹਦਾ ਜਿਹੜਾ ਉਹ ਘਰ ਹੈਗਾ ਉੱਥੇ ਉਹ ਖਾਕ ਸਾਹਿਬ ਜਿਹੜੇ ਟਰੱਕਾਂ ਦੇ ਨਾ ਪਾਰਟ ਹੁੰਦੇ ਆ ਹੱਥ, ਜਿਹੜੀਆਂ ਆ ਪ੍ਰੈਸ਼ਰ ਹੋਜ਼ਾਂ ਹੁੰਦੀਆਂ ਉਹਦੇ ਵਿੱਚ ਉਹ ਬ੍ਰੇਕਾਂ ਨੂੰ ਜਾਂਦੀ ਹਵਾ ਜਿਹਨਾਂ ਦੇ ਵਿੱਚ ਨਹੀਂ ਆਈ, ਉਹ ਵੀ ਬਣਾਉਂਦਾ ਆ ਉਹ। ਸੋ ਉਹਦੇ ਤੋਂ ਬਣਵਾ ਕੇ ਉਹ ਲੋਕ ਲੈ ਜਾਂਦੇ ਆ, ਟਰੱਕਾਂ ਵਾਲੇ ਜਿਹੜੇ ਮੁੰਡੇ ਆ ਜਾਂ ਗੋਰੇ ਵੀ ਲੈ ਜਾਂਦੇ ਆ, ਉਹ ਐਡਵਰਟਾਈਜ਼ ਹੈਗੀ ਆ ਉਹਦੀ, ਤੇ ਪਤਾ ਆ ਲੋਕਾਂ ਨੂੰ। ਸੋ ਲੋਕ ਉਹਦੇ ਕੋਲ ਆਉਂਦੇ ਜਾਂਦੇ ਸੀਗੇ, ਤੇ ਉਹਦੇ ਕੋਲ ਕੋਈ ਸੱਜਣ ਆਏ, ਉਹ ਕਹਿੰਦੇ ਵੀ ਤੇਰੀ ਉਹ ਜਗ੍ਹਾ ਉੱਥੇ ਵਿਹਲੀ ਪਈ ਆ, ਅਸੀਂ ਟ੍ਰੇਲਰ ਪਾਰਕ ਕਰਨਾ ਇੱਥੇ, ਭੇਜ ਤੂੰ ਸਾਤੋਂ ਕਿਰਾਇਆ ਲੈ ਲਾ। ਉਹ ਮੰਨ ਗਿਆ ਵੀ ਠੀਕ ਆ, ਕਿਰਾਇਆ ਦੇ ਦੋ, ਉਹਨੇ ਲਿਸਟ ਪੜਤ ਕਰ ਲਈ ਤੇ ਕਿਰਾਇਆ ਦੇ ਕੇ ਉਹ ਚਲੇ ਗਿਆ। 2-3 ਦਿਨ ਬਾਅਦ ਖਾਕ ਸਾਹਿਬ ਜੀ ਸ਼ੇਰਫ ਡਿਪਾਰਟਮੈਂਟ ਵਾਲਾ ਆ ਗਿਆ ਉਹਦੇ ਘਰ।
1: ਅੱਛਾ ਜੀ।
0: ਤੇ ਕਹਿੰਦੇ ਬਈ ਸੱਜਣਾ ਉਹ ਤੇਰੇ ਚੋਰੀ ਦਾ ਟ੍ਰੇਲਰ ਖੜਾ, ਤੇਰੀ ਪ੍ਰੋਪਰਟੀ ਤੇਰੀ ਆ ਉਹ? ਕਹਿੰਦਾ ਟ੍ਰੋਪੀ ਤਾਂ ਮੇਰੀ ਆ। ਕਹਿੰਦੇ ਤੇਰੇ ਉਹ ਟ੍ਰੇਲਰ ਖੜਾ ਚੋਰੀ ਦਾ, ਉੱਥੇ ਚੋਰੀ ਹੋਈ ਆ ਉਹ? ਤੇ ਉਹ ਕਹਿੰਦਾ ਵੀ ਮੈਨੂੰ ਚੋਰੀ ਬਾਰੇ ਤਾਂ ਨੀ ਪਤਾ, ਵੀ ਮੇਰੇ ਕੋਲ ਤਾਂ ਆਹ ਡਾਕੂਮੈਂਟ ਆ, ਤੇ ਉਹ ਰੈਂਟ ਮੈਨੂੰ ਦੇ ਗਏ ਆ ਵੀ ਅਸੀਂ ਇੰਨੇ ਕੁ ਦਿਨਾਂ ਨੂੰ ਆ ਕੇ ਚੱਕ ਲੈਣਾ, ਤੇ ਹੋਰ ਇਸ ਤੋਂ ਜ਼ਿਆਦਾ ਮੇਰੇ ਕੋਲ ਇਨਫੋਰਮੇਸ਼ਨ ਹੈ ਨੀ। ਸੋ ਉਹਨੂੰ ਇਨਵੈਸਟੀਗੇਸ਼ਨ ਛੱਡ ਕੇ ਉਹ ਚਲੇ ਗਏ, ਗੱਲ ਮਿਟ ਗਈ।
1: ਉਹ ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਨਹੀਂ ਤੇ ਪ੍ਰੋਬਲਮ ਖੜੀ ਹੋ ਜਾਣੀ ਸੀ,
0: ਪ੍ਰੋਬਲਮ ਖੜੀ ਹੋ ਜਾਣੀ ਸੀ ਬਿਲਕੁਲ। ਤੇ ਉਸ ਤੋਂ 3-4 ਦਿਨਾਂ ਬਾਅਦ ਉਸੇ ਸ਼ਹਿਰ ਦੇ ਵਿੱਚ ਸਪੀਰੀਆ ਦੇ ਵਿੱਚ ਹੀ ਖਾਕ ਸਾਹਿਬ ਇੱਕ ਹੋਰ ਟ੍ਰੇਲਰ ਜਿਹੜਾ ਸੀ ਉਹ ਚੋਰੀ ਹੋਇਆ ਸੀਗਾ, ਉਹ ਵੀ ਇਸੇ ਸ਼ਹਿਰ ਦੇ ਵਿੱਚੋਂ, ਉਹ ਜਿਹੜਾ ਸਾਡੇ ਪਿੰਡੂ ਆ ਉਹਦੇ ਚੋਂ ਨਹੀਂ, ਹੋਰ ਕਿਸੇ ਦੀ ਪ੍ਰੋਪਰਟੀ ਦੇ ਵਿੱਚੋਂ ਟ੍ਰੇਲਰ, ਉਹ ਵੀ ਸ਼ੈਰਫ ਡਿਪਾਰਟਮੈਂਟ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਿਆ, ਤੇ ਉਹਨੂੰ ਵੀ ਇੱਕ ਦੋ ਵਿਚ ਪੰਜਾਬੀ ਸੀ, ਇੱਕ ਦੋ ਹਰਿਆਣਵੀ ਸੀ, ਮੇਰਾ ਖਿਆਲ ਚਾਰ ਬੰਦੇ ਸੀਗੇ ਕੁੱਲ ਮਿਲਾ ਕੇ। ਤੇ ਉਹਨਾਂ ਨੇ ਖੱਕ ਸਾਹਿਬ ਦੀ ਜਿਹੜੀ ਐਲ ਜੀ ਕੰਪਨੀ ਆ ਨਾ, ਮੇਰਾ ਖਿਆਲ ਹੈ ਸਾਊਥ ਕੋਰੀਆ ਦੀ ਆ ਕਿ ਜਪਾਨ ਦੀ ਹੈ, ਇਹਨਾਂ ਦੋ ਚੋਂ ਇੱਕ ਦੀ ਆ, ਸਾਊਥ ਕੋਰੀਆ ਦੀ। ਓਕੇ, ਅੱਛਾ, ਉਹ ਜਿਹੜੀ ਐਲ ਜੀ ਕੰਪਨੀ ਆ ਉਹ ਬਹੁਤ ਚੀਜ਼ਾਂ ਬਣਾਉਂਦੀ ਆ, ਔਰ ਕਈ ਕੰਪਨੀਆਂ ਜਿੱਦਾਂ ਵਰਪੂਲ ਆ, ਹੋਰ ਦੋ ਤਿੰਨ ਕੰਪਨੀਆਂ ਆ, ਇਹਨਾਂ ਨੂੰ ਵੀ ਜਿਹੜੇ ਪਾਰਟ ਆ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਾਂ ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਵੇਚ, ਮਤਲਬ ਉਹਨਾਂ ਦਾ ਨਾਂ ਉਹਨਾਂ ਦਾ ਲਿਖ ਦਿੰਦੇ, ਪਰ ਬਣਾਉਂਦਾ ਉਹਨਾਂ ਨੂੰ ਐਲ ਜੀ ਆ। ਤੇ ਮਤਲਬ ਕਾਫੀ ਵੱਡਾ ਬਿਜ਼ਨਸ ਆ। ਤੇ ਇਹ ਜਿਹੜਾ ਦੋ ਨੰਬਰ ਵਾਲਾ ਟ੍ਰੇਲਰ ਉਸੇ ਹੀ ਐਸਪੀਰੀਆ ਸ਼ਹਿਰ ਦੇ ਵਿੱਚੋਂ ਫੜਿਆ ਗਿਆ ਖੱਕ ਸਾਹਿਬ ਜੀ, ਇਹਦੇ ਵਿੱਚ $350,000 ਦੀ ਪ੍ਰੋਪਰਟੀ ਸੀ।
1: ਅੱਛਾ ਜੀ,
0: $300,000 ਤੇ $50,000 ਦੀ ਗੱਲ ਕਰ ਰਿਹਾ, ਪਰ ਪਹਿਲਾਂ ਦੀ ਨਹੀਂ ਗੱਲ ਕਰ ਰਿਹਾ।
1: ਉਹਨਾਂ ਨੇ ਰੱਖਿਆ ਹੋਣਾ ਕਿਤੇ ਗਾਂਹ ਟ੍ਰਾਂਸਫਰ ਕਰਨਾ ਹੋਣਾ, ਇੱਥੇ ਖੜਾ ਕਰ ਗਏ ਹੋਣੇ, ਜਦੋਂ ਸੌਦਾ ਹੁੰਦਾ ਹੋਵੇਗਾ ਵਿੱਚ ਆ ਕੇ ਲੈ ਜਾਣਗੇ। ਇਹ ਕੰਮ ਚੱਲਦਾ ਜੀ, ਸਾਡੇ ਦੇਸੀ ਬੰਦਿਆਂ ਨੇ ਬਹੁਤ ਗੰਦ ਪਾਇਆ ਹੋਇਆ।
0: ਹਾਂਜੀ, ਸੋ ਉਹ ਬੰਦੇ ਫਿਰ ਉਹਨਾਂ ਨੇ ਅਰੈਸਟ ਕਰ ਲਏ, ਮੇਰਾ ਖਿਆਲ ਹੈ ਜਿੱਥੋਂ ਤੱਕ ਉਹਨਾਂ ਦੇ ਵਿੱਚੋਂ ਇੱਕ ਦੋ ਕਹਿ ਜਿਹੜੇ ਉਹ ਜਿਹੜੇ ਪੋਲੀਟੀਕਲ ਸਾਇਮ ਤੇ ਜਾਂ ਇਸ ਤਰ੍ਹਾਂ ਦੇ ਕੇਸ ਵੀ ਉਹਨਾਂ ਚੋਂ ਸਾਹਮਣੇ ਆਏ ਆ ਭਾਈ ਉਹ ਸੀਗੇ। ਸੋ ਇਹ ਦੋ ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬੀ ਜਾਂ ਹਰਿਆਣਵੀ ਜਿਹੜੇ ਮੁੰਡੇ ਆ ਅੱਜ ਕੱਲ ਦੀ ਗਾਂ ਦੀ ਜਨਰੇਸ਼ਨ ਹੈਗੀ ਆ ਪੀੜੀ, ਉਹਦੇ ਨਾਲ ਇਹ ਦੋ ਚੀਜ਼ਾਂ ਵਾਪਰੀਆਂ। ਸੋ ਇੱਕੋ ਸ਼ਹਿਰ ਦੇ ਵਿੱਚੋਂ ਜਾਂ ਤਾਂ ਉਹ ਸ਼ਹਿਰ ਆ ਜਿਹੜਾ, ਕਿਉਂਕਿ ਉਧਰ ਲਾਸ ਏਂਜਲਸ ਵਗੈਰਾ ਜਿਹੜਾ ਹੈਗਾ ਨਾ ਏਰੀਆ, ਉੱਥੋਂ ਇਹ ਹਾਈਵੇ 50 ਨੇ ਜਿਹੜਾ ਇਹ ਉਧਰੋਂ ਨਿਕਲਦਾ ਤੇ ਇਹ ਜਾਂਦਾ ਸਾਲਟ ਲੇਕ ਦੇ ਵਿੱਚ ਦੀ ਲੰਘ ਕੇ ਅੱਗੇ ਜਾ ਕੇ ਮੇਰਾ ਖਿਆਲ ਪਤਾ ਨੀ ਨਿਊਯਾਰਕ ਵੱਲ ਨੂੰ ਕਿੱਧਰ ਨੂੰ ਜਾਂਦਾ, ਇਹ ਬਹੁਤ ਲੰਮਾ ਫ੍ਰੀਵੇ ਹੈਗਾ ਉਹ। ਸੋ ਉਹਦੇ ਉੱਪਰ ਦੀਆਂ ਇਹ ਦੋ ਜਿਹੜੀਆਂ ਘਟਨਾਵਾਂ ਖੱਕ ਸਾਹਿਬ ਜੀ ਵਾਪਰੀਆਂ ਚੋਰੀ ਦੀਆਂ
1: ਜੀ।
0: ਤੇ ਆਪਾਂ ਇਹਦੀ ਗੱਲ ਕਰ ਲਈ ਤੇ ਆਪਾਂ ਜਿਹੜੀ ਆ ਉਹ ਟਰੱਕਾਂ ਦੀ ਗੱਲ ਕਰ ਲਈ ਤੇ ਆਪਾਂ ਕ੍ਰਿਸਮਸ ਦੀ ਗੱਲ ਕਰ ਲਈ ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਕ ਸਾਹਿਬ ਜੀ, ਮੀਂਹ ਆ ਜਿਹੜੇ ਇਸ ਵਾਰੀ ਮੌਸਮ ਜਿਹੜਾ ਮੈਨੂੰ ਇੱਥੇ ਦੇਖ ਲਓ ਵੀ 82 ਦਾ ਮੈਂ ਆਇਆ ਹੋਇਆ, ਇਸ ਤਰ੍ਹਾਂ ਦਾ ਮੌਸਮ ਮੈਂ ਕਦੇ ਨੀ ਦੇਖਿਆ। ਉਹ ਇਸ ਤਰ੍ਹਾਂ ਆ ਕਿ ਸਾਡੇ ਫ੍ਰਿਜਨੋ ਸ਼ਹਿਰ ਦੇ ਵਿੱਚ ਖੱਕ ਸਾਹਿਬ 2 ਮਹੀਨੇ ਤਕਰੀਬਨ ਹੋ ਚੁੱਕੇ ਆ, ਪਹਿਲਾਂ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਖੱਕ ਸਾਹਿਬ ਜੀ ਸੂਰਜ ਹੀ ਨੀ ਨਿਕਲਿਆ।
1: ਅੱਛਾ ਜੀ,
0: ਤੇ ਜੇ ਨਿਕਲਿਆ ਉਹ ਕਦੇ 2 ਘੰਟੇ ਕਦੇ 3 ਘੰਟੇ, ਵੱਧ ਤੋਂ ਵੱਧ 4 ਜਾਂ 5 ਦਿਨ ਇੱਥੇ ਸੂਰਜ ਨੇ ਦਿਖਾਈ ਦਿੱਤੀ ਆ।
1: ਅੱਛਾ,
0: ਤੇ ਕੱਲ ਹੁਣ ਪਰਸੋਂ ਮੀਂਹ ਪਿਆ ਤੇ ਕੱਲ ਮੀਂਹ ਪਿਆ ਚੰਗਾ, ਮਤਲਬ 2-2.5 ਇੰਚ ਮੀਂਹ ਪੈ ਗਿਆ 2-3 ਦਿਨ ਦੇ ਵਿੱਚ, ਇੰਨਾ ਇੱਥੇ ਸਾਡੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਫ੍ਰਿਜਨੋ ਸ਼ਹਿਰ ਦੇ ਵਿੱਚ ਇੰਨਾ ਮੀਂਹ ਜਿਹੜਾ ਉਹ ਨਹੀਂ ਪੈਂਦਾ ਇੱਥੇ ਇਸ ਵੈਲੀ ਦੇ ਵਿੱਚ ਤੇ ਅਸੀਂ ਰਹਿੰਦੇ। ਤੇ ਹੁਣ ਫਿਰ ਅੱਜ ਜਿਹੜਾ ਅੱਧਾ ਦਿਨ 11-12 ਵਜੇ ਸੂਰਜ ਨਿਕਲਿਆ ਸੀਗਾ ਤੇ ਠੰਡ ਰਹੀ ਬਹੁਤ, ਤੇ ਸਬਜ਼ੀਆਂ ਵੱਲ ਨੂੰ ਵੀ ਮੈਨੂੰ ਉਹ ਬੀਜੀਆਂ ਨੂੰ ਤਾਂ ਸਮਾਂ ਹੋ ਗਿਆ ਤੇ ਉਹ ਨਾ ਅੰਦਰ ਬੈਠਿਆਂ ਨੂੰ ਏਦਾਂ ਲੱਗੀ ਜਾਂਦਾ ਸੀਗਾ ਵੀ ਜੇ ਬਾਹਰ ਨਿਕਲ ਕੇ ਮੈਂ ਚਲੇ ਗਿਆ ਵਿਹੜੇ ਚ ਤੇ ਮੁੜ ਕੇ ਫਿਰ ਆ ਹੋਣਾ ਕਿ ਨਹੀਂ, ਇੰਨੀ ਠੰਡ ਜਿਹੜੀ ਸੀਗੀ। ਬਹੁਤ ਲੋਕਾਂ ਨੇ ਜਿਹੜੀ ਆ ਉਹ ਮਨਾਈ ਤੇ ਫਸਲ ਆ ਜਿਹੜੀ ਸਿਆਲ ਵਾਲੀ ਸਬਜ਼ੀਆਂ ਉਹ ਗਾਜਰਾਂ ਹੋਈਆਂ ਤੇ ਮੂਲੀਆਂ ਹੋਈਆਂ, ਹੋਰ ਲਾਈਆਂ ਮਟਰ ਲਾਇਓ ਆ, ਉਹ ਸਾਰੀ ਸਬਜ਼ੀ ਜਿਹੜੀ ਆ ਉਹ ਉੱਥੇ ਦੀ ਉੱਥੇ ਖੜੀ ਵਧੀ ਨੀ, ਕਿਉਂਕਿ ਸੂਰਜ ਨਿਕਲੂ ਧੁੱਪ ਲੱਗੂਗੀ ਤਾਂ ਉਹ ਵਧੂਗੀ ਨਾ।
1: ਦੇਖੋ ਜੀ ਠੰਡ ਦੇ ਵਿੱਚ ਜੀਮਾ ਸਾਹਿਬ, ਸਾਡੇ ਵੀ ਅੱਜ ਨਾ 5 ਵਜੇ ਸ਼ਾਮੀ ਚਾਲੂ ਹੋਈ ਹੈ ਜੀ ਆਈਸ ਬਰਫ ਚੱਲ ਰਹੀ ਹੈ, ਰੋਡ ਬੜੇ ਸਲਿਪਰੀ ਆ ਤੇ ਉਹ ਅੱਜ ਕਹਿੰਦੇ ਆ ਕਿ ਕਾਫੀ ਲੰਮੀ ਪੈਣੀ ਹੈ ਰਾਤ, ਸਾਰੀ ਰਾਤ ਸਨੋ ਪੈਣੀ ਹੈ।
0: ਬਿਲਕੁਲ,
1: 4 ਵਜੇ ਮੈਂ ਦੇਖਿਆ ਕਿ ਲੂਣ ਮੁੱਕਿਆ ਪਿਆ, ਮੈਂ ਫਿਰ ਉਹ ਜਾ ਕੇ ਹੋਮ ਡਿਪੂ ਚੋ 5-6 ਬੋਰੇ ਚੱਕ ਕੇ ਲਿਆਇਆ, ਮੈਂ ਕਿਹਾ ਸਵੇਰੇ ਫਿਰ ਲੋੜ ਪੈਗੀ,
0: ਲੋੜ ਪੈਣੀ ਆ ਬਿਲਕੁਲ। ਤੇ ਇਹ ਤੇ ਦੂਸਰਾ ਇਹਦੇ ਨਾਲ ਖੱਕ ਸਾਹਿਬ ਜੀ, ਇੱਥੇ ਕੈਲੀਫੋਰਨੀਆ ਦੇ ਵਿੱਚ ਸਾਊਦਰਨ ਕੈਲੀਫੋਰਨੀਆ ਖਾਸ ਕਰਕੇ ਬੇ ਏਰੀਆ, ਸਨ ਫ੍ਰਾਂਸਿਸਕੋ ਦਾ ਏਰੀਆ ਤੇ ਲੋਸ ਏਂਜਲਸ ਦਾ ਏਰੀਆ ਵਗੈਰਾ ਜਿਹੜਾ, ਉੱਥੇ ਮੀਂਹ ਜਿਹੜਾ ਪਿਆ ਇਹਨੇ ਬਹੁਤ ਤਬਾਹੀ ਮਚਾਤੀ ਖੱਕ ਸਾਹਿਬ ਜੀ, ਸੜਕਾਂ ਜਿਹੜੀਆਂ ਉਹ ਪੱਟ ਦਿੱਤੀਆਂ ਤੇ ਸੜਕਾਂ ਜਿਹੜੀਆਂ ਸੀਗੀਆਂ ਉਹ ਐਂ ਬਣ ਗਿਆ ਜਿਵੇਂ ਦਰਿਆ ਹੁੰਦੇ ਆ, ਉਹਨਾਂ ਦੇ ਵਿੱਚ ਪਾਣੀ ਵਗਿਆ ਪੂਰਾ ਤੇ ਨੁਕਸਾਨ ਕਾਫੀ ਹੋਇਆ। ਤੇ ਗਰਮੀਆਂ ਦਾ ਜਿਹੜਾ ਸੀਜ਼ਨ ਲੰਘ ਕੇ ਗਿਆ ਉਦੋਂ ਖੱਕ ਸਾਹਿਬ ਜੀ ਇਸੇ ਹੀ ਏਰੀਏ ਦੇ ਵਿੱਚ ਜਿੱਥੇ ਹੁਣ ਜ਼ਿਆਦਾ ਹੜ੍ਹ ਆਏ ਆ, ਇੱਥੇ ਅੱਗ ਲੱਗੀ ਸੀ ਤੇ ਬਹੁਤ ਨੁਕਸਾਨ ਹੋਇਆ ਸੀ, ਘਰ ਵੀ ਬਹੁਤ ਸੜ ਗਿਆ ਸੀ
1: ਬਿਲਕੁਲ,
0: ਕਾਫੀ ਗਿਣਤੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ। ਤੇ ਹੁਣ ਜਦੋਂ ਇਹ ਮੀਂਹ ਇੰਨਾ ਪਿਆ ਉਸ ਇਲਾਕੇ ਦੇ ਵਿੱਚ ਤੇ ਉੱਥੇ, ਕਿਉਂਕਿ ਉਹ ਜਿਹੜੀ ਬਨਸਪਤੀ ਸੀਗੀ ਉਹ ਸਾਰੀ ਸੜ ਗਈ ਸੀ ਤੇ ਮਿੱਟੀ ਜਿੱਦਾਂ ਜਿਹੜਾ ਇਹ ਘਾਹ ਫੂਸ ਜਾਂ ਫਸਲ ਜੰਮੀ ਹੁੰਦੀ ਹੈ ਇਹ ਖੇਤੀ ਕਿਤੇ ਹੜਦੀ ਨੀ ਮਿੱਟੀ, ਕਿਉਂਕਿ ਜੜਾਂ ਹੁੰਦੀਆਂ ਥੱਲੇ ਉਹਦੀਆਂ, ਤੇ ਉਹ ਜਦੋਂ ਗਰਮੀਆਂ ਦੇ ਵਿੱਚ ਉਹ ਸਾਰੀ ਅੱਗ ਨਾਲ ਸੜ ਗਿਆ ਤੇ ਉੱਥੇ ਇਕਦਮ ਫਿਰ ਜਿਹੜਾ ਮੀਂਹ ਜ਼ਿਆਦਾ ਪੈਣ ਦੇ ਕਾਰਨ ਉਹ ਜਿਹੜੀਆਂ ਪੰਜਾਬੀ ਚ ਆਪਾਂ ਕਹਿੰਦੇ ਢਗ ਡਿੱਗ ਪਈ, ਉਹ ਮਿੱਟੀਆਂ ਮਿੱਟੀ ਡਿੱਗ ਡਿੱਗ ਕੇ ਤੇ ਉਹ ਸੜਕਾਂ ਦੇ ਵਿੱਚ ਵੀ ਵਗਿਆ ਪੂਰਾ, ਜਾਣੀ ਕਿ ਉੱਥੇ ਜਿਹੜੀ ਅਤਵਾਹੀ ਮੀਂਹ ਨੇ ਵੀ ਮਚਾਈ ਆ। ਤੇ ਇਹ ਤਕਰੀਬਨ ਜਿੱਥੇ ਅਮਰੀਕਾ ਦਾ ਜਿਹੜਾ ਸਾਊਥ ਵੱਲ ਦਾ ਪਾਸਾ ਸੈਂਡੀਆਗੋ ਆ ਮੈਕਸੀਕੋ ਦੇ ਨਾਲ ਜਾ ਲੱਗਦਾ ਹੀਰ ਲਟਾਉਣ ਜਿਹੜਾ, ਇੱਥੋਂ ਲਾ ਕੇ ਕੈਨੇਡਾ ਦੇ ਬਾਰਡਰ ਤੇ ਤਕਰੀਬਨ ਸਾਰੇ ਹੀ ਜਿਹੜਾ ਪੱਛਮੀ ਤੱਟ ਹੈ ਅਮਰੀਕਾ ਦਾ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਂਹ ਹਨੇਰੀ ਵਗੈਰਾ ਜਿਹੜੇ ਤੂਫਾਨ ਆਏ ਆ ਜਿਨ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ। ਤੇ ਇਹ ਹੀ ਸਟੋਰਮ ਆ ਜਿੱਥੇ ਤੱਕ ਜਿਹੜੀ ਤੁਸੀਂ ਗੱਲ ਕਰਦੇ ਅਟੇ ਆ, ਇਹੀ ਸਟੋਰਮ ਹੌਲੀ ਹੌਲੀ ਆ ਜਿਹੜਾ ਉਹ ਮੇਰਾ ਖਿਆਲ ਆ ਭਾਈ ਇੱਧਰ ਨੂੰ ਜਾ ਰਿਹਾ, ਤੇ ਬਰਫ ਆ ਜਿਹੜੀ ਉਹ ਤੁਹਾਡੇ ਕਹਿਣ ਦੇ ਮੁਤਾਬਕ ਜਿੱਦਾਂ ਹੈਗੀ ਆ ਉਹ ਲਗਾਤਾਰ ਕਾਫੀ ਲੰਮੇ ਸਮੇਂ ਲਈ ਪੈਣੀ ਆ। ਤੇ ਇਹ ਸੀਗੀਆਂ ਤਿੰਨ ਮੇਨ ਗੱਲਾਂ ਬਾਤਾਂ, ਤੇ ਇਹਦੇ ਨਾਲ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਜਿਹੜੀ ਖਬਰ ਆ ਉਹਦੇ ਚੋਂ ਲੈ ਲੈਂਦੇ ਆ ਭਈ ਖਬਰਾਂ ਅੱਜ ਕੱਲ ਦੀਆਂ ਕੀ ਕਹਿੰਦੀਆਂ ਕਾਕ ਸਾਹਿਬ ਜੀ। ਤੇ ਹੁਣ ਜਿਹੜਾ ਪਹਿਲਾਂ ਤਾਂ ਜਿਹੜਾ ਮਸਲਾ ਹੈਗਾ ਰੂਸ ਦਾ ਤੇ ਯੂਕਰੇਨ ਦਾ, ਇਹ ਜਿਹੜਾ ਆ ਮਸਲਾ ਇਹ ਜਿਹੜਾ ਰੂਸ ਆ ਉਹਨੇ ਉਹ ਇਲਾਕਾ ਛੱਡਣਾ ਨੀ ਗਾ, ਟਰੰਪ ਸਾਹਿਬ ਫੈਸਲਾ ਕਰਵਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਹੈਗੇ ਆ ਪਿਛਲੇ ਕਾਫੀ ਸਮੇਂ ਤੋਂ, 5-6 ਮਹੀਨੇ ਹੀ ਹੋ ਗਏ ਆ। ਤੇ ਪਰ ਉਧਰ ਹੁਣ ਅੱਗੇ ਤਾਂ ਹੁੰਦਾ ਸੀ ਭਈ ਜਿੱਧਰ ਜਿਹੜੀ ਗੱਲ ਅਮਰੀਕਾ ਨੇ ਕਹਿਤੀ ਉਹੋ ਹੀ ਨੇਟੋ ਤੇ ਯੂਰਪ ਮੰਨ ਲੈਂਦਾ ਸੀ, ਤੇ ਹੁਣ ਉਹ ਜਿਹੜਾ ਆ ਸਿਚੁਏਸ਼ਨ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ ਆ ਕਿ ਜਿਹੜੇ ਨੇਟੋ ਦੇ ਮੈਂਬਰ ਆ ਉਹ ਯੂਰਪੀਅਨ ਆ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਫੁੱਟ ਪੈ ਗਈ ਆ, ਵਿੱਚ ਇੱਕ ਦੋ ਕੰਟਰੀ ਹੈਗੇ ਆ ਜਿਹੜੇ ਆ ਉਹ ਕਹਿੰਦੇ ਆ ਅਸੀਂ ਤਾਂ ਉਹ ਸਿੱਧਾ ਤਾਂ ਨਹੀਂ ਕਹਿ ਰਹੇ ਬੇਸਿਕਲੀ ਉਹ ਕਹਿ ਰਹੇ ਆ ਵੀ ਤੁਸੀਂ ਰਹਿਣ ਦਿਓ ਸਾਨੂੰ, ਅਸੀਂ ਤਾਂ ਰੂਸ ਦੇ ਨਾਲ ਹੀ ਖੁਸ਼ ਹੈਗੇ ਅਸੀਂ ਉਹਦੇ ਨਾਲ ਹੀ, ਹੋ ਸਕਦਾ ਕਈ ਕੰਟਰੀ ਆ ਜਿਹੜੇ ਮੁੜ ਕੇ ਫੇਰ ਉਹ ਰੂਸ ਦੇ ਨਾਲ ਜੁੜ ਜਾਣ ਜਿਹੜੇ ਸੋਵੀਅਤ ਯੂਨੀਅਨ ਦੇ ਹਿੱਸੇ ਸੀਗੇ। ਤੇ ਪਰ ਹੁਣ ਜਿਹੜੀ ਨੇਟੋ ਆ ਉਹ ਸਾਖਸ਼ਾ ਵੀ ਜਿਹੜਾ ਬੰਦਾ ਜਿਹਨੇ ਦੁਨੀਆਂ ਤੇ ਰਾਜ ਕੀਤਾ ਹੋਵੇ, ਫਰਾਂਸ ਹੋਇਆ, ਜਰਮਨ ਹੋਇਆ, ਇਟਲੀ ਹੋਇਆ, ਇੰਗਲੈਂਡ ਹੋਇਆ, ਪੁਰਤਗਾਲ ਹੋਇਆ, ਸਪੇਨ ਹੋਇਆ, ਇਹ ਜਿਹੜੇ ਕੰਟਰੀ ਆ ਇਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਹੈਗਾ ਭਈ ਠੀਕ ਆ ਤੂੰ ਅਮਰੀਕਾ ਨੂੰ ਲੱਗਦਾ ਪਏ ਉਹ ਕਹਿ ਰਹੇ ਆ ਭਈ ਠੀਕ ਆ ਹੁਣ ਤੇਰੀ ਸਰਦਾਰੀ ਆ ਪਰ ਅਸੀਂ ਵੀ ਸਰਦਾਰ ਰਹੇ ਆ ਔਰ ਸਾਡੇ ਚ ਵੀ ਹੈਗੀ ਆ। ਸੋ ਉਹ ਵੀ ਅਮਰੀਕਾ ਤੇ ਯੂਰੋਪੀਅਨ ਕੰਟਰੀ ਆ ਜਿਹੜੀ ਇਹਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਦਰਾਰ ਆ ਜਿਹੜੀ ਉਹ ਮੈਨੂੰ ਲੱਗਦਾ ਭਈ ਪੈ ਗਈ ਆ। ਸੋ ਹੁਣ ਕੀ ਆ ਟਰੰਪ ਸਾਹਿਬ ਪਿਛਲੇ 1-2 ਮਹੀਨਿਆਂ ਤੋਂ ਉਹਦਾ ਸਿਗਨਲ ਸੀਗਾ ਕਿ ਫੈਸਲਾ ਕਰ ਲਓ, ਤੇ ਉਹ ਯੂਕਰੇਨ ਨੂੰ ਕਹਿੰਦੇ ਸੀਗੇ ਕਿ ਤੂੰ ਭਾਈ ਤੇਰੇ ਕੋਲ ਕੁਛ ਨੀ ਹੈਗਾ, ਨਾ ਤੇਰੇ ਕੋਲ ਹਥਿਆਰ ਆ ਆਪਣੇ, ਨਾ ਕੁਛ ਹੋ ਰਿਹਾ ਸੀ ਤੈਨੂੰ ਕਿੰਨਾ ਚਿਰ ਤੈਨੂੰ ਦੇਵਾਂਗੇ। ਜਿਹੜਾ ਰੂਸ ਕਹਿੰਦਾ ਵੀ ਆਹ ਮੇਰਾ ਏਰੀਆ ਉਹਨੂੰ ਛੱਡ ਦੇ ਤੇ ਅਸੀਂ ਤੇਰਾ ਫੈਸਲਾ ਕਰਾ ਦਿੰਦੇ ਆ। ਉਹ ਫੈਸਲੇ ਦੇ ਨਾਲ ਫਿਰ ਜਿਹੜਾ ਇਹ ਯੂਰੋਪੀਅਨ ਨੇਟੋ ਤੇ ਈਯੂ ਆ ਉਹਨਾਂ ਨੂੰ ਉਹ ਜਿਹੜਾ ਮੁਨਾਸਿਬ ਨਹੀਂ, ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਉਹ। ਸੋ ਉਹਨਾਂ ਨੇ ਰੱਟਾ ਪਾ ਲਿਆ ਤੇ ਗੱਲ ਆ ਹੁਣ ਜਿਹੜੀ ਤਿੰਨ ਪਾਰਟੀਆਂ, ਇੱਕ ਪਾਸੇ ਰੂਸ ਆ, ਦੂਸਰੇ ਪਾਸੇ ਨੇਟੋ ਤੇ ਈਯੂ ਆ, ਤੇ ਤੀਸਰੇ ਪਾਸੇ ਹੈਗਾ ਅਮਰੀਕਾ। ਸੋ ਇਹਨਾਂ ਦੇ ਆਪਸ ਵਿੱਚ ਵੀ ਆ ਜਿਹੜੀ ਉਹ ਥੋੜੀ ਜਿਹੀ ਫ੍ਰਿਕਸ਼ਨ ਜਿਹੜੀ ਆ ਟੁੱਟ ਭੱਜ ਹੋ ਗਈ ਆ। ਇਸ ਕਰਕੇ ਹੁਣ ਫੈਸਲਾ ਪਹਿਲਾਂ ਉਹਨਾਂ ਨੇ 28 ਪੁਆਇੰਟ ਰੱਖੇ ਸੀਗੇ, ਉਹਨਾਂ ਦੇ ਵਿੱਚੋਂ ਖਾਕ ਸਾਹਿਬ ਜਿਹੜੇ ਮੇਨ ਪੁਆਇੰਟ ਆ ਜਿਹੜੇ ਰੂਸ ਜਿਹਨਾਂ ਦੇ ਨਾਲ ਕਹਿੰਦਾ ਵੀ ਮੈਂ ਇਹ ਤਾਂ ਲੈਣੇ ਹੀ ਲੈਣੇ ਆ, ਉਹਨਾਂ ਦੇ ਵਿੱਚ ਇੱਕ ਤਾਂ ਰੂਸ ਕਹਿੰਦਾ ਆ ਵੀ ਜਿਹੜਾ ਡੋਨਬਾਸ ਦਾ ਏਰੀਆ ਸਾਰਾ ਹੀ ਉਹ ਹੈਗਾ ਉਹ ਮੈਂ ਲੈਣਾ, ਚਾਹੇ ਤੁਸੀਂ ਲੜ ਕੇ ਦੇ ਦਿਓ ਚਾਹੇ ਤੁਸੀਂ ਏਦਾਂ ਹੀ ਦੇ ਦਿਓ, ਉਹ ਨੀ ਮੈਂ ਛੱਡਣਾ। ਤੇ ਦੂਸਰੀ ਗੱਲ ਜਿਹੜਾ ਮੇਨ ਪੁਆਇੰਟ ਉਹਦੇ ਵਿੱਚ ਹੈਗਾ ਉਹ ਇਹ ਆ ਕਿ ਜਿਹੜਾ ਯੂਕਰੇਨ ਆ ਉਹ ਕਦੇ ਵੀ ਨੇਟੋ ਦਾ ਮੈਂਬਰ ਨਹੀਂ ਬਣ ਸਕੂਗਾ।
1: ਬਿਲਕੁਲ।
0: ਤੇ ਇੱਕ ਦੋ ਹੋਰ ਵੀ ਉਹਨਾਂ ਦੇ ਜਿਹੜੇ ਰੱਖੇ ਹੋਏ ਆ। ਤੇ ਤੀਸਰੀ ਗੱਲ ਇਹ ਆ ਕਿ ਕੋਈ ਵੀ ਹੋਰ ਤੀਸਰੀ ਫੋਰਸ ਆ ਜਿਹੜੀ ਜਿੱਦਾਂ ਇਹ ਜਾ ਕੇ ਤੁਹਾਨੂੰ ਪਤਾ ਵੀ ਇਰਾਕ ਦੇ ਵਿੱਚ, ਇਰਾਨ ਦੇ ਵਿੱਚ, ਉਹ ਸਾਰੇ ਕੰਟਰੀਆਂ ਵਿੱਚ ਜਿੱਥੇ ਵੀ ਜਾ ਕੇ ਜਿੱਤਦਾ ਹੈ ਅਮਰੀਕਾ, ਉੱਥੇ ਫਿਰ ਇਹ ਸਾਰੇ ਕੰਟਰੀ ਆ ਜਿਹੜੇ 20-30 ਕੰਟਰੀ ਹੈਗੇ ਆ ਵਿੱਚ ਉਹਦੇ ਆ, ਸਾਊਥ ਅਮਰੀਕਨ ਕੰਟਰੀ ਆ, ਮੈਕਸੀਕੋ ਵਗੈਰਾ, ਬਾਕੀ ਦੇ ਜਿਹੜੇ ਥੱਲੇ ਵਾਲੇ ਕੰਟਰੀ ਅਰਜਨਟੀਨਾ ਘੱਟ ਆਉਂਦਾ ਆ, ਬਾਕੀ ਦੇ ਕੰਟਰੀ ਜਿਹੜੇ ਨਿੱਕੇ ਨਿੱਕੇ ਨਿਕਾਰਾਡੂਆ ਵਗੈਰਾ, ਕੋਲੰਬੀਆ ਵਗੈਰਾ, ਇਸ ਤਰ੍ਹਾਂ ਦੇ ਕੰਟਰੀ ਆ ਜਿਹੜੇ ਜੁੜ ਜਾਂਦੇ ਉਹ ਫਿਰ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਉਹਨਾਂ ਨੂੰ ਪੈਸੇ ਪੂਸੇ ਦੇ ਦਿੰਦੀ ਆ ਉੱਥੋਂ ਦੀ ਸਰਕਾਰ ਨੂੰ, ਤੇ ਉਹ ਕਹਿੰਦੇ ਭਾਵੇਂ ਤੂੰ 10-15 ਆਪਣੇ ਫੌਜੀ ਭੇਜ ਦੇ ਤਾਂ ਕਿ ਦੁਨੀਆਂ ਨੂੰ ਦਿਖਾਇਆ ਜਾਵੇ ਵੀ ਦੇਖੋ ਅਸੀਂ ਸਾਰੀ ਦੁਨੀਆਂ ਜਿਹੜੀ ਆ ਤੁਹਾਡੇ ਖਿਲਾਫ਼ ਆ। ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ, 5-7-10-20 ਫੌਜੀ ਭੇਜ ਕੇ ਤੇ ਉਹਨੂੰ ਕਹਿਣ ਡਿਆ ਵੀ ਅਸੀਂ ਜਿਹੜੇ ਇੱਕ ਜੁੱਟ ਹੈਗੇ ਆ ਤੇ ਹੁਣ ਉਹ ਕੰਟਰੀ ਵੀ ਆ ਜਿਹੜੇ ਨਾ ਨੁਕਰ ਕਰ ਰਹੇ ਆ ਵੀ ਨਹੀਂ ਅਸੀਂ ਉੱਥੇ ਜਾ ਕੇ ਨਹੀਂ ਲੜਨਾ ਯੂਕਰੇਨ ਦੇ ਖਿਲਾਫ਼ ਰੂਸ ਦੇ ਖਿਲਾਫ਼ ਯੂਕਰੇਨ ਦੇ ਵਿਚ ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਨ ਕੰਟਰੀ ਆ ਜਿਹੜੇ ਖਾਕ ਸਾਹਿਬ ਜੀ ਇੱਥੇ ਪਹਿਲਾਂ ਵੀ ਜਿਹੜਾ ਸੋਸ਼ਲਿਸਟ ਗੌਰਮੈਂਟਾਂ ਰਹੀਆਂ ਵੈਨਜ਼ੂਏਲਾ ਲੈ ਲਓ ਕਿਊਬਾ ਲੈ ਲਓ ਕੋਲੰਬੀਆ ਲੈ ਲਓ ਇਹ ਸਾਰੇ ਆ ਜਿਹੜੇ ਉਧਰ ਵਾਲੇ ਨਿਕਾਰਾਗੁਆ ਪਾਰਾਗੁਏ ਉਹ ਸਾਰੇ ਕੰਟਰੀ ਆ ਜਿਹੜੇ ਉਹ ਆਮ ਕਰਕੇ ਸੋਸ਼ਲਿਜ਼ਮ ਵੱਲ ਨੂੰ ਉਹਨਾਂ ਦਾ ਝੁਕਾ ਹੈਗਾ ਆ ਲੰਬੇ ਸਮੇਂ ਤੋਂ ਤੇ ਸੋ ਇਹ ਹੁਣ ਮਸਲਾ ਇੱਥੇ ਪੈਦਾ ਹੋ ਗਿਆ ਆ ਤੇ ਇਹ ਜਿਹੜੀ ਹੁਣ ਫੋਰਸ ਜਿੱਦਾਂ ਦੂਸਰੇ ਕੰਟਰੀਆਂ ਚ ਆਪਾਂ ਗੱਲ ਕੀਤੀ ਆ ਤੇ ਜਿਹੜਾ ਰੂਸ ਆ ਉਹ ਇਹ ਵੀ ਕਹਿੰਦਾ ਕਿ ਕੋਈ ਵੀ ਤੀਸਰੀ ਜਿਹੜੀ ਆ ਫੋਰਸ ਆ ਕੇ ਯੂਕਰੇਨ ਦੀ ਰੱਖਿਆ ਨਹੀਂ ਕਰੂਗੀ ਕਹਿਣ ਦਾ ਮਤਲਬ ਨਾ ਅਮਰੀਕਾ ਤੇ ਨਾ ਇਹ ਬਾਕੀ ਕੰਟਰੀ ਜਾ ਕੇ ਉੱਥੇ ਆਪਣੀ ਜਿਹੜੀ ਫੋਰਸ ਆ ਫੌਜ ਆ ਭੇਜ ਕੇ ਯੂਕਰੇਨ ਦੀ ਰੱਖਿਆ ਨਹੀਂ ਕਰਨਗੇ ਕਹਿਣ ਦਾ ਮਤਲਬ ਕਿਸੇ ਦੀ ਮਿਲਟਰੀ ਉੱਥੇ ਹੋਰ ਦੀ ਨਹੀਂ ਹੋਣੀ ਚਾਹੀਦੀ ਤੇ ਇਹ ਵੀ ਉਹਦਾ ਮੇਨ ਪੁਆਇੰਟ ਹੈਗਾ ਸੋ ਟੋਟਲ ਕੌਲ ਮਿਲਾ ਕੇ ਖਾਕ ਸਾਹਿਬ ਜੀ 28 ਪੁਆਇੰਟ ਆ ਜਿਹੜੇ ਉਹ ਟਰੰਪ ਨੇ ਸਕੀਮ ਬਣਾ ਕੇ 28 ਪੁਆਇੰਟ ਰੱਖੇ ਸੀਗੇ ਵੀ ਯੂਕਰੇਨ ਨੂੰ ਕਿਹਾ ਸੀਗਾ ਵੀ ਤੂੰ ਆਹ 28 ਪੁਆਇੰਟਾਂ ਤੇ ਦਸਤਖਤ ਕਰ ਦੇ ਤਾਂ ਤੇਰਾ ਫੈਸਲਾ ਅੱਜ ਹੀ ਹੋ ਜਾਊਗਾ ਜੇ ਤੂੰ ਨਹੀਂ ਕਰਨੇ ਤਾਂ ਫਿਰ ਆਪਾਂ ਬਾਅਦ ਸੋਚਾਂਗੇ ਉਹ 28 ਦੇ ਵਿਚੋਂ ਅਜੇ ਪੂਰੀ ਡਿਟੇਲ ਬਾਹਰ ਨਹੀਂ ਆਈ ਪਰ ਉਹ 28 ਤੋਂ ਹੁਣ ਉਹ ਜਿਹੜੇ ਪੁਆਇੰਟ ਆ ਉਹਨਾਂ ਨੇ 20 ਕਰ ਲਏ ਹੁਣ ਜਿਹੜਾ ਨਵਾਂ ਐਗਰੀਮੈਂਟ ਇਹਨਾਂ ਨੇ ਡਰਾ ਕੀਤਾ ਬਣਾਇਆ
1: 20 ਤੇ ਆ ਗਏ
0: ਹਾਂਜੀ 20 ਤੇ ਆ ਗਏ ਆ ਤੇ ਉਹ 20 ਪੁਆਇੰਟ ਆ ਜਿਹੜੇ ਉਹ ਅਜੇ ਸਾਹਮਣੇ ਨਹੀਂ ਆਏ ਤੇ ਹੁਣ ਇੱਥੇ ਮਸਲਾ ਆ ਜਿਹੜਾ ਮਸਲਾ ਤਾਂ ਟਰੰਪ ਦਾ ਵੀ ਇਹੀ ਸੀਗਾ ਕਿ ਮੈਨੂੰ ਤੂੰ ਉਤੋਂ ਸਾਈਨ ਕਰਾ ਵੀ ਲਿਆ ਸੀ ਸ਼ਾਇਦ ਜ਼ੇਲੈਂਸਕੀ ਤੋਂ ਕਿ ਆਹ ਚੀਜ਼ਾਂ ਜਿਹੜੀਆਂ ਉਹ ਇੱਕ ਕੀ ਅਰਥ ਉਹਦਾ ਨਾਂ ਕੁਛ ਰੱਖਿਆ ਹੋਇਆ ਮਿੱਟੀ ਉੱਥੇ ਉਹ ਵਿੱਚ ਹੈਗੀ ਆ ਤੇ ਉਹ ਲਿਆਉਣ ਦੇਣ ਲਈ ਉਹ ਫੈਸਲਾ ਫੂਸਲਾ ਵਗੈਰਾ ਉਹਦੇ ਨੇ ਕਰ ਲਿਆ ਸੀਗਾ ਤੇ ਪਰ ਹੁਣ ਜਿਹੜੇ ਯੂਰਪੀਅਨ ਆ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਜਿੱਥੇ ਸਰਮਾਇਆ ਜਾਂ ਸਰਮਾਇਆ ਕਮਾਉਣ ਦੇ ਸੋਰਸ ਆ ਜਿਹਦੇ ਨਾਲ ਸਰਮਾਇਆ ਕਮਾਇਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ ਉਹ ਉੱਥੇ ਬਹੁਤ ਆ ਯੂਕਰੇਨ ਦੇ ਵਿੱਚ
1: ਮਤਲਬ ਬਹੁਤ ਲੰਮੀ ਲੜਾਈ ਹੋ ਗਈ ਆ ਹੁਣ ਇਹਦੇ ਚ ਯੂਕਰੇਨ ਵੀ ਹਾਰ ਗਿਆ ਹਾਰੇ ਹਰ ਗਈ ਆਪਣੀ ਜ਼ਮੀਨ ਵੀ ਗਵਾ ਲਈ ਸਾਰਾ ਕੁਛ ਗਵਾ ਲਿਆ ਇਨ੍ਹਾਂ ਮੁਲਕ ਦਾ ਬਰਬਾਦੀ ਵੀ ਕਰ ਲਈ
0: ਬਰਬਾਦੀ ਬਿਲਕੁਲ
1: ਇਹਨਾਂ ਦਾ ਤਾਂ ਕੁਛ ਠੀਕ ਹੈ ਇਹਨਾਂ ਨੇ ਆਪਣੇ ਪੈਸੇ ਪੂਹੇ ਲਾਏ ਲਾਉਂਦੇ ਤਾਂ ਹੀ ਆ ਉਹ ਕਿ ਕੱਲ ਨੂੰ ਅਸੀਂ ਉਸ ਚ ਫਾਇਦਾ ਲਵਾਂਗੇ ਪਰ ਹੁਣ
0: ਉਹ ਤੋਂ ਫਾਇਦਾ ਲਵਾਂਗੇ ਰੇਅਰ ਅਰਥ ਮੈਨੂੰ ਸ਼ਬਦ ਨਹੀਂ ਯਾਦ ਆਇਆ ਸੀ ਰੇਅਰ ਅਰਥ ਮਟੀਰੀਅਲ ਉਹਨਾਂ ਨੂੰ ਕਹਿੰਦੇ ਆ ਤੇ ਉਹ ਸ਼ਾਇਦ ਯੂਕਰੇਨ ਦੇ ਨਾਲ ਟਰੰਪ ਦੇ ਤਾਂ ਸਾਈਨ ਹੋ ਗਏ ਸੀਗੇ ਹੁਣ ਪਤਾ ਨੀ ਕਿੱਥੇ ਕਿਹਨਾਂ ਦੀ ਪਹੁੰਚੀ ਆ ਕਿਉਂਕਿ ਉਹ ਸਾਰੀ ਖ਼ਬਰ ਹੈ ਜਿਹੜੀ ਉਹ
1: ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਿਆ ਹੋਣਾ ਤਾਂ ਬੰਦ ਹੀ ਇਹਨੂੰ ਕਰਾਉਣਾ ਹੀ ਪੈਣਾ ਨਹੀਂ ਤਾਂ ਅਦਰਵਾਈਜ਼ ਫਿਰ ਨੁਕਸਾਨ ਤੋਂ ਨੁਕਸਾਨ ਹੋਰ ਰਸ਼ੀਆ ਦਾ ਤਾਂ ਰਸ਼ੀਆ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸਲਾ ਵਾਧੂ ਪਿਆ ਵਾ ਆਪਣੀਆਂ ਫੌਜਾਂ ਅੱਗੋਂ ਕਾਫੀ ਹੈਗੀਆਂ ਗਾਂਹ ਤੋਂ ਗਾਂਹ ਲੜਦਾ ਰਹੇਗਾ ਹੋਰ 2-4 ਸਾਲ ਕੱਢ ਕੇ ਫਿਰ ਵੀ ਹਾਲ ਟੇਬਲ ਤੇ ਆ ਕੇ ਬਹਿਣਾ ਪੈਣਾ ਜੀ
0: ਫੇਰ ਵੀ ਟੇਬਲ ਤੇ ਆ ਕੇ ਖਾਕ ਸਾਹਿਬ ਜੀ ਉਹ ਬਹੁਤ ਵੱਡੀ ਪਾਵਰ ਬਣ ਗਈ ਵਾ ਰੂਸ ਦੇ ਨਾਲ ਰੂਸ ਕੱਲਾ ਨਹੀਂ ਹੈ ਉਹਦੇ ਨਾਲ ਚਾਈਨਾ ਵੀ ਆ ਜਿਹਦੇ ਕੋਲ ਬੇਸਾਬੀ ਫੌਜ ਆ ਚਾਈਨਾ ਦੇ ਕੋਲ ਉਹਨਾਂ ਦੇ ਕੋਲ ਮੈਨ ਪਾਵਰ ਆ ਜਿਹੜੀ ਉਹਦੀ ਕੋਈ ਕਮੀ ਪੇਸ਼ੀ ਨਹੀਂ ਹੈ
1: ਨਾਰਥ ਕੋਰੀਆ ਨਾਲ ਬਹੁਤ ਕੁਝ
0: ਨਾਰਥ ਕੋਰੀਆ ਵੀ ਨਾਲ ਆ ਤੇ ਇਰਾਨ ਵੀ ਨਾਲ ਆ ਤੇ ਇੰਡੀਆ ਦਾ ਵੀ ਝੁਕਾ ਜਿਹੜਾ ਥੋੜਾ ਬਹੁਤਾ ਉਧਰ ਨੂੰ ਹੈਗਾ ਉਹ ਸ਼ਾਇਦ ਰਵੇ ਨਿਊਟਰਲ ਸ਼ਾਇਦ ਕਿਸੇ ਦਾ ਵੀ ਪੱਖ ਨਾ ਕਰੇ ਪਰ ਅੰਦਰਗਤੀ ਜਿਹੜੀ ਆ ਥੋੜੀ ਬਹੁਤੀ ਰੂਸ ਦੇ ਨਾਲ ਜਿਹੜੀ ਆ ਉਹ ਇੰਡੀਆ ਦੇ ਗੱਠਜੋੜ ਜਿਹੜਾ ਹੈਗਾ ਆ ਤੇ ਬਾਕੀ ਹੁਣ ਜਿਹੜੇ ਯੂਰਪ ਆ ਉੱਥੇ ਖਾਕ ਸਾਹਿਬ ਜੀ ਭੁੱਖ ਵੀ ਪੈ ਗਈ ਜੂਆ ਇਕਾਨਮੀ ਦਾ ਬਹੁਤ ਬੁਰਾ ਹਾਲ ਆ ਇਕਾਨਮੀ ਅਮਰੀਕਾ ਦੇ ਵਿਚ ਵੀ ਬਹੁਤ ਬੁਰਾ ਹਾਲ ਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਤਾ ਨੀ ਹੁਣ ਸਾਰੀ ਲੜਾਈ ਕਰਕੇ ਹੀ ਆ ਜਾਂ ਕਾਰਨ ਇਹਦੇ ਹੋਰ ਵੀ ਹੋ ਸਕਦੇ ਆ ਜਿਨ੍ਹਾਂ ਦਾ ਸਾਨੂੰ ਇਸ ਵੇਲੇ ਨਹੀਂ ਪਤਾ ਕਿਉਂਕਿ ਆਪਾਂ ਨੂੰ ਹਰੇਕ ਗੱਲ ਗੌਰਮੈਂਟ ਆ ਜਿਹੜੀਆਂ ਉਹ ਦੱਸਦੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੀ ਆ ਰੂਸ ਦੇ ਹਾਲਾਤ ਹੈਗੇ ਆ ਤੇ ਰੂਸ ਨੇ ਅੱਜ ਵੀ ਜਿਹੜੇ ਬੰਬ ਬੁੰਬ ਆ ਕਾਫੀ ਉਹਦੇ ਤੇ ਮਾਰੇ ਆ ਤੇ ਬਿਜਲੀ ਬੁਜਲੀ ਉੱਥੇ ਹੁਣ ਖਾਕ ਸਾਹਿਬ ਜੀ ਦੇਖੋ ਤੁਹਾਡੀ ਸਨੋਅ ਪੈਂਦੀ ਆ ਯੂਕਰੇਨ ਦੇ ਵਿਚ ਵੀ ਬਹੁਤ ਠੰਡ ਹੁੰਦੀ ਸਿਆਲ ਨੂੰ ਬਹੁਤ ਜ਼ਿਆਦਾ
1: ਉੱਥੇ ਬਰਫ਼ ਬਹੁਤ ਪੈਂਦੀ ਆ ਸਨੋਅ
0: ਬਰਫ਼ ਬਹੁਤ ਪੈਂਦੀ ਆ ਓਡੇਸਾ ਵਗੈਰਾ ਦੇ ਵਿਚ ਮੈਂ ਉੱਥੇ ਰਹਿ ਕੇ ਆਇਆ 2-2.5 ਮਹੀਨੇ ਉਹ ਸਿਆਲ ਨੂੰ ਬਾਹਰ ਨੀ ਨਿਕਲ ਹੁੰਦਾ ਇੰਨੀ ਜਿਹੜੀ ਆ ਉਹ ਬਰਫ਼ ਪੈਂਦੀ ਆ ਤੇ ਉਹਦੇ ਨਾਲ ਹੁਣ ਰੂਸ ਨੇ ਵੀ ਜਿਹੜਾ ਆ ਉਹ ਇਹਦੇ ਜਿਹੜਾ ਬਲੈਕ ਸੀ ਦਾ ਸਭ ਤੋਂ ਜਿਆਦਾ ਵਪਾਰ ਜਿੱਥੋਂ ਬਾਹਰ ਨੂੰ ਮਾਲ ਜਾਂਦਾ ਸੀਗਾ ਨਾ ਜਦੋਂ ਇਕੱਠੀ ਸੀ ਸੋਵੀਅਤ ਯੂਨੀਅਨ ਓਡੇਸਾ ਬਹੁਤ ਵੱਡੀ ਪੋਰਟ ਆ ਉਹਨਾਂ ਦੀ ਉਥੋਂ ਬਹੁਤ ਜਿਹੜਾ ਸਾਰਾ ਸਮਾਨ ਆ ਜਿਹੜਾ ਉਹ ਬਲੈਕ ਸੀ ਦੇ ਵਿਚੋਂ ਨਿਕਲ ਕੇ ਮੈਡੀਟਰੇਨੀਅਨ ਸੀ ਆ ਜਾਂਦਾ ਉਥੋਂ ਜਿਹੜਾ ਆ ਦੋ ਪਾਸਿਆਂ ਨੂੰ ਰਸਤੇ ਜਾਂਦੇ ਆ, ਇੱਕ ਤਾਂ ਉਥੋਂ ਕਨਾਲ ਆ ਜਿਹੜੀ ਸ਼ੁਏਜ਼ ਕਨਾਲ ਪਾਸ ਕਰਕੇ ਰੈੱਡ ਸੀ ਦੇ ਵਿੱਚ ਦੀ ਏਸ਼ੀਆ ਨੂੰ ਜਿਹੜਾ ਮਾਲ ਜਾਂਦਾ ਆ ਉਹ ਜਾਂਦਾ ਆ, ਤੇ ਦੂਸਰਾ ਫੇਰ ਮੈਡੀਟਰੇਨੀਅਨ ਸੀ ਤੋਂ ਈਸਟ ਪੱਛਮ ਵੱਲ ਨੂੰ ਜਾ ਕੇ ਉਹ ਫਿਰ ਅਫਰੀਕਨ ਕੰਟਰੀ ਜਾਂ ਜਿਹੜੇ ਯੂਰੋਪੀਅਨ ਕੰਟਰੀ ਆ ਹੋਰ ਦੂਸਰੇ ਇੰਗਲੈਂਡ ਵਗੈਰਾ ਉੱਥੇ ਨੂੰ ਜਿਹੜਾ ਸਾਜੋ ਸਮਾਨ ਬਹੁਤ ਜਾਂਦਾ ਸੀਗਾ। ਸੋ ਇਹ ਪੋਰਟ ਆ ਜਿਹੜੀ ਉਹ ਵੀ ਰੂਸ ਨੇ ਕੱਲ ਦੀ ਖ਼ਬਰ ਦੇ ਮੁਤਾਬਕ ਬੰਬ ਮਾਰ ਮਾਰ ਕੇ ਉੱਥੇ ਬਹੁਤ ਨੁਕਸਾਨ ਕਰ ਦਿੱਤਾ, ਤੇ ਉਹ ਜਿਹੜਾ ਇੱਕ ਮੇਨ ਜਿਹੜਾ ਯੂਕਰੇਨ ਤੋਂ ਮਾਲ ਬਾਹਰ ਜਾਣਾ ਜਾਂ ਆਉਣਾ ਉਹ ਇਹਨਾਂ ਦੀ ਮੇਨ ਪੋਰਟ ਸੀਗੀ, ਤੇ ਉਹ ਉਹਨੇ ਢੇਰੀ ਕਰ ਦਿੱਤੀ ਆ। ਤੇ ਪਰ ਕੀਤੀ ਆ ਜਿਹੜੀ ਆ ਉਹ ਯੂਕਰੇਨ ਨੇ ਵੀ ਘੱਟ ਨੀ, ਉਹਨਾਂ ਨੇ ਵੀ ਉਹਦੇ ਤੇ ਬੰਬ ਮਾਰ ਕੇ ਜਿਹੜੀਆਂ ਉਹਦੀਆਂ ਰਿਫਾਇਨਰੀਆਂ ਆ ਓਇਲ ਰਿਫਾਇਨਰੀਆਂ ਇੱਕ ਦੋ ਦਾ ਨੁਕਸਾਨ ਕੀਤਾ ਆ। ਉਹ ਤੁਹਾਨੂੰ ਪਤਾ ਬਈ ਜੇ ਕਹਿੰਦੇ ਹੁੰਦੇ ਆ ਤਕੜਾ ਜਿਹੜਾ ਉਹ ਵੀਹ ਚਪੇੜਾ ਮਾਰੂਗਾ ਤਾਂ ਮਾੜਾ ਜਿਹੜਾ ਹੁੰਦਾ ਇੱਕ ਅੱਧੀ ਤਾਂ ਮਾਰ ਹੀ ਦਿੰਦਾ,
1: ਗਾਲਾਂ ਤਾਂ ਕੱਢੂਗਾ ਇਹਨਾਂ।
0: ਹਾਂਜੀ ਹਾਂਜੀ, ਇੱਕ ਅੱਧੀ ਤਾਂ ਮਾਰ ਹੀ ਦਿੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਜਿਹੜਾ ਉਹ ਉੱਥੇ ਬਣੇ ਹੋਏ ਆ। ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਖਾਕ ਸਾਹਿਬ, ਉਹਨਾਂ ਦੇ ਥੋੜੀ ਜਿਹੀ ਮੈਨੂੰ ਲੱਗ ਰਿਹਾ ਕਿ ਉਹਨਾਂ ਦੀ ਵੀ ਸਿਹਤ ਆ ਜਿਹੜੀ ਆ ਉਹ
1: ਬਿਲਕੁਲ
0: ਪੂਰੀ ਪਹਿਲਾਂ ਵਰਗੀ ਕਾਇਮ ਨਹੀਂ ਲੱਗ ਰਹੀ। ਉਹਦੇ ਪਿੱਛੇ ਕਾਰਨ ਕੀ ਆ, ਉਹ ਪਿਛਲੀ ਵਾਰੀ ਜਦੋਂ ਉਹਨਾਂ ਨੇ ਮੇਰਾ ਖਿਆਲ ਸ਼ਾਇਦ ਹਾਸਪਿਟਲ ਗਏ ਸੀਗੇ ਜਾਂ ਆਪਣੇ ਪ੍ਰਾਈਵੇਟ ਡਾਕਟਰ ਨੂੰ ਪੁੱਛਿਆ ਹੋਣਾ, ਤੇ ਉਹਨਾਂ ਨੇ ਕਿਹਾ ਸੀਗਾ, ਪਰ ਟਰੰਪ ਸਾਹਿਬ ਕਹਿ ਰਹੇ ਨਹੀਂ, ਮੇਰਾ ਡਾਕਟਰ ਆ ਜਿਹੜਾ ਉਹ ਕਹਿੰਦਾ ਵੀ ਤੂੰ ਤਾਂ ਅਜੇ 200 ਸਾਲ ਨੀ ਏਦਾਂ ਹੀ ਰਹੇਗਾ। ਪਰ ਉਹ ਫਿਰ ਤੁਹਾਨੂੰ ਪਤਾ ਹੀ ਆ ਟਰੰਪ ਸਾਹਿਬ ਜਿਹੜੇ ਆ ਉਹ ਗੱਲ ਜਿਹੜੀ ਆ ਉਹਨੂੰ ਥੱਲੇ ਥੋੜੀ ਲੱਗਣ ਦਿੰਦੇ ਆ, ਉਹ ਚੱਕ ਲੈਂਦੇ ਉਸੇ ਵੇਲੇ। ਉਹ ਕਹਿੰਦੇ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ, ਮੇਰਾ ਤਾਂ ਡਾਕਟਰ ਕਹਿੰਦਾ ਵੀ ਮੈਨੂੰ 200-600 ਸਾਲ ਹੋਰ ਮੈਂ ਜੀਣਾ। ਪਰ ਪਿਛਲੇ ਮਹੀਨੇ ਤੋਂ ਡੇਢ ਮਹੀਨੇ ਤੋਂ ਜਿਹੜੀ ਹੈਗੀ ਆ ਜਦੋਂ ਟਰੰਪ ਸਾਹਿਬ ਸਪੀਚ ਕਰਦੇ ਆ ਉਹਨਾਂ ਦੀ ਸੱਜੀ ਅੱਖ ਜਿਹੜੀ ਪੂਰੀ ਖੁੱਲਦੀ ਨੀ, ਤੇ ਇਹ ਵੀ ਖ਼ਬਰਾਂ ਵੀ ਬਾਹਰ ਆ ਚੁੱਕੀਆਂ ਕਿ ਉਹ ਪੂਰੇ ਜਿਹਨੂੰ ਕਹਿੰਦੇ ਪੂਰੇ ਚੇਤੰਨ ਨੀ ਹੁੰਦੇ ਜਦੋਂ
1: ਤੁਰਨ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ ਉਹਨਾਂ ਦੀ ਲੱਤ ਦੇ ਵਿੱਚ,
0: ਪੈਰ ਸੁੱਜਣੇ ਵੀ ਸ਼ੁਰੂ ਹੋ ਗਏ ਆ।
1: ਹਾਂ ਬਿਲਕੁਲ,
0: ਹਾਂ ਪੈਰ ਸੁੱਜਦੇ ਆ ਜਿਹੜੇ, ਉਹ ਦੋ ਕਾਰਨ ਮੇਨ ਉਹਦੇ ਹੁੰਦੇ ਆ, ਬਾਕੀ ਡਾਕਟਰਾਂ ਨੂੰ ਜਿਆਦਾ ਪਤਾ ਹੁੰਦਾ। ਇੱਕ ਤਾਂ ਮੇਰਾ ਮੈਨੂੰ ਸਪੀਕਰ ਪਤਾ ਹੈ ਕਿਡਨੀ ਫੇਲਿਅਰ ਜਾਂ ਫਿਰ ਜਿਹੜਾ ਹਾਰਟ ਆ ਉਹਦੇ ਕਾਰਨ ਵੀ ਪੈਰ ਆ ਜਿਹੜੇ ਉਹ ਸੁੱਜਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਹੈਗੀ ਆ, ਤੇ ਬਾਕੀ ਜਿਹੜੀ ਗੱਲਬਾਤ ਆ ਉਹ ਲੋਕ ਆ ਜਿਹੜੇ ਉਹ ਖਾਕਸਾ ਵੀ ਪਹਿਲਾਂ ਹੀ ਜਦੋਂ ਕੋਈ ਘਟਨਾ ਹੋਣੀ ਹੁੰਦੀ ਆ ਉਸ ਤੋਂ ਪਹਿਲਾਂ ਸਮਾਜਾਂ ਦੇ ਵਿੱਚ ਉਹ ਲੋਕ ਹੁੰਦੇ ਜਿਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਆ ਚੀਜ਼ ਹੋਣੇ ਵਾਲੀ ਆ। ਸੋ ਕਈ ਜਿਹੜੇ ਪਾਸਿਓਂ ਇਹ ਵੀ ਉੜਦੀਆਂ ਖ਼ਬਰਾਂ ਆਉਣੀਆਂ ਕਿ ਟਰੰਪ ਸਾਹਿਬ ਤੋਂ ਜਿਹੜੇ ਆ 4 ਸਾਲ ਆ ਜਿਹੜੇ ਉਹ ਸ਼ਾਇਦ ਉਹ ਪ੍ਰੈਜੀਡੈਂਟ ਨਾ ਰਹਿ ਸਕਣ, ਤੇ ਉਹਦੇ ਪਿੱਛੇ ਕਾਰਨ ਆ ਇੱਕ ਤਾਂ ਸਿਹਤ ਦਾ ਹੈਗਾ, ਤੇ ਦੂਸਰਾ ਕਾਰਨ ਜਿਹੜੀ ਪਬਲਿਕ ਆ ਜਿਹੜੀ ਉਹ ਇਹ ਕਹਿੰਦੀ ਆ ਵੀ ਇਹਦੇ 2 ਵਾਰੀ ਇਹਦੇ ਤੇ ਹਮਲਾ ਹੋ ਚੁੱਕਿਆ, ਤੇ ਸ਼ਾਇਦ ਹੀ 3 ਸਾਲ ਹੁਣ ਰਹਿ ਗਏ ਆ, ਸ਼ਾਇਦ ਉਹ ਹੋਰ ਕੋਈ ਉਹਦੇ ਤੇ ਹਮਲਾ ਕਰ ਦੇਵੇ ਜਾਂ ਅਸੈਸੀਨੇਸ਼ਨ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਆ ਜਿਹੜੀ ਉਹ ਮੂਹਰੇ ਆਈ ਹੋਈ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੀ ਇਹ ਟਰੰਪ ਦੀ ਗਵਰਨਮੈਂਟ ਆ, ਇਹਨਾਂ ਨੇ ਜਿਹੜੀ ਆ ਆਪਣੇ ਟਰੱਕਿੰਗ ਇੰਡਸਟਰੀ ਹੈਗੀ ਆ ਇਹਨਾਂ ਦੇ ਵਿੱਚ ਖਾਸ ਕਰਕੇ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕਟ ਆ, ਜਿਹੜੇ ਟਰੱਕਾਂ ਦਾ ਉਹ ਸਮੋਗ ਹੁੰਦਾ ਨਾ ਜਿਹੜਾ ਧੂੰਆਂ ਨਿਕਲਦਾ ਆ ਉਹ ਬੜਾ ਪੋਇਜ਼ਨਸ ਜ਼ਹਿਰੀਲਾ ਹੁੰਦਾ ਆ, ਤੇ ਉਹਦੇ ਉੱਤੇ ਪਿਛਲੇ 10-20 ਸਾਲਾਂ ਤੋਂ ਕਾਫੀ ਜਿਹੜੀਆਂ ਉਹਨਾਂ ਨੂੰ ਉਹ ਸਪੈਸ਼ਲ ਲਗਾਉਣੇ ਪੈ ਗਿਆ ਸੀ ਉਹਨਾਂ ਦੇ ਉੱਤੇ, ਕੀ ਉਹਨੂੰ ਕਹਿੰਦੇ ਆ ਬਰਨਰ ਬੁਰਨਰ ਜਿਹੜਾ ਐਕਸਟਰਾ ਧੂੰਏ ਨੂੰ ਜਿਹੜਾ ਉਹ ਰੀਸਾਈਕਲ ਕਰ ਦਿੰਦਾ, ਤੇ ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਉਹ ਜਿਹੜੀ ਆ ਉਹ ਬਦਲ ਦਿੱਤੇ ਕਿ ਤੁਹਾਨੂੰ ਆਹ ਵੀ ਨੀ ਚਾਹੀਦਾ ਆਹ ਵੀ ਨੀ ਚਾਹੀਦਾ ਆਹ ਵੀ ਨੀ, ਜਾਣੀ ਕਿ ਛੋੜ ਦਿੱਤੀ ਆ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ। ਸੋ ਇਹਦੇ ਵਿੱਚ ਵੀ ਜਿਹੜਾ ਹੁਣ ਹੋਣਾ ਤਾਂ ਨੁਕਸਾਨ ਹੀ ਆ, ਕਿਉਂਕਿ ਜਿਹੜੇ ਪਹਿਲੇ ਗਵਰਨਮੈਂਟਾਂ ਸੀਗੀਆਂ ਉਹ ਨਿਆਣੀਆਂ ਤਾਂ ਹੈ ਨੀ ਸੀ, ਉਹ ਵੀ ਅਕਸਰ ਸਾਇੰਸ ਬੇਸ ਤੇ ਸੀਗੀਆਂ, ਪਰ ਟਰੰਪ ਕਹਿੰਦਾ ਕੋਈ ਨਾ ਚੱਲਣ ਦਿਓ, ਜਿਹੜੇ ਮਰਦੇ ਆ ਮਰਨ ਦਿਓ, ਤੇ ਬਾਕੀ ਆ ਜਿਹੜੇ ਉਹਨਾਂ ਨੂੰ ਆਪਾਂ ਦੇਖ ਲਵਾਂਗੇ ਸੌਖੇ ਹੋ ਜਾਵਾਂਗੇ, ਕਿਉਂਕਿ ਪਰਜਾ ਜਿਹੜੀ ਆ ਉਹ ਖਾਣ ਨੂੰ ਜਿਹੜੀ ਆ ਉਹ ਘੱਟ ਜਾਊਗੀ। ਪਰ ਇਸ ਤਰ੍ਹਾਂ ਖੱਕ ਸਾਹਿਬ ਜੀ ਹੁੰਦੀ ਨੀ, ਜਿਹੜਾ ਵੀ ਲੋਕ ਆ ਉਹ ਜਦੋਂ ਖਾਣ ਵਾਸਤੇ ਇੱਕ ਮੂੰਹ ਪੈਦਾ ਹੁੰਦਾ ਖੱਕ ਸਾਹਿਬ ਜੀ ਉਹਦੇ ਨਾਲ 2 ਹੱਥ ਤੇ 2 ਪੈਰ ਵੀ ਜੰਮਦੇ ਆ।
1: ਬਿਲਕੁਲ,
0: ਸੋ ਇਹ ਪਾਪੂਲੇਸ਼ਨ ਜਿਹੜੀ ਆ ਹਊਗਾ ਬਣਿਆ ਹੋਇਆ। ਭਾਰਤ ਦੇ ਲੋਕ ਆਮ ਕਹਿੰਦੇ ਆ ਸਾਡੇ ਮੁਲਕ ਦੀ ਪਾਪੂਲੇਸ਼ਨ ਸਾਡੀ ਪ੍ਰੋਬਲਮ ਹੈ, ਨਹੀਂ ਇਸ ਤਰ੍ਹਾਂ ਨਹੀਂ ਹੈ। ਚੀਨ ਹੈ ਜਿਹੜਾ ਉਹਦੀ ਪਾਪੂਲੇਸ਼ਨ ਹੁਣ ਤਾਂ ਇੰਡੀਆ ਨਾਲੋਂ ਥੋੜੀ ਜਿਹੀ ਘੱਟ ਗਈ, ਉਹਦੀ ਪਾਪੂਲੇਸ਼ਨ ਵੀ ਤਾਂ 19 ਸੀਗੀ, ਇੰਡੀਆ ਨਾਲੋਂ ਵੀ ਜ਼ਿਆਦਾ ਸੀ, ਉਹਨੇ ਕਿੱਥੇ ਤਰੱਕੀ ਕਰ ਲਈ,
1: ਕੰਟਰੋਲ ਕਰ ਲਿਆ ਜੀ, ਉਹ ਕੰਟਰੋਲ ਕਰ ਸਕਦੇ ਆ ਅਸੀਂ, ਇੰਡੀਆ ਦੇ ਵਿੱਚ ਕੰਟਰੋਲ ਨਹੀਂ ਹੋ ਸਕਦਾ ਕਿਸੇ ਗੱਲ ਦੇ ਉੱਪਰ ਵੀ।
0: ਹਾਂਜੀ ਹਾਂਜੀ, ਉਹ ਜਿਹੜੀ ਗਵਰਨਮੈਂਟ ਆ ਉਹ ਆਪ ਜਿਹੜੀ ਹੈਗੀ ਆ, ਮੈਂ ਇੱਥੇ ਕੱਲ ਕਿਸੇ ਸੱਜਣ ਦੀ ਉਹ ਇੰਡੀਆ ਦੇ ਵਿੱਚ ਜਿਹੜਾ ਫਿਲਾਸਫੀ ਉਹਨੇ ਕੀਤੀ ਹੋਈ ਆ ਤੇ ਉਹ ਵੀ ਇਹ ਦੱਸ ਰਿਹਾ ਸੀਗਾ ਕਿ ਜਿਹੜੀ ਆ ਇਹ ਪਾਪੂਲੇਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰਜਾ ਨੂੰ ਕੰਮ ਕਰਦੀ ਹੋਣੀ ਚਾਹੀਦੀ ਆ ਪਾਪੂਲੇਸ਼ਨ ਖਾਕ ਸਾਹਿਬ ਜੀ ਇੱਕ ਸਭ ਤੋਂ ਬੜੀ ਇਸ ਦੁਨੀਆਂ ਦੇ ਵਿੱਚ ਜਿਹੜੀ ਜੇ ਤਰੱਕੀ ਕਰਨ ਦਾ ਰਾਹ ਹੈ ਉਹ ਇਸ ਤਰ੍ਹਾਂ ਆ ਕਿ ਇਹ ਬਾਣੀ ਦੇ ਵਿੱਚ ਵੀ ਆਉਂਦੀਆਂ ਪੰਕਤੀਆਂ ਜਿਨਹੀ ਪ੍ਰੇਮ ਕਿਉ ਤਿਨਹੀ ਪ੍ਰਭ ਪਾਇਓ ਆਮ ਕਰਕੇ ਕਹਿ ਦਿੰਦੇ ਆ ਸੱਜਣ ਪਰ ਉਹ ਪਾਇਓ ਸ਼ਬਦ ਨਹੀਂ ਹੈਗਾ ਉਹ ਸ਼ਬਦ ਹੈਗਾ ਪੈਓ ਕਹਿਣ ਦੇ ਅਰਥ ਇਹ ਹੈ ਕਿ ਜੇ ਇਸ ਬੰਦੇ ਦੇ ਅੰਦਰ ਲਗਨ ਪੈਦਾ ਹੋ ਗਈ ਨਾ ਕਿਰਤ ਦੇ ਨਾਲ ਪੜ੍ਹਾਈ ਦੇ ਨਾਲ ਆਪਣੇ ਸਰੀਰ ਨੂੰ ਤਕੜਾ ਕਰਨ ਦੇ ਜਿਹਦੇ ਅੰਦਰ ਉਹ ਜੰਮ ਪਿਆ ਨਾ ਉਹ ਜੰਮਣ ਲੱਗ ਗਿਆ ਜਾਮ ਲੱਗ ਗਿਆ ਬਈ ਮੈਂ ਆਹ ਕੰਮ ਕਰਨਾ ਹੀ ਕਰਨਾ ਭਾਵੇਂ ਧੁੱਪ ਹੋਵੇ ਤੇ ਭਾਵੇਂ ਛਾਂ ਹੋਵੇ ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਸਮਾਜ ਦੇ ਵਿੱਚ ਇੱਕ ਚੰਗਿਆੜੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਫਿਰ ਉਹ ਸਮਾਜ ਤਰੱਕੀ ਕਰਦੇ ਆ ਸਾਡੇ ਗੁਰੂ ਸਾਹਿਬਾਂ ਨੇ ਇਹੀ ਬਾਰ ਬਾਰ ਇਹੀ ਕਿਹਾ ਕਿ ਭਾਈ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਨਾ ਉਹ ਪ੍ਰੇਮ ਦੇ ਨਾਲ ਕਰੋ ਐਨ ਪ੍ਰੀਤ ਦੇ ਨਾਲ ਕਰੋ ਕੰਮ ਨੂੰ ਕਰਕੇ ਜਦੋਂ ਕੰਮ ਤੁਹਾਡਾ ਮੁੱਕ ਗਿਆ ਪਿੱਛੇ ਖੜ ਕੇ ਪਰੇ ਥੋੜਾ ਜਿਹਾ ਹੋ ਕੇ ਉਹਨੂੰ ਦੇਖੋ ਬਈ ਹੋਰ ਕੋਈ ਬੰਦਾ ਇਹਦੇ ਚ ਆ ਕੇ ਨੁਕਸ ਤਾਂ ਨਹੀਂ ਕੱਢ ਸਕਦਾ ਜਦੋਂ ਇਸ ਤਰ੍ਹਾਂ ਦੀ ਤੁਹਾਡੀ ਸੋਚ ਆ ਜਿਹੜੀ ਬਣ ਗਈ ਫਿਰ ਤੁਹਾਡਾ ਸਮਾਜ ਆ ਜਿਹੜਾ ਉਹਨੂੰ ਫੀਲ ਕਰਨ ਵਾਲਾ ਕੋਈ ਨਹੀਂ ਜੰਮਿਆ ਇਹੀ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹੀ ਜਿਹੜੀ ਭਾਰਤ ਜਿਹੜੀ ਕ੍ਰਾਂਤੀ ਬਹੁਤ ਵੱਡੀ ਆਈ ਸੀ ਸ਼ੁਰੂ ਤਾਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਕ੍ਰਾਂਤੀ ਹੋ ਗਈ ਸੀ ਜਿਹੜੇ ਭਗਤ ਸੀਗੇ ਇਹ ਵੀ ਉਹ ਕ੍ਰਾਂਤੀਕਾਰੀ ਸੀਗੇ ਤੇ ਜਿਹੜੇ ਲੋਕ ਉਹਨਾਂ ਨੂੰ ਉਹ ਪੱਥਰ ਦਾ ਬੁੱਤ ਦੇ ਕੇ ਜਿਹੜਾ ਧਰਨੇ ਭਗਤ ਦੀ ਕਹਾਣੀ ਆਉਂਦੇ ਆ ਕਹਿੰਦੇ ਪੱਥਰਾਂ ਚੋਂ ਉਹਨੇ ਰੱਬ ਪਾ ਲਿਆ ਸੀ ਪੱਥਰਾਂ ਚੋਂ ਖਖ ਸਾਹਿਬ ਜੀ ਰੱਬ ਪਾਉਣ ਵਾਲੀ ਕੋਈ ਗੱਲ ਨਹੀਂ ਸੀ
1: ਅਸਲ ਦੇ ਵਿੱਚ ਚੀਮਾ ਸਾਹਿਬ ਉਹਦਾ ਲੋਕਾਂ ਨੇ ਉਹਨੂੰ ਸਲੀਅਤ ਮੰਨ ਲਿਆ ਉਹ ਕਹਿਣ ਦਾ ਮਤਲਬ ਕੁਛ ਹੋਰ ਸੀ ਤੇ ਸਾਡੀ ਜਨਤਾ ਨੇ ਉਹਨੂੰ ਮੰਨ ਲਿਆ ਕਿ ਵਾਕਿਆ ਹੀ ਪੱਥਰ ਚ ਉਹਦਾ ਕਹਿਣ ਦਾ ਮਤਲਬ ਸਖ਼ਤ ਮਿਹਨਤ ਕਰਕੇ
0: ਬਿਲਕੁਲ ਬਿਲਕੁਲ
1: ਵੀ ਹਾਸਲ ਕਰ ਸਕਦੇ
0: ਬਿਲਕੁਲ ਖਖ ਸਾਹਿਬ ਜੀ ਉਹ ਸੀਗਾ ਭੋਲਾ ਮਿਹਨਤੀ ਸੀ ਪਰ ਭੋਲਾ ਸੀ ਤੇ ਉਹ ਗੱਲ ਇਸ ਤਰ੍ਹਾਂ ਸੀਗੀ ਕਿ ਜਿਹੜਾ ਇਹ ਇਹਦੇ ਭਰਾ ਸੀਗੇ ਨਾ ਜਦੋਂ ਉਹਨਾਂ ਦਾ ਫਾਦਰ ਦੀ ਡੈਥ ਹੋ ਗਈ ਤੇ ਉਹਨੇ ਫਿਰ ਵੰਡੇ ਪਾਤੀ ਜ਼ਮੀਨਾਂ ਤੇ ਉਹਨਾਂ ਨੇ ਇਹ ਜਿਹੜਾ ਸੀਗਾ ਧੰਨਾ ਭਗਤ ਇਹਨੂੰ ਜ਼ਮੀਨ ਦੇ ਤੀ ਜਿਹੜੀ ਉਪਜਾਊ ਨਹੀਂ ਸੀ ਉੱਥੇ ਹਾਂ ਬੰਜਰ ਸੀ ਉੱਥੇ ਪਥਰੀਲੀ ਧਰਤੀ ਸੀ ਤੇ ਇਹ ਜਦੋਂ ਫਿਰ ਹੁਣ ਤੁਹਾਨੂੰ ਪਤਾ ਵੀ ਕੱਲਾ ਰਹਿ ਗਿਆ ਸ਼ਾਦੀ ਉਹਦੀ ਹੋਈ ਨੀ ਤੇ ਬੰਦਾ ਡਿਪਰੈਸ ਹੋ ਜਾਂਦਾ ਤੇ ਫਿਰ ਉਹ ਜਿਹੜਾ ਸੀਗਾ ਧੰਨਾ ਭਗਤ ਉਹ ਪੰਡਿਤ ਜੀ ਦੇ ਕੋਲ ਗਿਆ ਵੀ ਪੰਡਿਤ ਜੀ ਮਹਾਰਾਜ ਤੇ ਹੁਣ ਦੱਸੋ ਮੈਂ ਕੀ ਕਰਾਂ ਤੇ ਉਹ ਕਹਿੰਦੇ ਆ ਬਈ ਉਹ ਪੰਡਿਤ ਨੇ ਉਹਨੂੰ ਨਾ ਇੱਕ ਪੱਥਰ ਦਾ ਬੁੱਤ ਛੋਟਾ ਜਿਹਾ ਨਿਕਾ ਜਿਹਾ ਕੱਪੜੇ ਦੇ ਵਿੱਚ ਲਪੇਟ ਕੇ ਦੇਤਾ ਤੇ ਕਹਿੰਦਾ ਲੈ ਆਹ ਲੈ ਜਾ ਤੇ ਇਹਦੀ ਪੂਜਾ ਪਾਜਾ ਕਰ ਲਿਆ ਕਰ ਤੇ ਤੂੰ ਕਾਮਯਾਬੀ ਤੈਨੂੰ ਮਿਲ ਜਾਊਗੀ ਤੇ ਉਹ ਹੁਣ ਧੰਨਾ ਭਗਤ ਭੋਲਾ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਲੋਕ ਭੋਲੇ ਹੁੰਦੇ ਸੀ ਅੱਗੇ ਆਮ ਕਰਕੇ ਤੇ ਆਪ ਇੰਟਰਨੈਟ ਆਉਣ ਤੋਂ ਪਹਿਲਾਂ ਫੋਨ ਆਉਣ ਤੋਂ ਪਹਿਲਾਂ ਲੋਕ ਭੋਲੇ ਸੀ ਪਿੰਡਾਂ ਦੇ
1: ਬਿਲਕੁਲ
0: ਤੇ ਉਹ ਕੀ ਸੀਗਾ ਉਹਨੇ ਉਹਨੂੰ ਘਰ ਲੈ ਗਿਆ ਉਹ ਠਾਕਰ ਜਿਹੜਾ ਉਹਨੇ ਦਿੱਤਾ ਸੀਗਾ ਪੰਡਿਤ ਨੇ ਤੇ ਉਹ ਲਿਜਾ ਕੇ ਉਹਨੇ ਖੂੰਜੇ ਦੇ ਵਿੱਚ ਜਗ੍ਹਾ ਜਗ੍ਹਾ ਪੋਚਾ ਪਾਚਾ ਲਾ ਕੇ ਤੇ ਉਹਨੂੰ ਰੱਖ ਦਿੱਤਾ ਉੱਚੀ ਜਗ੍ਹਾ ਤੇ ਰੋਟੀ ਪਾਣੀ ਬਣਾਇਆ ਤੇ ਪਾ ਕੇ ਥਾਲੀ ਦੇ ਵਿੱਚ ਉਹਦੇ ਮੂਹਰੇ ਰੱਖਤਾ ਕਹਿੰਦਾ ਖਾ ਇਹਨੂੰ ਤੇ ਉਹ ਪੱਥਰ ਕਿੱਥੋਂ ਖਾਵੇ ਉਹ ਵੀ ਉਹ ਖਖ ਸਾਹਿਬ ਵੀ ਉਹ ਵੀ ਹਿਲਿਆ ਨੀ ਸਿਰੜੀ ਸੀਗਾ ਮਿਹਨਤੀ ਸੀਗਾ ਸਿਰੜੀ ਸੀਗਾ ਉੱਥੇ ਬੈਠਾ ਰਿਹਾ ਕਹਿੰਦਾ ਖਾਏਗਾ ਤਾਂ ਖਾਊਂਗਾ ਭਾਵੇਂ ਭੁੱਖਾ ਮਰ ਲਾ ਖਾਣੀ ਨੀ ਤੇ ਜਦੋਂ ਖਖ ਸਾਹਿਬ ਜੀ ਦੋ ਤਿੰਨ ਕੁ ਦਿਨ ਲੰਘ ਹੈ ਤੇ ਉਹ ਕਹਿੰਦਾ ਵੀ ਇਹ ਤਾਂ ਮੰਨਦਾ ਹੀ ਨੀ ਹੁਣ ਠਾਕਰ ਤੇ ਉਹ ਫਿਰ ਕਹਿੰਦੇ ਆ ਭਈ ਚੱਕਿਆ ਉਹਨੇ ਲਪੇਟਿਆ ਉਹ ਕੱਪੜੇ ਦੇ ਵਿੱਚ ਤੇ ਜਾ ਮੁੜ ਕੇ ਪੰਡਿਤ ਦੇ ਕੋਲ ਲੈ ਗਿਆ ਤੇ ਕਹਿੰਦਾ ਭਈ ਪੰਡਿਤ ਜੀ ਇਹ ਤਾਂ ਪਤਾ ਨੀ ਮੇਰੇ ਨਾਲ ਗੁੱਸੇ ਆ ਪਤਾ ਨੀ ਕੀ ਗੱਲ ਹੈ ਇਹ ਤਾਂ ਖਾਂਦਾ ਹੀ ਨੀ ਤੇ ਫਿਰ ਪੰਡਿਤ ਨੂੰ ਪਤਾ ਲੱਗਿਆ ਵੀ ਯਾਰੇ ਤਾਂ ਭੋਲਾ ਬੰਦਾ ਮੈਂ ਇਹਨੂੰ ਕਿੱਥੇ ਗਲਤੀ ਪਾਤਾ ਤੇ ਫਿਰ ਉਹਨੇ ਦੱਸਿਆ ਵੀ ਤੂੰ ਜਾ ਕੇ ਕੰਮ ਕਰ ਇੱਦਾਂ ਇਹ ਦਿੰਦੇ ਨੀ ਹੁੰਦੇ ਤੁਹਾਨੂੰ ਕੁਛ ਇਹ ਆਮ ਕਰਕੇ ਲੈਂਦੇ ਹੀ ਹੁੰਦੇ ਆ ਠਾਕਰ ਤੇ ਫਿਰ ਖਖ ਸਾਹਿਬ ਜੀ ਉਹ ਜਾ ਕੇ ਮਿਹਨਤ ਕਰਨ ਲੱਗ ਪਿਆ ਮਿਹਨਤ ਕਰਨ ਲੱਗ ਪਿਆ ਉਹ ਜ਼ਮੀਨ ਸੀ ਜਿਹੜੀ ਉਹਨੇ ਆਵਾਜ਼ ਕਰ ਲਈ ਪੱਟ ਪੱਟ ਕੇ ਹੌਲੀ ਹੌਲੀ ਪੱਥਰ ਪੁੱਥਰ ਚੱਕ ਕੇ ਆਸੇ ਪਾਸੇ ਮਾਰੇ ਜਾਂ ਚਿੜਾਂ ਜੋ ਵੀ ਸੀਗਾ ਤੇ ਜ਼ਮੀਨ ਉਪਜਾਊ ਕਰ ਲਈ ਤੇ ਫਿਰ ਉਹ ਜਿਹੜਾ ਕਾਮਯਾਬ ਹੋ ਗਿਆ ਸੀਗਾ ਗੱਲ ਉਹ ਅਸਲ ਦੇ ਵਿੱਚ ਆ ਸੀ
1: ਅਸਲ ਗੱਲ ਇਹ ਹੈ ਬਿਲਕੁਲ
0: ਤੇ ਇਹ ਕਾਮਯਾਬੀ ਦਾ ਸਾਧਨ ਹੈ ਜਿਹੜਾ ਬਾਣੀ ਦੇ ਵਿੱਚ ਬਾਰ ਬਾਰ ਪ੍ਰੇਮ ਪ੍ਰੀਤ ਗੱਲਾਂ ਆਉਂਦੀਆਂ ਤੇ ਇਹਨਾਂ ਨੂੰ ਜਿਹੜੀ ਉਰਦੂ ਭਾਸ਼ਾ ਉਹਦੇ ਵਿੱਚ ਇਸ਼ਕ ਕਹਿ ਦਿੰਦੇ ਆ ਪਰ ਇਹ ਗੱਲ ਸੇਮੀ ਆ ਇਸ਼ਕ ਹੁਣ ਜਿਹੜੀ ਅੱਜ ਦੀ ਪਰਜਾ ਹੈ ਉਹ ਇਸ਼ਕ ਨੂੰ ਥੋੜਾ ਜਿਹਾ ਦੂਸਰੇ ਪਾਸੇ ਨੂੰ ਸੋਚਣ ਲੱਗ ਪਈ ਪਰ ਨਹੀਂ ਉਹ ਮਾੜਾ ਸ਼ਬਦ ਨਹੀਂ ਉਹ ਪ੍ਰੇਮ ਪ੍ਰੀਤ ਨੂੰ ਹੀ ਕਹਿੰਦੇ ਆ ਉਸ ਭਾਸ਼ਾ ਦਾ ਉਹ ਸ਼ਬਦ ਹੈਗਾ ਸੋ ਜਦੋਂ ਤੁਹਾਨੂੰ ਪ੍ਰੇਮ ਪ੍ਰੀਤ ਲੱਗ ਗਈ ਨਾ ਕਿਸੇ ਚੀਜ਼ ਦੀ ਲਗਨ ਲੱਗ ਗਈ ਤੇ ਫਿਰ ਤੁਸੀਂ ਉੱਥੇ ਪਹੁੰਚ ਹੀ ਜਾਣਾ ਜੋ ਮਰਜ਼ੀ ਹੋਵੇ ਜਿਹੜਾ ਵੀ ਤੁਸੀਂ ਟੀਚਾ ਆਪਣੀ ਮੰਜ਼ਿਲ ਚੁਣੋਗੇ ਫਿਰ ਤੁਸੀਂ ਉਹ ਕਰ ਲੈਣੀ
1: ਬਿਲਕੁਲ
0: ਸੋ ਅੰਗਰੇਜ਼ੀ ਦੀ ਵੀ ਕਹਾਵਤ ਇਹ ਕਾਕ ਸਾਹਿਬ ਜੀ ਹੈਗੀ ਆ ਉਹ ਕਹਿੰਦੇ ਆ ਵੀ ਇਫ ਯੂ ਥਿੰਕ ਯੂ ਕੈਨ ਡੂ ਇਟ ਯੂ ਕੈਨ ਡੂ ਇਟ
1: ਬਿਲਕੁਲ
0: ਕਹਿਣਾ ਮਤਲਬ ਜੇ ਤੁਸੀਂ ਇਹ ਸੋਚਦੇ ਨਾ ਵੀ ਮੈਂ ਕਰ ਲੈਣਾ ਤੇ ਤੁਸੀਂ ਕਰੇ ਲੈਣਾ ਉਹ
1: ਬਿਲਕੁਲ ਬਿਲਕੁਲ
0: ਦੂਸਰਾ ਫਿਕਰਾ ਉਹ ਕਹਿੰਦੇ ਇਫ ਯੂ ਥਿੰਕ ਯੂ ਕੈਨਟ ਡੂ ਇਟ ਦੈਨ ਯੂ ਕੈਨੋਟ ਡੂ ਇਟ
1: ਬਿਲਕੁਲ
0: ਕਹਿਣ ਦਾ ਮਤਲਬ ਜੇ ਤੁਸੀਂ ਉੱਥੇ ਮੇਰੇ ਤੋਂ ਨੀ ਹੋਣਾ ਫਿਰ ਤੁਹਾਡਾ ਹੋਣਾ ਹੀ ਨਹੀਂ ਜੇ ਤੁਹਾਡਾ ਦਿਮਾਗ ਇਹ ਨੀ ਰੈਡੀ ਸੋਚ ਇਹ ਤੁਹਾਡੀ ਨੀ ਰੈਡੀ ਹੈ ਉਹ ਕੰਮ ਕਰਨ ਨੂੰ ਕਰਨ ਵਾਸਤੇ ਤਾਂ ਫਿਰ ਉਹ ਜਿਹੜਾ ਕੰਮ ਹੈ ਖਾਕ ਸਾਹਿਬ ਜੀ ਜਦੋਂ ਤੁਸੀਂ ਪਹਿਲੇ ਢੇਰੀ ਤਾਂ ਆ ਕੇ ਬੈਠੇ ਫਿਰ ਉਹ ਕੰਮ ਨੀ ਹੋਣਾ ਹੁੰਦਾ ਕੰਮ ਤਾਂ ਖਾਕ ਸਾਹਿਬ ਜੀ ਸਾਡੇ ਮਾਸਟਰ ਹੁੰਦਾ ਸੀ ਦਰਸ਼ਨ ਸਿੰਘ ਉਹਦਾ ਵੀ ਨਾਂ ਸੀਗਾ ਨਹੀਂ ਸਿੰਘ ਨੀ ਸੀ ਦਰਸ਼ਨ ਦਰਸ਼ਨ ਲਾਲ ਸੀ ਮੇਰਾ ਖਿਆਲ ਆ ਬੜਾ ਪਿੰਡ ਆ ਸਾਡੇ ਪਿੰਡਾਂ ਦੇ ਕੋਲ ਬੜਾ ਪਿੰਡ ਆ ਉੱਥੋਂ ਦਾ ਸੀ ਤੇ ਉਹ ਮੇਰਾ ਖਿਆਲ ਹੈ ਇੰਗਲੈਂਡ ਗਰੁੱਪ ਤੋਂ ਪੜ੍ਹ ਕੇ ਵੀ ਗਿਆ ਸੀਗਾ ਥੋੜਾ ਬਹੁਤ ਤਾਂ ਤੇ ਅੰਗਰੇਜ਼ੀ ਬੜੀ ਵਧੀਆ ਸੀਗੀ ਉਹ ਖਾਕ ਸਾਹਿਬ ਜੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਖਾਸ ਕਰਕੇ ਜਦੋਂ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਗੇਮਾਂ ਹੁੰਦੀਆਂ ਸੀ ਫੁੱਟਬਾਲ ਦੀ ਕਬੱਡੀ ਦੀ ਹਾਕੀ ਦੀ ਇਹ ਗੇਮਾਂ ਹੁੰਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਗੇਮਾਂ ਦਾ ਸੀਜ਼ਨ ਲੰਘ ਜਾਂਦਾ ਸੀ ਨਾ ਫਿਰ ਉਹ ਸਪੀਚ ਦਿੱਤੀ ਸੀ ਉਹਨੇ ਇੱਕ ਵਾਰੀ ਕਹਿੰਦਾ ਵੀ ਜਿਹੜਾ ਟੱਪਣ ਦਾ ਨੱਚਣ ਦਾ ਕੰਮ ਸੀਗਾ ਉਹ ਤਾਂ ਆਪਣਾ ਹੁਣ ਖਤਮ ਹੋ ਗਿਆ ਤੇ ਕਹਿੰਦਾ ਹੁਣ ਤੁਸੀਂ ਜਿਹੜਾ ਆ ਉਹ ਕਿਤਾਬਾਂ ਚੱਕ ਲਓ ਤੇ ਪੜ੍ਹਨਾ ਸ਼ੁਰੂ ਕਰ ਦਿਓ ਤੇ ਉਹ ਇੱਕ ਗੱਲ ਫਿਕਰਾ ਉਹਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਵੈਲ ਬਿਗਨ ਇਜ਼ ਹੈਫ ਡਨ ਕਹਿਣ ਦਾ ਮਤਲਬ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਜੇ ਤੁਸੀਂ ਇੱਕਦਮ ਟੁੱਟ ਕੇ ਪੈ ਜਾਓ ਤੇ ਸਮਝ ਲਓ ਓਦਾਂ ਹੋ ਗਿਆ
1: ਬਿਲਕੁਲ
0: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਜਿਹੜੀਆਂ ਸਕੂਲਾਂ ਦੇ ਵਿੱਚ ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਿਹੜੇ
1: ਹੁਣ ਜਿਹੜੇ ਟੀਚਰ ਆ ਨਾ ਅੱਜ ਕੱਲ ਦੇ ਟੀਚਰ ਆ ਜਿਹੜੇ ਨਾ ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ ਜਿਹੜੀਆਂ ਸਾਡੇ ਪੁਰਾਣੇ ਟੀਚਰਾਂ ਕੋਲ ਹੁੰਦੀਆਂ ਸੀ ਉਹਨੀ ਹੈ
0: ਬਿਲਕੁਲ ਉਹ ਨੀ ਹੈ ਨੀ ਗਿਆ ਉਹ ਦਲੀਲਾਂ ਉਹਨਾਂ ਕੋਲ ਦਲੀਲਾਂ ਬਹੁਤ ਸੀ ਉਹ ਅਸਲ ਦੇ ਵਿੱਚ ਉਦੋਂ ਖਾਕ ਸਾਹਿਬ ਜੀ ਅੰਗਰੇਜ਼ ਦਾ ਰਾਜ ਨਵਾਂ ਨਵਾਂ ਆਇਆ ਸੀਗਾ ਤੇ ਹੁਣ ਅੰਗਰੇਜ਼ ਦੇ ਰਾਜ ਜਿਹੜਾ ਗਏ ਨੂੰ ਸਮਾਂ ਹੋ ਗਿਆ ਤੇ ਲੋਕ ਆ ਜਿਹੜੇ ਉਹ ਤੁਹਾਨੂੰ ਪਤਾ ਵੀ ਜਾਂਦੇ ਜਾਂਦੇ ਜਿਹੜੀ ਐਜੂਕੇਸ਼ਨ ਸੀ ਭਾਰਤ ਦੀ ਉਹਨੂੰ ਉਹ ਨਿਮਾਣ ਵੱਲ ਨੂੰ ਉਹੀ ਤੋਰ ਦਿੱਤਾ ਤੇ ਉਧਰ ਨੂੰ ਹੁਣ ਗਾਹਾਂ ਦੀ ਗਾਹਾਂ ਜਿਹੜਾ ਸਮਾਜ ਆ ਉਹ ਡੁੱਬਦਾ ਜਾ ਰਿਹਾ ਤੇ ਕੰਮ ਕਾਰ ਆ ਜਿਹੜੀ ਉਹ ਕਰਨ ਲਈ ਲੋਕਾਂ ਦੇ ਵਿੱਚ ਫੁਰਸਤ ਹੈ ਨੀ ਤੇ ਬਾਕੀ ਆ ਜਿਹੜੇ ਖਾਣੇ ਪੀਣੇ ਆ ਖਾਕ ਸਾਹਿਬ ਜਿਹੜਾ ਆਪਾਂ ਖਾਣੇ ਆ ਨਾ ਉਹ ਅੰਗਰੇਜ਼ੀ ਦੀ ਕਹਾਵਤ ਆ ਉਹ ਕਹਿੰਦੇ ਯੂ ਆਰ ਵਟ ਯੂ ਈਟ ਹਾਂ ਜੋ ਕੁਛ ਤੁਸੀਂ ਖਾਣੇ ਆ ਤੁਸੀਂ ਉਹੀ ਆ
1: ਬਿਲਕੁਲ ਤੁਹਾਡੇ ਸਰੀਰ ਦੇ ਉੱਪਰ ਇਫੈਕਟ ਹੋ ਰਿਹਾ ਨਾ ਚੀਜ਼ਾਂ ਜਿਹੜੀਆਂ ਅਸੀਂ ਖਾ ਰਹੇ ਆ
0: ਬਿਲਕੁਲ
1: ਪੁਰਾਣੀਆਂ ਚੀਜ਼ਾਂ ਚੀਮਾ ਸਾਹਿਬ ਜਦੋਂ ਪੁਰਾਣੇ ਬਹੁਤੀ ਪੁਰਾਣੀ ਗੱਲ ਨਹੀਂ ਕਰਦੇ ਆਪਾਂ 10-15-20 ਸਾਲ ਦੀ ਗੱਲ ਕਰਦੇ ਆ 30 ਸਾਲ ਲਾ ਲਓ ਸਾਰਾ ਰੂੜੀ ਹੁੰਦੀ ਸੀ ਰੂੜੀ ਦੇ ਨਾਲ ਇਹ ਚੀਜ਼ਾਂ ਉਗਾਈਆਂ ਜਾਂਦੀਆਂ ਸੀ ਉਹਦੇ ਕੱਖ ਕੱਢਣੇ ਉਹਦੇ ਵਿੱਚੋਂ ਸਫਾਈ ਕਰਨੀ ਉਹ ਫਿਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਘਰੇ ਉਗਾਉਣੀਆਂ ਹੁਣ ਤੇ ਕੰਮ ਹੀ ਖਤਮ ਹੋ ਗਿਆ ਜੀ ਹੁਣ ਤੇ ਖਾਦਾਂ ਦੇ ਨਾਲ ਰਸਾਇਣਕ ਚੀਜ਼ਾਂ ਨਾਲ ਚੀਜ਼ਾਂ ਗਾਈਆਂ ਜਾਂਦੀਆਂ ਦਵਾਈਆਂ ਪਾਈਆਂ ਜਾਂਦੀਆਂ ਤੇ ਉਹ ਫਿਰ ਜਿੱਦਾਂ ਦੀ ਚੀਜ਼ਾਂ ਅਸੀਂ ਪਾਉਂਦੇ ਹਾਂ ਤੇ ਉਹ ਜਿਹੀਆਂ ਅਸੀਂ ਖਾਂਦੇ ਹਾਂ ਤੇ ਫਿਰ ਉਹਦਾ ਰਿਜ਼ਲਟ ਜਿਹੜੇ ਹੈ ਉਹ ਇਹੋ
0: ਜਿਹੇ ਬਿਲਕੁਲ ਉਦਾਂ ਦੇ ਹੀ ਹੋਣੇ ਆ ਖਾਕ ਸਾਹਿਬ ਜੀ ਜਿਹੜੀ ਆਹ ਪੀੜ੍ਹੀ ਆ ਨਾ ਗਾਹਾਂ ਜਿਹੜੀ ਸਾਡੀ ਉਮਰ ਤੋਂ ਸਾਡੀ ਉਮਰ ਤੋਂ ਜਿਹੜੀ ਪਹਿਲੀ ਪੀੜ੍ਹੀ ਹੈਗੀ ਆ ਮਗਰਲੀ ਪੀੜ੍ਹੀ ਸੋਰੀ ਸਾਤੋਂ ਜਿਹੜੀ ਮਗਰਲੀ ਪੀੜ੍ਹੀ ਆ ਉਹ ਖਾਕ ਸਾਹਿਬ ਜਿਹੜੇ ਹੈਗੇ ਆ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਆਟਿਜ਼ਮ ਹੈ ਔਰ ਆਟਿਜ਼ਮ ਆ ਜਿਹੜਾ ਉਹ 2-3 ਚੀਜ਼ਾਂ ਦੇ ਨਾਲ ਉਹ ਕਹਿੰਦੇ ਆ ਜਿਹੜੇ ਮਾਹਰ ਆ ਵੀ ਇਹਨਾਂ ਕਰਕੇ ਹੁੰਦਾ ਆ ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੂਦੇ ਲੱਗਦੇ ਆ ਇਹਨਾਂ ਦੇ ਨਾਲ ਵੀ ਹਰੇਕ ਤੇ ਨੀ ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨੀ ਹੁੰਦੀ
1: ਹਰੇਕ ਤੇ ਨਹੀਂ ਹੁੰਦੀ ਬਿਲਕੁਲ
0: ਹਾਂ ਪਰ ਉਹ ਕਹਿੰਦੇ ਆ ਵੀ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਲਾਮਨੋਲ ਦਿੰਦੇ ਆ ਨਾ ਇਹਦਾ ਵੀ ਕਹਿੰਦੇ ਉਹਦੇ ਨਾਲ ਨਾਤਾ ਹੈ ਆਟਿਜ਼ਮ ਹਾਂ ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਖਾਕ ਸਾਹਿਬ ਦੀ ਜਿਹੜੀ ਸਾਤੋਂ ਪਹਿਲੀਆਂ ਪੀੜ੍ਹੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ ਤੇ ਲੜਕੀਆਂ ਜਿਹੜੀਆਂ ਹੁੰਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ ਖਾਕ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ 10-10 ਬੱਚੇ ਜੰਮ ਕੇ ਵੀ ਖਾਕ ਸਾਹਿਬ ਜੀ ਉਹ ਘੋੜੇ ਵਾਂਗ ਖੜਦੀਆਂ ਸੀ
1: ਬਿਲਕੁਲ ਚੀਮਾ ਸਾਹਿਬ ਚੱਕਰ ਪਤਾ ਕੀ ਆ ਹੁਣ ਦੇਖੋ ਜਿਹੜਾ ਦੁੱਧ ਆ ਨਾ ਉਹ ਪਿੰਡ ਪਿੰਡ ਤੁਸੀਂ ਘੁੰਮ ਕੇ ਦੇਖ ਲੋ ਕਿਸੇ ਨੇ ਡੰਗਰ ਹੀ ਨੀ ਰੱਖੇ ਮੱਝਾਂ ਗਾਈਆਂ ਹੈ ਹੀ ਨੀ ਗਿਆ
0: ਰੱਖਦੇ ਨੀ ਲੋਕ ਜਿਹਨੇ ਕਿਸੇ ਨੇ ਰੱਖੀਆਂ ਵੀ ਆ ਉਹ ਵੀ ਖਾਕ ਸਾਹਿਬ ਚਾਰਾ ਸ਼ਹਿਰੋਂ ਲਿਆਉਂਦੇ ਆ ਬਾਣੀ ਦੇ ਕੋਲੋਂ ਚਾਰਾ ਲੈਣ ਜਾਂਦੇ ਆ ਸ਼ਰਮ ਕਰੋ
1: ਮਾੜੀ ਇਹ ਹਾਲ ਆ ਦੂਜੀ ਬਨੇ ਇਹ ਆ ਕਿ ਉਹ ਟੀਕੇ ਲਾ ਕੇ ਮੱਝਾਂ ਜੋਈਆਂ ਜਾਂਦੀਆਂ ਤੇ ਮੱਝਾਂ ਦਾ ਜਿਹੜਾ ਦੁੱਧ ਜਾਂ ਗਾਈਆਂ ਦਾ ਦੁੱਧ ਬਹੁਤ ਮਾਤਰਾ ਦੇ ਵਿਚ ਥੋੜਾ ਰਹਿ ਗਿਆ ਵਾ ਲੋਕ ਉਹ ਅੱਜ ਕੱਲ ਜਿੰਨਾ ਵੀ ਦੁੱਧ ਆ ਰਿਹਾ ਨਾ ਨਕਲੀ ਦੁੱਧ ਬਣ ਕੇ ਆ ਰਿਹਾ
0: ਬਿਲਕੁਲ ਬਿਲਕੁਲ ਨਕਲੀ ਦੁੱਧ ਆ ਜਿਹੜਾ ਉਹ ਆ ਰਿਹਾ
1: ਚੀਮਾ ਸਾਹਿਬ ਸਵੇਰੇ ਸਵੇਰੇ ਹੁਣ ਜਦੋਂ ਇੰਡੀਆ ਰਹਿ ਕੇ ਆਇਆ ਨਾ ਤੇ ਅਸੀਂ ਗਰਾਊਂਡ ਨੂੰ ਚਲੇ ਜਾਂਦੇ ਸੀ ਉੱਥੇ ਜਾ ਕੇ ਚਾਰ ਪੰਜ ਗੇੜੇ ਕੱਢ ਲੈਣੇ ਲੱਤਾਂ ਤਾਂ ਖੋਲ੍ਹੇ ਤੇ ਨਾਲ ਹੀ ਉਹ 4 ਵਜੇ ਦੇ ਸਕੂਲ ਦੇ ਸਾਹਮਣੇ ਡੇਅਰੀ ਆ ਉਹ ਖੁੱਲ ਜਾਂਦੀ ਸੀ ਤੇ ਉੱਥੋਂ ਅਸੀਂ ਆਉਂਦਿਆਂ ਆਉਂਦਿਆਂ ਨੇ ਦੁੱਧ ਲੈ ਆਉਣਾ 2 ਕਿਲੋ ਦੁੱਧ ਲੈ ਆਉਣਾ ਤੇ ਉਹ ਦੁੱਧ ਦਾ ਦੋ ਤਰ੍ਹਾਂ ਦੇ ਦੁੱਧ ਆ ਜੀ 70 ਰੁਪਏ ਕਿਲੋ 80 ਰੁਪਏ ਕਿਲੋ ਮੱਝ ਦਾ ਤੇ 65 ਰੁਪਏ ਕਿਲੋ ਗਾਈ ਦਾ ਉਹ ਦੁੱਧ ਦੇ ਵਿਚ ਉਹਨਾਂ ਨੇ ਆਪਣੇ ਪਿਛਲੇ ਬੰਨੇ ਮਸ਼ੀਨਾਂ ਲਾਈਆਂ ਉਹਦੇ ਚ ਪਹਿਲਾਂ ਤਾਂ ਸਾਰਾ ਕੁਛ ਹੀ ਕੱਢ ਲੈਂਦੇ ਆ ਤੇ ਉਹ ਪਤਲਾ ਜਾ ਦੁੱਧ ਲੱਸੀ ਵਰਗਾ ਤੁਹਾਨੂੰ ਫੜਾਉਂਦੇ ਤੇ ਪ੍ਰਾਈਸ ਉਹਦਾ ਲੈਂਦੇ ਹੋਲ ਮਿਲਕ ਕਹਿ ਕੇ ਪੈਸੇ ਤੁਹਾਡੇ ਕੋਲ ਚਾਰਜ ਕਰਦੇ ਹਨਾ ਤੇ ਉਹਦੇ ਤੇ ਨਾ ਮਲਾਈ ਆਉਂਦੀ ਚਾਹ ਵੀ ਜਿਹੜੀ ਆ ਉਹ ਮਤਲਬ ਵਾਹਵਾ ਦੁੱਧ ਪਾਉਂਦੇ ਤਾਂ ਜਾ ਕੇ ਚਿੱਟੀ ਹੁੰਦੀ ਮਾੜੀ ਜੀ ਤੇ ਮਤਲਬ ਹਾਲਾਤ ਏਦਾਂ ਦੇ ਹੋ ਗਏ ਤੇ ਖਾਣਾ ਪੀਣਾ ਜਿਹੜਾ ਸਾਡੇ ਪੰਜਾਬੀਆਂ ਦਾ ਉਹ ਬਿਲਕੁਲ ਬੇੜਾ ਹੀ ਗਰਕ ਗਿਆ ਸਹੀ ਪੁੱਛ
0: ਬੇੜਾ ਗਰਕ ਗਿਆ ਬਿਲਕੁਲ ਆ ਤੁਸੀਂ ਸ਼ਬਦ ਆ ਜਿਹੜੇ ਵਰਤੇ ਆ ਸਹੀ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹ ਭਾਰਤੀ ਲੋਕ ਆ ਜਿਹੜੇ ਉਹ ਬਿਲਕੁਲ ਜਿਹੜਾ ਗਿਰ ਗਿਆ ਆ ਉੱਥੇ ਤੁਹਾਨੂੰ ਪਤਾ ਵੀ ਜਿਹੜਾ ਵਪਾਰੀ ਹੁੰਦਾ ਉਹਨੇ ਤਾਂ ਖਰਚਾ ਵਪਾਰੀ ਵੀ ਹੋਵੇ ਚਾਹੇ ਜਿਹੜੇ ਹੁਣ ਸਧਾਰਨ ਲੋਕ ਵੀ ਆ ਕੁਨੀ ਸਾਹਿਬ ਜਿੱਦਾਂ ਜਿਹੜੇ ਲੋਕ ਰੇਹੜੀਆਂ ਵਗੈਰਾ ਲਾਉਂਦੇ ਆ ਤੇ ਉਹ ਹੁਣ ਬੇਚਾਰੇ ਭੁੱਖੇ ਮਰਨੇ ਕਿਤੋਂ ਨਾ ਕਿਤੇ ਉਹਨਾਂ ਨੇ ਆਪਣੇ ਪੇਟ ਤਾਂ ਭਰਨਾ ਹੀ ਆ ਨਾ
1: ਜੀ ਮੈਂ 2-4 ਸਾਲ ਦੀ ਤੁਹਾਨੂੰ ਗੱਲ ਦੱਸਦਾ ਕਿ ਸਾਡੇ ਇੱਥੇ ਰਿਸ਼ਤੇਦਾਰ ਕੈਨੇਡਾ ਸੀ ਗਏ ਤੇ ਉਹ ਕੈਨੇਡਾ ਤੋਂ ਆਇਆ ਸੀ ਇੰਡੀਆ ਤੋਂ ਆਇਆ ਸੀ ਤੇ ਰਿਸ਼ਤੇਦਾਰ ਸੀ ਉਹ ਵੀ ਤੇ ਉਹ ਗੱਲਾਂ ਬਾਤਾਂ ਦੱਸਣ ਲੱਗ ਪਿਆ ਕਹਿੰਦਾ ਮੈਂ ਚਰੀ ਬੀਜ ਲਈ ਚਰੀ ਵਾਹਵਾ ਸੀ ਗਾਏ ਡੰਗਰ ਰੱਖੇ ਸੀ ਤੇ ਉਹ ਨਾ ਮੈਂ ਦਵਾਈ ਦੁਈ ਖਰਾ ਉਹਦੇ ਤੇ ਪਾਉਂਦੇ ਚਰੀ ਦੇ ਉੱਪਰ ਦਵਾਈ ਕੌਣ ਪਾਉਂਦਾ ਹੁੰਦਾ ਮੈਂ ਤਾਂ ਕਦੀ ਦੇਖ ਸੁਣਿਆ ਨੀ
0: ਬਿਲਕੁਲ
1: ਉਹਨੇ ਕਿਤੇ ਉਹਦੇ ਤੇ ਦਵਾਈ ਦੁਈ ਛਿਣਕੀ ਸੀ ਉਹ ਗੁਆਂਢੀ ਆਏ ਕਹਿਣ ਲੱਗੇ ਯਾਰ ਸਾਡੇ ਪੱਠੇ ਹਜੇ ਛੋਟੇ ਆ ਹੋਏ ਨੀ ਤੇ ਅਸੀਂ ਤੇਰੇ 2 ਦਿਨ ਵੱਢ ਲਈਏ ਤੇ ਫਿਰ ਸਾਡੇ ਕੋਲੋਂ ਜਦੋਂ ਵੱਡੇ ਹੋ ਗਏ ਤੂੰ ਲੈ ਲਈ ਤੇ ਉਹਨਾਂ ਨੇ ਪੱਠੇ ਵੱਢ ਲਿਆ ਉਹਨਾਂ ਦੀਆਂ 3-4 ਮੱਝਾਂ ਮਰ ਗਈਆਂ ਜੀ ਖਾ ਕੇ
0: ਓ ਮਾਈ ਗੋਡ
1: ਹਾਂਜੀ ਉਹ ਭਾਈ ਸਾਹਿਬ ਫੇਰ ਕਹਿੰਦਾ ਅਸੀਂ ਉਹਨਾਂ ਨੂੰ ਬਹਿ ਕੇ ਪੰਚਾਇਤ ਚ ਫੈਸਲਾ ਹੋਇਆ ਉਹ ਕਹਿੰਦੇ ਅਸੀਂ ਕੇਸ ਕਰਾ ਦੇਣਾ ਯੇ ਹੈ ਵੋ ਤੇ ਉਹ 3 ਮੱਝਾਂ ਦੇਖ ਰਿਹਾ ਕੋਈ 5-6 ਲੱਖ ਰੁਪਈਆ ਦੇ ਕੇ ਉਹਨੇ ਆਪਣੀ ਜਾਨ ਛਡਾਈ ਮਤਲਬ ਇਹੋ ਜਿਹੇ ਹਾਲਾਤ ਵੀ ਬਣਦੇ ਆ ਦੇਖੋ ਹਰ ਚੀਜ਼ ਦੇ ਉੱਪਰ ਅੱਜ ਕੱਲ ਦਵਾਈਆਂ ਬਣ ਗਈਆਂ ਫਸਲਾਂ ਦੇ ਉੱਪਰ ਦਵਾਈਆਂ ਕਣਕ ਦੇ ਉੱਪਰ ਦਵਾਈ ਝੋਨੇ ਦੇ ਉੱਪਰ ਦਵਾਈ ਸਾਗ ਤੁਸੀਂ ਬੀਜ ਲਓ ਉਹਦੇ ਤੇ ਦਵਾਈਆਂ ਤੇ ਫਿਰ ਖਾਣਾ ਤਾਂ ਤੁਸੀਂ ਉਹੀ ਹੈ ਨਾ ਜੋ ਕੁਛ ਹੈਗਾ ਤੇ ਉਹਦੇ ਨਾਲ ਫਿਰ ਇਹ ਸਾਰਾ ਕੁਛ ਤੇ ਚੀਮਾ ਸਾਹਿਬ ਹੋਣਾ ਹੀ ਹੈ ਜੋ ਕੁਛ ਬਿਮਾਰੀਆਂ ਨੇ ਫਿਰ ਡਾਕਟਰਾਂ ਦੇ ਰੰਗ ਲੱਗੇ ਆ ਜੀ
0: ਬਿਲਕੁਲ ਬਿਲਕੁਲ ਬਿਲਕੁਲ ਡਾਕਟਰਾਂ ਦੇ ਜਿਹੜੇ ਆ ਉਹ ਤੁਹਾਨੂੰ ਪਤਾ ਵੀ ਪੈਸੇ ਦੇ ਢੇਰ ਲੱਗੇ ਹੋਆ ਡਾਕਟਰਾਂ ਦੇ ਘਰਾਂ ਦੇ ਵਿਚ ਤੇ ਉਹ ਪਰਜਾ ਦੇ ਸਿਰ ਤੇ ਆ ਸਮਾਜ ਆ ਜਿਹੜਾ ਕੱਖ ਸਾਹਿਬ ਜੀ ਇਹ ਨੂੰ ਹਰੇਕ ਸਮਾਜ ਨੂੰ ਕ੍ਰਾਂਤੀਆਂ ਦੀ ਲੋੜ ਹੁੰਦੀ ਆ ਤੇ ਭਾਰਤ ਵਿਚ ਕੱਖ ਸਾਹਿਬ ਜੀ ਇਸ ਵੇਲੇ ਜਦੋਂ ਮੈਂ ਕ੍ਰਾਂਤੀ ਕਹਿੰਦਾ ਖਾਕ ਸਾਹਿਬ ਜੀ ਮੈਂ ਇਹ ਨੀ ਕਹਿ ਰਿਹਾ ਕਿ ਤੁਸੀਂ ਚੱਕ ਕੇ ਉੱਥੇ ਰਫਲਾਂ ਤੇ ਗਵਰਨਮੈਂਟ ਦੇ ਖਿਲਾਫ਼ ਨਹੀਂ ਕ੍ਰਾਂਤੀ ਇਹਨੂੰ ਨੀ ਕਹਿੰਦੇ ਕ੍ਰਾਂਤੀ ਹੁੰਦੀ ਆ ਜਿਹੜੀ ਵਿਦਿਅਕ ਕ੍ਰਾਂਤੀ ਜਿਹੜੀ ਹੁੰਦੀ ਆ ਜਿਹੜੀ ਐਜੂਕੇਸ਼ਨ ਹੈ ਤੁਹਾਡੀ ਉਸ ਕ੍ਰਾਂਤੀ ਆ ਜਿਹੜੀ ਭਾਰਤ ਦੇ ਵਿਚ ਲੋੜ ਆ ਫੇਰ ਤੋਂ ਨਵੀਂ ਕ੍ਰਾਂਤੀ ਦੀ ਜਿਹੜੀ ਲੋੜ ਆ ਉਹ ਕ੍ਰਾਂਤੀ ਇਹ ਨੀ ਹੈ ਕਿ ਤੁਸੀਂ ਗੰਨਾ ਚੱਕ ਕੇ ਤਾਂ ਮਾਰ ਮਰੀਆ ਸ਼ੁਰੂ ਕਰ ਦਿਓ ਜਾਂ ਲੁੱਟਾਂ ਖੋਹਾਂ ਕਰ ਦਿਓ ਨਹੀਂ ਉਹ ਕ੍ਰਾਂਤੀ ਨੀ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ ਜਿਹਨੂੰ ਕਹਿੰਦੇ ਆ ਸ਼ਾਂਤੀ ਪੂਰਵਕ ਜਿਹੜੀ ਗਾਂਧੀ ਨੇ ਵੀ ਚਲਾਇਆ ਸੀ ਅੰਦੋਲਨ ਚਲੋ ਖੈਰ ਸਾਡਾ ਸਮਾਜ ਹੈ ਜਿਹੜਾ ਅੱਜਕੱਲ ਗਾਂਧੀ ਨੂੰ ਸਵੀਕਾਰ ਨਹੀਂ ਕਰ ਰਹੇ
1: ਇੱਕ ਚੀਜ਼ ਇਹ ਵੀ ਹੁੰਦੀ ਨਾ ਕਿ ਨਕਲੀ ਚੀਜ਼ਾਂ ਉੱਥੇ ਦਵਾਈਆਂ ਨਕਲੀ ਬਹੁਤ ਕੁਛ ਮਿਲਦਾ ਜੇ ਤੁਸੀਂ ਚਾਹੋ ਜੋ ਗੌਰਮੈਂਟ ਦੇ ਅਸੂਲਾਂ ਦੇ ਮੁਤਾਬਕ ਦਵਾਈਆਂ ਹੁੰਦੀਆਂ ਜੋ ਮੈਂ ਰੱਖਿਆ ਹੋਇਆ ਉਹਨਾਂ ਲਿਮਿਟ ਰੱਖੀ ਹੋਊਗੀ ਇੰਨੇ ਕੁ ਨਾਲ ਨੁਕਸਾਨ ਨਹੀਂ ਹੁੰਦਾ ਕਿ ਤੁਸੀਂ ਇਹ ਪਾ ਲਓ
0: ਜੇ
1: ਨਕਲੀ ਆਉਂਦੀਆਂ ਉਹ ਆਪਣੀ ਮਰਜ਼ੀ ਨਾਲ ਉਹਦੇ ਵਿਚ ਜਿੰਨਾ ਕੁ ਉਹਨ ਮਾਤਰਾ ਵਿਚ ਪਾਉਣਾ ਹੁੰਦਾ ਉਨਾ ਪਾ ਕੇ ਦਵਾ ਦਾ ਲੋਕੀ ਕਹਿੰਦੇ ਬਹੁਤ ਵਧੀਆ ਅਸਲੀ ਨਾਲਾਂ ਤੋਂ ਨਕਲੀ ਵਧੀਆ
0: ਨਹੀਂ
1: ਲੱਗਦਾ ਨਕਲੀ ਕਿਹੜੀ ਤੇ ਅਸਲੀ ਕਿਹੜੀ ਉੱਥੇ ਹਰ ਕੋਈ ਵੇਚੀ ਜਾ ਰਿਹਾ ਹਰ ਇੱਕ ਨੇ ਦੁਕਾਨਾਂ ਖੋਲੀਆਂ ਆਪਣੀ ਮਰਜ਼ੀ ਦੀਆਂ ਕੋਈ ਲਾਇਸੈਂਸ ਨਹੀਂ ਹੈਗੇ ਕਿਸੇ ਕੋਈ ਕੁਛ ਨਹੀਂ ਹੈਗਾ ਤੇ ਫਿਰ ਚੀਮਾ ਸਾਹਿਬ ਹਾਲਾਤ ਕਿੱਦਾਂ ਸੁਧਰਨਗੇ ਕਿੱਦਾਂ ਲੋਕਾਂ ਦੀ ਸਿਹਤ ਦੇ ਉੱਪਰ ਸਰਕਾਰ ਨਜ਼ਰ ਰੱਖ ਸਰਕਾਰ ਚਾਹੇ ਤਾਂ ਬਹੁਤ ਕੁਛ ਕਰ ਸਕਦੀ ਪਰ
0: ਸਰਕਾਰ ਨਹੀਂ ਚਾਹੁੰਦੀ ਨਾ ਸਰਕਾਰ ਦੇ ਮੂੰਹ ਨੂੰ ਜਿਹੜਾ
1: ਚੀਮਾ ਸਾਹਿਬ ਜਿਹੜਾ ਪਨੀਰ ਆ ਨਾ ਤੁਸੀਂ ਭਾਵੇਂ ਟਰਨਾ ਦੇ ਹਿਸਾਬ ਨਾਲ ਸਵੇਰੇ ਵਿਆਹਾਂ ਦੇ ਵਿਚ ਹਰ ਚੀਜ਼ ਜਿਹੜੀ ਆ ਉਹ ਪਨੀਰ ਨਾਲ ਲੋਕੀ ਖਾਂਦੇ ਆ ਤੋ ਸਾਰੇ ਦਾ ਸਾਰਾ ਪਨੀਰ ਹੀ ਨਕਲੀ ਜਿਹੜਾ ਉਹ ਹਿਮਾਚਲ ਚੋਂ ਪਨੀਰ ਕਿੱਥੋਂ ਹਰਿਆਣੇ ਤੋਂ ਆਉਂਦਾ ਜਾਂ ਯੂਪੀ ਚੋਂ ਆਉਂਦਾ ਟਰੱਕਾਂ ਦੇ ਭਰ ਭਰ ਕੇ ਆਉਂਦੇ ਆ ਡੰਗਰ ਲੋਕਾਂ ਕੋਲ ਹੈ ਨੀ ਉਹ ਸਾਰਾ ਹਰ ਚੀਜ਼ ਨਕਲੀ ਬਣਨੀ ਚੱਲ ਹੋਗੀ ਲੋਕੀ ਚਪਕੇ ਲਾ ਲਾ ਕੇ ਖਾਂਦੇ ਪਨੀਰ ਵਾਲੇ ਪਕੌੜੇ ਦੇ ਦਿਓ ਜੀ ਅਸੀਂ ਤਾਂ 1.5 ਮਹੀਨਾ ਰਹਿ ਗਏ ਇੱਕ ਦਾਣਾ ਵੀ ਪਨੀਰ ਦਾ ਨਹੀਂ ਖਾ ਕੇ ਦੇਖਿਆ ਖਾਧਾ ਹੀ ਨਹੀਂ
0: ਚਾਹੀਦਾ ਹੀ ਖਾਣਾ ਹੀ ਨਹੀਂ ਚਾਹੀਦਾ
1: ਸਾਰੀ ਬਿਮਾਰੀ ਦੀ ਜੜ ਆ
0: ਬਿਲਕੁਲ ਇਹ ਵੀ ਖਾਕ ਸਾਹਿਬ ਜੀ ਇਹ ਵੀ ਇਹਨੂੰ ਵੀ ਕ੍ਰਾਂਤੀ ਕਹਿੰਦੇ ਜਿਹੜੀ ਤੁਸੀਂ ਆਉਣ ਗੱਲ ਕੀਤੇ ਕ੍ਰਾਂਤੀ ਇਹ ਵੀ ਆ ਤੁਸੀਂ ਖਾਣਾ ਛੱਡ ਦਿਓ ਆਪੇ ਅੱਗੇ ਹਟ ਜਾਣਗੇ ਵਿੱਚ ਨੂੰ
1: ਬਿਲਕੁਲ ਲੋਕਾਂ ਨੂੰ ਇਹਦੀ ਸਮਝ ਹੀ ਨੀ ਹੈਗੀ
0: ਹਾਂ ਖਾਣਾ ਛੱਡ ਦਿਓ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨੁਕਸਾਨ ਕਰਦੀਆਂ ਖਾਣੀਆਂ ਛੱਡ ਦਿਓ ਤੇ ਆਪੇ ਵਿਕਣੀਆਂ ਹਟ ਜਾਣਗੀਆਂ ਜੇ ਤੁਸੀਂ ਨਹੀਂ ਖਰੀਦੋਗੇ ਤਾਂ ਆਪੇ ਹਟ ਜਾਣਾ ਉਹਨਾਂ ਨੇ ਲਿਆਉਣ
1: ਬਿਲਕੁਲ ਬ੍ਰਾਂਡ ਨੇਮ ਦੇ ਉੱਪਰ ਲੋਕਾਂ ਨੇ ਆਪਣੀ ਦੁਕਾਨਾਂ ਖੋਲ ਲਈਆਂ ਜੀ ਜਿੱਦਾਂ ਹੁਣ ਵੇਰਕਾ ਦਾ ਦੁੱਧ ਹੈਗਾ ਜਾਂ ਵੇਰਕਾ ਦਾ ਬਟਰ ਹੈਗਾ ਜਾਂ ਅਮੋਲ ਦਾ ਬਟਰ ਆ ਉਹ ਸਾਰੀਆਂ ਉਹਨਾਂ ਦੇ ਉਹਦੇ ਨਾਂ ਦੇ ਉੱਪਰ ਗਲਤ ਸਟਿੱਕਰ ਲਾ ਲਾ ਕੇ ਲੋਕੀ ਆਪਣੇ ਕੋਲ ਬਣਾ ਬਣਾ ਵੇਚੀ ਹੈ ਤੁਸੀਂ
0: ਵੇਚੀ ਜਾਂਦੇ ਆ ਬਿਲਕੁਲ ਬਿਲਕੁਲ ਤੇ ਖਾਕਸਾ ਜੀ ਉਹ ਤੁਹਾਡੀ ਗੱਲ ਚੋਂ ਗੱਲ ਮੈਨੂੰ ਯਾਦ ਆ ਗਈ ਉਹ ਜਿਹੜਾ ਆਪਣੇ ਇੱਕ ਸੱਜਣ ਸੀਗਾ ਨਾ ਉਹ ਬਹੁਤ ਛਾਪੇ ਛੁਪੇ ਮਾਰਦਾ ਹੁੰਦਾ ਸੀਗਾ ਜਾ ਕੇ ਵੀਡੀਓ ਬਣਾ ਕੇ ਤੇ ਉਹ ਹੁਣ ਨੀ ਸੁਣਿਆ ਸੁਣਿਆ ਕਦੇ
1: ਨਹੀਂ ਚੀਮਾ ਸਾਹਿਬ ਉਹਨੇ ਕੀ ਕੀਤਾ ਸੀ ਉਹ ਉਹਨੂੰ ਇਹਨਾਂ ਨੇ ਨਾ ਉਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹਨੂੰ ਕਹਿ ਤੈਨੂੰ ਟਿਕਟ ਦੇਵਾਂਗੇ ਤੇ ਉਹ ਰਿਟਾਇਰਮੈਂਟ ਲੈ ਗਿਆ ਪਹਿਲਾਂ ਹੀ ਚੰਗੀ ਲੱਖ ਸਵਾ ਲੱਖ ਰੁਪਿਆ ਤਨਖਾਹ ਸੀ ਉਹਦੀ ਤੇ ਉਹਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਕਿਹਾ ਲੜੋ ਤੇ ਇਲੈਕਸ਼ਨ ਵੀ ਨੀ ਲਾਈ ਉਹਨੂੰ ਤੇ ਉਹਨੂੰ ਖੜਾ ਵੀ ਨੀ ਕੀਤਾ ਉਹਨੂੰ ਮਤਲਬ ਕੈਂਡੀਡੇਟ ਵੀ ਨੀ ਬਣਾਇਆ ਉਹ ਅੱਜ ਕੱਲ ਚੀਕਾਂ ਮਾਰਦਾ ਫਿਰਦਾ ਰੋਂਦਾ ਫਿਰਦਾ ਕਿ ਮੇਰੇ ਨਾਲ ਧੱਕਾ ਹੋ ਗਿਆ
0: ਏਦਾਂ ਹੁੰਦੀ ਆ ਏਦਾਂ ਹੁੰਦੀ ਆ ਕਾਕਾ ਸਾਹਿਬ ਜਿਹੜਾ ਬੜੇ ਤੋਂ ਨਾ ਜਿਹੜਾ ਬੜਾ ਬੰਦਾ ਹੁੰਦਾ ਉਹਦੇ ਬਹੁਤਾ ਨੇੜੇ ਨੀ ਲੱਗਣਾ ਚਾਹੀਦਾ ਕਿਉਂਕਿ ਉਹ ਬੜੇ ਲਈ ਤੁਹਾਨੂੰ ਖਾਣਾ ਹੀ ਹੁੰਦਾ ਉਹ ਕਦੇ ਤੁਹਾਡੀ ਮਦਦ ਨੀ ਕਰਦੇ ਹੁੰਦੇ ਜਾਂ ਤੁਹਾਨੂੰ ਬਚਾਉਂਦੇ ਨੀ ਹੁੰਦੇ ਤੇ ਉਹ ਲੱਗਦਾ ਸੀਗਾ ਏਦਾਂ ਕਿ ਉਹਦੇ ਕੋਈ ਨਾ ਕੋਈ ਏਜੰਡਾ ਜਿਹੜਾ ਸੀਗਾ ਉਹਦੇ ਵਿੱਚ ਚੱਲ ਰਿਹਾ ਸੀਗਾ ਵੀ ਜੇ ਮੈਂ ਮਸ਼ਹੂਰ ਹੋ ਜਾਊਂਗਾ ਤਾਂ ਮੈਨੂੰ ਟਿਕਟ ਮਿਲ ਜੂਗੀ ਤਾਂ ਮੈਂ ਗਾਹਾਂ ਜਿੱਤ ਜਾਊਂਗਾ ਪਰ ਉਹ ਸਫਲ ਨੀ ਹੋਇਆ ਇਹ ਚੀਕਾਂ ਤਾਂ ਹੁਣ ਫਿਰ ਮਾਰਨੀਆਂ ਹੀ ਜਿਹੜੀਆਂ ਜਿਹੜੇ ਦੋਨਾਂ ਪਾਸਿਆਂ ਤੋਂ ਚਿੱਤਰ ਪੈਂਦੇ ਹੋਣਗੇ ਨਾ ਦੋਨਾਂ ਪਾਸਿਆਂ ਤੋਂ ਉਧਰੋਂ ਜਿਹੜੇ ਉਹਨੂੰ ਬਸ ਬਸ ਉਹ ਕਿਸੇ ਪਾਸੇ ਦਾ ਵੀ ਨਹੀਂ ਹੈਗਾ ਤੇ ਖਾਕ ਸਾਹਿਬ ਜੀ ਇੱਕ ਆਪਣੇ ਕੋਲ ਜਿਹੜੀ ਆ ਲਿਖਤ ਛੋਟੀ ਜਿਹੀ ਆਪਣੇ ਸੱਜਣ ਭੇਜਦੇ ਰਹਿੰਦੇ ਆ ਇਹ ਆਪਾਂ ਪੜ੍ਹੀਏ ਤੇ ਇਹ ਸ਼ੁਰੂ ਹੁੰਦੀ ਆ ਮੈਰੀ ਕ੍ਰਿਸਮਸ ਦੋਸਤੋ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ ਅਤੇ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਵਾਲੇ ਦਿਨ ਵੀ ਜਿਹੜੇ ਆ ਉਹ ਵੀ ਮਨਾਏ ਜਾਂਦੇ ਆ ਤੇ ਸਮਾਜ ਦੀ ਖੁਸ਼ਹਾਲੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਿਨ੍ਹਾਂ ਨੇ ਵੀ ਅਗਵਾਈ ਕੀਤੀ ਲੋਕ ਉਹਨਾਂ ਨੂੰ ਮਨ ਚਿੱਤ ਵਿਚ ਸਮੋਈ ਰੱਖਦੇ ਹਨ ਜੀਜਸ ਕ੍ਰਾਈਸਟ ਨੇ ਵੀ ਸਮਾਜ ਦੀ ਭਲਾਈ ਲਈ ਸੰਘਰਸ਼ ਕੀਤਾ ਸੀ ਸੱਚ ਦੀ ਚੜ੍ਹਤ ਲਈ ਜਾਨ ਤਲੀ ਉੱਤੇ ਰੱਖ ਲਈ ਸੀ ਲੁਟੇਰੇ ਵਰਗ ਦੇ ਤਸੀਹੇ ਅਤੇ ਸਲੀਬਾਂ ਜੀਜਸ ਨੂੰ ਸੱਚ ਦੀ ਧਾਰ ਉੱਤੇ ਤੁਰਨ ਤੋਂ ਰੋਕਣ ਲਈ ਅਸਫਲ ਰਹੇ ਸਨ ਅੱਜ ਦੁਨੀਆਂ ਭਰ ਵਿਚ ਉਸ ਸੱਚੇ ਰਹਿਬਰ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨੇ ਲੋਕਾਂ ਨਾਲ ਧੋਖਾ ਕਰ ਰਹੇ ਜ਼ਾਲਮਾਂ ਵਿਰੁੱਧ ਆਵਾਜ਼ ਚੁੱਕਣ ਦੀ ਜੁਰਤ ਕੀਤੀ ਸੀ ਜਿਸ ਦਾ ਸਿੱਟਾ ਜੀਜਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ ਸੋ ਦੇਖੋ ਉਸੇ ਦਿਨ ਜਿਹੜਾ ਆ ਉਹ ਆਇਆ ਹਾਂਜੀ ਕ੍ਰਿਸਮਸ ਦੇ ਦਿਨ ਹੀ ਉਹ ਵੀ ਜੁੜੀ ਆ ਹਿਸਟਰੀ ਆ ਜਿਹੜੀ ਉਹ ਕਹਿੰਦੇ ਹੁੰਦੇ ਆ ਖਾਕਸਾ ਦੀ ਹਿਸਟਰੀ ਰਿਪੀਟਸ ਇਟਸੈਲਫ ਮੈਂ ਕਹਿਣ ਦਾ ਮਤਲਬ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ ਜਿਸ ਕਰਕੇ ਉਹਨਾਂ ਨੇ ਸੱਚ ਲਈ ਆਪਣਾ ਸਰਵੰਸੀ ਵਿਛਾਵਰ ਕਰ ਦਿੱਤਾ ਸੀ ਜ਼ਾਲਮ ਦੀ ਕਬਰ ਉੱਤੇ ਦੀਵਾ ਵੀ ਨਹੀਂ ਜਗਦਾ ਜਿਸ ਦਾ ਵਰਤਮਾਨ ਵੀ ਗਵਾਹ ਹੈ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸਾਰੇ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ 25 ਦਸੰਬਰ ਨੂੰ ਜੀਜਸ ਕ੍ਰਾਈਸਟ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਮੈਰੀ ਕ੍ਰਿਸਮਸ ਸਤਿ ਸ੍ਰੀ ਅਕਾਲ ਤੇ ਵੱਲੋਂ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਤੋਂ ਮਨਮੋਹਨ ਪੂਨੀ ਸਾਹਿਬ ਨੇ ਇਹ ਲੇਖ ਹੈ ਜਿਹੜਾ ਛੋਟਾ ਜਿਹਾ ਆਪਾਂ ਨੂੰ ਲਿਖ ਕੇ ਭੇਜਿਆ ਤੇ ਇਹਦੇ ਵਿਚ ਇਕ ਹੋਰ ਖਾਕ ਸਾਹਿਬ ਜੀ ਮੇਰੇ ਕੋਲ ਵੀਡੀਓ ਆਈ ਆ ਇਹ ਜੇ ਕਹੋ ਤਾਂ ਮੈਂ ਤੁਹਾਨੂੰ ਭੇਜ ਦੇਣਾ ਜੇ ਤੁਸੀਂ ਪਲੇ ਕਰਨੀ ਆ ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਨੂੰ ਜਿੰਨੇ ਵੀ ਦੁਨੀਆਂ ਦੇ ਵਿਚ ਰਹਿਬਰ ਹੋਏ ਆ ਚਾਹੇ ਉਹ ਭਾਰਤ ਵਿਚ ਚਾਹੇ ਉਹ ਇਸਲਾਮਿਕ ਵਰਲਡ ਦੇ ਵਿਚ ਹੋਏ ਆ ਕਿਤੇ ਵੀ ਹੋਏ ਆ ਉਹ ਕਹਿੰਦੇ ਆ ਕਿ ਜਦੋਂ ਇਹਦੇ ਵਿਚ ਕ੍ਰਿਸ਼ਨ ਦਾ ਨਾਮ ਵੀ ਆਉਂਦਾ ਰਾਮ ਚੰਦਰ ਦਾ ਨਾਮ ਵੀ ਆਉਂਦਾ ਸਾਰੇ ਧਰਮਾਂ ਦੇ ਜਿਹੜੇ ਮਹਾਂਪੁਰਸ਼ ਹੋਏ ਆ ਉਹਨਾਂ ਦੇ ਨਾਂ ਆਉਂਦੇ ਆ ਤੇ ਉਹ ਲਿਖਣ ਵਾਲੇ ਨੇ ਸਾਰਿਆਂ ਦੇ ਨਾਂ ਲਏ ਆ ਤੇ ਨਾਲ ਉਹਨਾਂ ਦੇ ਹਾਲਾਤ ਵੀ ਦੱਸੇ ਆ ਕਿ ਕਿਹੜੇ ਹਾਲਾਤ ਦੇ ਵਿਚ ਉਹ ਵੀ ਰੋਏ ਰਾਮ ਚੰਦਰ ਵੀ ਰੋਏ, ਕ੍ਰਿਸ਼ਨ ਵੀ ਰੋਏ, ਜਿਹੜੇ ਜੀਸਸ ਕ੍ਰਾਈਸਟ ਵੀ ਰੋਏ ਤੇ ਇਸਲਾਮਿਕ ਜਿਹੜੇ ਆਗੂ ਸੀਗੇ ਸਾਰੇ ਰੋਏ ਆ। ਔਰ ਉਹਨਾਂ ਦੇ ਵਿੱਚ ਅਖੀਰ ਦੇ ਵਿੱਚ ਜਾ ਕੇ ਉਹਨਾਂ ਨੇ ਲਿਖਿਆ ਭਈ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਿਉਂ ਕਹਿਣਾ, ਤੇ ਉਹ ਰੋਏ ਨੀ।
1: ਜੀ ਬਿਲਕੁਲ, ਉਹ ਰੋਏ ਨੀ, ਸਾਰਾ ਕੁਛ ਸਾਹਮਣੇ ਵਾਰਿਆ ਉਹਨਾਂ ਨੇ, ਸਾਰਾ ਕੁਛ ਸਾਹਮਣੇ ਕੁਛ ਹੋਇਆ ਅੱਖਾਂ ਦੇ ਸਾਹਮਣੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟਿਆਂ ਬਾਰੇ ਉਹਨਾਂ ਨੂੰ ਪਤਾ ਲੱਗਾ, ਮਾਤਾ ਗੁਜਰ ਕੌਰ ਜੀ ਚਲੇ ਗਏ, ਪਿਤਾ ਦੀ ਏਡੀ ਵੱਡੀ ਸ਼ਹਾਦਤ ਦਾ ਉਹਨਾਂ ਨੂੰ ਸੀਸ ਤਲੀ ਤੇ ਰੱਖ ਕੇ ਜਿਹੜੇ ਲੈ ਕੇ ਆਏ ਉੱਥੇ ਭਾਈ ਜੈਤਾ ਜੀ, ਔਰ ਉਹਨਾਂ ਦਾ ਸੰਸਕਾਰ ਕੀਤਾ, ਸਾਰਾ ਕੁਝ ਅੱਖਾਂ ਦੇ ਸਾਹਮਣੇ ਮੋਸਟ ਦੇਖਿਆ ਗਿਆ। ਸਭ ਤੋਂ ਜ਼ਿਆਦਾ ਤਾਂ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਉਹਨਾਂ ਨੇ ਦੇਖਿਆ, ਉਹਨਾਂ ਦੇ ਇੱਕ ਅੱਥਰੂ ਨਹੀਂ ਆਇਆ। ਉਹਨਾਂ ਨੇ ਮਤਲਬ ਏਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਉਹ ਭੁਲਾਈ ਕਦੀ ਜਾ ਹੀ ਨਹੀਂ ਸਕਦੀ। ਤੁਹਾਡੇ ਵਾਲੀ ਗੱਲ ਸਹੀ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹ ਕਿੱਥੇ ਆ, ਉਹਨਾਂ ਦਾ ਨਾਂ ਨਿਸ਼ਾਨ ਕੋਈ ਨਹੀਂ, ਉਹਨਾਂ ਦਾ ਗਾਂ ਕੋਈ ਇਤਿਹਾਸ ਕੋਈ ਨਹੀਂ, ਖਤਮ ਹੋ ਗਿਆ ਉਹਨਾਂ ਦੀ ਗਾਂ, ਔਲਾਦਾਂ ਕੋਈ ਨਹੀਂ। ਤੇ ਅੱਜ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਿਚ ਹੈ ਤੇ ਉਹਨਾਂ ਦੇ ਦਿਨ ਤਿਉਹਾਰ ਜਿਹੜੇ ਆ ਏਦਾਂ ਮਨਾਏ ਜਾਂਦੇ ਆ।
0: ਇਸੇ ਕਰਕੇ ਸਾਹਿਬੇ ਕਮਾਲ ਉਹਨਾਂ ਨੂੰ ਖੱਖ ਸਾਹਿਬ ਜੀ ਦੱਸਿਆ ਗਿਆ। ਇੱਕ ਖੱਖ ਸਾਹਿਬ ਜੀ ਜਿਹੜੀ ਆ ਮੇਰਾ ਖਿਆਲ ਆ ਭਾਈ ਨੰਦ ਲਾਲ ਜੀ ਦੀ ਲਿਖਤ ਇਹ ਆਉਂਦੀ ਆ ਉਹਦੇ ਵਿੱਚ, ਉਹਦੇ ਵਿੱਚ ਇਸ ਤਰ੍ਹਾਂ ਆਉਂਦਾ ਆ, ਉਹ ਕਹਿੰਦੇ ਆ ਸ਼ਬਦ ਉਹਦੇ ਵਿੱਚ ਜਿਹੜੀਆਂ ਲਾਈਨਾਂ ਇਸ ਤਰ੍ਹਾਂ ਨਹੀਂ ਆਇਆ, ਉਹ ਬਾਣੀ ਦੇ ਵਿੱਚ ਸ਼ਾਇਦ ਇਹ ਦਰਜ ਨਹੀਂ ਹੈ। ਉਹਨਾਂ ਦੇ ਵਿੱਚ ਆਉਂਦਾ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਇਹ ਜਿਹੜੀਆਂ ਦੋ ਪੰਕਤੀਆਂ ਖਾਕ ਸਾਹਿਬ ਜੀ, ਇਹਨਾਂ ਦੇ ਵਿੱਚ ਬਹੁਤ ਕੁਛ ਲਿਖਿਆ ਹੋਇਆ, ਦੋਨਾਂ ਪੰਕਤੀਆਂ ਦੇ ਵਿੱਚ ਬਹੁਤ ਹੀ ਡੂੰਘਾਈ ਤਿੱਕਰ ਲਿਖਿਆ ਹੋਇਆ। ਇਹਨਾਂ ਦੇ ਵਿੱਚ ਇਸ ਤਰ੍ਹਾਂ ਆ ਖਾਕ ਸਾਹਿਬ ਜੀ, ਪਹਿਲਾ ਸ਼ਬਦ ਆ ਜਿਹੜਾ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਆ, ਨਾਸਰੋ, ਨਾਸਰੋ ਜਿਹੜਾ ਸ਼ਬਦ ਆ ਇਹ ਹੈਗਾ ਆ ਇੱਕ ਜਿਹੜੀ ਹੈਗੀ ਨਾ ਆਪਣੇ ਬਗਦਾਦ ਆ ਸ਼ਹਿਰ ਇਰਾਕ ਦਾ ਰਾਜਧਾਨੀ ਆ ਜਿਹੜੀ, ਇਹ ਜਿਹੜੀ ਰਾਜਧਾਨੀ ਆ ਬਗਦਾਦ ਆਪਾਂ ਕਹਿ ਦਿੰਦੇ ਆ, ਪਰ ਖੱਕ ਸਾਹਿਬ ਜੀ ਇਹਦਾ ਜਿਹੜਾ ਨਾਂ ਆ ਅਸਲ ਦੇ ਵਿੱਚ ਹੈਗਾ ਬਾਗਦਾਦ।
1: ਅੱਛਾ ਜੀ,
0: ਬਾਗਦਾਦ, ਦਾਦ ਹੁੰਦੀ ਆ ਕੋਈ ਬਹੁਤ ਮਸ਼ਹੂਰ ਜਿਹੜੀ ਸ਼ਲਾਘਾਯੋਗ ਜਗ੍ਹਾ ਹੋਵੇ। ਤੇ ਨਾਸਰੋ ਜਿਹੜਾ ਆ ਖੱਕ ਸਾਹਿਬ ਜੀ ਉਹ ਬੰਦਾ ਹੋਇਆ ਜਿਹਨੇ ਇਸ ਸ਼ਹਿਰ ਨੂੰ ਵਸਾਇਆ ਸੀ।
1: ਅੱਛਾ ਜੀ,
0: ਬਾਗਦਾਦ ਨੂੰ, ਇਹ ਸ਼ਹਿਰ ਜਿਹੜਾ ਸੀਗਾ ਇਹ ਇੱਥੇ ਬਹੁਤ ਸਾਲਾਂ ਤੋਂ ਜਿਹੜੇ ਆ ਜਿਹੜੇ ਹੈਗੇ ਸੀਗੇ ਵਿਰੋਧੀ ਪਾਰਟੀ ਰਾਜ ਕਰਦੀ ਸੀ ਇੱਥੇ, ਬਹੁਤ ਵੱਡਾ ਉਹਨਾਂ ਦਾ ਰਾਜ ਸੀਗਾ। ਤੇ ਇਹ ਜਿਹੜਾ ਨਾਸਰੋ ਹੋਇਆ ਇਸ ਬੰਦੇ ਨੇ ਪਹਿਲੀ ਵਾਰੀ ਜਿੱਤ ਕੇ ਉੱਥੇ ਆਪਣਾ ਇੱਕ ਨਵਾਂ ਸਮਾਜ ਵਸਾਇਆ ਸੀਗਾ। ਤੇ ਇਹ ਜਿਹੜਾ ਸ਼ਹਿਰ ਆ ਬਗਦਾਦ, ਇਹ ਦੋ ਦਰਿਆਵਾਂ ਦੇ ਵਿਚਾਲੇ ਆ, ਯੂਫਰੇਡੀ ਆ ਤੇ ਦੂਸਰਾ ਹੈਗਾ ਇੱਕ ਯੂਫਰੇਡੀ ਆ ਤੇ ਦੂਸਰਾ ਕਿਹੜਾ ਆ, ਚਲੋ ਕੋਈ ਨੀ ਉਹ ਦਿਮਾਗ ਚੋਂ ਨਹੀਂ ਰਹਿੰਦੀ ਗੱਲ। ਦੋ ਦਰਿਆਵਾਂ ਦੇ ਵਿਚਾਲੇ ਇਹ ਹੈਗੀ ਆ ਜਗ੍ਹਾ। ਤੇ ਇਹ ਜਿਹੜਾ ਆ ਇਹਦਾ ਆਰਕੀਟੈਕਟਰ ਵੀ ਉਹੀ ਮਨਸੂਰ ਨਾਸਰੋ ਸੀਗਾ, ਨਾਸਰ ਜਿਹੜਾ ਸੀ। ਤੇ ਇਹ ਤੋਂ ਜਦੋਂ ਨਾਸਰ ਸ਼ਬਦ ਆ ਇਹ ਅਰਬੀ ਭਾਸ਼ਾ ਦਾ ਸ਼ਬਦ ਆ, ਜਦੋਂ ਆਪਾਂ ਨਾਸਰ ਲੈ ਕੇ ਉਹਦੇ ਨਾਲ ਪਿੱਛੇ ਉਹ ਲਾ ਦੇਣੇ ਨਾਸਰੋ, ਉਹਦੇ ਜਿਹੜੇ ਸ਼ਬਦ ਆ ਉਹ ਇਹ ਹੋ ਜਾਂਦੇ ਆ ਪੰਜਾਬੀ ਦੇ ਵਿੱਚ ਵੀ ਆਪਾਂ ਸ਼ਬਦ ਖੱਕ ਸਾਹਿਬ ਜੀ, ਹੁਣ ਤਾਂ ਗਾਹਾਂ ਦੀ ਪੀੜ੍ਹੀ ਨੂੰ ਤਾਂ ਮੇਰਾ ਖਿਆਲ ਨਹੀਂ ਪਤਾ, ਆਪਾਂ ਅੱਗੇ ਇਹ ਸ਼ਬਦ ਆਮ ਵਰਤਦੇ ਸੀਗੇ, ਜਿਹੜੇ ਹੁਣ ਆਪਣੀ ਉਮਰ ਦੇ ਹੈਗੇ ਉਹ ਵਰਤਦੇ ਆ, ਜਿਹਨੂੰ ਕਹਿੰਦੇ ਆ ਸਰ ਕਰਨਾ ਕਿਸੇ ਚੀਜ਼ ਨੂੰ, ਮੋਰਚਾ ਸਰ ਕਰਨਾ,
1: ਮੋਰਚਾ ਸਰ ਕਰ ਲਿਆ, ਬਿਲਕੁਲ
0: ਹਾਂ, ਸਰ ਕਰਨ ਦਾ ਮਤਲਬ ਹੁੰਦਾ ਜਿੱਤਣਾ,
1: ਬਿਲਕੁਲ।
0: ਤੇ ਉਹ ਜਿਹੜਾ ਬੰਦਾ ਨਾਸਰ ਸੀਗਾ ਉਹ ਅਜੀਤ ਸੀਗਾ, ਉਹ ਕੋਈ ਉਹਨੂੰ ਹਰਾ ਨਹੀਂ ਸੀ ਸਕਦਾ, ਨਾ ਕਿਸੇ ਤੋਂ ਹਾਰਿਆ, ਇਸ ਕਰਕੇ ਉਹਨੂੰ ਕਹਿੰਦੇ ਸੀ ਨਾਸਰੋ, ਕਹਿਣ ਦਾ ਮਤਲਬ ਉਹਨੂੰ ਕੋਈ ਉਹ ਅਜੀਤ ਆ। ਹੁਣ ਕੀ ਆ, ਜਿਹੜੇ ਭਾਈ ਨੰਦ ਲਾਲ ਜੀ ਸੀਗੇ ਉਹਨਾਂ ਨੇ ਪੰਕਤੀਆਂ ਦੇ ਵਿੱਚ ਦੋ ਨਾਂ ਵਰਤੇ ਆ, ਇੱਕ ਨਾਸਰੋ ਤੇ ਨਾਸਰ ਉਹਦਾ ਨਾਂ ਸੀ ਤੇ ਉਹ ਉਹਦੇ ਨਾਲ ਲਾਤੀ ਆ, ਜਦੋਂ ਅਰਬੀ ਭਾਸ਼ਾ ਦੇ ਵਿੱਚ ਵਿਚਾਲੇ ਆਪਾਂ ਉਹ ਲਾ ਦਿੰਦੇ ਆ, ਨਾਸਰ ਤੋਂ ਨਾਸਰੋ ਬਣਾਉਂਦੇ ਆ, ਉਹਦਾ ਮਤਲਬ ਹੁੰਦਾ ਅਤੇ, ਨਾਸਰੋ ਨਾਸਰ ਅਤੇ ਨਾਸਰ ਅਤੇ। ਤੇ ਅਗਲਾ ਸ਼ਬਦ ਆ ਜਿਹੜਾ ਖੱਕ ਸਾਹਿਬ ਜੀ ਉਹ ਹੈਗਾ ਮਨਸੂਰ, ਇਹ ਜਿਹੜਾ ਮਨਸੂਰ ਸੀ ਇਹ ਵੀ ਬਹੁਤ ਹੀ ਦ੍ਰਿੜ ਇਰਾਦੇ ਦਾ ਇਸਲਾਮਿਕ ਵਰਲਡ ਦੇ ਵਿੱਚ ਪੈਗੰਬਰ ਤਾਂ ਮੇਰਾ ਖਿਆਲ ਹੈ ਕਿਉਂਕਿ ਇਹਨਾਂ ਦੀ ਭਾਸ਼ਾ ਆਪਣੇ ਨਾਲ ਥੋੜੀ ਵੱਖਰੀ ਆ, ਜਿਹੜੀ ਉਰਦੂ ਭਾਸ਼ਾ ਜਾਂ ਦੂਸਰੀ ਆ, ਉਹਦੇ ਸ਼ਬਦ ਕਈ ਵਾਰੀ ਆਪਾਂ ਤੋਂ ਗਲਤ ਗਏ ਹੋ, ਕਈ ਜਿਹੜੇ ਲੋਕ ਇਤਰਾਜ਼ ਕਰ ਦਿੰਦੇ ਆ, ਪਰ ਉਹ ਜਿਹੜਾ ਮਨਸੂਰ ਸੀਗਾ ਉਹ ਵੀ ਇਸੇ ਤਰ੍ਹਾਂ ਸੀਗਾ। ਹੁਣ ਭਾਈ ਨੰਦ ਲਾਲ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਕੱਖ ਸਾਹਿਬ ਜੀ, ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ, ਆਪਣੇ ਕੋਲ ਸਮਾਂ ਹਜੇ ਹੈਗਾ 15-20 ਮਿੰਟ। ਉਹ ਕਹਿੰਦੇ ਆ ਕੱਖ ਸਾਹਿਬ ਜਿਹੜਾ ਸੀਗਾ ਨਾ ਆਪਣੇ ਔਰੰਗਜ਼ੇਬ, ਇਹਦਾ ਜਿਹੜਾ ਪੁੱਤਰ ਸੀ ਵੱਡਾ, ਉਹ ਜਿਹੜਾ ਸੀਗਾ ਉਹ ਬੜਾ ਪੁੱਤਰ ਸੀ, ਹੱਕ ਰਾਜ ਤਾਂ ਉਹਨੂੰ ਮਿਲਣਾ ਸੀ ਨਾ, ਤੇ ਪਰ ਉਹ ਰਾਜ ਜਿਹੜਾ ਸੀਗਾ ਉਹਦਾ ਛੋਟਾ ਭਰਾ ਸੀ, ਉਹਨੇ ਖੋਲਿਆ ਸੀ ਜ਼ਬਰਦਸਤੀ। ਤੇ ਇਸ ਤੋਂ ਪਹਿਲਾਂ ਕੀ ਹੋਇਆ, ਕਹਿੰਦੇ ਆ ਭਾਈ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਜਿਹੜੀ ਕੁਰਾਨ ਸ਼ਰੀਫ ਆ ਇਹਦੀਆਂ ਜਿਹੜੀਆਂ ਆਇਤਾਂ ਆ ਉਹਨਾਂ ਦੇ ਅਰਥ ਤੋਂ ਰੌਲਾ ਪੈ ਗਿਆ ਸੀਗਾ।
1: ਅੱਛਾ ਜੀ,
0: ਔਰੰਗਜ਼ੇਬ ਦੇ ਦਰਬਾਰ ਦੇ ਵਿਚ ਤੁਹਾਨੂੰ ਪਤਾ ਵੀ ਉਹਨਾਂ ਦੇ ਕੋਲ ਸਕਾਲਰ ਹੁੰਦੇ ਆ ਰਾਜਿਆਂ ਕੋਲ, ਉਹਨਾਂ ਨੂੰ ਸਭ ਪਤਾ ਹੁੰਦਾ, ਪਰ ਉੱਥੇ ਉਹ ਜਿਹੜੀ ਆਇਤ ਆ ਉਹਦੇ ਤੋਂ ਰੌਲਾ ਪੈ ਗਿਆ। ਤੇ ਜਿਹੜਾ ਸੀ ਇਹ ਜਿਹੜਾ ਵੱਡਾ ਮੁੰਡਾ ਕੀ ਇਹਦਾ ਨਾਂ ਸੀ, ਔਰੰਗਜ਼ੇਬ ਦਾ ਵੱਡਾ ਮੁੰਡਾ ਸੀ, ਹੁਣ ਯਾਦ ਨੀ ਹੋਣਾ, ਚਲੋ ਕੋਈ ਨੀ ਬਾਅਦ ਚ ਆ ਜਾਣਾ। ਉਹ ਖੱਖ ਸਾਹਿਬ ਜੀ ਜਿਹੜਾ ਸੀਗਾ ਉਹ ਇਹਦੇ ਕੋਲ ਭਾਈ ਨੰਦ ਲਾਲ ਕੋਲ ਪੜ੍ਹਦਾ ਹੁੰਦਾ ਸੀ।
1: ਬਿਲਕੁਲ।
0: ਤੇ ਉਹਨੇ ਭਾਈ ਨੰਦ ਲਾਲ ਜੀ ਨੂੰ ਜਾ ਕੇ ਦੱਸ ਦਿੱਤਾ ਭਾਈ ਜੀ ਕੱਲ ਉੱਥੇ ਏਦਾਂ ਵਿਚਾਰ ਹੁੰਦੀ ਸੀ ਦਰਬਾਰ ਦੇ ਵਿਚ, ਤੇ ਉੱਥੇ ਐਸ ਚੀ
1: ਭਾਈ ਨੰਦ ਲਾਲ ਵੀ ਇਹਨਾਂ ਦੇ ਦਰਬਾਰ ਦੇ ਵਿਚ ਉੱਥੇ ਹੁੰਦੇ ਸੀ ਨਾ ਆਪਣਾ
0: ਗੁਰੂ ਗੋਬਿੰਦ ਸਿੰਘ ਜੀ ਦੇ ਜੀ। ਬਿਲਕੁਲ ਹਾਂਜੀ। ਤੇ ਹੁਣ ਕੀ ਆ ਖੱਖ ਸਾਹਿਬ ਜੀ, ਪਹਿਲਾਂ ਨੀ ਸੀ ਹੁੰਦੇ, ਉਹ ਸਕਾਲਰ ਸੀ ਬਹੁਤ ਵੱਡੇ ਭਾਈ ਨੰਦ ਲਾਲ ਜੀ, ਤੇ ਜਿਹੜਾ ਸੀਗਾ ਇਹ ਅਕਬਰ ਦਾ ਵੱਡਾ ਪੁੱਤਰ ਜਿਹੜਾ ਸੀਗਾ ਇਹ ਖੱਖ ਸਾਹਿਬ ਜੀ ਪੜ੍ਹਦਾ ਹੁੰਦਾ ਸੀ, ਤੇ ਜਦੋਂ ਉੱਥੇ ਰੌਲਾ ਪਿਆ ਤੇ ਇਹਨੇ ਭਾਈ ਨੰਦ ਲਾਲ ਨੂੰ ਜਾ ਕੇ ਪੁੱਛਿਆ ਭਾਈ ਜੀ ਕੱਲ ਆਹ ਗੱਲ ਸੀ, ਉਹਦੇ ਅਰਥਾਂ ਤੋਂ ਰੌਲਾ ਸੀ, ਕੁਛ ਸਕਾਲਰ ਕਹਿੰਦੇ ਸੀ ਆਹ ਅਰਥ ਆ, ਕੁਛ ਕਹਿੰਦੇ ਸੀ ਆਹ ਆ, ਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਸਮਝਾ ਤਾ ਭਾਈ ਇਹਦੇ ਜਿਹੜੇ ਅਰਥ ਆ ਅਸਲ ਦੇ ਵਿਚ ਆਹ ਹੁੰਦੇ ਆ। ਤੇ ਇਹ ਗੱਲ ਜਿਹੜੀ ਸੀਗੀ ਉਹਨੇ ਜਾ ਕੇ ਅਕਬਰ ਆਪਣੇ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਕਰ ਦਿੱਤੀ ਭਾਈ ਜੀ ਇਹਦੇ ਅਰਥ ਆਹ ਹੁੰਦੇ ਆ। ਜਦੋਂ ਉਹਨੇ ਦੱਸਿਆ ਤੇ ਸਾਰੇ ਸਕਾਲਰ ਮੰਨ ਗਏ ਭਾਈ ਹਾਂ ਇਹਦੇ ਅਰਥ ਇਹੀ ਹੋਣੇ ਚਾਹੀਦੇ ਆ। ਤੇ ਔਰੰਗਜ਼ੇਬ ਨੇ ਉਹਨੂੰ ਪੁੱਛਿਆ ਕਹਿੰਦਾ ਭਾਈ ਤੈਨੂੰ ਕਿਥੋਂ ਪਤਾ ਲੱਗਾ, ਕਹਿੰਦਾ ਜੀ ਮੇਰੇ ਉਸਤਾਦ ਜਿਹੜੇ ਮੇਰੇ ਗੁਰੂ ਆ ਭਾਈ ਨੰਦ ਲਾਲ ਜੀ ਉਹਨੇ ਮੈਨੂੰ ਦੱਸਿਆ। ਤੇ ਕਹਿੰਦੇ ਆ ਭਾਈ ਉਹਨੇ ਔਰੰਗਜ਼ੇਬ ਨੇ ਉਸੇ ਵੇਲੇ ਕਹਿੰਦੇ ਉੱਥੇ ਐਲਾਨ ਕਰ ਦਿੱਤਾ ਭਾਈ ਉਹ ਬੰਦਾ ਆ ਜਿਹੜਾ ਉਹਨੂੰ ਫੜ ਕੇ ਲਿਆਓ, ਇਹ ਐਡਾ ਵੱਡਾ ਸਕਾਲਰ ਇਹ ਅਜੇ ਹਿੰਦੂ ਹੀ ਬਣਿਆ ਫਿਰਦਾ, ਇਹਨੂੰ ਲਿਆਓ ਮੁਸਲਮਾਨ ਬਣਾਈਏ ਹੁਣ।
1: ਬਿਲਕੁਲ ਬੇਸੁਣੀ ਗੱਲ ਹਾਂਜੀ।
0: ਤੇ ਫੇਰ ਕੀ ਹੋਇਆ, ਜਿਹੜਾ ਇਹ ਸੀਗਾ ਅਕਬਰ ਦਾ ਪੁੱਤਰ ਸੀ ਜਿਹੜਾ ਉਹਦੇ ਕੋਲ ਪੜ੍ਹਦਾ ਹੁੰਦਾ ਸੀਗਾ, ਇਹ ਉੱਥੋਂ ਦੌੜਿਆ ਤੇ ਇਹਨੇ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ। ਤੇ ਹਾਂ, ਤੇ ਫੇਰ ਭਾਈ ਨੰਦ ਲਾਲ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਗਏ ਸੀਗੇ, ਤੇ ਉੱਥੇ ਆ ਕੇ ਫੇਰ ਉਹਨਾਂ ਦੇ ਕੋਲ ਰਹੇ, ਤੇ ਉਹਨਾਂ ਨੇ ਇਹ ਜਿਹੜੀ ਆਪਾਂ ਹੁਣ ਦੋ ਪੰਕਤੀਆਂ ਜਿਹੜੀਆਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ, ਉਹਨਾਂ ਨੇ ਇਹੀ ਲਿਖਿਆ ਭਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਆ ਉਹ ਨਾਸਰ ਵੀ ਆ ਤੇ ਉਹ ਮਨਸੂਰ ਵੀ ਆ, ਦੋਨਾਂ ਦੇ ਗੁਣ ਕਹਿਣ ਦਾ ਮਤਲਬ ਦੋਨਾਂ ਦੇ ਗੁਣ ਆ ਜਿਹੜੇ ਇਹ ਮਹਾਂਪੁਰਸ਼ ਦੇ ਵਿਚ ਹੈਗੇ ਆ। ਜੇ ਉਹਨਾਂ ਨੂੰ ਮਨਜ਼ੂਰ ਹੋਵੇ ਤਾਂ ਮੈਂ ਤਾਂ ਉਹਨਾਂ ਨੂੰ ਆਹ ਕਹੂੰਗਾ, ਇਹਨਾਂ ਦੋ ਪੰਕਤੀਆਂ ਦੇ ਅਰਥ ਇਹ ਆ। ਖੱਖ ਸਾਹਿਬ ਜੀ ਸੋ ਜਿਹੜੇ ਸਕਾਲਰ ਹੁੰਦੇ ਆ ਉਹ ਤੁਹਾਨੂੰ ਪਤਾ ਭਈ ਸਕਾਲਰ ਹੀ ਹੁੰਦੇ ਆ, ਤੇ ਉਹਨਾਂ ਦੀ ਜਿਹੜੇ ਕੋਲ ਐਜੂਕੇਸ਼ਨ ਹੁੰਦੀ ਆ। ਤੇ ਔਰੰਗਜ਼ੇਬ ਦੇ ਵੱਡੇ ਮੁੰਡੇ ਦਾ ਤੁਹਾਨੂੰ ਪਤਾ ਕਿ ਨਹੀਂ, ਜਿਹੜਾ ਇਹ ਬਰਮਾ ਦੇ ਵਿਚ ਨੀ ਕੈਦ ਕੀਤਾ ਸੀ, ਅਸੀਰ ਲਈ ਅਸੀਰ ਦਾ ਮੁਗਲ ਬਾਦਸ਼ਾਹ ਇਹ ਹੋਇਆ ਨਾ। ਚਲੋ ਕੋਈ ਨੀ, ਫੇਰ ਸਹੀ ਆਪਾਂ ਨਾ ਉਹਦਾ ਲੱਭ ਲਵਾਂਗੇ, ਪਰ ਕਈ ਸਾਡੇ ਸਰੋਤੇ ਜਿਹੜੇ ਉਹਨਾਂ ਨੂੰ ਯਾਦ ਹੋਣਾ ਆ, ਯਾਦ ਤਾਂ ਮੈਨੂੰ ਵੀ ਸੀਗਾ ਪਰ ਖਰਚਾ ਵੀ, ਮੈਨੂੰ ਲੱਗਦਾ ਬੁੱਢੇ ਹੋ ਚੱਲੇ ਹੁਣ ਯਾਦ ਭੁੱਲ ਰਹੇ,
1: ਚੱਲੇ ਬੁੱਢੇ ਹੋ ਗਏ। ਚਲੋ ਚੀਮਾ ਸਾਹਿਬ ਆਪਾਂ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਲੈਂਦੇ ਅੱਜ, ਤੇ ਪਰਸੋਂ ਨੂੰ ਦੇਖਾਂਗੇ ਫੇਰ ਕਰ ਲਾਂਗੇ ਜੀ। ਤੇ ਡਾਕਟਰ ਸਾਹਿਬ ਦੇ ਇੱਕ ਦੋ ਦਿਨ
0: ਅੱਜ ਨੀ ਆਉਣਾ ਨੀ, ਕੱਲ ਦਾ ਉਹ ਕਹਿੰਦੇ ਸੀ ਜੇ ਤਾਂ ਮੈਂ ਮੁੜਿਆ ਵੇਲੇ ਸਿਰ ਤਾਂ ਮੈਂ ਜਰੂਰ ਆਊਂਗਾ,
1: ਜੇ ਉਹਨਾਂ ਨੇ ਆਉਣਾ ਆਪਾਂ ਕੱਲ ਨੂੰ ਵੀ ਕਰ ਲਾਂਗੇ ਜੀ ਪ੍ਰੋਗਰਾਮ।
0: ਹਾਂਜੀ, ਜੇ ਆਏ ਤਾਂ ਉਹ ਕੋਈ ਨੀ, ਆਪਾਂ ਕੱਲ ਨੂੰ ਫੇਰ ਦੇਖ ਲਾਂਗੇ।
1: ਚਲੋ ਬਹੁਤ ਮਿਹਰਬਾਨੀ ਚੀਮਾ ਸਾਹਿਬ, ਬਹੁਤ ਕੁਛ ਚੀਜ਼ਾਂ ਅੱਜ ਮੈਂ ਵੀ ਸਿੱਖੀਆਂ ਤੁਹਾਡੇ ਕੋਲੋਂ, ਪਰ ਸਿੱਖਦੇ ਰਹੀਦਾ ਤੁਹਾਡੇ ਕੋਲੋਂ, ਬਹੁਤ ਕੁਛ ਸਿੱਖਣ ਨੂੰ ਮਿਲਦਾ ਚੀਮਾ ਸਾਹਿਬ ਤੁਹਾਡੇ ਕੋਲ ਨੌਲੇਜ ਦਾ।
0: ਥੈਂਕ ਯੂ।
1: ਔਰ ਮੈਨੂੰ ਇਹ ਵੀ ਹੈ ਕਿ ਸਾਡੇ ਸਰੋਤੇ ਵੀ ਬਹੁਤ ਕੁਛ ਲਰਨ ਕਰਦੇ ਹੋਣਗੇ ਤੁਹਾਡੀਆਂ ਗੱਲਾਂ ਚੋਂ, ਔਰ ਬਹੁਤ ਤੁਸੀਂ ਸਟੱਡੀ ਕੀਤੀ ਹੈ ਔਰ ਤੁਸੀਂ ਬਹੁਤ ਕੁਝ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਮੇਸ਼ਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ, ਸ਼ੁਕਰੀਆ ਵਾ। ਤੇ ਤੁਸੀਂ ਅਸੀਂ ਵੀ, ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਜੀ ਕਿ ਮੇਰੇ ਆਪਣੇ ਰੇਡੀਓ ਦੇ ਨਾਲ ਤੁਸੀਂ, ਆਪਣੇ ਰੇਡੀਓ ਦੇ ਨਾਲ ਤੁਸੀਂ ਜੁੜੇ ਹੋ, ਆਪਣਾ ਹੀ ਆ ਜੀ, ਇਹ ਮੇਰਾ ਨਹੀਂ ਹੈਗਾ, ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਹੈਗਾ।
0: ਬਿਲਕੁਲ ਜੀ, ਗੁਰੂਆਂ ਦਾ ਫਲਸਫਾ ਇਹੀ ਆ, ਉਹ ਕਹਿੰਦੇ ਮੇਰਾ ਕੁਛ ਨੀ, ਸਭ ਕੁਛ ਤੁਹਾਡਾ ਹੀ।
1: ਬਿਲਕੁਲ ਬਿਲਕੁਲ, ਸਾਰਿਆਂ ਦਾ ਹੀ ਹੈ ਜੀ ਉਹ। ਮੈਕ ਤੇ ਬਹਿ ਜੀ ਦਾ ਤੁਹਾਡੇ ਵਿਚਾਰ ਸੁਣ ਲਈਦੇ ਆ, ਤੁਹਾਡੇ ਲੋਕ ਆਪਣੇ ਸਰੋਤਿਆਂ ਤੱਕ ਪਹੁੰਚਾਈਦੇ ਆ। ਬਹੁਤ ਮਿਹਰਬਾਨੀ ਦੋਸਤੋ, ਤੁਹਾਡਾ ਵੀ ਸ਼ੁਕਰੀਆ, ਧੰਨਵਾਦ, ਤੁਸੀਂ ਪ੍ਰੋਗਰਾਮਾਂ ਦੇ ਨਾਲ ਇਸ ਤਰ੍ਹਾਂ ਜੁੜਦੇ ਹੋ ਔਰ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਪਸੰਦ ਕਰਦੇ ਹੋ। ਮਿਲਦੇ ਆ ਜੀ ਅਗਲੇ ਪ੍ਰੋਗਰਾਮ ਤੱਕ, ਦਿਓ ਇਜਾਜ਼ਤ ਮੇਰੇ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚੀਮਾ ਸਾਹਿਬ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ, ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

ਸੋ ਸਾਥੀਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਇਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਨੂੰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡਾ ਸਵਾਗਤ ਆ ਮੁੱਕੀ ਫੇਰ ਵੀ ਕੱਲ ਵਿੱਚ ਆਉਂਦਾ, ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲਦੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ, ਕਾਕ ਸਾਹਿਬ ਜੀ 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਤੇ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨੂੰ ਪਤਾ ਨਹੀਂ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਹਾਂ। ਤੇ ਖਾਕ ਸਾਹਿਬ ਜੀ ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ, ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟਿਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਬਹੁਤ ਵੱਡਾ ਪਲਾਂਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ ਅਭਿਆਸ, ਤੁਹਾਨੂੰ ਪਤਾ ਵੀ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦੇ ਆ ਕਰਨ ਦੀ, ਤੇ ਉਹਨੇ ਮੋਹਰੇ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ, ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਏ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਅੱਛਾ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਂ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ, ਜਿੱਦਾਂ ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ, ਤੇ ਪਰ ਟਰੰਪ ਤੁਹਾਨੂੰ ਪਤਾ ਵੀ ਉਹ ਕਿਸੇ ਮੂੰਹ ਚੋਂ ਗੱਲ ਨਿਕਲ ਨਹੀਂ ਦਿੰਦਾ ਸੀ ਪਹਿਲੇ ਢਾਲ।
0: ਚੀਮਾ ਸਾਹਿਬ ਇਹ ਦੋ ਗੱਲਾਂ ਜਿਹੜੀਆਂ ਨਾ ਇਹ ਹੁੰਦੀਆਂ ਲੀਡਰਾਂ, ਤੁਸੀਂ ਕਹਿੰਦੇ ਲੀਡਰ ਹੁਣ ਸਾਡੇ ਪੰਜਾਬ ਦਾ ਲੀਡਰ ਵੀ ਲਾ ਲੋ ਭਗਵੰਤ ਸਿੰਘ ਮਾਨ ਸਾਹਿਬ,
1: ਹਾਂਜੀ
0: ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਉਹਨਾਂ ਨੇ ਆਰ ਪੀ ਵਾਲੇ ਨੇ ਦੱਸਿਆ ਤਾਂ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਖਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਕਿ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਇਹ ਥੋੜੇ ਸੁਣਾ ਅੱਗ ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ
1: ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਇਹ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਤ ਆ ਵੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਆ ਜਿਹੜੀ ਗੱਤ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਤ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਕੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਹਨਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਐਮਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਐਮਬੈਸੀ ਨਹੀਂ ਹੁੰਦੀ ਤੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਗੱਤ ਸਾਹਿਬ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਹਨਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਗੱਤ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਭਾਈ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲਪਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੁਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖੱਕ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀਜ਼ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕਾਕਸਾ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸਾਲ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਆ ਜਿਹੜਾ ਖਾਕਸਾ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਤੋ ਪੈਸਾ ਖਾਕਸਾ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਤੇ ਵੀ ਉਹਨਾਂ ਨੂੰ ਵੀ ਰਾਹ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕੱਟ ਦਿੱਤੇ ਤੇ ਹੋਰ ਬਹੁਤ ਸਾਰੇ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖਾਤਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿੱਚ ਵੀ ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰ ਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਹਾਂ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਉਹਨਾਂ ਨੂੰ ਫਿਕਰ ਪੈ ਗਿਆ ਪਰ ਉਹਨਾਂ ਨੇ ਮੁਫ਼ਤ ਵਿੱਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਿਤਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਬੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
2: ਅੱਛਾ ਵੱਡਾ, ਇੰਨਾ ਵੱਡਾ ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
2: ਅੱਛਾ
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
2: ਟਾਪੂ ਆ।
1: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਹੁਣ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿੱਚ ਵਿੱਚ ਆ।
2: ਅੱਛਾ ਜੀ ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਆ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ। ਪੁਸ਼ਕ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਬ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਸ਼ਨ ਦੀ ਆਬਾਦੀ ਹੋਗੀ ਤੁਹਾਡੇ।
2: ਇਹਨੇ ਛੋਟੇ ਪਿੰਡ ਲਾ ਲੋ ਵੱਡਾ ਪਿੰਡ ਲਾ ਲੋ ਸ਼ਹਿਰ ਛੋਟਾ ਛੋਟੇ ਸ਼ਹਿਰ ਤੇ ਸ਼ਹਿਰ ਲਾ ਲੋ ਏਡਾ ਕਿ ਹੁੰਦਾ।
1: ਹਾਂ ਹਾਂਜੀ ਸ਼ਹਿਰ ਕੀ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 836,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ 3 ਸੂਬੇ ਉਹਦੇ ਵਿੱਚ ਜਿਹੜੇ ਆ ਉਹ ਬਣ ਸਕਦੇ ਆ ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿੱਚ ਬਣਿਆ ਹੋਇਆ ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੇ ਧਮਕੀ ਦੇ ਦਿੱਤੀ ਤੇ ਮੈਂ ਇਹ ਲੈਣਾ ਆ ਤੇ ਜਿਹਦੇ ਵਿੱਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਕਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿੱਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਕਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿੱਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
2: ਅੱਛਾ ਜੀ ਦੂਜੇ ਨੇਟੋ ਨੇ ਠੀਕ
1: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਕਾਕ ਸਾਹਿਬ ਜੀ ਨੇਟੋ ਵਿੱਚ ਤਾਂ ਅਮਰੀਕਾ ਵੀ ਆਉਂਦਾ ਆ
2: ਬਿਲਕੁਲ
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਕ ਸਾਹਿਬ ਜੀ ਨਹੀਂ ਆ ਰਹੇ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੂਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਪਏ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਕ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਕ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ ਪਰ ਖੱਕ ਸਾਹਿਬ ਜੀ ਉੱਥੇ ਕਰਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਚੀਜ਼ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਕਾਕਾ ਵੀ ਦੇਖੋ ਜਿਹੜਾ ਪਿੱਛੇ ਚਿਰ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗਿਓ ਆ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਕ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਕ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚ ਸੁਸਰੀਆਂ ਨੂੰ ਸਵਾ ਦੇਣੇ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਕ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਾਏ ਖੱਕ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨੀ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
2: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਜਿਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਕ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨੀ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਏਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਮਚੜੇ ਕਹਿ ਦਿੰਦੇ ਨਾ ਰਾਤ ਰੋਟੀ ਨਾ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਆ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਏਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਉਹ ਜਿਹੜੀਆਂ ਕਵਰ ਦੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦੇ ਨਾਲ ਅਗਲੀ ਖ਼ਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
2: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖੱਕ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖੱਕ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ਼ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਉਹ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕਿ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਟਰ ਤੇ ਲੰਘ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਉਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈ ਡੀ ਵਗੈਰਾ ਲਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਉਹਦੇ ਕਾਰ ਦੇ ਡੋਰ ਵੱਲ ਦੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਉਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
2: ਸਾਈਡ ਤੇ ਸੀ
1: ਤਾਂ ਹੈਂਜੀ
2: ਉਹ ਸਾਈਡ ਤੇ ਸੀ
1: ਹਾਂਜੀ ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਕਿ ਉਹਦੇ ਵਿਚ ਨਾ ਲੱਗੇ ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ ਤੇ ਉਹਦੇ ਕਾਰਨ ਖੱਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖੱਕ ਸਾਹਿਬ ਸਾਨੂੰ ਪਤਾ ਪਈ ਹੁਣ ਗਵਰਨਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਕ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਇਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਇਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਕ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟ ਰਿਹਾ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸੱਪ ਏਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਤੇ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗਵਰਨਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖ਼ਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਐਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਐਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਨਿਕਲ ਫੌਜੀ ਆ ਬੈਠ ਰਹੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
2: ਉਹ ਵਿਚਾਰੇ ਸੜਕਾਂ ਦੇ ਖਲੋ ਕੇ ਮੰਗਦੇ ਵੀ ਉਹ ਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ ਵੀ $2 billion ਆ ਜਿਹੜੇ ਉਹ
2: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
2: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਨਾ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ
0: ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਤੇ ਚਲ ਗਿਆ ਡਾਕਟਰ ਸਾਹਿਬ, ਮੈਨੂੰ ਰੋਕ ਕੇ ਕਰਨਾ ਪਏਗਾ ਜੀ, ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ, ਫਿਰ ਮੈਸੇਜ ਪਲੇ ਕਰਦਾ ਜੀ। ਤੇ ਡਾਕਟਰ ਸਾਹਿਬ ਆਓ ਜੀ, ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ
3: ਜੀ। ਕੋਈ ਗੱਲ ਨੀ, ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ, ਪ੍ਰੋਗਰਾਮ ਦੇ ਬਾਅਦ ਜੀ ਮੈਸੇਜ ਕਰ ਸਕਦੇ ਹੋ
0: ਜੀ।
3: ਔਰ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਉਹ ਜ਼ਿਆਦਾ ਵਧੀਆ
0: ਜੀ। ਥੈਂਕ ਯੂ।
3: ਸੋ ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ, ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋਅ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ, ਆਪਣੇ ਚੀਮਾ ਸਾਹਿਬ ਐਡ ਹੋ ਗਏ।
3: ਓਕੇ ਜੀ, ਚੀਮਾ ਸਾਹਿਬ ਐਡ ਹੋ, ਆਵਾਜ਼ ਪਹੁੰਚ ਰਹੀ ਹੈ
1: ਜੀ? ਜੀ ਬਿਲਕੁਲ।
3: ਓਕੇ, ਮਿਹਰਬਾਨੀ। ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ, ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ, ਤੇ ਉਸ ਅਸਲ ਆਧਾਰ ਨੂੰ ਲੱਭਦਿਆਂ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ, ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿਚ ਉਹ ਸਾਰੀਆਂ ਕ੍ਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿਚ ਕ੍ਰਿਆਵਾਂ ਹੁੰਦੀਆਂ ਨੇ। ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਆਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ। ਔਰ ਉਹਨਾਂ ਦੀ ਸ਼ਨਾਖਤ ਕਰਦਿਆਂ ਹੋਇਆਂ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ, ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ, ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ, ਟੁੱਟ ਭੱਜ ਜਾਵੇ, ਤੇ ਫਿਰ ਆਵਾਜਾਈ ਆਮ ਹੀ ਹੋ ਜਾਏਗੀ, ਕਸਟਮ ਡਿਪਾਰਟਮੈਂਟ ਰੁਕ ਜਾਏਗਾ, ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ। ਉਹ ਸਾਰੀਆਂ ਗੱਲਾਂ, ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ, ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ, ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ, ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ, ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ, ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ, ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ, ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ, ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ, ਜਿਉਂ ਸਕਦੇ ਨੇ, ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ। ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ, ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ, ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ, ਤੇ ਕੀ ਉਹਦੇ ਚ ਹੁੰਦਾ ਹੈ, ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ, ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਟੇਲ ਕਰ ਚੁੱਕੇ ਸੀ। ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ, ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ, ਬ੍ਰੇਨ ਕੈਂਸਰ, ਬ੍ਰੇਨ ਟਿਊਮਰ, ਬ੍ਰੈਸਟ ਕੈਂਸਰ, ਯੂਟ੍ਰੈਨ ਕੈਂਸਰ, ਪ੍ਰੋਸਟੇਟ ਕੈਂਸਰ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ, ਟਿਊਮਰ ਸੈੱਲ ਕਾਰਸੀਨੋਮਾ, ਤੁਹਾਡੇ ਫ੍ਰਿਜਰਾਂ ਦੇ ਵਿੱਚ ਚੀਮਾ ਸਾਹਿਬ ਇੱਕ ਇੰਟਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ, ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿੱਚ, ਅਮਰੀਕਾ ਦੇ ਵਿੱਚ ਆਏ ਨੇ, ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ। ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ, ਔਰ ਵਲੇਹੋ ਤੋਂ ਕੈਂਸਰ ਦਾ ਸੀ, ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿੱਚ ਸਾਰੀ ਗੱਲਬਾਤ ਦੱਸੋ, ਤੇ ਮੈਂ ਇਹ ਸੋਚਿਆ ਵੀ ਠੀਕ ਹੈ, ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ, ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ, ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆ, ਉਹਨਾਂ ਲੈਂਗੁਏਜ ਦੇ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ, ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ, ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਨ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿੱਚ ਕੈਂਸਰ ਕੀ ਹੁੰਦਾ ਹੈ। ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਟੀਕਾਕਾਰ, ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਦਾ ਬੋਨ ਚ ਕੈਂਸਰ ਹੁੰਦਾ, ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ। ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ, ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਛ ਆਪਣੇ ਕਰੈਕਟਰ ਹੋਣਗੇ, ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿਚ 2 ਨੰਬਰ ਤੇ ਹਾਰਟ ਅਟੈਕ ਨੰਬਰ 1 ਤੇ ਆ, 2 ਨੰਬਰ ਦੇ ਉੱਪਰ ਸਾਡੇ ਕੋਲ ਕੈਂਸਰ ਹੈ, ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ, ਜਿਹਦੇ ਨਾਲ ਬਹੁਤੀਆਂ ਮੌਤਾਂ, ਮੌਤ ਹੋਣ ਦਾ ਮਤਲਬ ਹੈ ਕਿ ਮਰਨਾ ਤਾਂ ਸਾਰੇ ਹੀ ਹੈ, ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆਹ ਬੰਦਾ ਇੰਨਾ ਚਿਰ ਜੀਏਗਾ, ਉਹ ਉਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਜਿਸ ਕਰਕੇ ਜਿਹੜਾ ਕੈਂਸਰ ਆ, ਇਹਨੂੰ ਕਹਿੰਦੇ ਨੇ ਸੈਕੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਇਹ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ, ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ, ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਉਹਦੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ, ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਹੈ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਰੀਕਾ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਕਾ ਦੇ ਮੱਲੇ ਜਾਣਾ ਹੈਗੀ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਹੀ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਧੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, 9 ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲੋਂ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤੇ ਕਰਦਾ ਨੀ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰਦੀ ਆ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਗੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਠੀਕ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿੱਚ ਵਿੱਚ ਹੀ ਰਿਹਾ, ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿੱਚ ਵਿੱਚ ਹੀ, ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਜ਼ੀਜ਼ਾਂ ਵਗੈਰਾ ਕਰਦੇ ਹਾਂ। ਹਾਂਜੀ, ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆ ਆਸਾਨ ਨੂੰ ਸਮਝਣ ਨੂੰ, ਤੁਸੀਂ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਚੀਮਾ ਸਾਹਿਬ, ਇਹ ਜਿਹੜੀਆਂ ਉਂਗਲਾਂ ਹਨ ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗੋ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਐਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗੋ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਐਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ, ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ, ਤੇ ਸਾਨੂੰ ਪਤਾ

ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿਚ ਕਿਸੇ ਅੰਗ ਦੇ ਵਿਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ। ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਟਲੀਆਂ ਵਿਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ। ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿਚ ਰਹੇਗਾ, ਉਹ ਚੈਨਲ ਦੇ ਵਿਚ ਰਹਿੰਦਾ ਹੈ, ਉਸੇ ਸਟੇਜ ਵਿਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ। ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨੈਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਵੀ ਨਹੀਂ ਭਾਈ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨੈਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਨ, ਆਪਣੀ ਬਾਉਂਡਰੀ, ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਦਾ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ, ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ, ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗੇ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਗ ਹੋ ਗਈ ਤੇ ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਦਰਦ ਤਕਲੀਫ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ, ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਾਈ ਉਹਦੀ ਬਦਬੂ, ਉਹਦੀ ਗਲਣ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ, ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਾਈ, ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ, ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ, ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ

0: ਫਿਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ। ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿੱਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ ਵੀ ਜੇ ਥਾਇਰਾਇਡ ਗੁਆਇਟਨ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ। ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ, ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮਿਨਯੂਰੀਆ ਹੋ ਗਿਆ, ਤੇਰੇ ਪਿਸ਼ਾਬ 'ਚ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ। ਔਰ ਇਹ ਸਾਰਾ ਕੰਮ ਕੀ ਹੈ, ਮਕੈਨੀਕਲ ਹੈ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ, ਕੁਝ ਵੀ ਹੋ ਜਾਵੇ, ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿੱਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿੱਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣੇ ਗੱਲ ਛੱਡ ਗਿਆ ਹੈਗਾ ਇਸ ਗੁਆਂਢ ਦੇ ਸੇਕ ਕਰਕੇ, ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿੱਚ ਚੈਲੰਜ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸੁੱਟ ਦਿੰਦੇ ਹਾਂ, ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ, ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹਾਂ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਟੀਆਂ ਵਿੱਚ ਕੱਲਾ ਗਿਲਟੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ, ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਜਿਹਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਮੰਨ ਲਾ, ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈ ਨਾ, ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕੱਢ ਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ, ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿੱਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਬੂਨ ਦਾ ਬੂਨ ਮਹਿਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ? ਨਹੀਂ, ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮਤਾਬਕ ਕਰੂੰਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿੱਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨਹੀਂ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋਹ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿੱਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਰੰਗ ਅੱਗੇ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਲਵ ਵੀ ਹੁੰਦੇ ਰਹਿੰਦੇ ਨੇ, ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਲਵ ਨਹੀਂ ਹੋਇਆ। ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਲੱਗ, ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ? ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿੱਚ ਹੁੰਦੇ ਨੇ ਉਹ ਆਮ ਤੌਰ ਤੇ ਸਾਫ਼ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ। ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕੂਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ, ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀਂ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ, ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ, ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉੱਗ ਪੈਂਦੀਆਂ ਨੇ, ਉਪਰੀਆਂ, ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ, ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ ਹੋ, ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਬੇਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੀ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਵੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਸੀ, ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਸੀ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿਚ ਸਰਕੂਲੇਟ ਕਰਦੀ ਕਿਸੇ ਹੋਰ ਅੰਗ ਚ ਨਹੀਂ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ੍ਹ ਚੁੱਕੇ ਹਾਂ, ਬੜੀ ਵਾਰ ਪੜ੍ਹ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜਿਹੜੀ ਰੋਡ ਹੈ ਤਾਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਵਾ ਰਹੀ ਹੈ। ਪਰ ਜਿਹੜਾ ਸੈੱਲਾਂ ਵਿਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ ਸਲੋ ਚੱਲਦੀ ਹੈ ਥੋੜੀ ਜੀ ਔਰ ਉਹਦੇ ਵਿਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉਥੇ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਚੀਮਾ ਸਾਹਿਬ, ਵਸ ਰਹੋ ਤੇ ਉਜੜ ਜਾਓ ਵਾਲੀ, ਜਿੱਥੇ ਗਏ ਇਹਨੇ ਉਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਇੱਥੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣ, ਖਰਾਬੀ ਕਰਨਗੇ। ਹਾਂਜੀ, ਵਾਸਦੇ ਲੋਕ ਗੱਲ ਨਾ ਆਵੇ ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ। ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਯੋਗ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕਹਿੰਦੇ ਆ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿਚ ਹੁਣ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ
1: ਜੀ,
0: ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ, ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4,000 ਤੋਂ 6,000 ਹੁੰਦੀ ਹੈ, ਤੇ 8,000, 9,000, 10,000, 11,000, 12,000 ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰਨ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ,
0: ਜਿਹੜਾ ਕਰੀ ਹੁੰਦਾ ਤੇ ਇਹ ਜਿਹੜੇ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਹੈ ਇਹਨਾਂ ਦਾ ਫੰਕਸ਼ਨ ਹੁੰਦਾ, ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ।
0: ਫੇਗੋਸਾਈਟਿਕ ਦਾ ਮਤਲਬ ਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ, ਗੱਲ ਖਤਮ ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ, ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਛ ਆਇਆ ਹੋਇਆ, ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਦੁੱਧ ਹੱਡੀਆਂ ਹੁੱਡੀਆਂ ਵੀ ਸੁੱਟਦੇ ਨੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ, ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ। ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਗਿਲਟ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਲਿਟੀਆਂ ਵੇਖਣੀਆਂ ਸ਼ੁਰੂ ਕਰ ਦਿੰਦਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇੰਗੁਆਇਨਲ ਏਰੀਏ ਦੇ ਵਿੱਚ ਲਿੰਫ ਗਲਿਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ, ਜੇ ਇੱਥੇ ਗਲਿਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਹਾਂਜੀ, ਇਹ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿਹੜੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧ ਆਇਆ। ਠੀਕ ਹੈ, ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਜੇ ਬੇਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਥਾਂ ਤੇ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ, ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਦੇ ਕੈਨਲ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾਂ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ, ਸਰੀਰਕ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗਾ ਹੀ ਹੈਗੇ ਨਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜੋ ਹੈ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤਾਂ ਹੀ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਹੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ, ਮੰਨ ਲੈ ਜਾ, ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ, ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ, ਤੇ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ, ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ। ਹਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ, ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨਹੀਂ ਸੀਗੇ, ਹੁਣ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ, ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ, ਔਰ ਉਹ ਡਿਸਕਲਰਡ ਨਾ ਹੋਣ, ਜਾਂ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ, ਤੇ ਅਸੀਂ ਆਖੂਗੀ ਜੀ ਫੁਲਬੈਰੀ ਹੈ, ਇਹਦੇ ਚ ਤਿੰਨ ਫੁਲਬੈਰੀ ਹੋ ਗਈ ਭਾਈ, ਹਾਂਜੀ, ਲਿਊਕੋਡਰਮਾ ਹੋ ਗਿਆ। ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਆ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰ ਨੇ ਆ, ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮਵਾਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਾਂ ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉੱਥੋਂ ਨਿਕਾਸ ਉਹਦਾ ਹੋ ਸਕਦਾ ਹੈ, ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਭਾ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜਿਹੋ ਜਿਹੀ ਮੁਰਦੇ ਚੋਂ ਬੋ ਆਉਂਦੀ ਹੈ, ਉਹਦੇ ਪਸੀਨੇ ਵਿੱਚੋਂ, ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋ ਆਉਣ ਸ਼ੁਰੂ ਹੋ ਗਈ, ਪਰ ਕੱਲੀ ਕੋਈ ਯਾਰ ਬੁਰਸ਼ ਨਹੀਂ ਕੀਤਾ, ਦੰਦ ਸਾਫ਼ ਹੀ ਨਹੀਂ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ, ਤੇ ਬੋ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਨਾ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ, ਵੈਸੇ ਰੱਖ ਦਿਓ, ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆਂ ਵੀ ਉਹਦੇ ਕੋਲੋਂ, ਇੱਕ ਤਾਂ ਹੁੰਦੀ ਨਾ ਸਮੈਲ, ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਠੀਕ ਹੈ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ, ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ, ਕੈਂਸਰ ਦਾ, ਫਿਰ ਇਲਾਜ ਕੀ ਹੋਵੇ? ਹੁਣ ਤੁਸੀਂ ਵੇਖਦੇ ਹੋ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਾਸਪਿਟਲ ਦੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ। ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਚੀਮਾ ਸਾਹਿਬ ਪ੍ਰਬੰਧ ਨੇ। ਅਸੀਂ ਪ੍ਰਬੰਧ ਕਰਦੇ ਹਾਂ ਭਾਈ, ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਸੀਂ ਉਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨਹੀਂ ਹੈਗਾ ਕਿ ਤੁਹਾਡੇ ਹੀ ਫੌਜੀ ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ ਨੇ। ਇਹ ਠੀਕ ਹੈ, ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਵੀ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ। ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ। ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ੀਮਾ ਤੇ ਕੀ ਹੋਇਆ? ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੋਂ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਤੁਹਾਨੂੰ ਤਕਲੀਫ ਹੋਈ ਨੀ, ਉਮਰ 65 ਸਾਲ 70 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ, ਠੀਕ ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50 ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਕਿ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਕੋਲ 3-4 ਸਾਲ 3 ਸਾਲ ਹੋ ਗਏ ਨੇ ਉਹਦਾ, ਹੁਣ ਟ੍ਰੀਟਮੈਂਟ ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ। ਭਾਵ ਨਾਮ ਜਦੋਂ ਦੇ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਹਾਂਜੀ, ਸੋ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਵੀ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਆ ਤੇ ਅਸੀਂ ਵੇਖਦੇ ਆ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ, ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਹੋਰ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ, ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀਆਂ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ, ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਹੈ ਮੈਂਟਲ ਤੇ ਫਿਜ਼ੀਕਲ, ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ, ਸਿਰ ਤੋਂ ਪੈਰਾਂ ਤੱਕ ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਆ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਆ ਕਿ ਅੰਡ ਗੁਆਂਢ ਤੱਕ ਹੈਗਾ ਆ, ਉਹਦੇ ਸਿਮਟਮ ਨਿਸ਼ਾਨੀਆਂ ਹੋਣਗੀਆਂ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ। ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਵੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ। ਉਹੋ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰ ਦੱਸਦਾ ਪਿਚੋਟਿਕ ਗਲੈਂਡ, ਤੁਸੀਂ ਸੁਣਿਆ ਹੋਣਾ ਪਿਚੋਟਿਕ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਬਿਲਕੁਲ ਠੀਕ ਠਾਕ ਕਰੇ ਕਿ ਮੈਂ ਸਮਝਦਾ ਵੀ ਉਹ 100% ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ ਮੈਂ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ। ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦਿੰਦਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ ਭਾਈ, ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨੇ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹਦਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ ਔਰ ਜੇ ਮੈਨੂੰ ਐ ਲੱਗਦਾ ਵੀ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਮਿਹਰਬਾਨੀ ਉਹ ਮੇਰੇ ਕੋਲ
0: ਆਦਾਬ ਨਮਸਕਾਰ
2: ਡਾਕਟਰ ਸਾਹਿਬ ਮੇਰੀ ਨਾ ਐਡ ਜਿਹੜੀ ਆ ਜਿਹੜੀ ਸੀ ਵਿੱਚ ਉਹ ਪਤਾ ਨਹੀਂ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ
0: ਕੋਈ ਗੱਲ ਨਹੀਂ ਉਹ
2: ਮੈਨੂੰ ਇੱਕ ਵਾਰੀ ਫੇਰ ਭੇਜ
0: ਦੋ ਤੁਸੀਂ ਹੀ ਬੋਲ ਦਿਆ ਕਰੋ ਚੀਮਾ ਸਾਹਿਬ ਕਹਿ ਦੇਣ ਤੁਸੀਂ ਕਹਿ ਦਿਓ ਉਨਾ ਹੀ ਕਾਫੀ ਹੈ
2: ਠੀਕ ਹੈ ਜੀ ਠੀਕ ਹੈ
0: ਤੁਸੀਂ ਐਡ ਨੂੰ ਛੱਡੋ ਪਿੱਛੇ
2: ਚਲੋ ਬੜੀ ਮਿਹਰਬਾਨੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਚੀਮਾ ਸਾਹਿਬ ਥੈਂਕ ਯੂ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਥੈਂਕ ਯੂ ਜੀ
0: ਪਰਸੋਂ ਫਿਰ ਹਿੰਦੀ
2: ਠੀਕ ਹੈ ਜੀ ਕੋਈ ਗੱਲ ਨਹੀਂ ਹਿੰਦੀ ਵੀ ਆਪਣੀ ਹੈ ਜੀ ਓਕੇ ਥੈਂਕ ਯੂ ਜੀ

ਆਵਾਜ਼ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਆਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰਸੈਲਫ ਹਾਊ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਅਰ ਓਨ ਵਾਚਿੰਗ ਆਈਜ਼ ਐਂਡ ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਬਿਲਕੁਲ ਦੋਸਤੋ, ਅਸੀਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੁਹਾਡੇ ਤੋਂ। ਕੱਲ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਤੇ ਅੱਜ ਤੁਹਾਡੇ ਦਿਲ ਦੀ ਗੱਲਬਾਤ ਸੁਣਨੀ ਆ। ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫੇਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.pravasradio.com। ਬਿਲਕੁਲ ਜੀ, ਸਾਡੀ ਐਪ ਡਾਊਨਲੋਡ ਕਰੋ, ਤੁਸੀਂ ਤੇ ਕੀਤੀ ਹੈ ਤੇ ਕਰਵਾਓ ਵੀ, ਆਪ ਦੀ ਮਿਹਰਬਾਨੀ ਹੋਵੇਗੀ। www.pravasradio ਇਜ਼ ਅ ਵਨ ਵਰਲਡ ਇਨ ਸਮਾਲ ਸਮਾਲ ਲੈਟਰਸ, ਨਾਟ ਕੈਪੀਟਲ ਲੈਟਰਸ, PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ। ਆਈਏ, ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ। ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ।

ਆਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਹੈ ਇਹ ਹੈ ਜੀ 0049-1714869514। ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਕਾਲ ਹੀ ਤੁਸੀਂ ਕਰੋਗੇ, ਦੋ ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਬਾਈ ਆਟੋਗ੍ਰਾਈਫਨ ਆ ਐਪਸੀਲੋਨ ਫਰੀਡਮ ਸਲਾਸ 106 ਫੀਸਿਸ ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟ੍ਰਾਸ 106 ਫੀਸਿਸ 6 ਮਿਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ ਪੇਸ਼ੇ ਖਿਦਮਤ ਹੈ।

0: वारिवा, वंडरफुल सॉन्ग, क्या बातें ने, किड्डी सोहनी आवाज, किन्नी प्यारी आवाज मैडम नसीबा लाल जी, लाल जी दी। गल इस तरह के जो मैं फील करदा वो ये कि लता जी हुनी, मलका इतरंदम नूरजहां जी, आशा उषा ते जिन्ने भी मतलब की है टॉप दियां सिंगर होईयां ने, नसीबो लाल उन्हां दे टक्कर दी सिंगर सिंगर है, पर गलत हत्थां दे विच आ जान करके ते अनपढ़ होण करके बेचारी थोड़ी जेड़ी हुंदे ने ना बैकवर्ड लोग जेड़े पढ़े पढ़िया इलाका नहीं हुंदा, पर एदे आर्ट विच एदी आवाज जेड़ी है ओ टक्कर वड्डियां वड्डियां ओलंपिक दियां जेड़ियां प्लेयर रहियां ने साडे, जिन्हां दे मैं नां लए ने, जिन्हां ने दिल ते राज कीता, बिल्कुल नसीबो लाल उन्हां दे टक्कर दी आर्टिस्ट है। सो सज्जनो, मैं ना तुहानू अपनी एक रचना सुणाउणा, ओदे बाद मैं तुहाडे वल आ रहा, ते तुसीं रेडी हो जाओ ते मैं टर्न बाई तुहाडे वल आवांगा सारिआं वाली, क्योंकि अज प्रोग्राम ही तुहाडा। अर्ज इस तरह सज्जनो के गुस्सा माड़े ते ही क्यों आउंदा है, गुस्सा माड़े ते ही क्यों आउंदा है, ते गरीब क्यों अकल तो दूर हुंदा है, अकल क्यों थां थां झुकदी है, हर मूर्ख नूं क्यों गुरूर हुंदा है, अकल क्यों थां थां झुकदी है, हर मूर्ख नूं क्यों गुरूर हुंदा, ते तरक्की क्यों पैर हैवाना दे चुमदी है, शरीफ क्यों इज्जत तो दूर हुंदा, एक गलती क्यों औरत लई मौत हुंदी, एक गलती क्यों औरत लई मौत हुंदी, ओए बंदा क्यों गुनाह तो दूर हुंदा है, औरत औरत दी क्यों शरीक हुंदी, औरत औरत दी क्यों शरीक हुंदी, झगड़ा नूं सस दा क्यों मशहूर हुंदा, सौरा भी तो उसे घर च ही हुंदा, बहुत घट वेख्या होगा सौरा नूं ना लड़दा होवे, नहीं, औरत औरत दी क्यों शरीक हुंदी, झगड़ा नूं सस दा क्यों मशहूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, ओ क्यों रहिंदी है औरत मजलूम बन के, मनुख नूं बंदा होण दा क्यों गुरूर हुंदा, मनुख नूं बंदा होण दा क्यों गुरूर हुंदा, ते नीवी जात क्यों मंदिर नहीं वड़ सकदी, पुरोहित क्यों प्रभु तो दूर हुंदा, आ नीवी जात क्यों मंदिर नहीं वड़ सकदी, ते पुरोहित क्यों परमात्मा तो दूर हुंदा, हर मुल्क क्यों दूजे दा है वैरी, हर मुल्क क्यों दूजे दा है वैरी, एटम बंब लई क्यों मजबूर हुंदा, जिउंदियां दा क्यों नहीं माण करदे, ओ लोकी जिउंदियां दा क्यों नहीं माण करदे, बंदा मर के क्यों मशहूर हुंदा, बंदा मर के मशहूर होने वास्ते मरना पैंदा, पहलां अन्नदाता क्यों भुख दे नाल मरदा, ते बाणियां क्यों नशे विच चूर हुंदा, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾ ਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਤੁਹਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ, ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀਆਂ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਤੇ ਗਈਆਂ ਯਾਦਾਂ ਮੇਰੀ,
0: ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ, ਕਿਤੇ ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਡੇਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ
0: ਹਾਂਜੀ, ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ, ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀ। ਆ ਸਵੀਟ, ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜ਼ੀ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਜੀ ਸੀ, ਨਹੀਂ ਹੈ ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ, ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹ ਵੀ, ਤੇ ਛੂਹਦੀ ਆ। ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ, ਜਿਹੜੀਆਂ ਸਾਡੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੁਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਉਹਦੇ ਵਿੱਚ ਇੱਕ ਲਾਈਨ ਆਈ ਸੀ ਵੀ ਛੱਡ ਪਰਾ ਇਹੋ ਜਿਹੀ ਨੌਕਰੀ,
0: ਨੌਕਰੀ ਛੱਡ, ਇੱਕ
1: ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿੱਚ ਨਾ, ਅੱਜ ਮੈਂ ਕੋਈ ਕਵਿਤਾ ਦੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿੱਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਂਦਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ, ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ ਉਡੀਕਾਂ,
1: ਨਿੱਤ ਉਡੀਕਾਂ ਵੇ।
0: ਵਾਹ ਵਾਹ ਜਿਉਂਦੇ ਰਹੋ।
1: ਲਾਲਾ ਲਾਰੇ, ਲਾਲਾ ਲਾਰੇ ਲੈਨੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਲਾਰੇ ਪਲ ਵਿੱਚ ਲੈਨੇ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਪਾਪਾ ਕਹਿ ਲੈਂਦਾ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਪਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ ਹੈ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ, ਉਹਨਾਂ ਦੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆ ਕੇ ਕਿਤੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਆ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ, ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਯੇ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹੀ ਯਹਾਂ ਮਿਲ ਰਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਓਂ ਵਾਲੇ ਰਹਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ। ਹਮਾਰਾ ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਵਿੱਚ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚ ਉਹ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ ਹਾਂ ਵੀ ਰਾਸ਼ਨ ਨਹੀਂ ਪਹੁੰਚ ਰਿਹਾ, ਕੋਈ ਵੀ ਹੋਵੇ ਕਿਉਂ ਨਹੀਂ, ਉਹ ਕੀ ਖਾਣਗੇ ਉੱਥੇ ਵਿਚਾਰੇ। ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓਂ ਵਾਲੇ। ਗਾਓਂ ਵਾਲੇ ਕੌਣ, ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓਂ ਉੱਥੇ ਕਿੱਥੇ ਆ ਗਏ ਇਹੋ ਜਿਹੀ ਬਰਫ਼ ਦੇ, ਭੇਡਾਂ ਵਾਲੇ ਜਿਹੜੇ ਹੈਗੇ ਨੇ ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲਓ ਤੁਸੀਂ। ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ।
1: ਹਾਂਜੀ,
0: ਤੇ ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਤੂੰ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਹਾਂਜੀ।
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ, ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਨੂੰ ਅਜੇ ਆਰਮੀ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18 ਸਾਲ ਅਮੈਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ। ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨੀ ਜੇ ਵੇਖਿਆ। ਤੇ ਜਦੋਂ ਮੈਂ ਅਮਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ, ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਆ ਜਾਂ ਮੈਂਟਲੀ ਅਪਸੈਟ ਹੁੰਦੀ ਆ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਸਾਲ ਹੋ ਗਏ ਕਿੰਨੇ, ਉਹਦੇ ਪੇਪਰ ਹੀ ਨਹੀਂ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣਿਆਂ ਬੱਚਿਆਂ ਨੂੰ ਯਾਦ ਕਰਕੇ। ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਗ ਪਏ ਸਰ, ਔਰਤ ਦੀ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਛੱਡ ਕੇ ਆਈ ਸੀ।
1: ਹਾਂਜੀ ਹਾਂਜੀ,
0: ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ ਤੇ। ਹਾਂਜੀ, ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਆਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ। ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ।
0: ਆਹੋ, ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੁਸਾਈਡ।
0: ਹਾਂਜੀ,
1: ਇਹ ਮਨਿਸਟਰ ਨੇ ਦੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ। ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਲਾਈਨਾਂ ਲੱਗਾ ਬੋਲਣ ਜੀ, ਸੁਣਿਓ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਧਨਵਾਨਾਂ ਨੂੰ ਦੇਸ਼ ਖਵਾਵੇ, ਤੇ ਭੁੱਖਿਓ ਬੁਰਕੀ
0: ਖੋਈ ਜਾਵੇ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ, ਮਾਲਾ ਪੈਣ ਪਰੋਈ ਜਾਵੇ। ਕਾਤਲ ਚੋਰਾਂ ਰਿਸ਼ਵਤ ਖੋਰਾਂ, ਮਾਲਾ ਪੈਣ ਪਰੋਈ ਜਾਵੇ। ਮਹਿਲ ਤੇਰਾ ਸੱਪਾਂ ਦੀ ਵਰਮੀ।
0: ਹਾਂਜੀ,
1: ਮਹਿਲ ਤੇਰਾ ਸੱਪਾਂ ਦੀ ਵਰਮੀ, ਦੁੱਧ ਮੂੰਹਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲਖ ਬੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕਲ ਕੋਈ ਜਾਵੇ। ਰੋਜੀ ਰਿਜਕਲ ਕੋਈ ਜਾਵੇ। ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇ।
0: ਜ਼ੁਲਮ ਕਮਾਵੇ ਕੋਈ ਜਾਵੇ। ਵੰਡਰਫੁਲ ਬਾਈ, ਵੰਡਰਫੁਲ।
1: ਭੇਡਾਂ ਵਾਂਗੂ ਖਲਕਤ ਮੁੰਨੇ, ਭੇਡਾਂ ਵਾਂਗੂ ਖਲਕਤ ਮੁੰਨੇ, ਤੇ ਢੱਗਿਆਂ ਵਾਂਗੂ ਜੋਈ ਜਾਵੇ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ, ਬਾਰ ਬਾਰ ਕਿਉਂ ਸ਼ੋਹੀ ਜਾਵੇ।
0: ਜਦੋਂ ਦੀ ਆਜ਼ਾਦੀ ਮਿਲੀ
1: ਹੋਈ ਜਾਂ ਜਿੱਦਣ ਦੇ ਸੰਭਾਲੀ
0: ਸੁਣਦੇ
1: ਹੋਈ ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦਿੰਦੇ ਦਿੰਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਭ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
1: ਹਾਂਜੀ ਹਾਂਜੀ
0: ਜੀ
1: ਉੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ ਪੁੱਤ ਗਰੀਬਾਂ ਦੇ ਝੋਈ ਜਾਵੇ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਪਾਸੇ ਖੇਡੀ ਖੋਹੀ ਜਾਵੇ ਆਪਣੇ ਪੜਨ ਵਿਦੇਸ਼ੀ ਕੱਲੇ ਆਪਣੇ ਪੜਨ ਵਿਦੇਸ਼ੀ ਕੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ
0: ਵਾਹ ਵਾਹ ਵਾਹ
1: ਮੌਤ ਤੋਂ ਦੂਰ ਲਕੋਈ ਜਾਵੇ ਜਦੋਂ ਆਪਣੇ ਸਰਕਾਰ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜਨ ਭੇਜ ਦਿੱਤੇ ਸਨ
0: ਬਿਲਕੁਲ ਬਿਲਕੁਲ
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਸਾਡਾ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ
0: ਬਹੁਤ ਖੂਬ
1: ਪੜਨ ਵਿਦੇਸ਼ੀ ਕੱਲੇ ਆਪਣੇ ਪੜਨ ਵਿਦੇਸ਼ੀ ਕੱਲੇ ਮੌਤ ਤੋਂ ਦੂਰ ਲਕੋਈ ਜਾਵੇ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿਚ ਟੋਹੀ ਜਾਵੇ ਵਿਚ ਟੋਹੀ ਜਾਵੇ ਰਾਤ ਦਾ ਮੁਲਕ ਡਬੋਈ ਜਾਵੇ ਬਣਦਾ ਦੇਸ਼ ਧਰੋਈ ਜਾਵੇ ਬਣਦਾ ਦੇਸ਼ ਧਰੋਹੀ ਜਾਵੇ
0: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਦੇਖੋ ਰਿਸ਼ਤਾ ਵੀ ਹੋ ਜਾਣਾ ਪੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
1: ਉਹ ਬੰਦ ਕਰੋ ਬਕਵਾਸ
0: ਜਿਸ ਤਰ੍ਹਾਂ ਇੰਡੀਆ ਦੇ ਵਿਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
1: ਹਾਂਜੀ ਹਾਂਜੀ
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਤੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਉਂ ਹੀ ਏਦਾਂ ਹੀ ਉਦਾਂ ਹੀ ਮਜ਼ਾਕ ਹੈ
1: ਮਜ਼ਾਕ ਹੈ ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਰਿਹਾ ਸੀ ਉਹਦੇ ਵਿਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿਚ ਅੱਤਵਾਦੀ ਕੈਂਪ ਨੇ ਹੈਗੇ ਨੇ ਨੋ ਡਾਊਟ ਇਹ ਇੰਡੀਆ ਦੇ ਵਿਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡੇ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ ਆਪਣੇ ਦੇਸ਼ ਵਾਸੀਆਂ ਦੇ ਨਾਲ
1: ਹਾਂਜੀ ਹਾਂਜੀ ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨ ਲਈ ਪਾਪ ਹੀ ਮਹਾਬਲੀ ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ ਹਾਂਜੀ
0: ਬਿਲਕੁਲ ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ ਫਰਜ ਗੱਲ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ ਜਦੋਂ ਉਹ ਅਗਨੀਵੀਰ 4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ ਇਹ ਟ੍ਰੇਨਡ ਕਰਕੇ ਹੀ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ
0: ਕੋਈ ਨਾ ਕੋਈ ਬਿਲਕੁਲ ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਾਤੀ ਹੈ ਇਹਨਾਂ ਬੱਚਿਆਂ ਦੇ ਨਾਲ ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ ਚਾਰ ਚਾਰ ਸਾਲ ਵਾਸਤੇ ਭਰਤੀ ਕੀਤੇ ਜਾਣ ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਚੋਂ ਡਰਦੇ ਬੋਲਦੇ ਨਹੀਂ ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ
1: ਹਾਂਜੀ ਹਾਂਜੀ ਹਾਂਜੀ
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਰਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਰਹੇ ਹੋ
1: ਹਾਂਜੀ ਹਾਂਜੀ
0: ਸੋ ਖਾਲਸਾ ਜੀ ਗੱਲ ਇਸ ਤਰ੍ਹਾਂ ਹੈ ਭਾਈ ਤੁਸੀਂ ਆਪਣੀਆਂ ਕਿਤਾਬ ਵਗੈਰਾ ਕੁਛ ਛਪਾਈ ਹੈ ਕਿ ਨਹੀਂ
1: ਕੋਈ ਨੀ ਤੁਹਾਨੂੰ ਮਿਲ ਕੇ ਛਪਾਉਂਦੇ ਹਾਂ
0: ਛਪਾਓ ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ
1: ਬਿਲਕੁਲ ਜੀ ਬਿਲਕੁਲ
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ
1: ਬਸ ਮਿਹਰਬਾਨੀ ਜੀ
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਵਾਹ ਜੀ ਵਾਹ ਸੁਣਾਓ
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ
1: ਜਿਹੜਾ ਜਿਹੜਾ ਉਹਨੇ ਮਰਵਾ ਤਾ ਨਾ ਕਿ ਅਨਪੜ੍ਹ ਲੀਡਰ ਨੇ ਉਹਨੇ ਬੰਦੇ ਨੇ PhD ਕੀਤੀ ਸੀ
0: ਜੀ ਮੈਂ ਨਿਊਜ਼ ਸੁਣੀ ਹੈ ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ ਦੱਸੋ ਜਿਹੜਾ ਬੰਦਾ ਅਤੇ ਐਡਾ ਵੱਡਾ ਅਫਸਰ ਹੋ ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ ਤੇ ਕੀ ਕਰੇ ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ
1: ਉਹ
0: ਇਕੱਲੇ ਨਾ ਜਾਓ ਉਹਨੂੰ ਨਾਲ ਲੈ ਕੇ ਜਾਓ ਕਿਉਂ ਤੁਸੀਂ ਇਕੱਲੇ ਖੁਦਕੁਸ਼ੀ ਕਰਦੇ ਹੋ ਜੇ ਮਜਬੂਰੀ ਆ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ ਪਰ ਉਹਨੂੰ ਵੀ ਨਾਲ ਲੈ ਕੇ ਜਾਓ
1: ਚਲੋ ਕੋਈ ਨੀ ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਧੰਨਵਾਦ ਤੁਹਾਡਾ ਹਰ ਵਾਰੀ ਰੌਣਕ ਲਾਉਂਦੇ ਹੋ ਹੈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ ਖਾਲਸਾ ਬਲਵੀਰ ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹੀ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ ਦੋਸਤੋ ਮੈਂ ਫਿਰ ਗੱਲਬਾਤ ਕਰਨ ਡੈ ਪੈਣਾ ਕੋਈ ਨਾ ਕੋਈ ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ ਤੇ ਤੁਸੀਂ ਪਲੀਜ਼ ਕਾਲ ਕਰੋ ਤੇ ਜਾਂ ਐਂਡ ਵਿਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ ਠੀਕ ਹੈ ਨਾ ਤੇ ਉਹ ਵੀ ਠੀਕ ਨਹੀਂ ਅਸੀਂ ਆਪਣੇ ਟਾਈਮ ਦੇ ਵਿਚ ਵਿਚ ਬੰਦ ਕਰ ਦਿਆ ਕਰੀਏ ਤੇ ਗੱਲ ਏਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਵੀ ਤੇ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ ਤੇ ਗੱਲ ਏਦਾਂ ਮੈਂ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ ਜਿੱਥੇ ਡਿਸਿਪਲਿਨਡ ਹੈ ਹਾਂਜੀ ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ ਕੁਆਲੀਫਾਈਡ ਲੋਕ ਨੇ ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ ਹਾਂਜੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਪੁਰਾਣੇ ਮਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹ ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਉਹ ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ, ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰਨ ਦੇ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ ਸਾਰੇ, ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿੱਚ, ਇਹੋ ਜਿਹੇ ਵੀ ਤੇ ਹੁੰਦੇ ਹੀ ਨੇ, ਇਹਦਾ ਵੀ ਤੇ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ, ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਜਾਏ। ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ, ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ, ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ, ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਹੈ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਵੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ। ਇਹ ਨਾ ਕੁਰਸੀ ਨੂੰ ਛੱਡਦੇ ਹੀ ਨਹੀਂ, ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਵੇਗਾ, ਹੈ ਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫੇਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀਆਂ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤਾਂ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਰਾਜੀਵ ਗਾਂਧੀ, ਰਾਜੀਵ ਗਾਂਧੀ ਨੀ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨੀ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹਿਬ ਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਦੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਇਹ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ? ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਹੀ ਆ ਜਾਂਦੇ ਆ। ਬਾਕੀਆਂ ਦੀਆਂ ਤੇ ਗੱਲਾਂ ਛੱਡੋ, ਬਾਦਲ ਸਾਹਿਬ ਹੋਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਓਏ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ ਅੱਗੋਂ, ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਨੂੰ ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਕਿਤੇ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਹੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ, ਜਾਂ ਬਾਕੀ ਬੜੇ ਬੜੇ ਇੰਟੈਲੀਜੈਂਟ, ਪਹਿਲਾਂ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ, ਤੇ ਨਾ ਹੀ ਉਹ ਇਸ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ 'ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ, ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ, ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾਂ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ, ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਮੜੀ ਮੇਰੀ ਯਾਦ ਵਿਚ ਮਣੀ ਚਲਾ ਜਾਣ ਡਿਆ ਹੈਗਾ। ਇਹਨੇ ਇਕੱਲੇ ਨੇ ਵਕਤ ਪਾਇਆ ਹੈ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਏਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਤੇ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜ਼ਿੰਦਗੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜ਼ਿੰਦਗੀ, ਬਹੁਤ ਸੋਹਣਾ ਗਾਣਾ। ਹਾਂਜੀ ਤੇ ਇਹ ਉਹੋ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਚ ਕੇ ਹੀ ਰੱਖਣਾ, ਤੈਨੂੰ ਡਿੱਗਣ ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੀ ਰਾਤ ਨੂੰ। ਤੇ ਇਹ ਜਿਹੜੇ ਨੇ ਨਾ ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ ਉਹਦੇ ਦਿਨ ਪੁੱਗ ਗਏ, ਦਿਨ ਪੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ ਵੀ ਜਾ ਉਹਦੇ ਸਾਹ ਕੱਢ ਲਿਆ, ਉਹਦੀ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ ਦੋ ਤਿੰਨ ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਤੂੰ ਉਹਦੇ ਤਿੰਨ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ, ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ, ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ ਉਹ ਲੈਕਚਰ ਕਰਨ ਡਿਆ ਅਜੇ ਵੀ ਉਹ ਵੇਖ ਲਓ। ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ, ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ। ਹਾਂਜੀ ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਡਏ ਨੇ ਇਹਨਾਂ ਕੋਲੋਂ, ਗਸਟਡ PhD ਇਹਨ ਪੜ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਹੈ ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ ਉਹ MLA ਜਾਂ ਮਿਨਿਸਟਰ ਬਣ ਗਿਆ, ਉਹ IAS IPS ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ IAS IPS UBSC ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਟਾਰ ਲੱਗਦੇ ਨੇ ਇਹਨਾਂ ਦੇ। ਤੇ ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਅਨਪੜ੍ਹ ਅੰਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ BA MA ਯੇ ਵੋ ਵਾ ਫਲਾਣਾ ਕੋਰਸ ਯੇ ਵੋ। ਹਾਂਜੀ, ਮਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕਦੇ, ਪ੍ਰਾਈਮ ਮਿਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਿਗਾਰਿਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਮੈਂ ਤਾਂ ਕਹਿੰਦਾ MA ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ, ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬਹੁਤੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ MA ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ, ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ। ਲੱਠ ਵਾਰ ਵੀ ਬਣ ਸਕਦਾ, ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲੇ, ਉਹ ਵੀ ਬਣ ਸਕਦਾ ਆਣ ਕੇ। ਹਾਂ, ਸਟਿਊਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ। ਹਾਂਜੀ, ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ। ਤੇ ਫੀਮ ਵੇਚਣ ਵਾਲੇ ਆਣ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ। ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ, ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਆਬਾਦੀ ਵਧਦੀ ਗਈ ਵਧਦੀ ਗਈ ਵਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਹੀ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਹੀ, ਹੋਰ ਗਾਂ ਚਲੇ ਗਏ ਗਾਂ ਚ। ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਹੋ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆਂ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਵੱਡਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ ਚੜ ਜਾਣ, ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਗੋਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਗਾ ਅਜੇ ਇਹਨਾਂ ਨੂੰ, ਹੈ ਨਾ। ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਗਾ ਅਜੇ ਇਹਨਾਂ ਨੂੰ, ਹੈ ਨਾ। ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50

ਹਾਂਜੀ ਤੇ ਇਹਨਾਂ ਨੂੰ ਗੋਲੀ ਮਾਰਨੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਚਾਰ ਸਾਢੇ ਚਾਰ ਹਜ਼ਾਰ ਕਰੋੜ ਦਾ ਹੇਰਾਫੇਰੀ, 1200 ਹਜ਼ਾਰ ਕਰੋੜ ਦੀ ਹੇਰਾਫੇਰੀ, 50 ਹਜ਼ਾਰ ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ। ਇਹ ਲੁੱਟ ਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣਿਆਂ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ ਗਾਰਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ। ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ ਇਹਨਾਂ ਨੇ, ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇੰਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤੇ ਉਹ ਚੱਲਣੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕੋਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਓਏ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ? ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ, ਤੇ ਜਿਹੜਾ ਆਪਣੀ ਧਰਤੀ ਮਾਂ ਨਾਲ, ਮਦਰਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਈਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆਂ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ, ਤੁਹਾਨੂੰ ਵੇਖ ਕੇ ਯਕੀਨ ਹੋ ਗਿਆ। ਪਰ ਆ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ, ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ, ਓਏ ਮੜੀਆਂ ਚ ਤੇ

0: ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜ੍ਹੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿੱਚ ਤੇ ਮੜੀਆਂ ਦੇ ਵਿੱਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ। ਹੁਣ ਉਹਨਾਂ ਨੇ ਮੜੀਆਂ 'ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ 'ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ 5-7 ਸਟੇਟਾਂ ਨੇ ਦੋਸਤੋ, ਇਹਨਾਂ ਵਿੱਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਆਹ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿੱਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, 2 ਬੱਕਰੀਆਂ ਨੇ ਬੱਧੀਆਂ, 3 ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੂਬ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ, ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਸ, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ, ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ 'ਚ ਨਹੀਂ ਨਾ ਰਹਿੰਦੇ, ਇਮਾਰਤਾਂ 'ਚ ਰਹਿੰਦੇ ਨੇ। ਹਾਂਜੀ, ਬਿਲਕੁਲ ਉਹ ਜਿੱਥੇ ਮੜੀਆਂ 'ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ, ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੁਲ ਨੇ, ਪੁਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਭੂਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚ ਆ ਘੜਾੜ ਕੇ ਨਾ, ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ, ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਣਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ, ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕਾਟਲਾ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਆ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮਿਲੇ ਜੇ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਡਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ, ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੀ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡਿਕਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਟਲ ਤੇ ਕਹਿੰਦੇ ਨੇ ਚਲੋ ਸਾਡੇ ਨਾਲ ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ ਸਾਡੀ ਤਲੈਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਆ ਸਾਡੇ ਤੇ ਕੋਲ ਹੀ ਕੁਛ ਨਹੀਂ ਕਹਿੰਦਾ ਕੋਈ ਨੀ ਕੋਈ ਨੀ ਸਾਡੇ ਜਰਾ ਬੌਸ ਨਾਲ ਗੱਲ ਕਰੋ ਆਣ ਕੇ ਅੱਛਾ ਜੀ ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ ਤੇ ਹਫ਼ਤੇ ਬਾਅਦ ਉਥੇ ਹੀ ਉਹਨਾਂ ਨੂੰ ਛੱਡ ਗਏ ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ ਉਹ ਨਾ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਦੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ ਤੇ ਮੁੜ ਕੇ ਟਾਂਕੇ ਟੂੰਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ ਕੁਝ ਵੀ ਬਦਲਣ ਵਾਲਾ ਨਹੀਂ ਜੇ ਹਰ ਆਉਣ ਵਾਲਾ ਸਾਲ ਮਹੀਨਾ ਦਿਨ ਭੈੜਾ ਹੀ ਆਉਣਾ ਕਿੰਨੀ ਦੇਰ ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ ਜ਼ਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ ਸੱਜਣੋ ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ ਜਪਾਨ ਇੰਗਲੈਂਡ ਬਰਬਾਦ ਹੋ ਗਏ ਸਨ ਤੱਪੜ ਰੋਲ ਗਏ ਸਨ ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ ਲੋਕਾਂ ਨੇ ਘਰਾਂ ਚੋਂ ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ ਬ੍ਰੈਡ ਤੇ ਸਬਜ਼ੀਆਂ 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ ਅੱਜ ਫੇਰ ਇਹ ਕੌਮਾਂ ਆਪਣੇ ਰੂਜ ਤੇ ਨੇ ਪੂਰੇ ਤੇ ਕਿਉਂ ਇਹਨਾਂ ਕੋਲ ਚੰਗੇ ਲੀਡਰ ਚੰਗੀ ਮੈਨੇਜਮੈਂਟ ਜਨਤਾ ਇਮਾਨਦਾਰ ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16 15-15 18-18 ਘੰਟੇ ਕੰਮ ਕੀਤਾ ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ ਮੈਂ ਖੁਦ ਉਹਨਾਂ ਲੋਕਾਂ ਨੂੰ ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ ਉਹ ਬੁਢਾਪੇ ਚ ਜਾਣ ਹੁਣ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ ਤੇ ਅੱਜ ਫੇਰ ਉਹ ਪੂਰੇ ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ ਤੇ ਉਹਨਾਂ ਦੀ ਇਕੋਨੋਮੀ ਕਿੰਨੀ ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ ਹਾਂਜੀ ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ ਸੱਜਣੋ ਡਰਾਈਵਰਾਂ ਦੇ ਹੱਥ ਵਿੱਚ ਡਰਾਈਵਰ ਦੇ ਹੱਥ ਵਿੱਚ ਸਾਰੀ ਜਿੰਨੇ ਬੈਠੇ ਨੇ ਨਾ ਮਗਰ ਮਤਲਬ ਕਿ ਸਫ਼ਰ ਕਰਨ ਵਾਲੇ ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ 'ਚ ਹੀ ਹੁੰਦਾ ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ 'ਚ ਸੁੱਟ ਦੇ ਸਾਡੇ ਨਾ ਹੁਕਮਰਾਨ ਤੇ ਨਾ ਆਵਾਮ ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ ਠੀਕ ਹੈ ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ ਹੈ ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨੇ ਇਹ ਇੱਦਾਂ ਦੇ ਨੇ ਇੱਦਾਂ ਦੇ ਨੇ ਇੱਦਾਂ ਦੇ ਨੇ ਤੇ ਸਾਡੀ ਜਿਹੜੀ ਜਨਤਾ ਹੈ ਉਹ ਕਿੱਦਾਂ ਦੀ ਹੈ ਇਹਨਾਂ ਨਾਲੋਂ ਘੱਟ ਹੈ ਉਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿਚ ਅਨਪੜ੍ਹਤਾ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ ਤੇ ਇਨ੍ਹਾਂ ਸਟੇਟਾਂ ਵਿਚ ਵੀ ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ ਚਲਾ, ਉਹ ਸਾਡੇ ਵੀ ਤੇ ਸਾਧਾਂ ਨੇ ਡੇਰਿਆਂ ਦੇ ਉੱਤੇ ਢੇਰ ਸੁੱਟਣ ਨੂੰ ਜਗ੍ਹਾ ਹੈ ਨੀ। ਆ ਜੰਤਰ ਮੰਤਰ ਤਾਂਤਰਿਕ ਫਲਾਂ ਢੀਂਗ ਇਹ ਵੋ ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈਗਾ। ਫਿਰ ਰੋਟੀ ਪੱਕਦੀ ਹੋਏਗੀ ਨਾ, ਇੱਥੇ ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ, ਤਾਂ ਹੀ ਇਹ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ ਜੇ ਇਨ੍ਹਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਨ੍ਹਾਂ ਦੀ ਕੀ ਯੂਰਤ ਹੈ ਜੋ ਇਨ੍ਹਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ ਦਸ ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈ। ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਂਦਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ। ਤਾਂ ਇਹ ਸਭ ਜਾਦੂਗਰ ਨੇ, ਡਰਾਮੇਬਾਜ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ, ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਹੜੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ। ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ, ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਨੂੰ ਰੋਟੀ ਪਾਣੀ। ਜਿਹਨਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਗ ਪਾੜਦੇ ਨੇ, ਉਹਨਾਂ ਦੇ ਜਿਹੜੀ ਸੰਗ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤਾਂ ਰਾਤ ਨੂੰ 4-4 ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਲੋ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ, ਕਿਉਂਕਿ ਡੇਰਿਆਂ ਵਿਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ ਹੈ। ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ, ਇਹਨੂੰ ਕੀ ਲੋੜ ਹੈ ਸਿਰ ਕਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰ ਰਿਹਾ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ, ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਡਏ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਟ ਦੀ ਥਾਣੇ ਵਿਚ ਅਸਲੋਂ ਜਰਾ ਪੋਸਤੀ ਦੀ
1: ਤੇਰੇ ਖੜਕੀ ਬਾਹੋਂ ਫੜਕੇ ਬਈ ਪੀੜੀ ਗਰੀ ਵਿਚ ਹੋ ਗਿਆ ਤੇਰੇ
2: ਆ ਕੌਣ
1: ਗਰੀ ਵਿਚ ਹੋ ਗਿਆ
2: ਤੇਰੇ ਨੀ ਮਰ ਜਾ ਦਫਾ ਖਾਨਾ ਵਾਲ ਪੋਸਤੀ ਪਿੰਡ ਵਿਚ
3: ਆਹਾ ਗਰੀਆਂ ਕਰਕੇ ਨੋ ਚੌੜੀਆਂ ਹੋਈਆਂ ਪਈਆਂ
2: ਵੇ ਪੋਸਤੀਆ
3: ਆ ਮਾਈ ਨੂੰ
2: ਮੈਂ ਮਰ ਜਾਵੇ ਤੂੰ ਕਿੱਥੋਂ ਮੈਨੂੰ ਦੂਰੋਂ ਪਛਾਣ ਦੀ ਆ ਵੀ ਕੌਣ ਤੁਰਿਆ ਆਉਂਦਾ ਹੈ
3: ਮੈਂ ਤੈਨੂੰ ਪੁੱਛਾਂ
2: ਵੀ ਕਮਾਲ ਕਰਤੀ ਦਸਾਂ ਸਾਲਾਂ ਬਾਅਦ ਰੱਬ ਦਾ ਗਿਆ
3: ਆਪਣੇ ਪਿੰਡ ਚ ਆ
2: ਤੇ ਉੱਥੇ ਚੰਗਾ ਭਰਾ ਬੈਠਾ ਸੀ
3: ਚੰਗਾ ਫਲ ਮਾਈ ਮੋਹ ਉੱਥੇ ਕਿਹੜਾ ਬੰਦਾ ਚੰਗਾ ਫਲ ਹੈ ਜੀ
2: ਕਿਉਂ ਕੀ ਗੱਲ
3: ਜੀ ਨੂੰ ਪੁੱਛੋ ਮੈਂ ਕੰਮ ਤੇ ਜਿਹਨੂੰ ਪੁੱਛੋ ਮੈਂ ਕੰਮ ਤੋਂ
2: ਆਇਆ
3: ਜਿਹਨੂੰ ਪੁੱਛੋ ਮੈਂ ਕੰਮ ਤੇ ਚੱਲੇ
2: ਸੱਚੀ ਗੱਲ ਹੈ
3: ਮਾਈ ਨੂੰ ਆਪਣੇ ਪਿੰਡ ਚ ਦੇਖਿਆ ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
2: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ ਬਈ ਸਰਪੰਚ ਜਿਹੜਾ ਤੂੰ ਉੱਥੇ ਵੀ ਪਿੰਡ ਆਪਣੇ ਗਿਆ ਵੈਨਕੂਵਰ ਉਹਨੇ ਪਿੰਡ ਚ ਪੈਸੇ ਭੇਜੇ
3: ਕਿਹੜਾ ਸਰਪੰਚ
2: ਸਰਪੰਚ ਆਪਣਾ
3: ਬੁੱਗੀਪੁਰੇ
2: ਬੁੱਗੀਪੁਰੇ ਵਾਲਾ
3: ਮਾਈ ਮੋਹਣੋ ਮੈਂ ਚਾਹੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ
2: ਬੁੱਗੀਪੁਰੇ ਦਾ ਹਾਲਤ ਬਦਲੀ ਪਈ ਹੈ ਤੈਨੂੰ ਮਹੀਨਾ ਹੋ ਗਿਆ ਗਈ ਨੂੰ ਗਲੀਆਂ ਪੱਕੀਆਂ ਹਸਪਤਾਲ ਬਣੇ ਪਏ ਟੋਇਲਟ ਬਣੇ ਪਈਆਂ
3: ਹੋਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਹਣੋ ਪਹਿਲਾਂ ਦੱਸਦੇ ਤਾਂ ਨੌ ਕਿਹਨੇ ਰੱਖਿਆ ਬੁੱਗੀਪੁਰੇ ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੁੜੇ ਲੁੱਚੇ ਹੁੰਦੇ ਸੀ
2: ਆਪਣੇ ਆਪਣੀ ਗੱਲ
3: ਪਰ ਚੰਗੇ ਬੁੜੇ ਬੁੱਗੀਪੁਰਾ ਮਾਈ ਮੋਹ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨਾਂ ਦੱਸਦੇ ਆ ਤੂੰ ਖੜੀ ਖੜੀ ਕਰ ਕੇ ਪਰ ਮੈਂ ਨੀ ਦੱਸਣਾ ਸੱਟ ਪਊ ਮੇਰੇ
2: ਕੋਈ ਨਾ ਦੱਸ
3: ਮਾਈ ਮੋਹਣ ਪਰਸੋਂ ਮੈਂ ਬੁੱਗੀਪੁਰੇ ਚ ਆਇਆ ਹਾਂ ਉਹ ਸਰਪੰਚ ਤੁਹਾਨੂੰ ਕੀ ਕਹਿੰਦੇ
2: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ ਹਸਪਤਾਲ ਵੀ ਬਣ ਗਿਆ ਸਕੂਲ ਬਣ ਗਿਆ ਟੋਇਲਟਾਂ ਬਣ ਗਈਆਂ ਟੋਇਲਟ ਬਣ ਗਈਆਂ ਹਾਂ ਟੋਇਲਟਾਂ ਪਿੰਡਾਂ ਵਾਲੇ
3: ਮਾਈ ਮੋਹਣ ਉਹਨੇ ਪੈਸੇ ਭੇਜੇ ਫਸਲ ਨੀ ਜਾਂ ਕੋਈ ਸਿੱਖਾ ਗਿਆ ਉਹ ਸਿੱਖਾ ਕਬੂਨੀ ਮਾਈ ਮੋਹਣ ਮਾੜਾ ਮੋਟਾ ਦਾ ਕੰਮ ਹੋਇਆ ਸੜਕਾਂ ਵੀ ਉਹਨੇ ਟੋਇਲਟਾਂ ਟੂਲਟਾਂ ਕੱਖ ਨੀ ਦੂਰ ਟੋਬਾ ਹੀ ਦੀਂਦਾ ਮਾਈ ਮੋਹਣ ਤੈਨੂੰ ਗੱਲ ਦੱਸ
2: ਦੱਸਣਾ
3: ਇਹ ਦਿਨ ਦੱਸੀ ਨਾ
2: ਨਹੀਂ ਦੱਸੀ
3: ਮਾਈ ਮੋਹਣ ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਮੋਹਣ ਮੈਂ ਪਰਸੋਂ ਗਿਆ ਉਵੇਂ ਹੀ ਸਾਰਾ ਕੁਛ ਉਵੇਂ ਸੜਕਾਂ ਮਾਈ ਮੋਹਣ ਅੱਧਾ ਪਿੰਡ ਹੁਣ ਤੈ ਕੀ ਸੀ ਕਰਦਾ ਨਿਆਣੇ ਮਾਈ ਮੋਹਣ ਕੀਸੀ ਕਰ ਕਰਕੇ ਹੋਏ ਮਾਈ ਮੋਹਣ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ
2: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ
3: ਪਿੰਡਾਂ ਦੇ ਨਾਂ ਤੋਂ ਦੱਸ ਦੂ ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹਣ ਆਹ ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ
2: ਸੋਹਣਾ
3: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ ਮਾਈ ਮੋਹਣ ਚਿੱਕੜ ਨੂੰ ਤਰਸ ਮਾਈ ਮੋਹਣ ਜਦ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾਂ ਬੜਾ ਯਾਦ ਮਾਈ ਮੋਹਣ ਉੱਥੇ ਤੇ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ
2: ਵੇਰਾ
3: ਸਵਾਦ ਨੀ ਟੱਬ ਮਾਈ ਮੋਹਣ ਭੋਰਾ ਗੁਸਲਖਾਨੇ ਪੜਦਾ ਜੀ ਮੈਂ ਕਹਿੰਦਾ ਪੌਦਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਿਲਕ ਡਿੱਗਦਾ ਮਾਈ ਮੋਹਣੋ ਗੱਲ ਦੱਸਾਂ ਸਾਡੇ ਘਰ ਨਾ ਦੱਸੋ
2: ਨਹੀਂ ਦੱਸੀ
3: ਛੇ ਛੇ ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਰਿਆਂ ਨੂੰ
2: ਗਿੱਟੇ ਮਰੇ ਨੀ ਤੁਹਾਡਾ ਹੋਣਾ ਇਹਨੇ
3: ਮਾਈ ਮੋਹਣ ਆਪਣੇ ਦੇਸ਼ ਦਾ ਕੁਸਲ
2: ਖਾਨਾ
3: ਮੈਂ ਕਿਹਾ ਛਾਤੀ ਨੀ ਹੁੰਦੀ
2: ਹਵਾ
3: ਹਾਰ ਗੜਦੀਆਂ ਕੰਧਾਂ ਚ ਮਾਰੇ ਬੰਦੇ ਨਾਲੇ ਪਾਠ ਮਜ਼ਾ ਆਇਆ ਨਾ ਮਾਈ ਮੋਹਣ ਦਸ ਸਾਲਾਂ ਬਾਅਦ ਠੰਡੇ ਪਾਣੀ ਨਾਲ ਨਹਾਤਾ ਮੈਂ ਹੁਣ ਹਾਂਜੀ ਲੁਤਫ ਆ ਗਿਆ ਗਰਮੀ ਬੜੀ ਹੈ ਇਹ ਜੇ ਮੌਸਮ ਤਾਂ ਆਉਣਾ ਨੀ ਚਾਹੀਦਾ
2: ਕੋਈ ਨਾ ਗੱਡੀਆਂ
3: ਮਾਈ ਮੋਹਣ ਨਾ ਤੂੰ ਸਵੇਰੇ ਸਵੇਰੇ ਆਹਾ ਹੱਥ ਚ ਦਾਤਣ
2: ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ ਉਹ ਬੜਾ ਅੱਜ ਕੱਲ੍ਹ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ੍ਹ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਦੇ ਸਾਰੇ ਡੱਬ ਨੂੰ ਕੁੱਟਿਆ ਆ ਮੈਂ ਹੁਣ ਚੱਲੀ ਹਾਂ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ
3: ਥਾਣੇ ਵਾਲੇ ਲਿਖਦੇ ਨੀ
2: ਨਾ
3: ਉਹਨਾਂ ਦੀ ਇਹ ਮਜ਼ਾਲ
2: ਹੋਰ ਮੈਂ ਤਾਂ ਹੈਰਾਨ ਹਾਂ ਕਹਿੰਦੇ ਜੀ ਤੁਹਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
3: ਬਾਹਰਲੇ ਥਾਣਿਆਂ ਨੇ ਕਿਆ ਬਾਤ
2: ਮੈਡਮ
3: ਮਾਈ ਮੋਹਣ ਜਿਹਨੇ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ ਇੱਥੇ ਤਾਂ ਮਾਈ ਮੋਹਣ ਪੁੱਛ ਨਾ ਪੁੱਛੋ ਹਾਂ ਹੁਣ ਲਿਖਾਉਣੀ ਹੈ ਰਿਪੋਰਟ
2: ਮੈਂ ਰਿਪੋਰਟ ਲਿਖਾਉਣੀ ਹੈ ਮੈਂ ਜਾ ਕੇ ਰਿਪੋਰਟ ਲਿਖਾਉ ਥਾਣੇ ਲੈਣੀ
3: ਮਾਈ ਮੋਹਣ ਮੈਂ ਨਵਾਂ ਨਵਾਂ ਆਇਆ, ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕਿ ਗੁਰਦੁਆਰੇ, ਮੈਨੂੰ ਤੂੰ ਥਾਣੇ ਲੈ ਚੱਲੀ।
2: ਚਲੋ ਬਖਸ਼ ਚਲੀ।

0: ਨਾ ਤੇ ਦਿੱਲੀ ਦੇ ਬਣਾਈ ਦੀ ਬਿਲਡਿੰਗ
1: ਮਾਈ ਨੂੰ ਆ ਨਵੀਂ ਗੱਲ ਦੇਖ
0: ਕੀ ਹੋ ਗਿਆ
1: ਮਾਈ ਨੂੰ ਥਾਣੇ ਦੇ ਬਾਹਰ ਲਿਖਿਆ ਹੋਇਆ ਜੀ ਆਇਆ
0: ਆਹੋ ਜੀ ਆਇਆਂ ਨੂੰ ਵੈਲਕਮ ਕੀਤਾ
1: ਮਾਈ ਮੁੜ
0: ਇਹ ਆਪਣੇ ਲਈ ਹੈ
1: ਮੈਨੂੰ ਇਹ ਦੱਸ ਨਾ ਜੀ ਆਇਆਂ ਨੂੰ ਇੱਕ ਜੰਝ ਘਰ ਹੈ ਮਾਈ ਮੋਹ ਬਾਹਰ ਥਾਣੇ ਤੇ ਲਿਖਿਆ ਹੋਇਆ ਜੀ ਆਇਆਂ ਤੇ ਅੰਦਰੋਂ ਸੰਘਿਆੜਾਂ ਦੀ ਆਵਾਜ਼ ਆਉਂਦੀ ਹੈ ਮੈਨੂੰ ਨੀ ਪਤਾ ਮੈਂ 1 ਕਿਲੋਮੀਟਰ ਤੁਰ ਕੇ ਦਿਲੂ ਆਇਆ ਮਾਈ ਮੋਹ ਥਾਣੇ ਮੈਂ ਬਾਰੇ ਕਹਿੰਦੇ ਥਾਣਾ ਮੈਂ ਬਾਹਰ ਪੈਣ ਥਾਣਾ ਮੈਂ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਲੋ ਜੀ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਝੜੀ

0: جی جی جی جی ہو رہی ہے بس علی کھڑے نے جی جی جی سونا پاکستان بس کئی لوگ کوجہ بنا چھڑنا چاہتے ہیں اللہ تعالی بچایا ہے جی وہ تو ہوں گٹ گیا جی وہ جا تین دن تو ایڈی دی وجہ تو دوے گھر جڑے نے آرام نال بیٹھے سن جا جا جی گوانڈیاں نال جڑا ہے وہ اچھے تعلقات ہونے چاہیے نے اتھے سمجھ نہیں رہے وہ ساڈے ایک پنجابی چ فکرا بولتے نے ہلے تہاڈے وال بولتے نے کہ نہیں دور دے سجن نالوں نیڑے دا دشمن چنگا تہاڈے وال نہیں خرے بولدے ساڈے وال بولدے نے کہ دور دے سجن نالوں نیڑے دا دشمن چنگا وہ انہاں نیڑے دے دور دے تہانوں اوہ بنی تے دور دے سجن نوں تے پتہ جے تہاڈے دا کپڑ وی بڑا ٹائم لگنا تے نیڑے دے سجن انسانی ہمدردی تے بھج بھجنا یار اے دا ایکسیڈنٹ ہویا یا اے دا اس ویلے کوئی مار
1: اے واقعی گوانڈیاں دے نال ہمیشہ بنا کے رکھنی چاہیے کیونکہ رشتے دار جڑے نے نا انہوں نے تے کتے ٹائم سر آنا ہے دور جی نے تہاڈے سکے رشتے دار یا دھیاں پتر بھی سروساں کردے نے دور نیڑے پر جڑا گوانڈی ہے وہ تے تہاڈے کول ہے تے اسی ویلے پج سکدا ہے تہاڈے کول
0: جی بالکل نہیں ایسا دیکھا بھی جی ساڈیاں پنڈیاں بھی رہی نے بڑے مطلب ویر بھی رہے نے
1: اچھا واقعی گوانڈ نال کدی بھی نہیں بگاڑنی چاہیے گوانڈ نال ہمیشہ فرینڈلی رہنا سب تو پہلا
0: اور کوئی ملک گوانڈیاں نال پنگے لے کے ترقی نہیں کر سکتا
1: بالکل ٹھیک فرمایا سو اس کرکے اپنے محلے گھر تو گھٹ ویکو جی ساری بازار کسی نال جھگڑا ہو جاتا ہے ریلوے اسٹیشن تے ہو جاتا ہے جاں بس وچ جاں ٹرین چ کوئی کسی پاسے دا کدی تر گیا کتے تر کے مڑ کے ملنا نہیں پر جی گوانڈ نال ساڈا ٹکڑکار ہوئے گا وہ تے روز متھے لگنے نے
0: جی بالکل ویکو انڈیا پاکستان جنا پیسہ اصلے تے لا چھڑیا تے دفاع اتے سترہ پنجترہ سالاں
1: وچ
0: جی ایتھے پرکیاتری کماں تے لگدا لڑائیاں نہ ہوندیاں دوواں دا جویں یورپین ملکاں دے تعلق نے یا امریکہ کنیڈا دے نے ایں ہوندے تے سانوں اے باہر پردیس دے تکے کھانے پیندے سن اتھے تے انے وسائل نے تہذیب نے ٹورسٹ اینا آنا سی اتھے تے مطلب مدنی وسائل اینے نے اتھے بڑا کچھ سی
1: بالکل پر اینی اقل ساڈے کول کتھے ساڈیاں قوماں کول اینی
0: دریا وگدے سن بارہ مہینے وگن والے دریا سن دریاواں دے یعنی کہ زرخیز زمیاں سان فصلہ ہوندیاں سان کدی جی ڈی پی انڈیا دا جیڑا یورپ تو بھی چار گنا زیادہ ہوندا
1: جی بالکل کدی یہی ڈالر تو بھی اوپر ہوندے سان کدی
0: جی
1: ہاں جی واقعی تہذیب جیڑی ہے نا وہ جدوں اے لوگ اجے تہذیب یافتہ نہیں سن ساڈے کول ادوں یونیورس ہاں بالکل
0: جڑا انڈیا دا جی ڈی پی اینا تو زیادہ سی
1: جی بالکل اور ٹائم سی ہو بھی ساڈے کول سونیا یونیورسٹیاں سن
0: کو نا ساڈے پنڈ وچ تسی چھوٹی جی ایک فیکٹری کر لو نا جولائی دی فیکٹری ہوندی سی کھڈیاں اس لائیاں نے
1: ہاں جی
0: این جی موچی دی ہوندی سی او جتیاں بنا رہا ہوندا سی
1: ہاں جی
0: تے کبار دی ہوندی سی او برتن بنا رہا ہوندا سی زمیندار انہاں دیاں ضرورتاں پوریاں کردا سی
1: بالکل
0: اسی طریقے نال ماچھی سی او دا روٹیاں نال تعلق ہوندا سی او دی سمجھ لو جویں بیکری ہے او ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ, ਉਹ ਪਾਵੇ ਬਣਾ ਰਿਹਾ, ਉਹ ਛੱਤ ਰਿਹਾ, ਮਕਾਨ ਛੱਤ ਰਿਹਾ, ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ, ਸਮਾਲ ਇੰਡਸਟਰੀਜ਼
1: ਵਿੱਚ ਵੀ ਜੀ ਬਿਲਕੁਲ
0: ਫਸਲਾਂ ਇੰਨੀਆਂ ਹੁੰਦੀਆਂ ਸਨ, ਐਨੀ ਦਰਿਆ 12 ਮਹੀਨੇ ਵਗਦੇ ਸਨ, ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ, ਬੇਲੇ ਸਨ, ਫਸਲਾਂ ਸਨ, ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
1: ਜੀ ਜੀ
0: ਕੰਮ ਆਮ ਸੀ ਜੀ ਜੀ
1: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ ਮਤਲਬ ਕੀ
0: ਪਾਪੂਲੇਸ਼ਨ ਵੀ ਇੰਨੀ
1: ਬਿਲਕੁਲ ਬਿਲਕੁਲ ਲਹਿਰਾਂ ਬਹਿਰਾਂ ਸਨ ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ ਜਿਨ੍ਹਾਂ ਨੇ ਸਾਡੀ ਇਕਾਨੋਮੀ ਠੀਕ ਕਰਨੀ ਹੈ ਅਗਰ ਉਹ ਹੀ ਬੇਈਮਾਨ ਆ ਜਾਣਗੇ
0: ਜੀ ਬਿਲਕੁਲ
1: ਤੇ ਫੇਰ ਮਤਲਬ
0: ਸਾਡੇ ਮੁਲਕ ਦਾ ਤੇ ਮਸਲਾ ਹੈ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਨਾ ਕਲਰਕ ਦੀ ਦਫ਼ਤਰ ਚ
1: ਹਾਂਜੀ
0: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਸਹੀ ਨੇ
1: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
0: ਜੀ
1: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
0: ਪਤਾ ਜੀ ਅਸੀਂ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
1: ਦੱਸੋ
0: ਪਾਗਲ ਨੇ ਇਹਨਾਂ ਕਿਉਂ ਲੜਨੇ
1: ਤੇ ਜਦੋਂ
0: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $3 trillion ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
1: ਡਾਲਰ ਲੜਨ ਕੇ ਕਿਉਂ
0: ਜੰਗ ਮਾਰਕੀਟਾਂ ਵਿਚ
1: ਨੰਬਰ ਦੋ ਪਰ ਵੇਖੋ ਨਾ
0: ਮੁਕਾਬਲੇ ਤੇ ਚੀਨਾਂ
1: ਲਿਆਉਂਦੇ ਅਸੀਂ ਤਮਾਸ਼ਬੀਨ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਆ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
0: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ ਬਿਲਕੁਲ
1: ਗੱਲ ਆ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਤੁਹਾਡੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈ ਪਤਾ ਕੀ ਆ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਅਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ ਔਰ ਚਾਈਨਾ ਸਾਡੇ ਤੋਂ ਪੰਜ
0: ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਦਾ ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ ਲੇਕਿਨ ਮਾਰਕੀਟਾਂ ਚ ਲੜੀ ਹੈ
1: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
0: ਛਾਇਆ ਪੂਰੀ ਦੁਨੀਆ ਦੀਆਂ ਮਾਰਕੀਟਾਂ
1: ਨੋ ਡਾਊਟ ਤੇ
0: ਈਵਨ ਕਿ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਸੀ ਉਹ ਵੀ ਜਪਾਨ ਦਾ ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ
1: ਬਿਲਕੁਲ ਬਿਲਕੁਲ ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ ਤੇ ਮੈਂ ਮੇਰਾ ਕਹਿ ਲਾ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ
0: ਜੀ
1: ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ ਅੱਛਾ ਉਹ ਜਦੋਂ ਨਹੀਂ ਚੌਲ ਨਹੀਂ ਜੀ ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ ਉਹ ਨਹੀਂ ਚੁੱਕਣ ਡਏ ਹੈਗੇ ਵੇਖੋ ਨਾ ਸਰ ਮਤਲਬ ਇਹ ਮੈਂ ਐਗਜ਼ਾਮਪਲ ਦਿੱਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ ਆਹ ਨਹੀਂ ਮੇਰੇ ਕਹਿਣ ਦਾ ਮਤਲਬ ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਕਿੰਨੀ ਬੇਇੱਜ਼ਤੀ
0: ਹੈ ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚ ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿੱਚ ਦਾਖਲਾ ਲੱਭਿਆ ਯੂਨੀਵਰਸਿਟੀ ਚ
1: اچھا
2: لتھوانیا دا بھی پاکستان وچ امبیسی کونی اس جا کے آذر بائی جان تو ویزا لوانا سی اس آذر بائی لتھوانیا دا امبیسی کونی جڑی باکو چ بیٹھی ہے امبیسی او ہی پاکستان نو ڈیل کر گئی ہے
1: اچھا
2: اس آذر بائی جان دا ویزا لوایا ایتھے آن واسطے باکو وچ
1: ہاں جی
2: تے او ایئرپورٹ تے اونا روک لیا کتھے چلے آ لتھوانیا چلے آ
1: اچھا لتھوانیا تو ہے ہی نہیں
2: لتھوانیا
1: ملک نے کدی سنیا لتھوانیا انہوں نے یہ نہیں انہوں کیا کہ لتھوانیا چند تے ہو سکتا پر ایس دھرتی تے ہے نہیں لتھوانیا سڈے تو ایک جی ڈرامے ہوں نے انہوں نے تو گسا چڑھ گیا بھی کہڑا کی ملک کتوں آ گیا لتھوانیا بھائی وہ سوچ رہے کہ سڈے نہ فراڈ کر کے باہر نو چلے آئے
2: میں ڈک جا اتنے میری کسی ٹالیا نے آخیا نہیں جڑا سامان چیک کرتے نے اکا نہیں جا سکتا
1: بالکل
2: وہ آخر دے تو کوئی اسدا پیا یہ اگلے تین پڑ لینا وہ آخر دے کوئی اسدا تو کوئی توپ لے
1: توپ لے جانا
2: کیا یہ اکا وے
1: بالکل ہے حکا بارہ نہیں ہے گیا پتا سر اچھا یہ پرانی گل تو لے پاکستان تو شاہ جی کی سناؤ گے اج
2: نظم عالمی درندے
1: جی عالمی درندے واہ
2: جی اویسی نے تے ایٹم بم بھی سٹن تو نہیں ڈرتے اویسی نے تے ایٹم بم بھی سٹن تو نہیں ڈرتے تے او معصوم لوکاں دے بدن دے چھیتڑے تک کے ستم تو باز نہیں آؤں
1: واہ واہ واہ
2: تے او معصوم لوکاں دے بدن دے چھیتڑے تک کے ستم تو باز نہیں آؤں تے او مجبور قوماں دے وسائل نو نگل دے نے او ڈاکو نے ڈکیتی دے بڑاں دے بادشاہ بھی نے وہ ڈاکو نے ڈکیتی دے وڑاں دے بادشاہ بھی نے وہ ناکو نے تے انساناں دے لہو نو پی کے رجدے نے مزیلاں نو وسا کے تے ڈراؤناں نو چلا کے تے زمیناں بھانج کردے نے
1: ہاں جی
2: مزیلاں نو وسا کے تے ڈراؤناں نو چلا کے تے زمیناں بھانج کردے نے تے فصلاں نو جلا کے تے تے فصلاں نو جلا او فصلاں نو جلا کے تے سدا بھکھاں اگاندے نے وہ اصلے دے وپاری نے اصلے دے بپاری نے سدا جنگا کراندے نے غریباں بے وساں دے وی نشیمن ساڑ دیندے نے غریباں بے وساں دے وی نشیمن ساڑ دیندے نے او امنا تے محبت دے وی ورکے پاڑ دیندے نے محبت دے وی ورکے پاڑ دیندے نے سکھاں نوں پیڑ دیندے نے سکھاں نوں پیڑ دیندے نے دلاں نوں چیر دیندے نے ਇਵੇਂ ਦੀ ਅੱਗ ਦੁਖਾਂਦੇ ਨੇ ਇਵੇਂ ਦੀ ਅੱਗ ਦੁਖਾਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ ਇਵੇਂ ਦੀ ਅੱਗ ਦੁਖਾਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ ਜਨਾਜ਼ੇ ਨਜ਼ਰ ਆਉਂਦੇ ਨੇ ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ ਉਹ ਵਹਿਸ਼ੀ ਨੇ ਸਫ਼ਰ ਕਿਧਰੇ ਵੀ ਨਹੀਂ ਰੁਕਦਾ ਉਹ ਵਹਿਸ਼ੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ
1: ਵਾਹ ਬਹੁਤ ਖੂਬ ਬਹੁਤ ਖੂਬ ਸ਼ਾਹ ਜੀ ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ ਹੈ ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ ਓਏ ਪਿੱਛੇ ਜਾਈਏ ਮੈਦਾਨ ਛੱਡੀਂਦਾ ਤੇ ਅੱਗੋਂ ਪੈਂਦੀ ਮਾਰ ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ ਬਿਜਲੀ ਪਾਣੀ ਗੈਸ ਵੀ ਹੈ ਨਹੀਂ, ਚੋਰਾਂ ਦੀ ਸਰਕਾਰ ਤੇ ਹਰ ਚੌਂਕ ਬੰਬਾਂ ਦੇ ਤੋਹਫੇ, ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ, ਚੋਰ ਜੇ ਪਹਿਰੇਦਾਰ ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲੰਘਾਵੇ ਪਾਰ, ਆ ਸੁੱਚਾ ਸਿਆਂ ਫਿਰ ਅੱਲਾ ਬੇਲੀ, ਕੋਈ ਨਾ ਕਿਸੇ ਦਾ ਯਾਰ, ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ, ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਸਮੇਂ ਦੀਆਂ ਸਰਕਾਰਾਂ, ਬਿਲਕੁਲ ਜੀ ਬਿਲਕੁਲ, ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ, ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਓਏ ਚਾਰ ਚਫੇਰਿਓ ਘੇਰੇ ਪੈ ਗਏ, ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓ ਹੀ ਘੇਰੇ ਪੈ ਗਏ, ਮੈਂ ਘਿਰ ਗਈ ਵਿਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ, ਪੁੱਤ ਖੋਏ ਪੰਥਕ ਸਰਕਾਰਾਂ, ਓਏ ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
2: ਬਿਲਕੁਲ,
1: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ ਦਿਨੋ ਦਿਨ ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸ਼ਕਲਾਤ ਮੁਸੀਬਤਾਂ ਵੱਧਦੀਆਂ ਹੀ ਗਈਆਂ ਸਾਡੀਆਂ, ਨਫ਼ਰਤਾਂ ਵੱਧਦੀਆਂ ਗਈਆਂ ਸਾਡੀਆਂ, ਲੜਾਈਆਂ ਝਗੜੇ ਹੀ ਵੱਧਦੇ ਗਏ, ਹੈ ਵਪਾਰ ਘਟਦੇ ਗਏ ਸਾਡੇ, ਕਾਰੋਬਾਰ ਆਮਦਨਾਂ ਘਟਦੀਆਂ ਗਈਆਂ ਸਾਡੇ, ਵਾਧੇ ਗਏ ਓਏ, ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ ਸਾਰੀਆਂ, ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਚੱਲਦੇ ਨੇ ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ ਹਾਂ।
2: ਜ਼ਿੰਦਗੀ ਕਿੰਨੀ ਕੀਮਤੀ ਹੈ ਇਸ ਚੀਜ਼ ਦਾ ਉੱਥੇ ਬੰਨਣ, ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ, ਮਿਹਨਤ ਕਰੋ ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੜੀਆਂ,
1: ਬਿਲਕੁਲ ਜੀ,
2: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
1: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਆਉਣ ਰੇਡੀਓ ਦੇ ਉੱਤੇ,
2: ਸਕਦੇ ਜਿਹੜੇ ਸੋਚ ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿਚ ਜਿਹੜੇ ਕਾਰੀ ਨੇ ਜਿਹੜੇ ਮੌਲਵੀ ਨੇ ਜਿਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
1: ਇਹ ਸਾਡੇ ਇਹ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਰਹੇ ਹੈਗੇ ਹੋ, ਇਹੋ ਹੀ ਤੇ ਅਫਸੋਸ ਵਾਲੀਆਂ ਗੱਲਾਂ ਨੇ। ਹਾਂਜੀ ਇਹੋ ਹੀ ਤੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿਚ,
2: ਬਿਲਕੁਲ ਬਿਲਕੁਲ।
1: ਹਾਂਜੀ ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿਚ ਤੇ ਫਸਟ ਵਰਲਡ ਵਾਰ ਵਿਚ, ਪਰ ਇਹਨਾਂ ਦੇ ਚੁਬਾਰੇ ਵੇਖ ਲੋ ਆਕਾਸ਼ਾਂ ਨੂੰ ਛੂਹਣ ਡਏ ਨੇ ਅੱਜ ਵੀ।
2: ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ ਜੰਗ ਤੋਂ ਸਬਕ ਲਿਆ,
1: ਸਬਕ ਲਿਆ ਇਹਨਾਂ ਜੰਗ ਤੋਂ, ਬਿਲਕੁਲ ਸਬਕ ਲਿਆ। ਹਾਂਜੀ ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕੌਮਿਆਂ ਦੀ ਕੀਮਤ ਇੱਥੇ ਹੈਗੀ ਆ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈ ਨਾ। ਇੱਥੇ ਵੇਖ ਲਓ ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਤੇ ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣੇ ਮੁਲਕਾਂ ਦੇ ਵਿੱਚ ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਪੂਆ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ, ਉਹਨਾਂ ਨੇ ਪਰਦੇ ਕਰ ਲਏ ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ, ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਉਹਨਾਂ ਨੇ ਕਿਉਂ ਭੇਜਿਆ ਤੁਹਾਨੂੰ, ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ, ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾ ਹਾਏ, ਅਸੀਂ ਸੋਚਿਆ ਕਿ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਦੱਸੋ ਕਲੀ ਕਰਨ ਵਾਲੇ ਬੰਦੇ ਨਹੀਂ ਹੁੰਦੇ। ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨਹੀਂ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ਼ ਨੇ ਸ਼ਾਹ ਜੀ, ਹੈ
2: ਜੀ ਬਿਲਕੁਲ।
1: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ, ਤੇ ਕੰਮ ਕਰਨ ਵਾਲਾ ਕੰਮੀ। ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ, ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ, ਓਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤਾਂ ਦੇਸ਼ ਮਜ਼ਬੂਤ ਬਣਾਉਣਾ, ਇਹੋ ਹੀ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨੇ ਜੀ ਹੁਨਰ ਮੰਦਰ ਦਾ, ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ, ਹਾਂਜੀ। ਤੇ ਜੇ ਅਸੀਂ ਇਹਨਾਂ ਨੂੰ ਹੀ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਹੈ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਕਿਹੜੇ ਬੰਦੇ ਹੋ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ, ਖੁਦਾ ਹਾਫਿਜ਼ ਜੀ, ਰੱਬ ਰੱਖ, ਰੱਬ ਰੱਖ। ਸੋ ਦੋਸਤੋ, ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ, ਵਧੀਆ ਤਰੀਕੇ ਨਾਲ, ਬੜੀਆਂ ਸਿਆਣ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਭਾਈ ਲੜਾਈਆਂ ਝਗੜਿਆਂ ਤਾਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ, ਦੁਨੀਆਂ ਕਿੱਥੇ ਪਹੁੰਚ ਗਈ ਹੈ, ਸਹੀ ਅਜੇ ਵੀ ਸਾਡੀ ਜਿਹੜੀ ਹੈ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ, ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆਂ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ, ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼, ਪ੍ਰੋਗਰਾਮ ਪਰਵਾਜ਼ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ, ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਪਿਆਰੇ ਗਾਣੇ ਨਾਲ, ਗੁਰਦਾਸ ਮਾਨ ਜੀ ਹੋਣਾਂ ਦਾ। ਤੇ ਸ਼ੁਰੂਆਤ ਦੇ ਨਾਲ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਖਬਰਾਂ ਦਾ ਹੋਏਗਾ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਦੋਸਤੋ। ਸੋ ਲਓ ਆਪਾਂ ਪਹਿਲੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਜੀ।

0: तो दोस्तों सत श्री अकाल अगेन, शुक्रिया सारे ही वीर भैन भरावां दा, स्रोतियां दा, जिन्ने भी साडे नाल जुड़दे ने ते जिन्ना बाद च वी जुड़ना उहनां दा वी शुक्रिया धन्नवाद। सो दोस्तों प्रोग्राम दी शुरुआत करदे आं जी, तुहाडे नाल रल मिल के अज दा प्रोग्राम तुहाडी सेवा दे विच लैके पहुंच गए जी। शुरुआत तुहाडे नाल कर रहे हां, मेरे नाल ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਤੇ ਉਹਨਾਂ ਦੇ ਕੋਲੋਂ ਕੁਝ ਜਾਣਕਾਰੀਆਂ ਆਪਾਂ ਜਿਹੜੀਆਂ ਪੁੱਛਦੇ ਹਾਂ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ, ਮੇਰੇ ਵੱਲੋਂ ਸਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ ਤੇ ਸਾਡੀ ਜਿਹੜੀ ਟੀਮ ਦੇ ਬਾਕੀ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਆ ਤੇ ਇਸ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਆ। ਖਾਕਸ਼ਾਹ ਜੀ, ਆਪਾਂ ਸੋਢੀ ਸਾਹਿਬ ਨੂੰ ਨਹੀਂ ਕਦੇ ਮਿਲਾਇਆ ਹੋਇਆ, ਉਹਨਾਂ ਦਾ ਗੱਲਬਾਤ ਕਿੰਨਾ ਸਮਾਂ ਹੋ ਗਿਆ
0: ਕੋਈ ਗਏ ਸੀ ਸ਼ਾਇਦ, ਮੈਨੂੰ ਉਹ ਰਹਿੰਦਾ ਦਿਮਾਗ ਦੇ ਵਿਚ ਕਿ ਦਿਨੇ ਕੱਲ ਨੂੰ ਕਾਲ ਕਰੂੰਗਾ, ਮੈਂ ਪਤਾ ਕਰੂੰਗਾ ਵੀ ਆ ਗਏ ਵਾਪਸ ਕਿ ਨਹੀਂ ਆ ਗਏ।
1: ਆ ਗਏ ਹੋਏ ਆ, ਉਹਨਾਂ ਦੇ ਮੈਸੇਜ ਮੁਸੇਜ ਆਉਂਦੇ ਰਹਿੰਦੇ ਵਟਸਐਪ ਤੇ, ਉਹ ਜਿਹੜੀਆਂ ਪਾਉਂਦੇ ਰਹਿੰਦੇ ਉਹ ਪੋਸਟਾਂ ਵਗੈਰਾ,
0: ਉਹ ਇੰਡੀਆ ਤੋਂ ਵੀ ਪਾਉਂਦੇ ਰਹਿੰਦੇ ਆ ਪਰ ਗਏ ਇੰਡੀਆ ਸੀ, ਮੈਨੂੰ ਇੰਨਾ ਪਤਾ ਕਿ ਹੁਣ ਪਤਾ ਨੀ ਕੋਈ ਆਈਡੀਆ ਕੀ ਹੈ, ਪਰ ਪਤਾ ਕਰ ਲਾਂਗੇ ਕੱਲ ਨੂੰ ਪਤਾ ਕਰੂੰਗਾ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਵਿਚ ਉਹਨਾਂ ਨੂੰ ਸੱਦ ਲਾਂਗੇ।
1: ਠੀਕ, ਵੈਰੀ ਗੁੱਡ। ਤੇ ਖਬਰਾਂ ਸਾਰਾ ਆਪਣੇ ਕੋਲ ਖਾਕਸਾ ਦੀ ਜਿਹੜੀ ਆ, ਤੁਹਾਨੂੰ ਪਤਾ ਕਿ ਸਿਆਲ ਦਾ ਮਹੀਨਾ ਆ ਤੇ ਜਨਵਰੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਉਹ ਸਭ ਤੋਂ ਵੱਧ ਠੰਡਾ ਮਹੀਨਾ ਉਹ ਜਨਵਰੀ ਹੁੰਦਾ ਆ, ਮੈਨੂੰ ਜਿਸ ਤਰ੍ਹਾਂ ਲੱਗ ਰਿਹਾ ਤੇ ਇਹ ਮਹੀਨਾ ਹੁਣ ਸਮਝ ਲਓ ਕਿ ਚੜ ਪੈਣਾ, ਕੱਲ ਦਾ ਦਿਨ ਰਹਿ ਗਿਆ ਤੇ ਪਰਸੋਂ ਨੂੰ ਜਦੋਂ ਆਪਾਂ ਉੱਠਣਾ ਸਵੇਰ ਨੂੰ ਤੇ ਨਵਾਂ ਸਾਲ ਵੀ ਚੜ ਜਾਣਾ ਤੇ ਨਵੇਂ ਸਾਲ ਦੀਆਂ ਆਪਾਂ ਵਧਾਈਆਂ ਪਹਿਲਾਂ ਦੇ ਦਿੰਦੇ ਆ ਤੇ ਉਦੋਂ ਨੂੰ ਫੇਰ ਦਿੱਤੀਆਂ ਜਾਣਗੀਆਂ ਤੇ ਹੁਣ ਨਵਾਂ ਸਾਲ ਆ ਜਿਹੜਾ ਖਾਸਾ ਜਨਵਰੀ ਆ, ਇਹ ਪਤਾ ਨੀ ਤਾਂ ਨਵਾਂ ਸਾਲ ਚੜਦਾ ਕਰਕੇ ਉਹ ਰੱਬ ਕਰੋਪੇ ਹੋਇਆ ਹੁੰਦਾ ਵੀ ਤੁਸੀਂ ਇੱਕ ਸਾਲ ਹੋਰ ਜੀ ਲਿਆ ਤੇ ਗੱਲ ਪਤਾ ਨੀ ਕੀ ਆ, ਪਰ ਵੀ
0: ਜਾਣ ਲੱਗਾ ਸਾਲ ਦੇ ਫੇਰ ਉਹ ਧੱਕੇ ਮਾਰ ਕੇ ਜਾਂਦਾ।
1: ਹਾਂਜੀ ਹਾਂਜੀ, ਇਹੀ ਗੱਲ ਮੈਨੂੰ ਵੀ ਲੱਗਦੀ ਆ ਤੇ ਇਸੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਖਾਸਾ ਜੀ, ਇਸ ਵਾਰੀ ਜਿਹੜਾ ਫਲੂ ਸੀਜ਼ਨ ਹੁਣ ਨਾ ਹੋ ਗਿਆ ਸ਼ੁਰੂ, ਕੋਈ ਨੂੰ ਥੋੜਾ ਸਮਾਂ ਹੋ ਗਿਆ ਤੇ ਇਹਦੇ ਵਿਚ ਸਾਕਸ਼ਾਤ ਵੀ ਉਹਨਾਂ ਨੇ ਦੱਸਿਆ ਕਹਿੰਦੇ ਆ ਕਿ ਇਹ ਇੱਕ ਨਵੀਂ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿਚ ਉਹ ਸਟਰੇਨ ਕਹਿ ਦਿੰਦੇ ਆ ਤੇ ਉਹ ਥੋੜੀ ਜਿਹੀ ਵੱਖਰੀ ਹੁੰਦੀ ਆ ਪਹਿਲੀ ਵਾਲੀ ਨਾਲੋਂ ਤੇ ਇਹਨੂੰ ਆਪਾਂ ਪੰਜਾਬੀ ਚ ਨਵੀਂ ਕਿਸਮ ਹੀ ਕਹਿ ਸਕਾਂਗੇ ਤੇ ਇਹ ਜਿਹੜੀ ਐਸੀ ਵਾਲੀ ਆ ਇਹ ਕਹਿੰਦੇ ਆ ਵੀ 7,50,000 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ, ਜਿਨ੍ਹਾਂ ਦੇ ਵਿਚੋਂ ਖਾਕਸ ਸਾਹਿਬ ਜੀ ਜਿਹੜੀ ਹੈਗੀ ਆ ਆਪਣੇ ਅੰਕੜੇ CDC ਵੱਲੋਂ ਦਿੱਤੇ ਗਏ ਆ ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਵਿਚ 8,100 ਜਿਹੜੇ ਲੋਕ ਆ ਉਹ ਇਹਦੇ ਨਾਲ ਹਸਪਤਾਲ ਦਾਖਲ ਕੀਤੇ ਗਏ ਆ ਤੇ ਉਹ 7,500 ਲੋਕ ਆ ਜਿਹੜੇ ਉਹ ਇਹਦੇ ਨਾਲ ਬਿਮਾਰ ਹੋਏ ਆ, ਜਿਨ੍ਹਾਂ ਵਿਚੋਂ 8,100 ਆ ਜਿਹੜੇ ਹਸਪਤਾਲ ਦਾਖਲ ਹੋਏ ਆ ਤੇ ਉਹਨਾਂ ਦੇ ਵਿਚੋਂ ਖਾਕਸ ਸਾਹਿਬ ਜੀ 3,100 ਜਿਹੜੇ ਲੋਕ ਆ ਉਹਨਾਂ ਦੀ ਇਹ ਫਲੂ ਦੇ ਨਾਲ
0: ਕੈਰੀ ਓਨ ਕਰਿਓ, ਮੈਂ ਸਿਰਫ 2-3 ਮਿੰਟ ਲਈ ਜਾ ਰਿਹਾ ਜੀ।
1: ਜੀ ਜੀ, ਸੋ ਦੋਸਤੋ ਖਾਕ ਸਾਹਿਬ ਖਿਸਕ ਰਹੇ ਆ ਤੇ ਆਪਾਂ ਤੁਹਾਡੇ ਨਾਲ ਇਹ ਖਬਰਾਂ ਮੋਟੀਆਂ ਮੋਟੀਆਂ ਸਾਂਝੀਆਂ ਕਰ ਲੈਂਦੇ ਆ ਕਿ 3,000 ਜਿਹੜੀ ਆ ਮੌਤ ਅੱਜ ਦੀ ਖਬਰ ਟਿੱਕਰ ਆ ਜਿਹੜੀ ਉਹ ਫਲੂ ਦੀ ਜਿਹੜੀ ਬਿਮਾਰੀ ਆ ਇਹਦੇ ਨਾਲ ਹੋ ਚੁੱਕੀ ਆ ਤੇ ਹੁਣ ਕੀ ਆ ਜਿਹਦੇ ਵਿਚ 8 ਜਿਹੜੇ ਉਹ ਬੱਚੇ ਵੀ ਜਿਹੜੇ ਆ ਉਹ ਇਸ ਜਿਹੜੀ ਆ ਬਿਮਾਰੀ ਆ ਫਲੂ ਦੀ ਇਹਦੀ ਬਲੀ ਚੜੇ ਆ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ। ਇੱਡੀ ਖਤਰਨਾਕ ਬਿਮਾਰੀ ਹੈ ਨੀ, ਜੇ ਆਪਾਂ ਇਹਨੂੰ ਬਿਲੇ ਸਿਰ ਸਾਂਭ ਲਈਏ ਤਾਂ ਫੇਰ ਇਹਦੇ ਤੋਂ ਬਚਾਅ ਹੋ ਜਾਂਦਾ, ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ, ਪਹਿਲਾਂ ਆਪਾਂ ਖਬਰ ਆ ਜਿਹੜੀ ਇਹਨੂੰ ਪੂਰੀ ਕਰ ਲਈਏ ਤੇ ਇਹਦੇ ਵਿਚ CDC ਵੱਲੋਂ ਜਿਹੜਾ ਆ ਉਹ ਸਿਰਫ ਇੱਕ ਹਫਤਾ ਪਹਿਲਾਂ ਜਿਹੜੀ ਆਪਾਂ ਅੰਕੜਾ ਪਿੱਛੇ ਦੱਸਿਆ ਕਿ 7.5 million ਜਿਹੜੇ ਉਹ ਦੱਸੇ ਗਏ ਸੀਗੇ, ਪਰ ਹੁਣ ਇਹ ਆ ਜਿਹੜਾ 4.6 million ਜਿਹੜੇ ਆ ਲੋਕ ਪ੍ਰਭਾਵਿਤ ਹੋਏ ਦੱਸਿਆ ਗਿਆ, ਜਿਨ੍ਹਾਂ ਦੇ ਵਿਚੋਂ 49,000 ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਪਈ ਆ ਤੇ ਇਹਨਾਂ ਦੇ ਵਿਚੋਂ 1,900 ਲੋਕ ਆ ਜਿਹੜੇ ਉਹ ਜਾਨਾਂ ਤੋਂ ਹੱਥ ਧੋ ਬੈਠੇ ਆ ਤੇ ਇਹ ਅੰਕੜਿਆਂ ਦੀ ਮੈਨੂੰ ਉਹ ਥੋੜੀ ਸਮਝ ਨੀ ਆਈ ਕਿ ਪਹਿਲਾਂ ਇੰਨਾ ਸੀਗਾ ਤੇ ਹੁਣ ਉਹ ਇੰਨਾ ਘੱਟ ਕੇ ਹੋ ਗਿਆ, ਜਾਂ ਤਾਂ ਕਈ ਵਾਰੀ ਜਿਹੜੀਆਂ ਗੌਰਮੈਂਟਾਂ ਆ ਦੇਸ਼ਾਂ ਦੀਆਂ ਉਹ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੀਆਂ। ਹੋ ਸਕਦਾ ਇਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਮਸਲਾ ਹੋਵੇ, ਕਿਉਂਕਿ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਸੀ 7,50,000 ਤੇ ਹੁਣ ਉਹੀ ਅੰਕੜੇ ਘਟਾ ਕੇ ਉਹਨਾਂ ਨੇ 4,06,000 ਕਰ ਦਿੱਤੇ ਆ, ਜਿਹਨਾਂ ਦੇ ਵਿੱਚੋਂ ਪਹਿਲੇ ਅੰਕੜਿਆਂ ਮੁਤਾਬਕ ਉਹਨਾਂ ਨੇ ਜਿਹੜੀ ਉਹ ਗਿਣਤੀ ਦੱਸੀ ਸੀ 8,100 ਜਿਹਨਾਂ ਨੂੰ ਹਸਪਤਾਲ ਜਾਣਾ ਪਿਆ, ਤੇ ਹੁਣ ਇਹਦਾ ਜਿਹੜਾ ਹੈਗਾ ਇੱਕ ਹਫ਼ਤਾ ਬਾਅਦ ਚ ਉਹਨਾਂ ਦੇ ਵਿੱਚ 49,000 ਹੋਏ ਆ ਤੇ ਇਹਦੇ ਨਾਲ ਜਿਹੜੀ ਆ 1900 ਲੋਕਾਂ ਦੀ ਮੌਤ ਆ ਜਿਹੜੀ ਉਹ ਦੱਸੀ ਗਈ ਆ। 20 ਦਸੰਬਰ ਵਾਲੇ ਦੇ ਹਫ਼ਤੇ ਦੇ ਅੰਤ ਤੱਕ ਜਿੰਨੇ ਸੈਂਪਲ ਉਹ ਕਹਿੰਦੇ ਆ ਭੀ ਲੈਬ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ ਡਾਕਟਰ ਕੋਲ ਭੀ ਮੈਨੂੰ ਦੇਖਿਓ ਜੀ ਕੀ ਗੱਲ ਆ, ਤੇ ਉਹਦੇ ਵਿੱਚੋਂ ਫਿਰ ਉਹ ਜਿਹੜਾ ਆ ਉਹ ਸੈਂਪਲ ਜਿਹੜਾ ਉਹ ਭੇਜ ਦਿੰਦੇ ਆ ਲੈਬ ਨੂੰ। ਬਹੁਤੀਆਂ ਜਗ੍ਹਾ ਦੇ ਉੱਤੇ ਉਹਨਾਂ ਦੇ ਵਿੱਚੇ ਜਿਹੜੀ ਆ ਉਹ ਸੁਵਿਧਾ ਹੁੰਦੀ ਆ, ਉਹ ਉੱਥੇ ਟੈਸਟ ਕਰਕੇ ਦੇਖ ਲੈਂਦੇ ਆ ਭੀ ਤੁਹਾਨੂੰ ਫਲੂ ਕੀ ਹੋਇਆ। ਸੋ ਇਸ ਬਾਰੇ ਜਿਹੜੇ ਇਹ ਲੋਕਾਂ ਦੇ ਉਹ ਸੈਂਪਲ ਲਏ ਗਏ ਸੀ ਉਹਨਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਵਿੱਚੋਂ 25% ਲੋਕ ਜਿਹੜੇ ਸੀਗੇ ਉਹ ਪੋਜ਼ਿਟਿਵ ਸੀਗੇ। ਤੇ ਇਹ ਜਿਹੜੀ ਨਵੀਂ ਕਿਸਮ ਹੈਗੀ ਆ ਇਹਦਾ ਨਾਂ ਉਹਨਾਂ ਨੇ ਦੱਸਿਆ ਜਿਹੜਾ N3N2 ਜਿਹੜੀ ਹੈਗੀ ਆ, ਤੇ ਇਹ ਦੱਸਿਆ ਗਿਆ ਵੀ ਇਹ ਪਹਿਲੇ ਵਾਲੇ ਜਿਹੜੇ ਫਲੂ ਹੁੰਦੇ ਆ ਉਹਦੇ ਨਾਲ ਥੋੜੀ ਜਿਹੀ ਜ਼ਿਆਦਾ ਖਤਰਨਾਕ ਹੈ, ਜ਼ਿਆਦਾ ਮਾਰੂ ਹੈਗੀ ਆ। ਤੇ ਇਸ ਸਾਲ ਦੇ ਫਲੂ ਸੀਜ਼ਨ ਦੇ ਨਾਲ ਜਿਹੜਾ ਨਿਊਯਾਰਕ, ਸਾਊਥ ਕੈਰੋਲਾਈਨਾ, ਨਿਊਜਰਸੀ, ਕੋਲੋਰਾਡੋ ਤੇ ਲੁਈਜ਼ੀਆਨਾ ਜਿਹੜੇ ਸੂਬੇ ਆ ਇਹਨਾਂ ਦੇ ਵਿੱਚ ਜ਼ਿਆਦਾ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ। ਹੁਣ ਖਾਕ ਸਾਹਿਬ ਜੀ ਤੁਸੀਂ ਵਾਪਸ ਆ ਗਏ ਤੇ ਗੱਲ ਇਸ ਤਰ੍ਹਾਂ ਆ ਵੀ ਇਹ ਜਿਹੜਾ ਫਲੂ ਆ ਇਹ ਕੋਈ ਏਡੀ ਖਤਰਨਾਕ ਬਿਮਾਰੀ ਤਾਂ ਹੈ ਨੀ, ਮੈਨੂੰ ਜਿੱਥੇ ਤੱਕ ਲੱਗ ਗਿਆ ਭੀ ਆਪਾਂ ਪਰਵਾਹ ਨੀ ਕਰਦੇ ਵੀ ਜਦੋਂ ਨਾ ਤੁਹਾਨੂੰ ਹੱਡ ਭੰਨੀ ਇਹਦੀਆਂ 2-4 ਮੈਨੂੰ ਖਾਕ ਸਾਹਿਬ ਜੀ 3-4 ਸਾਲ ਹੋ ਗਏ ਹੋਇਆ ਹੀ ਨੀ ਕਦੇ ਫਲੂ, ਕਦੇ ਨੀ ਹੋਇਆ। ਤੇ ਉਹ ਪਹਿਲਾਂ ਹੋ ਜਾਂਦਾ ਸੀਗਾ ਜਦੋਂ ਕੰਮ ਕਾਰ ਕਰਦੇ ਸੀਗੇ। ਇਹਦੇ ਵਿੱਚ ਇੱਕ ਤਾਂ ਇਹ ਆ ਕਿ ਆਪਾਂ ਥੋੜਾ ਜਿਹਾ ਵੇਸਲੇ ਹੁੰਦੇ ਆ ਜਦੋਂ ਸਿਆਲ ਆਉਂਦਾ ਆ,
0: ਬਿਲਕੁਲ,
1: ਤੇ ਉਸ ਵੇਲੇ ਆਪਾਂ ਨੂੰ ਜਿਹੜੇ
0: ਕੱਪੜੇ ਆਪਾਂ ਥੋੜੇ ਖਿਆਲ ਨੀ ਰੱਖਦੇ,
1: ਖਿਆਲ ਨੀ ਰੱਖਦੇ, ਬਿਲਕੁਲ ਬਿਲਕੁਲ ਕੱਪੜੇ ਖਿਆਲ ਨੀ ਰੱਖਦੇ। ਤਾਂ ਹੀ ਉਹ ਸਿਆਣਿਆਂ ਨੇ ਕਿਹਾ ਨਾ ਉਹ ਕਹਿੰਦੇ ਜਿਹੜੀ ਠੰਡ ਆ ਇਹ ਜਾਂ ਜਦੋਂ ਆਉਂਦੀ ਆ ਉਦੋਂ ਤੇ ਜਾਂ ਜਦੋਂ ਇਹ ਜਾਂਦੀ ਆ ਉਦੋਂ ਇਹ ਜ਼ਿਆਦਾ ਢਾਉਂਦੀ ਆ ਲੋਕਾਂ ਨੂੰ। ਉਹਦਾ ਕਾਰਨ ਇਹੀ ਹੁੰਦਾ ਪਹਿਲਾਂ ਜਦੋਂ ਠੰਡ ਆਉਂਦੀ ਆ ਉਦੋਂ ਆਪਾਂ ਵੇਸਲੇ ਹੁੰਦੇ ਆ ਤੇ ਬਾਹਰ ਨਿਕਲ ਗਏ, ਬਾਹਰ ਨਿਕਲ ਗਏ ਉਹ ਸਵਾਟਰ ਵਗੈਰਾ ਜਾਂ ਲੈ ਕੇ ਨੀ ਗਏ ਕੁਛ, ਤੇ ਬਾਹਰ ਉਹ ਫਿਰ ਠੁਰ ਠੁਰ ਕਰੀ ਜਾਂਦੇ ਆ ਲੰਮੇ ਸਮੇਂ ਦੇ ਉਦਾਂ ਦੇ ਰਹਿਣ ਦੇ ਨਾਲ।
0: ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦੇਣਾ, ਜਦੋਂ ਇੰਡੀਆ ਦੇ ਵਿੱਚ ਸੀ ਆਪਾਂ ਜਿਸ ਜਮਾਨੇ ਦੇ ਵਿੱਚ, ਜਮਾਨਾ ਤੇ ਏਡਾ ਵੀ ਪੁਰਾਣਾ ਨੀ ਹੋਇਆ ਐਕਚੁਲੀ, ਤੇ ਉਦੋਂ ਅਸੀਂ ਬੁੱਕਲਾਂ ਕੰਬਲਾਂ ਦੀਆਂ ਮਾਰ ਕੇ ਬਾਹਰ ਨਿਕਲਦੇ, ਸਕੂਲੇ ਵੀ ਜਾਣਾ ਚਾਦਰ ਦੀ ਬੁੱਕਲ ਲਾ ਕੇ ਜਾਣਾ, ਚੀਮਾ ਸਾਹਿਬ ਉਦੋਂ ਜਮਾਨੇ ਚ ਹੁੰਦੀਆਂ ਹੀ ਨਹੀਂ ਸੀ ਜੈਕਟਾਂ, ਜੁੜਨਾ ਕੰਮ ਹੀ ਨਹੀਂ ਸੀ, ਜਾਣ ਤੋਂ ਪਹਿਲਾਂ ਧੂਣੀ ਲੱਗੀ ਹੋਣੀ ਕਿਤੇ ਨਾ ਕਿਤੇ ਮੁੰਡਿਆਂ ਨੇ ਅੱਗ ਸੇਕਣੀ, ਉਹਦੇ ਕੋਲ ਬਹਿਣਾ ਤੇ ਬੁੱਕਲ ਮਾਰੀ ਹੋਣੀ, ਸਿਰ ਦੇ ਉੱਪਰ ਦੀ ਲਪੇਟਿਆ ਹੁੰਦਾ ਸੀ ਖੇਸ ਨੂੰ ਤਾਂ ਕਿ ਸਿਰ ਨੂੰ ਵੀ ਨਾ ਲੱਗੇ ਔਰ ਤੁਹਾਡੇ ਸਰੀਰ ਨੂੰ ਨਾ ਲੱਗੇ। ਤੇ ਉਹ ਕੰਮ ਹੋ ਗਿਆ ਖਤਮ, ਹੁਣ ਚਲੋ ਜੈਕ ਨਾਲ ਆ ਗਿਆ, ਪਰ ਅਸੀਂ ਹਜੇ ਵੀ ਕਈ ਵਾਰੀ ਨਾ ਬੰਦਾ ਹੁੰਦਾ ਕਿ ਛੋਟਾ ਮੋਟਾ ਕੰਮ, ਚਲੋ ਇੱਥੇ ਦੀ ਗੱਲ ਦੱਸਣਾ, ਬੰਦਾ ਕਹਿੰਦਾ ਯਾਰ ਉਹ ਆਇਆ ਪੈਕੇਜ ਆ ਗਿਆ ਬਾਹਰ ਜਾਂ ਮੇਲ ਕੱਢਣ ਚੱਲ ਗਿਆ ਮੇਲ ਬਾਗ ਚੋਂ, ਜਿਹੜੇ ਕੱਪੜੇ ਪਾਏ ਹੁੰਦੇ ਨੇ ਉਹਦੇ ਤੁਰ ਪੈਂਦੇ ਆ, ਉਹਨਾਂ ਕੀ ਕੰਮ ਹੁੰਦਾ ਉਹ ਠੰਡ ਨੇ ਜਦੋਂ ਤੁਹਾਡੀ ਹੱਡਾਂ ਚ ਵੜ ਜਾਣਾ ਨਾਲ ਫੇਰ ਉਹ
1: ਬਿਲਕੁਲ ਵੀਹ ਸਾਹ ਠੰਡ ਦੇ ਵਿੱਚ ਆਏ ਨੀ ਤਾਂ ਫੇਫੜੇ ਤੁਹਾਡੇ ਠੰਡੇ ਹੋਣ ਲੱਗ ਜਾਂਦੇ ਆ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਇਸ ਅਕਸਰ ਜਿਹੜੀ ਤੁਸੀਂ ਇੱਕ ਬੜੀ ਡੂੰਘੀ ਗੱਲ ਕੀਤੀ ਆ, ਬਹੁਤੀ ਵਾਰੀ ਆਪਾਂ ਗੱਲਾਂ ਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਉਹਦੀ ਡੰਗਾਈ ਚੱਕਰ ਨੀ ਸੋਚਦੇ। ਹੁਣ ਜੇ ਤੁਸੀਂ ਉਹ ਖੇਸ ਸੀ ਜਾਂ ਖੇਸ ਦੀ ਬੁੱਕਲ ਦੀ ਗੱਲ ਕਰਦੇ ਆ, ਉਹ ਜਦੋਂ ਠੰਡ ਹੁੰਦੀ ਆ ਆਪਾਂ ਪਤਾ ਕੀ ਕਰੀਦਾ ਸੀ, ਆਪਾਂ ਉਹਨੂੰ ਨੱਕ ਮੋਹਰੇ ਵੀ ਕਰ ਲਈਦਾ ਸੀ, ਨੱਕ ਮੋਹਰੇ ਤਾਂ ਕਿ ਤੁਹਾਨੂੰ ਠੰਡੀ ਹਵਾ ਤੁਹਾਡੇ ਅੰਦਰ ਨਾ ਜਾਵੇ। ਸੋ ਹੁਣ ਜੋ ਜੈਕਟ ਪਾਈ ਆ ਉਸ ਨੂੰ ਕਿੱਦਾਂ ਕਰੋਗੇ ਤੇ ਸਿਰ ਤੇ ਕਿੱਦਾਂ ਲਾਓਗੇ, ਹੈ ਕਿ ਨਹੀਂ? ਸੋ ਇਸ ਤਰ੍ਹਾਂ ਜਦੋਂ
0: ਬੁੱਕਲ ਸਿਰ ਤੇ ਘੁਮਾ ਕੇ ਤੇ ਏਦਾਂ ਮੂੰਹ ਦੇ ਸਾਹਮਣੇ ਆ ਕੇ ਦੂਜੇ ਬੰਨੇ ਆ ਜਾਂਦੀ ਚਾਦਰ,
1: ਬਸ ਬਸ ਬਸ ਬਸ ਉਹਦੇ ਨਾਲ ਸਾਰਾ ਨੱਕ ਨੁੱਕ ਢੱਕ ਲਈਦਾ ਸੀ, ਉਹ ਤੁਹਾਡੇ ਅੰਦਰ ਠੰਡੀ ਹਵਾ ਜਾਂਦੀ ਨੀ ਸੀਗੀ। ਤੇ ਇਹੀ ਕਾਰਨ ਸੀ ਜਦੋਂ ਕਹਿੰਦੇ ਆ ਵੀ ਠੰਡ ਜਾਂਦੀ ਆ ਉਦੋਂ ਵੀ ਇਹ ਤੋਂ ਬਚਣਾ ਚਾਹੀਦਾ, ਉਦੋਂ ਵੀ ਯਾਰ ਹੁਣ ਤਾਂ ਬਾਹਰ ਨਿਕ ਗਿਆ ਆਪਾਂ ਬਾਹਰ ਨਿਕਲ ਗਿਆ ਮੁੜ ਕੇ ਉਹ ਠੰਡ ਹੋ ਗਈ ਤੇ ਆਪਾਂ ਗੌਰ ਨੀ ਕੀਤਾ ਤੇ ਉਹਦੇ ਨਾਲ ਫਿਰ ਉਹ ਹੋ ਜਾਂਦਾ ਆ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜੇ ਆ ਉਹ ਧਿਆਨ ਰੱਖਣਾ ਚਾਹੀਦਾ। ਤੇ ਇਹਦੇ ਨਾਲ ਇੱਕ ਹੋਰ ਗੱਲ ਆ, ਇਹ ਜਦੋਂ ਵੀ ਤੁਸੀਂ ਕਿਤੇ ਬਾਹਰ 2-4-5-10 ਬੰਦੇ ਇਕੱਠੇ ਹੁੰਦੇ ਆ ਉੱਥੇ ਪਰਹੇਜ਼ ਕਰੋ, ਤੇ ਜਦੋਂ ਵੀ ਤੁਸੀਂ ਆਪਣੇ ਘਰ ਆਉਂਦੇ ਆ ਜਾਂ ਉੱਥੋਂ ਪ੍ਰੋਗਰਾਮ ਤੋਂ ਆਉਂਦੇ ਹੱਥ ਚੰਗੀ ਤਰ੍ਹਾਂ ਧੋ ਲਓ ਇੱਕ ਵਾਰੀ, ਤਾਂ ਕਿ ਤੁਹਾਡੇ ਜਾਂ ਤੁਸੀਂ ਜਿਹੜੀਆਂ ਆਪਣੀ ਗੱਡੀ ਤਾਂ ਚਲੋ ਹੁੰਦੀ ਹੈ, ਉਹਦੇ ਤਾਂ ਆਪਾਂ ਬਹਿਣਾ ਹੁੰਦਾ, ਪਰ ਜੇ ਤੁਸੀਂ ਕਈ ਵਾਰੀ ਦੂਸਰੀ ਟਰਾਂਸਪੋਰਟ ਆ, ਬੱਸ ਆ ਜਾਂ ਟੈਕਸੀ ਜਾਂ ਹੋਰ ਇਸ ਤਰ੍ਹਾਂ ਦੇ ਹੈਗੇ ਆ, ਰੇਲ ਗੱਡੀ ਆ, ਉਹਦੇ ਚੜ੍ਹਦੇ ਆ, ਉਸ ਤੋਂ ਬਾਅਦ ਜਿਹੜੇ ਜਦੋਂ ਤੁਸੀਂ ਚੜ੍ਹ ਗਏ ਉਹਦੇ ਵਿੱਚ ਨਾਸਾਂ ਨੂੰ ਹੱਥ ਨਾ ਲਾਓ, ਮੂੰਹ ਮੁਹਰੇ ਹੱਥ ਨਾ ਲਜਾਓ, ਜਦੋਂ ਤੱਕ ਤੁਸੀਂ ਗੱਡੀ ਤੋਂ ਉਤਰ ਕੇ ਬਾਹਰ ਜਾ ਕੇ ਹੱਥ ਧੋ ਨਹੀਂ ਲੈਂਦੇ. ਸੋ ਇਹ ਛੋਟੀਆਂ ਛੋਟੀਆਂ ਜਿਹੜੇ ਨੁਕਤੇ ਹੁੰਦੇ ਇਹ ਤੁਹਾਡਾ ਬਹੁਤ ਸਾਰਾ ਬਚਾਅ ਇਹ ਕਰ ਦਿੰਦੇ ਆ. ਸੋ ਪ੍ਰਿਕੋਸ਼ਨ ਆ ਜਿਹੜੀ ਉਹ ਐਕਸਟਰਾ ਰੱਖਣੀ ਚਾਹੀਦੀ ਹੈ.
0: ਕੋਟੀ ਹੁਣ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ, ਵੱਡੇ ਵੱਡਾ ਨਾਮ ਸਲੀਮ, ਮਾਸਟਰ ਸਲੀਮ ਦੇ ਡੈਡੀ ਦੀ ਗੱਲ ਕਰ ਰਿਹਾ ਜੀ. ਉਹ ਇਸ ਦੁਨੀਆਂ ਤੋਂ ਕੂਚ ਕਰ ਗਏ. ਮੇਰੇ ਬਹੁਤ ਪਿਆਰੇ ਸਬੰਧ ਉਹਨਾਂ ਦੇ ਨਾਲ ਰਹੇ ਆ, ਮਾਸਟਰ ਸਲੀਮ ਨਾਲ ਵੀ ਤੇ ਉਨ੍ਹਾਂ ਦੇ ਡੈਡੀ ਨਾਲ ਤਾਂ ਬਹੁਤ ਜ਼ਿਆਦਾ ਪਿਆਰੇ ਸਬੰਧ ਰਹੇ. ਉਹ ਬਹੁਤ ਅੱਛੇ ਇਨਸਾਨ ਸੀ, ਜਿਹੜਾ ਵੀ ਆ ਗਿਆ ਨਾ ਉਹਨੂੰ ਮਿਲਣਸਾਰ ਸੀ. ਉਹ ਹੋਇਆ ਕਿੱਦਾਂ ਕਿ ਮੈਂ ਜਦੋਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਹ ਅਮਰੀਕਾ ਇੱਕ ਟੂਰ ਤੇ ਆਏ ਸੀ ਤੇ ਉਹ ਮੁੰਡੇ ਜਿਹੜੇ ਉਨ੍ਹਾਂ ਦੇ ਪੁਰਾਣੇ ਸਾਥੀ ਸੀ ਜਾਂ ਉਨ੍ਹਾਂ ਦੇ ਨਾਲ ਵਾਜਾ ਬੂਜਾ ਹਾਰਮੋਨੀਅਮ ਵਜਾਉਂਦੇ ਸੀ, ਢੋਲਕ ਵਜਾਉਂਦੇ ਸੀ, ਉਹ ਮੇਰੇ ਯਾਰ ਬੇਲੀ ਸੀ ਇੱਥੇ. ਕਦੀ ਕਦੀ ਛੋਟੇ ਮੋਟੇ ਇੱਕ ਦੋ ਮੇਰੇ ਸਾਡਾ ਵੀ ਗਰੁੱਪ ਹੁੰਦਾ ਹੈ, ਅਸੀਂ ਵੀ ਕਦੇ ਇੱਦਾਂ ਦਾ ਪ੍ਰੋਗਰਾਮ ਕਰਦੇ ਰਹੀਦਾ ਸੀ. ਤੇ ਉਹਨਾਂ ਨਾਲ ਇੱਥੇ ਇੱਕ ਹਫ਼ਤਾ ਗੁਜ਼ਾਰਿਆ, ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਲੈ ਕੇ ਆਪਣੀ ਗੱਡੀਆਂ ਚ ਘੁੰਮਦੇ ਫਿਰਦੇ ਰਹੇ, ਉਨ੍ਹਾਂ ਨੂੰ ਘੁਮਾਇਆ ਘੁਮਾਇਆ ਵੀ. ਤੇ ਉਨ੍ਹਾਂ ਦੇ ਨਾਲ ਫਿਰ ਮੇਰਾ ਨਾ ਬਹੁਤ ਪਿਆਰ ਵੱਧ ਗਿਆ ਸੀ. ਤੇ ਉਹ ਫਿਰ ਮੈਂ ਇੰਡੀਆ ਵੀ ਗਿਆ. ਐਕਚੁਲੀ ਮੇਰੇ ਜਦੋਂ ਭਤੀਜੇ ਦੀ ਸ਼ਾਦੀ ਸੀ, ਮੈਂ ਸਿਰਫ ਇੱਥੋਂ ਕਾਲ ਕੀਤੀ ਸੀ ਉਹਨਾਂ ਨੂੰ ਕਿ ਤੁਸੀਂ ਉਦੋਂ ਜੀ ਕਪੂਰਥਲੇ ਸ਼ਾਦੀ ਸੀ ਹਾਲ ਦੇ ਵਿੱਚ, ਤੇ ਤੁਸੀਂ ਉੱਥੇ ਸਲੀਮ ਨੂੰ ਲੈ ਕੇ ਤੁਸੀਂ ਪਹੁੰਚਣਾ. ਉਹ ਕਹਿੰਦੇ ਫਿਕਰ ਹੀ ਕੋਈ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ. ਅੱਜ ਕੱਲ੍ਹ ਤੇ ਹੁਣ ਮੈਂ 10-15 ਲੱਖ ਰੁਪਏ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ. ਉਹਨਾਂ ਨੇ ਕਿਹਾ ਅਸੀਂ ਆ ਜਾਣਾ, ਕੋਈ ਪੈਸਾ ਜਦੋਂ ਤੇਰਾ ਦੇਣਾ ਹੋਇਆ ਤੂੰ ਦੇ ਦੀ. ਤੇ ਬਹੁਤ ਪਿਆਰ ਮੁਹੱਬਤ ਉਹਨਾਂ ਦੇ ਘਰ ਵੀ ਮੈਂ ਜਾਂਦਾ ਰਿਹਾ ਤੇ ਬਹੁਤ ਪਿਆਰ ਸੀ. ਪਰ ਮੈਂ ਇਹੀ ਕਰਨਾ ਸੀ, ਕਹਿਣਾ ਸੀ ਕਿ ਬਹੁਤ ਵਧੀਆ ਇਨਸਾਨ ਸੀ ਖੁਨਸ਼ਾ ਕੋਟੀ ਹੋਣੀ, ਔਰ ਉਹਨਾਂ ਦੇ ਸ਼ਾਗਿਰਦ ਵੀ ਇੰਨੇ ਕੁ ਜ਼ਿਆਦੇ ਆ ਕਿ ਪੁੱਛੋ ਨਾ. ਔਰ ਉਹਨਾਂ ਨੇ ਮਤਲਬ ਮਿਊਜ਼ਿਕ ਦੇ ਵਿੱਚ ਉਹ ਮਾਸਟਰ ਸੀ. ਉਹਨਾਂ ਨੇ ਬੜੀ ਦੁਨੀਆਂ ਨੂੰ, ਬਹੁਤ ਸਿੰਗਰਾਂ ਨੂੰ ਜਿਹੜਾ ਇਸ ਲੈਨ ਦੇ ਵਿੱਚ ਤੋਰਿਆ, ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈ. ਤੇ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ ਚ ਰੱਖੇ ਜੀ. ਜੀ
1: ਜੀ ਕਖ ਸਾਹਿਬ ਜੀ, ਇਹ ਆਪਾਂ ਪ੍ਰਾਰਥਨਾ ਕਰ ਸਕਦੇ ਹਾਂ ਸਾਡੇ ਪਰਿਵਾਰ ਰੇਡੀਓ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ, ਤੇ ਉਹਨਾਂ ਦਾ ਨਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਆ ਕਖ ਸਾਹਿਬ ਜੀ, ਉਹਨਾਂ ਦੇ ਨਾਂ ਦੁਨੀਆਂ ਦੇ ਇੰਦੀ ਤੱਕ ਰਹਿੰਦੇ ਆ, ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਕਿੰਨੇ ਵੀ ਵੱਡੇ ਹੋਣ, ਨਾਂ ਉਹਨਾਂ ਦੇ ਰਹਿੰਦੇ ਆ. ਜਿਹੜੀ ਇੱਕ ਵਾਰੀ ਗੱਲ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਖਬਰੀ ਅਦਾਰੇ ਦੇ ਵਿੱਚ ਜੋ ਤੁਹਾਡਾ ਇੱਕ ਵਾਰੀ ਨਾਂ ਆ ਗਿਆ, ਉਹ ਰਹਿੰਦੀ ਦੁਨੀਆਂ ਤਿਕਰ ਉੱਥੇ ਰਹਿੰਦਾ ਆ, ਬਿਲਕੁਲ ਨਹੀਂ ਉਹ. ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ. ਤੇ ਇਹਦੇ ਨਾਲ ਕਖ ਸਾਹਿਬ ਜੀ ਇੱਕ ਅਗਲੀ ਖਬਰ ਆ ਜਿਹੜੀ ਉਹ ਦੇਖੋ, ਇਹ ਆਪਾਂ ਫਲੂ ਦੀ ਗੱਲ ਕਰਕੇ ਹਟੇ ਆ ਤੇ ਅੱਜ ਕੱਲ ਜਿਹੜੀ ਆ ਕਖ ਸਾਹਿਬ ਜੀ, ਕੈਂਸਰ ਦੀ ਬਿਮਾਰੀ ਵੀ ਬੜੀ ਫੈਲੀ ਹੋਈ ਆ. ਇਹਦਾ ਪਤਾ ਨਹੀਂ ਇਹ ਕਿਉਂ, ਇਸ ਤਰ੍ਹਾਂ ਮੈਨੂੰ ਤਾਂ ਇੱਦਾਂ ਲੱਗਦਾ ਵੀ ਆਪਣੀ ਡਾਇਟ ਆ ਜਿਹੜੀ ਖੁਰਾਕਾਂ ਬਦਲ ਗਈਆਂ ਤੇ ਆਪਣੀ
0: ਬਿਲਕੁਲ
1: ਹਾਂਜੀ ਜਿਆਦਾ ਰੋਲ ਆ ਜਿਹੜੀ ਉਹ ਜਿਹੜਾ ਜੋ ਕੁਛ ਆਪਾਂ ਖਾਣੇ ਆ ਉਹਦਾ ਆ ਇਹਨਾਂ ਬਿਮਾਰੀਆਂ ਲੱਗਣ ਦੇ ਵਿੱਚ. ਤੇ ਇਹਦੇ ਨਾਲ ਇੱਕ ਹੋਰ ਜਿਹੜਾ ਇਸ ਤੋਂ ਦੂਸਰੇ ਨੰਬਰ ਦਾ ਜਿਹੜਾ ਰੋਲ ਪਲੇ ਕਰਦੀ ਚੀਜ਼ ਹੈਗੀ ਆ ਉਹ ਹੈਗਾ ਸਾਡਾ ਕੰਮ. ਅਸੀਂ ਕੰਮ ਕੀ ਕਰਦੇ ਆ, ਖਾ ਕੇ ਅਸੀਂ ਕਰਦੇ ਕੀ ਆ, ਖਾ ਕੇ ਅਸੀਂ ਪਚਾਉਂਦੇ ਆ ਕਿ ਖਾ ਕੇ ਅਸੀਂ ਕੁਰਸੀ ਤੇ ਬਹਿ ਜਾਂਦੇ ਆ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ, ਜਾਂ ਕਾਰ ਜਾ ਕੇ ਬਹਿ ਗਿਆ ਉਹ ਸਵਾਰੀਆਂ ਢੋ ਲਈ ਆ ਜਾਂ ਹੋਰ ਇਸ ਤਰ੍ਹਾਂ ਦੇ ਆਫਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹੀ ਲੋਕ ਆ ਜਿਹੜੇ ਖਖ ਸਾਹਿਬ ਜੀ ਇਹਨਾਂ ਨੂੰ ਇੰਨੀ ਖੁਰਾਕ ਆ ਜਿਹੜੀ ਉਹ ਪਹਿਲਾਂ ਦੇ ਨਾਲੋਂ ਜਿਆਦਾ ਜਿਆਦਾ ਕੈਲਰੀਆਂ ਕਹਿ ਲਓ ਜਾਂ ਜੋ ਕੁਛ ਵੀ ਮਰਜ਼ੀ ਕਹਿ ਲਓ, ਡੇਂਜਰਸ ਤਾਂ ਹੈਗੀ ਆ ਨਾ.
0: ਬਿਲਕੁਲ
1: ਉਹਦੇ ਉਹ ਓਨੀਆਂ ਕੈਲਰੀਆਂ ਜਿਹੜੀਆਂ ਬਾਡੀ ਨੂੰ ਚਾਹੀਦੀਆਂ ਨਹੀਂ ਹੁੰਦੀਆਂ, ਉਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ. ਤੇ ਦੂਸਰਾ ਖਖ ਸਾਹਿਬ, ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਆਹ ਆ ਗਏ ਆ ਖਾਣੇ ਤੇ ਫਸਲਾਂ ਜਿਹੜੀਆਂ ਆ ਗਈਆਂ ਉਹ, ਤੇ ਘਰਾਂ ਦੇ ਵਿੱਚ ਪਾਣੀ ਆ ਖਖ ਸਾਹਿਬ ਜੀ. ਇਹਦੇ ਵਿੱਚ ਦੇਖੋ ਆਪਾਂ ਨੂੰ ਇਹ ਗਵਰਨਮੈਂਟ ਹੈ ਜਿਹੜੀਆਂ ਇਸ ਤਰ੍ਹਾਂ ਕਹਿੰਦੀਆਂ ਕਿ ਸਾਡੇ ਅਮਰੀਕਾ ਦੇ ਵਿੱਚ ਪਾਣੀ ਬਹੁਤ ਅਸੀਂ ਸਾਫ਼ ਦਿੰਦੇ ਹਾਂ, ਪਰ ਨਹੀਂ ਇਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ ਉਹ ਬਲੀਚ ਇਹਦੇ ਚ ਪਾਈ ਹੁੰਦੀ ਆ, ਕਲੋਰੀਨ ਪਾਉਂਦੇ ਆ ਇਹਦੇ ਚ, ਕਲੋਰੀਨ ਪਾਉਂਦੇ ਆ, ਫਿਰ ਇਹਦੇ ਚ ਉਹ ਇੱਕ ਫਲੋਰਾਈਡ ਪਾਉਂਦੇ ਆ, ਹੋਰ ਦੋ ਤਿੰਨ ਕੈਮੀਕਲ ਆ ਜਿਹੜੇ ਇਹਦੇ ਵਿੱਚ ਉਹ ਇੰਜੈਕਟ ਕਰਦੇ ਆ ਜਿਹੜੇ ਆਪਾਂ ਨੂੰ ਘਰਾਂ ਦੇ ਪਾਣੀ ਦੇ ਵਿੱਚ ਆਉਂਦੇ ਆ. ਸੋ ਇਹਨਾਂ ਦੇ ਬਾਰੇ ਵੀ ਤੇ ਇੱਕ ਅਗਲੀ ਹੋਰ ਗੱਲ ਇਸ ਵਿਸ਼ੇ ਦੇ ਨਾਲ ਜਿਹੜੀ ਜੁੜਦੀ ਆ ਉਹ ਟਕਸਾਲ ਦੀ ਜਿਹੜਾ ਸਿੱਕਾ ਹੁੰਦਾ ਨਾ ਲਿਡ, ਹੁਣ ਤਾਂ ਉਹ ਖੈਰ ਘੱਟ ਗਿਆ, ਪਹਿਲਾਂ ਉਹ ਪਾਈਪ ਜਿਹੜੇ ਹੁੰਦੇ ਸੀਗੇ ਉਹ ਉਹਦੇ ਹੁੰਦੇ ਸੀਗੇ, ਤੇ ਜਾਂ ਫਿਰ ਜਿਹੜੇ ਪਾਈਪ ਹੁੰਦੇ ਸੀ ਉਹਨਾਂ ਦੇ ਉੱਤੇ ਸਿੱਕੇ ਦੀ ਜਿਹੜੀ ਆ ਉਹ ਕੋਟਿੰਗ ਚਾੜੀ ਹੁੰਦੀ ਸੀ, ਜਿਹਦੇ ਕਰਕੇ ਉਹ ਸਿੱਕਾ ਜਿਹੜਾ ਉਹ ਘੁਲ ਕੇ ਪਾਣੀ ਦੇ ਵਿੱਚ ਉਹ ਆ ਜਾਂਦਾ ਸੀਗਾ, ਉਹ ਵੀ ਜਿਹੜਾ ਹੁਣ ਤਾਂ ਖੈਰ ਇਹਨਾਂ ਨੇ ਕਰ ਦਿੱਤੇ। ਪਰ ਅੱਜ ਵੀ ਖਾਕਸਾ ਜੀ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਭਈ ਜਿਹੜੇ ਨਾ ਇੰਡਸਟਰੀਅਲਿਸਟ ਹੁੰਦੇ ਆ ਜੇ ਕਾਰਖਾਨੇਦਾਰ ਲੋਕ ਆ ਉਹਨਾਂ ਨੂੰ ਖਾਕਸਾ ਵੀ ਜਦੋਂ ਇੱਕ ਚੀਜ਼ ਦਾ ਪਤਾ ਲੱਗਦਾ ਨਾ ਗੌਰਮੈਂਟ ਸਰਵੇ ਕਰਦੀ ਰਹਿੰਦੀ ਆ, ਜਦੋਂ ਉਹਨੂੰ ਪਤਾ ਲੱਗਦਾ ਤੇ ਗੌਰਮੈਂਟ ਉਹਨਾਂ ਨੂੰ ਕਹਿੰਦੀ ਆ ਵੀ ਯਾਰ ਆਹ ਬੰਦ ਕਰੋ ਤੇ ਇਹਨੂੰ ਤੁਸੀਂ ਹੋਰ ਚੀਜ਼ ਦੀ ਵਰਤੋ। ਉਹ ਹੁਣ ਦੇਖੋ ਜਿਹੜੀ ਆਹ ਪਲਾਸਟਿਕ ਦੇ ਹੁਣ ਪਾਈਪ ਪੈਣ ਲੱਗ ਪਏ ਨਾ, ਅੱਗੇ ਤਾਂ ਪਹਿਲਾਂ ਤਾਂ ਖਾਕਸਾ ਵੀ ਘਰਾਂ ਦੇ ਵਿੱਚ ਹੁੰਦੇ ਸੀਗੇ, ਉਹ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਜਿੰਕ ਉਹਨਾਂ ਦੇ ਉੱਤੇ ਚਾੜੀ ਹੁੰਦੀ ਸੀ, ਜਿਹਨਾਂ ਨੂੰ ਉਹ ਜੰਗਾਲ ਨਹੀਂ ਸੀ ਲੱਗਦਾ ਹੁੰਦਾ, ਪਾਈਪ ਜਿਹੜੇ ਇੰਡੀਆ ਚ ਨਲਕਿਆਂ ਨੂੰ ਵੀ ਉਹੀ ਪਾਈਪ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਚਾੜਿਆ ਹੁੰਦਾ ਸੀ ਉਹਨੀ ਇੱਕ ਉਹ ਪਤਲੀ ਜਿਹੀ ਪਾਤੀ ਇਹ ਜਿੰਕ ਵਗੈਰਾ ਤੇ ਜਾਂ ਹੋਰ ਕੁਛ ਹੁੰਦਾ ਸੀਗਾ, ਉਹਨਾਂ ਨੂੰ ਕਹਿੰਦੇ ਆ ਕੁਛ ਨਵਾਂ ਆ ਉਹਦਾ। ਤੇ ਉਦੋਂ ਬਾਅਦ ਫੇਰ ਜਿਹੜੇ ਆ ਖਾਕਸਾ ਵੀ ਉਹਨਾਂ ਨੇ ਪਲਾਸਟਿਕ ਦੇ ਪਾਈਪ ਬਣਾ ਤੇ,
0: ਬਿਲਕੁਲ
1: ਪਲਾਸਟਿਕ, ਪਰ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਦ ਨੂੰ 20-50 ਸਾਲ ਨੂੰ ਉਹਦਾ ਡੇਟਾ ਗਵਰਨਮੈਂਟਾਂ ਨੇ ਰੱਖਣਾ, ਖੋਜ ਕਰਨੀ ਆ, ਉਹਨੂੰ ਦੇਖਣਾ ਪਾਖਣਾ, ਉਦੋਂ ਨੂੰ ਤਾਂ ਉਹ ਅੱਧੀ ਜਿਹੜੀ ਆ ਸਦੀ ਆ ਉਹ ਲੰਘ ਜਾਂਦੀ ਆ। ਸੋ ਹਾਂ, ਤੇ ਹੁਣ ਕੀ ਆ, ਹੁਣ ਜਿਹੜੇ ਗਾਹ ਨਵੇਂ ਘਰ ਬਣਦੇ ਆ ਉਹਨਾਂ ਦੇ ਵਿੱਚ ਖਾਕਸਾ ਵੀ ਉਹ ਪਲਾਸਟਿਕ ਦੇ ਵੀ ਪਾਈਪ ਪਾਉਣੋਂ ਹਟ ਗਏ, ਹੁਣ ਤਾਂ ਉਹ ਇੱਕ ਜਿੱਦਾਂ ਨਾ ਆਪਣੇ ਆਪਾਂ ਗਾਰਡਨ ਹੋਲ ਜੀ ਹੁੰਦੀ ਇਸੇ ਤਰ੍ਹਾਂ ਦੇ, ਉਹ ਬਿਲਕੁਲ ਪਾਰਦਰਸ਼ਕ ਉਹਨਾਂ ਦੇ ਵਿੱਚ ਦੀ ਪਾਣੀ ਜਾਂਦਾ ਦਿਸਦਾ ਵੀ ਆ, ਉਹ ਪਾਉਣ ਲੱਗ ਪਾਇਆ।
0: ਆਹੋ, ਬਹੁਤ ਪਤਲਾ ਹੁੰਦਾ, ਪਤਲਾ ਕਿ ਉਹਦੇ ਬਾਹਰ ਦੀਦਾ ਵਾ ਸਾਰਾ ਕੁਛ, ਬਿਲਕੁਲ
1: ਸਾਰਾ ਕੁਛ ਉਹਦੇ ਵਿੱਚ ਦਿਸਦਾ ਆ ਤੇ ਉਹ ਪਾਉਣ ਲੱਗ ਗਿਆ ਨਵੇਂ ਘਰਾਂ ਦੇ ਵਿੱਚ। ਹੁਣ ਉਹਦੇ ਚ ਕੀ ਪਾਤਾ ਉਹ ਆਪਾਂ ਨੂੰ ਕੈਮੀਕਲਾਂ ਦਾ ਪਤਾ ਨੀ, ਜਦੋਂ ਇਹ ਰਿਸਰਚ ਹੋਊਗੀ 50 ਸਾਲ ਨੂੰ 100 ਸਾਲ ਨੂੰ ਫੇਰ ਪਤਾ ਲੱਗੂਗਾ ਵੀ ਯਾਰ ਇਹਦੇ ਚ ਵੀ ਇਹ ਕੈਮੀਕਲ ਹੈਗਾ ਤੇ ਇਹਨੂੰ ਵੀ ਹੁਣ ਬੰਦ ਕਰੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੇ ਦੂਸਰੀਆਂ ਗੱਲਾਂ ਇਸ ਤਰ੍ਹਾਂ ਖਾਕਸਾ ਵੀ ਜਿਹੜਾ ਵਪਾਰੀ ਆ, ਦੇਖੋ ਹੁਣ ਜੇ ਉਹਨਾਂ ਨੇ ਉਹ ਜਿਸਤੀ ਪਾਈਪ ਪਾਉਣੇ ਹੋਣ ਜਾਂ ਹੁਣ ਜਿਹੜੀ ਸਟੇਨਲੈਸ ਸਟੀਲ ਆ ਇਹ ਵੀ ਇੰਨੀ ਮਹਿੰਗੀ ਕੋਈ ਹੈ ਨੀ, ਬਹੁਤਾ ਫਰਕ ਹੈ ਨੀ ਇਹਦਾ ਉਹਦੇ ਨਾਲੋਂ, ਤੇ ਸਟੇਨਲੈਸ ਪਾਈਪ ਕਿਉਂ ਨੀ ਪਾਉਂਦੇ
0: ਪਾਉਣੇ ਚਾਹੀਦੇ, ਉਹਨਾਂ ਦਾ ਖਤਰਾ ਹੈ ਨੀ ਗਾ ਕੋਈ।
1: ਬਿਲਕੁਲ, ਉਹ ਸਟੇਨਲੈਸ ਨੂੰ ਤਾਂ ਕੋਈ ਲੱਗਦੀ ਨੀ ਚੀਜ਼, ਨਾ ਉਹਨੂੰ ਜੰਗਾਲ ਲੱਗੇ ਨਾ ਕੁਛ ਹੋਰ ਲੱਗੇ, ਉਹ ਤਾਂ ਖਰਾਬ ਹੁੰਦੀ ਨੀ ਨਾ,
0: ਮਹਿੰਗਾ ਹੋਏ।
1: ਪਰ ਹੁਣ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਰੌਲਾ ਇਸ ਗੱਲ ਦਾ ਆ, ਜੇ ਉਹ ਸਟੇਨਲੈਸ ਸਟੀਲ ਦੇ ਪਾਉਂਦੇ ਆ ਤਾਂ ਕਦੇ ਤੁਹਾਡਾ ਪਾਈਪ ਨੀ ਲੀਕ ਕਰਨਾ, ਤੇ ਪਲੰਬਰ ਆ ਉਹਨਾਂ ਦਾ ਕੰਮ ਨੀ ਚੱਲਣਾ, ਤੇ ਜਿਹੜਾ ਪਹਿਲਾਂ ਪਲੰਬਰ ਤੁਹਾਡੇ ਫਿੱਟ ਕਰਕੇ ਗਿਆ ਪਾਈਪ ਉਹ ਵੀ ਹੁਣ ਕਿੱਥੇ, ਤਾਂ ਉਹਨਾਂ ਨੇ ਆ ਪਾਈਪ ਦਾ ਰੋਲ ਲਿਆਂਦਾ ਜਿਹੜੇ ਹੁਣ ਪਾਉਣ ਲੱਗ ਪਿਆ, ਰੋਲ ਲਿਆਂਦਾ, ਰੋਲ ਤੋਂ ਜਿੰਨੀ ਲੋੜ ਹੋਈ ਖਿੱਚ ਕੇ ਵੱਢ ਕੇ ਤੇ ਉਹ 2 ਮਿੰਟਾਂ ਚ ਕਰਕੇ ਪਰੇ ਰਹੇ। ਹੁਣ ਜੇ ਉਹ ਸਟੇਨਲੈਸ ਸਟੀਲ ਦੇ ਪਾਉਣਗੇ ਪਹਿਲਾਂ ਤਾਂ ਉਹ ਥੋੜਾ ਜਿਹਾ ਮਹਿੰਗਾ ਹੋਣਾ, ਦੂਜਾ ਉਹਨਾਂ ਨੂੰ ਚੂੜੀਆਂ ਪਾਉਣੀਆਂ ਪੈਣਗੀਆਂ, ਫਿਰ ਉਹਨਾਂ ਨੂੰ ਛੱਤ ਦੇ ਵਿੱਚ ਵੀ ਜਾਂ ਥੱਲੇ ਦੇ ਫਰਸ਼ ਦੇ ਵਿੱਚ ਵੀ ਉਹ ਨਗਾਉਣੇ ਪੈਣਗੇ, ਉਹ ਕੱਸਣੇ ਪੈਣਗੇ, ਉਹ ਸਾਰਾ ਕੁਛ ਆ ਜਿਹੜਾ ਇਹ ਮਸਲਾ। ਜਿੱਥੇ ਵੀ ਚਲ ਜਾਓ ਖਾਕਸਾ ਜੀ ਮੂਹਰੇ ਪੈਸੇ ਦਾ ਆਉਂਦਾ, ਪੈਸਾ ਜਿਹੜਾ ਆ ਇਹ ਇਨਸਾਨ ਦਾ ਲੱਗਦਾ ਤਾਂ ਆਪਾਂ ਨੂੰ ਬਹੁਤ ਵਧੀਆ ਇਹ ਜਦੋਂ ਡਾਲਰ ਜੇਬ ਛੁੱਦੇ ਆ ਜਾਂ ਬੈਂਕ ਛੁੱਦੇ ਆ, ਪਰ ਇਹ ਤੁਹਾਡਾ ਸਭ ਤੋਂ ਵੱਡਾ ਬਣਿਆ ਜਿਹੜਾ ਉਹ ਪੈਸਾ ਆ।
0: ਬਿਲਕੁਲ ਸਹੀ ਹੈ,
1: ਤੇ ਇਥੇ ਇਹ ਗੱਲ ਜਿਹੜੀ ਸ਼ੁਰੂ ਹੋਈ ਸੀ ਅੱਜ ਕੱਲ ਜਿਹੜੀ ਉਹ ਕੈਂਸਰ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀ ਆ, ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਜਿਹੜੀ ਆ ਆਪਣੇ JFK ਜਿਹੜਾ ਪਰਿਵਾਰ ਆ ਤੁਹਾਨੂੰ ਪਤਾ ਵੀ ਕੈਨੇਡੀ ਪਰਿਵਾਰ ਹੈਗਾ, ਉਹਨਾਂ ਦੀ ਉਹ ਲੜਕੀ ਜਿਹੜੀ ਸੀਗੀ ਟੈਟੀਆਨਾ, ਉਹਦਾ ਨਾਂ ਸੀਗਾ ਟੈਟੀਆਨਾ ਸ਼ੋਵਰਗ ਉਹਦਾ ਨਾਂ ਸੀਗਾ, ਤੇ ਇਹ JFK ਜਿਹੜੇ ਸੀਗੇ ਆਪਣੇ ਰਹੇ ਆ ਪ੍ਰੈਜੀਡੈਂਟ ਅਮਰੀਕਾ ਦੇ, ਉਹਨਾਂ ਦੀ ਇਹ ਖਾਕ ਸਾਹਿਬ ਜੀ ਪੋਤਰੀ ਸੀ, ਤੇ ਦੇਖੋ ਸਿਰਫ 35 ਸਾਲ ਦੀ ਉਹਦੀ ਉਮਰ ਸੀਗੀ, ਤੇ ਇਹ ਜਰਨਲਿਸਟ ਵੀ ਸੀਗੀ ਤੇ ਇਹ ਜਿਹੜੀ ਸੀ ਔਥਰ ਵੀ ਸੀ, ਔਥਰ ਆਪਾਂ ਲਿਖਾਰੀ ਪੰਜਾਬੀ ਔਥਰ ਨੂੰ ਕਹਿ ਦਿੰਦੇ ਹਾਂ, ਉਹ ਵੀ ਸੀਗੀ, ਤੇ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੀ ਸੁੰਦਰੀ ਟੈਟੀਆਨਾ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਆ, ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਜਿਹੜੀ ਉਹ ਬਣੀ ਰਹੇਗੀ। 22 ਨਵੰਬਰ ਵਾਲੇ ਦਿਨ ਜਿਹੜੀ ਆ ਉਹਦੀ ਉਹਨੂੰ ਦੱਸਿਆ ਗਿਆ ਸਰ।
0: ਡਾਕਟਰ ਸਾਹਿਬ ਆ ਗਿਆ, ਤੁਸੀਂ ਕਰ ਲੋ ਗੱਲ, ਗਨਵੇੜ ਲੋ, ਛੇਤੀ ਛੇਤੀ ਨਵੇੜ ਲੋ ਜੀ, ਹੋਲਡ ਕਰਿਓ ਜੀ ਡਾਕਟਰ ਸਾਹਿਬ
1: ਜੀ ਜੀ
0: ਚਿੰਮਾ ਸਾਹਿਬ ਨਾਲ ਹੀ ਹੋ ਸਮਝ ਨਹੀਂ ਆਉਂਦੀ।
1: ਹੈਲੋ
0: ਨਾਲ ਹੀ ਹੈ ਚੀਮਾ ਸਾਹਿਬ।
2: ਹਾਂਜੀ ਹਾਂਜੀ,
0: ਡਾਕਟਰ ਸਾਹਿਬ ਵੀ ਨਾਲ ਹੀ ਆ, ਤੇ ਮੈਸੇਜ ਕਰ ਦੇਣਾ
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਤੁਸੀਂ ਗੱਲ ਬੇੜਨੀ ਹੈ ਕੈਨੇਡੀ ਵਾਲੀ ਕਰ ਲਓ ਜੀ।
2: ਉਹ ਜਿਹੜੀ ਆ ਇੱਕ ਹੁੰਦੀ ਆ ਮੀਲੋਇਡ ਲਿਕੀਮੀਆ, ਉਸ ਬਿਮਾਰੀ ਦਾ ਨਾਂ ਦੱਸਿਆ, ਉਹ ਕੈਂਸਰ ਬਣੀ ਸੀਗੀ ਤੇ 25 ਮਈ 2024 ਵਾਲੇ ਦਿਨ ਉਹਨੂੰ ਪਹਿਲੀ ਵਾਰੀ ਜਿਹੜਾ ਡਾਕਟਰ ਨੇ ਇਸ ਗੱਲ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਕਿ ਹਾਂ ਤੈਨੂੰ ਕੈਂਸਰ ਹੈਗੀ ਆ
0: ਤੇ ਮੈਂ ਮੈਸੇਜ ਕਰ ਦਿਆਂ ਕੀਮਾ ਸਾਹਿਬ
2: ਚਲੇ ਗਏ ਤੇ ਪ੍ਰਮਾਤਮਾ ਉਹਨਾਂ ਨੂੰ ਆਪਣੀ ਚਰਨਾਂ ਵਿੱਚ ਨਿਵਾਸ ਦੇਵੇ
0: ਜੀ
2: ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਆ ਇਸ ਮੁਸੀਬਤ ਨੂੰ ਚੱਲਣ ਦੀ ਆ ਜਿਹੜੀ ਉਹ ਸਮਰਥਾ।
3: ਜਨਹਿਤ ਵਿੱਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿੱਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4087-1899।
0: ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਆ ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਆ ਤੇ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਆ ਜੀ। ਡਾਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ
4: ਅੱਜ ਖੇਤਾਂ ਵੱਲੋਂ ਮੈਂ ਦੌੜਦਾ ਆਇਆ, ਮੈਂ ਤੁਹਾਡੇ ਨਾਲ ਪਹੁੰਚ ਜਾਵਾਂ ਟਾਈਮ ਸਿਰ।
0: ਕੀ ਬਾਤ
1: ਡਾਕਟਰ ਸਾਹਿਬ, ਦੌੜਿਆ ਨਾ ਕਰੋ, ਗੱਡੀ ਥੋੜੀ ਤੇਜ਼ ਚਲਾ ਲਿਆ ਕਰੋ।
0: ਗੱਡੀ ਚ ਬਹਿ ਕੇ ਦੌੜਦੇ ਹੁੰਦੇ ਆ,
1: ਗੱਡੀ ਚ ਬਹਿ ਕੇ ਦੌੜਦੇ। ਅੱਛਾ, ਕੋਈ ਗੱਲ
4: ਨੀ। ਓਕੇ ਜੀ, ਸੋ ਤੁਹਾਡਾ ਜਿਹੜਾ ਸਵਾਲ ਸੀ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਮੈਂ ਅਗਲੇ ਪ੍ਰੋਗਰਾਮ ਨੂੰ ਸ਼ੁਰੂ ਕਰਾਂ?
1: ਜਿੱਦਾਂ ਤੁਸੀਂ ਚਾਹੋ।
4: ਨਹੀਂ ਤੁਹਾਡਾ
1: ਅੱਜ ਹੀ ਕਰ ਲੋ ਫਿਰ, ਅੱਜ ਦਾ ਕੰਮ ਕੱਲ੍ਹ ਤੇ ਕਿਉਂ ਛੱਡਣਾ, ਅੱਜ ਹੀ ਕਰ ਲੋ
4: ਜੀ।
1: ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ, ਆਪਾਂ ਅੱਜ ਹੀ ਕਰ ਲੈਂਦੇ
4: ਹਾਂ ਫਿਰ। ਅੱਜ ਹਾਂ, ਦੱਸ ਦਿਓ ਮੈਨੂੰ ਕੀ ਸਵਾਲ ਸੀ ਤੁਹਾਡਾ?
1: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿੱਚ ਆਉਣੇ ਆ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ?
4: ਹੈਲੋ ਜੀ ਚੀਮਾ ਸਾਹਿਬ, ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਆਂ। ਪਹਿਲੀ ਗੱਲ ਇਹ ਮੈਂ ਇਸ ਸੰਬੰਧ ਵਿਚ ਕਹਿਣੀ ਚਾਹਾਂਗਾ ਕਿ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ। 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ, ਮਰ ਜਾਣਾ
1: ਜੀ।
4: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ। ਤੋ ਮਤਲਬ 120 ਦਿਨਾਂ ਬਾਅਦ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ। ਨੀ, ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ, ਹਰ ਸਾਲ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਉਹ ਵਿਚੋਂ ਨਿਕਲ ਜਾਂਦੇ ਆ ਤੇ ਫਿਰ ਨਵੇਂ ਮੈਂਬਰ ਆ ਜਾਂਦੇ ਨੇ, ਉਹਨਾਂ ਦੀ ਥਾਂ ਤੇ ਭਾਵ ਇਹ ਵੀ ਉਹ ਗੈਪ ਉਸੇ ਵੇਲੇ ਨਾਲ ਦੀ ਨਾਲ ਭਰਿਆ ਜਾਂਦਾ
1: ਜੀ।
4: ਸੈੱਲ ਜਿੰਨੇ ਵੀ ਹਨ ਇਹ ਸਾਰੇ ਦੇ ਸਾਰੇ ਹੱਡੀਆਂ ਚ ਬਣਦੇ ਆ, ਲੰਬੀਆਂ ਹੱਡੀਆਂ ਦੇ ਵਿਚ ਬੋਨ ਮੈਰੋ ਚ ਬਣਦੇ ਆ
1: ਜੀ।
4: ਔਰ ਉਥੋਂ ਨਿਕਲ ਕੇ ਜਦੋਂ ਸਰਕੂਲੇਸ਼ਨ ਦੇ ਵਿਚ ਜਾਂਦੇ ਆ ਤੇ ਫਿਰ ਇਹਨਾਂ ਦਾ ਇੱਕ ਹੈਡਕੁਆਟਰ ਹੈਗਾ ਤਿਲੀ, ਸਪਲੀਨ
1: ਜੀ।
4: ਇਹਦੇ ਵਿਚ ਇਹਨਾਂ ਦਾ ਫਿਰ ਪੂਰਾ ਸਕਰੂਟੀਨਾਈਜੇਸ਼ਨ ਹੁੰਦਾ ਆ ਕਿ ਕਿਹੜੇ ਸੈੱਲ ਕਾਬਲ ਨੇ, ਜਿਹੜੇ ਅੱਗੇ ਸਰਕੂਲੇਸ਼ਨ ਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਨੇ, ਜਿੰਨੀ ਇਹਨਾਂ ਨੂੰ ਕਪੈਸਿਟੀ ਦਿੱਤੀ ਹੈ ਉਨੀ ਆਕਸੀਜਨ ਇਹ ਕੈਰੀ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ
1: ਜੀ।
4: ਉਹਦੇ ਮੁਤਾਬਕ ਸਪਲੀਨ ਇਹਨਾਂ ਦੀ ਸ਼ਾਂਤੀ ਕਰਦੀ ਹੈ ਤੇ ਜੇ ਸਾਰੇ ਦੇ ਸਾਰੇ ਸੈੱਲ ਬਣਨ ਵਿਚ ਕਮੀ ਆ ਜਾਵੇ, ਮੈਂ ਹਜੇ ਥੋੜੇ ਜੇ ਬੁਢਾਪੇ ਤੋਂ ਪਹਿਲਾਂ ਚੱਲ ਰਿਹਾ, ਜੇ ਥੋੜੀ ਬਹੁਤ ਕਮੀ ਆ ਜਾਵੇ ਤੇ ਫਿਰ ਉਹਨਾਂ ਸੈੱਲਾਂ ਦੀ ਜਿਹੜੀ ਬਣਤਰ ਹੈ ਨਾ, ਉਹਦੇ ਡਿਫਰੈਂਟ ਸਟੇਜਸ ਹੀ ਬਣਾਈਆਂ ਹੋਈਆਂ ਨੇ, ਠੀਕ ਹੈ, ਡਿਫਰੈਂਟ ਸਟੇਜਸ ਉਹਦੀ ਡਿਵੈਲਪਮੈਂਟ ਦੀ। ਜਿਵੇਂ ਅਸੀਂ ਕਹਿੰਦੇ ਵੀ ਬੱਚਾ ਹੁੰਦਾ ਆ ਤੇ ਫਿਰ ਜਵਾਨ ਹੋ ਜਾਂਦਾ ਤੇ ਫਿਰ ਬੁੱਢਾ ਹੋ ਜਾਂਦਾ, ਸਟੇਜਾਂ ਬਣਾ ਦਿੱਤੀਆਂ ਸੀ। ਇਸੇ ਤਰ੍ਹਾਂ ਸੈੱਲਾਂ ਦੀਆਂ ਆਪਣੀਆਂ ਸਟੇਜਸ ਹੈਗੀਆਂ ਨੇ, ਉਹਦੇ ਮੁਤਾਬਕ ਇੱਕ ਸਟੇਜ ਵਿਚੋਂ ਨਿਕਲ ਕੇ ਬੋਨ ਮੈਰੋ ਚ ਇਹ ਬਾਹਰ ਆਉਂਦੇ ਨੇ ਤੇ ਫਿਰ ਸਰਕੂਲੇਸ਼ਨ ਚ ਡਿਵੈਲਪ ਕਰਦਿਆਂ ਕਰਦਿਆਂ ਹੌਲੀ ਹੌਲੀ ਆਕਸੀਜਨ ਲੈਂਦੇ ਵੱਡੇ ਹੁੰਦੇ ਜਾਂਦੇ ਨੇ ਤੇ ਅਲਟੀਮੇਟ ਜਦੋਂ ਸਰਕੂਲੇਸ਼ਨ ਸਪਲੀਨ ਕੋਲੇ ਪਹੁੰਚਦੇ ਆ ਫਿਰ ਉਹਨਾਂ ਦੀ ਉਹ ਜਜਮੈਂਟ ਕਰਦੀ। ਪਰ ਜਿਹੜੇ ਸੈੱਲ ਉਦੋਂ ਤੱਕ ਜਾਂਦਿਆਂ ਹੋਇਆਂ ਵੀ ਪੂਰੇ ਪੂਰੀ ਆਕਸੀਜਨ ਦੀ ਕਪੈਸਿਟੀ ਜਿੰਨੀ ਇਹਨਾਂ ਨੂੰ ਲੈਣੀ ਚਾਹੀਦੀ ਏ ਨਹੀਂ ਲੈਂਦੇ ਤਾਂ ਉਦੋਂ ਇਹਨਾਂ ਨੂੰ ਸਿਕਲ ਸੈੱਲ ਕਿਹਾ ਜਾਂਦਾ ਆ, ਠੀਕ ਆ। ਭਾਵ ਇਹਨਾਂ ਦਾ ਸਾਈਜ਼ ਓਨਾ ਨਹੀਂ ਬਣ ਸਕਿਆ ਤੇ ਜੇ ਇਸੇ ਤਰ੍ਹਾਂ ਦੀ ਕੁਆਂਟਿਟੀ ਵੱਧ ਹੋ ਜਾਵੇ ਜਿਹੜੀ ਅੱਗੇ ਜਾ ਕੇ ਜਿੰਨੀ ਕੁ ਕਾਰਵਾਈ ਸਾਨੂੰ ਚਾਹੀਦੀ, ਜਿੰਨਾ ਕੁ ਐਮੂਨੀਸ਼ਨ ਅੱਗੇ ਪਹੁੰਚਾਉਣਾ ਚਾਹੀਦਾ ਸਮਾਨ ਉਹ ਨਾ ਪਹੁੰਚਾਉਣ ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇਹਨੂੰ ਸਿਕਲ ਸੈੱਲ ਅਨੀਮੀਆ ਹੋ ਗਿਆ। ਭਾਵ ਲਾਰਜ ਸਕੇਲ ਤੇ ਜਦੋਂ ਕੋਈ ਸਿਮਟਮ ਦਿਸਣੇ ਸ਼ੁਰੂ ਹੋ ਜਾਂਦੇ ਨੇ। ਹੁਣ ਅਗਲੀ ਗੱਲ ਆਈ ਭਾਈ ਜਦੋਂ ਜਿਹੜੇ ਸੈੱਲ ਨੇ ਆਪਣਾ ਕੰਮ ਨਾਰਮਲ ਕਰਨ ਯੋਗ ਨਾ ਹੋਣ ਉਦੋਂ ਉਹਨਾਂ ਦੀ ਸਟੇਜ ਬਦਲ ਜਾਂਦੀ ਹੈ। ਜਦੋਂ ਇੱਕ ਬੱਚਾ ਜੰਮਦਾ ਹੈ ਤੇ ਉਹਦੇ ਸੈੱਲਾਂ ਦੀ ਕਪੈਸਿਟੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਉਹਦੇ ਵਿੱਚ ਇਲਾਸਟੀਸਿਟੀ ਹੁੰਦੀ, ਲਚਕ ਹੁੰਦੀ ਹੈ, ਔਰ ਉਸ ਲਚਕ ਦੇ ਮੁਤਾਬਕ ਉਹ ਹੌਲੀ ਹੌਲੀ ਆਪਣੀ ਕਪੈਸਿਟੀ ਵਧਾਉਂਦਾ ਜਾਂਦਾ। ਉਹਦੀ ਬੜੀ ਵਧੀਆ ਐਗਜ਼ਾਮਪਲ ਇਹ ਹੈਗੀ ਆ ਵੀ ਜਦੋਂ ਬੱਚਾ ਪੈਦਾ ਹੁੰਦਾ ਆ ਉਹਦੇ ਸਟੋਮਕ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸਾਰੀ 30 cc ਹੁੰਦੀ ਆ, 30 ml ਦੇ ਕਰੀਬ, ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਵੱਧਦੀ ਜਾਂਦੀ ਹੈ ਤੇ ਫਿਰ ਅਲਟੀਮੇਟ ਅਸੀਂ 5-5, 6-6 ਪਰੌਂਠੇ ਵੀ ਖਾ ਜਾਂਦੇ ਹਾਂ। ਸੋ ਇਹ ਕੱਲੀ ਗੱਲ ਸਟੋਮਕ ਦੀ ਨਹੀਂ ਹੈਗੀ, ਇਹ ਗੱਲ ਸਰੀਰ ਦੇ ਹਰੇਕ ਅੰਗ ਦੇ ਹਰੇਕ ਸੈੱਲ ਦੀ ਹੈਗੀ ਆ ਕਿ ਉਹ ਆਪਣੀ ਰੇਸ਼ੋ ਦੇ ਮੁਤਾਬਕ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਸਿਨੈਲਿਟੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ, ਸਿਨੈਲਿਟੀ ਦਾ ਮਤਲਬ ਇਹ ਆ ਕਿ ਉਹ ਜਿਹੜੀ ਸੈੱਲ ਦੀ ਕਾਰਵਾਈ ਹੈਗੀ ਹੈ ਉਹ ਪੂਰੀ ਕਰਨ ਯੋਗ ਨਹੀਂ, ਹੌਲੀ ਹੌਲੀ ਇੱਕ ਏਜ ਤੋਂ ਬਾਅਦ ਸੈੱਲ ਦੀ ਇਹ ਕਪੈਸਿਟੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਅਸੀਂ RBC ਦੀ ਤਾਂ ਆਮ ਹੀ ਗੱਲ ਕਰਦੇ ਹਾਂ, 400-5000 ਦੇ ਕਰੀਬ ਇਹਨਾਂ ਦੀ ਨਾਰਮਲ ਕੁਆਂਟਿਟੀ ਅਸੀਂ ਲੈਂਦੇ ਹਾਂ, ਔਰ ਇਹਨਾਂ ਦੀ ਕਪੈਸਿਟੀ ਕੀ ਹੈ, ਇਹਨਾਂ ਦਾ ਕੰਮ ਕੀ ਹੈ, ਆਕਸੀਜਨ ਸਪਲਾਈ ਕਰਨਾ, ਇਹ ਖਾਲੀ ਡੱਬੇ ਹੁੰਦੇ ਟ੍ਰੇਨ ਦੇ, ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਨਿਊਟ੍ਰੋਫਿਲ ਹੈਗੇ ਨੇ ਜਾਂ WBC ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਨਿਊਟ੍ਰੋਫਿਲ ਦੀਆਂ ਇਹ ਜਿਹੜੀਆਂ ਸਾਰੀਆਂ ਕਿਸਮਾਂ ਨੇ, WBC ਫੌਜ ਦੀਆਂ ਕਿਸਮਾਂ ਨੇ, ਫੌਜ ਦੀਆਂ ਅਲੱਗ ਅਲੱਗ ਬ੍ਰਾਂਚਾਂ ਨੇ। ਹੁਣ ਇਹਨਾਂ ਦਾ ਕੰਮ ਇਹ ਆ ਕਿ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਕਰਨਾ, ਸਿਵਲ ਪੁਲਿਸ ਜਿਹੜੀ ਹੈ ਉਹ ਸਿਵਲ ਦੇ ਏਰੀਏ ਨੂੰ ਮੈਟਰ ਨੂੰ ਕਰਦੀ ਹੈਗੀ, ਬਾਰਡਰ ਦੇ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਬਾਰਡਰ ਦੇ ਏਰੀਏ ਨੂੰ ਕਰਦੀ ਹੈ, ਮਿਲਟਰੀ ਜਿਹੜੀ ਹੈ ਜਦੋਂ ਅਖੀਰ ਤੇ ਗੱਲ ਵਧੀ ਜਾਂਦੀ ਤੇ ਉਸ ਵੇਲੇ ਫਿਰ ਮਿਲਟਰੀ ਉੱਥੇ ਆ ਜਾਂਦੀ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਸੈੱਲ ਜਿਹੜੇ ਨੇ ਉਹਨਾਂ ਦੀ ਅਲੱਗ ਅਲੱਗ ਕਾਰ ਵਿਹਾਰ ਹੈ, ਕੰਮ ਹੈ ਵੀ ਆਹ ਪ੍ਰੋਟੈਕਸ਼ਨ ਤੁਸੀਂ ਕਰਨੀ ਹੈਗੀ ਹੈ। ਜਿਵੇਂ RBC ਦੀ ਗੱਲ ਆਪਾਂ ਆਕਸੀਜਨ ਕੈਰੀ ਤੇ ਰੱਖ ਲਈਏ, ਨਿਊਟ੍ਰੋਫਿਲ ਦੀ ਲੱਗ ਰਹੀ ਕਿ ਜਿੰਨੇ ਵੀ ਬਾਹਰੋਂ ਸੈੱਲ ਆਉਣੇ, ਇਮੀਡੀਏਟ ਇਨਫੈਂਟਰੀ ਜਿਵੇਂ ਸਾਡੀ ਹੁੰਦੀ ਹੈ, ਸਭ ਤੋਂ ਪਹਿਲਾਂ ਲੜਾਈ ਇਹਨਾਂ ਨੇ ਕਰਨੀ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਟਿਊਬਰਕਲੋਸਿਸ ਦੀਆਂ ਹੋਰ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਈਸਟ੍ਰੋਫਿਲ ਤੇ ਲਿੰਫੋਸਾਈਟ ਜਿਹੜੇ ਆ ਉਹਦਾ ਕੰਮ ਆ ਜਾਂਦਾ ਹੈਗਾ। ਸੋ ਇਹ ਸਾਰੇ ਸੈੱਲਾਂ ਦੀ ਆਪਣੀ ਆਪਣੀ ਕਾਰਗਰ ਹੈਗਾ ਆ ਤੇ ਜਿਵੇਂ ਜਿਵੇਂ ਇਹ ਵੱਧ ਤੋਂ ਵੱਧ ਕਾਰਗਰ ਕਰਨ ਯੋਗ ਹੁੰਦੇ ਨੇ ਉਹਨੂੰ ਅਸੀਂ ਜਵਾਨੀ ਕਹਿੰਦੇ ਹਾਂ
1: ਜੀ।
4: ਇਸ ਕਪੈਸਿਟੀ ਨੂੰ ਬਚਪਨ ਤੋਂ ਲੈ ਕੇ ਹੌਲੀ ਹੌਲੀ ਵੱਧਦੀ ਜਾਂਦੀ ਹੈ ਕਪੈਸਿਟੀ ਤੇ ਅਸੀਂ ਜਵਾਨੀ ਕਹਿੰਦੇ ਹਾਂ। ਜਦੋਂ ਇਹ ਕਪੈਸਿਟੀ ਹੌਲੀ ਹੌਲੀ ਘਟਣ ਲੱਗਦੀ ਹੈ ਸੈੱਲ ਦੇ ਵਿੱਚ, ਜਿੰਨੀਆਂ ਵੀ ਕਾਰਵਾਈਆਂ ਸੈੱਲ ਦੀਆਂ ਹਨ ਜਦੋਂ ਉਹ ਕੱਢਣ ਲੱਗਦੀਆਂ ਨੇ ਤੇ ਉਦੋਂ ਅਸੀਂ ਇਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ
1: ਜੀ।
4: ਗੱਲ ਬੜੀ ਸਧਾਰਨ ਜੀ ਸਮਝ ਆ ਗਈ ਵੀ ਬੁਢਾਪਾ ਕੀ ਹੈ। ਇੱਕ ਸੈੱਲ ਦੀ ਕੰਮ ਕਰਨ ਦੀ ਇੱਕ ਕਪੈਸਿਟੀ ਹੈ, ਇੱਕ ਸੈੱਲ ਦੀ ਕੰਮ ਕਰਨ ਦੀ ਕਪੈਸਿਟੀ ਦਾ ਮਤਲਬ ਹੈ ਕਿੰਨੀ ਐਨਰਜੀ ਉਹ ਪੈਦਾ ਕਰ ਸਕਦਾ ਹੈ। ਐਨਰਜੀ ਨੂੰ ਆਪਾਂ ਦੂਜੇ ਲਫ਼ਜ਼ਾਂ ਦੇ ਮੈਟਾਬੋਲਿਕ ਰੇਟ ਦੇ ਨਾਲ ਕੰਪੇਅਰ ਕਰਦੇ ਹਾਂ। ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਮੈਟਾਬੋਲਿਕ ਰੇਟ ਵਿੱਚ ਫਰਕ ਹੁੰਦਾ, ਕਿਵੇਂ ਐਨਾਬੋਲਿਕ ਰੇਟ ਵੱਧ ਹੁੰਦਾ ਤੇ ਕੈਟਾਬੋਲਿਕ ਰੇਟ ਘੱਟ ਹੁੰਦਾ ਆ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਜਵਾਨੀ ਤੋਂ ਬਾਅਦ ਬੁਢਾਪੇ ਵਿੱਚ ਆਉਂਦਾ ਹੈਗਾ ਆ, ਉਵੇਂ ਉਵੇਂ ਹੀ ਐਨਾਬੋਲਿਕ ਰੇਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਕੈਟਾਬੋਲਿਕ ਰੇਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਖਰਚਾ ਵੱਧ ਤੇ ਆਮਦਨ ਘੱਟ ਹੋਣੀ ਜਿਵੇਂ ਤੁਸੀਂ ਕਹਿ ਲਓ, ਇਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ। ਸੋ ਬੁਢਾਪੇ ਦਾ ਸਧਾਰਨ ਐਕਸਪਲੇਨੇਸ਼ਨ ਇਹੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਪੂਰੀ ਨਾਰਮਲ ਨਾ ਰਹੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਬੁਢਾਪਾ ਆ ਗਿਆ। ਇਹ ਬੁਢਾਪਾ ਜਿਹੜਾ ਆ ਇਹ ਅਸੀਂ ਇਸ ਤਰ੍ਹਾਂ ਵੀ ਕਿਸੇ ਨੂੰ ਉਮਰ ਤੋਂ ਪਹਿਲਾਂ ਵੀ ਆ ਸਕਦਾ ਹੈਗਾ
1: ਜੀ। ਕਈ 200 ਸਾਲ ਤੇ ਤੁਸੀਂ ਕੱਲ
4: ਸੈੱਲ ਉਹ ਪੂਰੇ ਕਾਮਯਾਬ ਨਹੀਂ ਹਨ, ਪੂਰੀ ਕਾਰਵਾਈ ਉਹ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕਿ ਉਹ ਅਰਲੀ ਏਜਿੰਗ ਹੋ ਗਈ ਹੈ, ਅਰਲੀ ਜਿਹੜਾ ਹੈ ਉਹ ਬੁਢਾਪਾ ਉਹਦੇ ਵਿੱਚ ਆ ਰਿਹਾ। ਸਿਨੈਲਿਟੀ ਇਹਦੇ ਵਾਸਤੇ ਇਸਤੇਮਾਲ ਲਫ਼ਜ਼ ਕੀਤਾ ਜਾਂਦਾ, ਸਿਨੈਲਿਟੀ ਵੀ ਅਰਲੀ ਸਿਨੈਲਿਟੀ ਹੈਗੀ ਹੈ। ਜਾਂ ਇੰਝ ਕਹਿ ਲਓ ਕਿਸੇ ਨੂੰ ਮਰਾਸ ਸੋਕੜਾ ਹੋ ਗਿਆ, ਸੋਕੜਾ ਹੋ ਗਿਆ ਕੀ ਹੈ ਵੀ ਮਾਸਪੇਸ਼ੀ ਉਹ ਲੋਕਲਾਈਜ਼ਡ ਕੰਮ ਹੈ, ਲੋਕਲ ਮਸਲ ਨੂੰ ਪੂਰੀ ਸਪਲਾਈ ਨਹੀਂ ਹੋਈ, ਲੋਕਲ ਮਸਲ ਜਿਹੜੇ ਨੇ ਉਹ ਬਾਹਰੀ ਜਿਹੜੇ ਨੇ ਡਿਵੈਲਪ ਨਹੀਂ ਕੀਤੇ, ਉਹਨਾਂ ਨੂੰ ਓਨੀ ਖੂਨ ਦੀ ਸਪਲਾਈ ਨਹੀਂ ਹੋਈ, ਖੁਰਾਕ ਦੀ ਸਪਲਾਈ ਨਹੀਂ ਹੋਈ, ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁਢਾਪਾ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੁਢਾਪੇ ਦਾ ਮਤਲਬ ਇਹ ਆ ਕਿ ਜਿਹੜੇ ਬਾਡੀ ਦੇ ਸੈੱਲ ਹਨ ਇੱਕ ਸੈੱਲ ਦੀ ਗੱਲ ਨਹੀਂ ਹੋ ਰਹੀ ਹੁੰਦੀ, ਕਿਉਂਕਿ ਸਾਰੇ ਸੈੱਲ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਨੇ ਤੇ ਕੋਆਪਰੇਟ ਕਰਕੇ ਹੀ ਚੱਲਦੇ ਨੇ। ਔਰ ਇਸੇ ਹਿਸਾਬ ਤੇ ਜਦੋਂ ਸੈੱਲ ਆਪਣੀ ਨਾਰਮਲ ਕਾਰਵਾਈ ਨਾ ਕਰਨ ਯੋਗ ਹੋਣ, ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਨਾਰਮਲ ਕਪੈਸਿਟੀ ਦੇ ਵਿੱਚ ਜਿਹਨੂੰ ਅਸੀਂ ਨਾਰਮਲ ਵਰਕਿੰਗ ਕਪੈਸਿਟੀ ਕਹਿੰਦੇ ਹਾਂ ਉਹ ਹੈਗੀ ਹੈ 1700 ਕੈਲੋਰੀ, 1700 ਕੈਲੋਰੀ ਪਰ ਆਵਰ ਹੀਟ ਦੀਆਂ ਪੈਦਾ ਹੁੰਦੀਆਂ ਰਹਿਣ ਕਿਸੇ ਵੀ ਕਾਰਨ, ਤੇ ਅਸੀਂ ਉਸ ਨੂੰ ਕਹਿੰਦੇ ਹਾਂ ਵੀ ਸੈੱਲ ਨਾਰਮਲ ਕੰਮ ਕਰ ਰਿਹਾ। ਸੈੱਲ ਨੇ ਕੰਮ ਐਨਰਜੀ ਨਾਲ ਹੀ ਕਰਨਾ, ਖੁਰਾਕ ਨਾਲ ਹੀ ਕਰਨਾ ਹੈ। ਖੁਰਾਕ ਤੁਸੀਂ ਪ੍ਰੋਟੀਨ ਦੇ ਦਿੱਤੀ ਤੇ ਥੋੜੀ ਖੁਰਾਕ ਵੀ ਹੋ ਸਕਦੀ ਹੈ ਉਹ ਕੰਮ ਕਰ ਦੇਵੇ, ਖੁਰਾਕ ਤੁਸੀਂ ਕਾਰਬੋਹਾਈਡਰੇਟ ਦਿੱਤਾ ਤੇ ਉਹ ਬਹੁਤੀ ਖੁਰਾਕ ਦੇ ਵਿੱਚੋਂ ਵੀ ਥੋੜੀ ਐਨਰਜੀ ਨਿਕਲੂਗੀ। ਇਸੇ ਤਰ੍ਹਾਂ ਖੁਰਾਕ ਦੇ ਉੱਪਰ ਵੀ ਡਿਪੈਂਡ ਕਰਦਾ, ਪਰ ਅਸਲੀ ਮੁੱਦਾ ਇਹ ਆ ਬਈ ਖਾਧੀ ਗਈ ਖੁਰਾਕ ਦੇ ਵਿੱਚ ਇਸ ਤਰ੍ਹਾਂ ਦੀ ਕਪੈਸਿਟੀ ਹੈਗੀ ਆ ਕਿ ਸੈੱਲ ਇਹਦੇ ਵਿੱਚੋਂ 1700 ਕੈਲੋਰੀ ਪਰ ਆਵਰ ਹੀਟ ਦੀਆਂ ਬਣਾ ਸਕਣ ਔਰ ਉਸ ਨੂੰ ਪ੍ਰਜ਼ਰਵ, ਕਿਉਂਕਿ ਕੱਲ ਆਪਾਂ ਸੈੱਲਾਂ ਦੀ ਗੱਲ ਵੀ ਕੀਤੀ ਹੈ ਵੀ ਕਿਹੜੇ ਕਿਹੜੇ ਸੈੱਲ ਕਿਹੜੀ ਕਿਹੜੀ ਐਨਰਜੀ ਪ੍ਰਜ਼ਰਵ ਕਰਦੇ ਨੇ ਤੇ ਕਿਹੜੇ ਕਿਹੜੇ ਅੱਗੇ ਉਸ ਨੂੰ ਤੋੜਦੇ ਨੇ, ਜਿਵੇਂ ਮਾਈਟੋਕੋਂਡਰੀਆ ਵਗੈਰਾ ਦੀ ਗੱਲ ਕੀਤੀ ਸੀ। ਤੋਂ ਮੇਰੇ ਕਹਿਣ ਤੋਂ ਭਾਵ ਇਹ ਆ ਜਦੋਂ ਖੁਰਾਕ ਅਸੀਂ ਖਾ ਰਹੇ ਹਾਂ, ਕਈ ਵਾਰ ਐਸਾ ਹੁੰਦਾ ਵੀ ਭਾਵੇਂ ਅਸੀਂ ਬੁੱਢੇ ਵੀ ਹੋ ਗਏ ਹਾਂ ਰੋਟੀਆਂ ਫਿਰ ਵੀ 3-4 ਖਾ ਹੀ ਰਹੇ ਹਾਂ ਜੀ, ਪਰ ਹੁੰਦਾ ਕੀ ਆ ਇਹਦੇ ਵਿੱਚੋਂ ਜਿਹੜੀ ਕਪੈਸਿਟੀ ਐਨਰਜੀ ਵਾਲੀ ਨਿਕਲਣ ਵਾਲੀ ਹੁੰਦੀ ਹੈ, ਜਿਹੜੀ ਸੈੱਲਾਂ ਨੇ ਜਾਂ ਸਾਡੇ ਸਿਸਟਮ ਨੇ ਨਿਚੋੜ ਕੇ ਕੱਢਿਆ, ਅਲੱਗ ਅਲੱਗ ਕੰਮ ਨੇ, ਅੰਤੜੀਆਂ ਦਾ ਕੰਮ ਅਲੱਗ ਹੈਗਾ, ਖੂਨ ਨੇ ਲਿਜਾ ਕੇ ਜਦੋਂ ਉਹਨੂੰ ਉਹਦੇ ਚ ਮਿਕਸ ਕਰਨਾ ਉਹਦਾ ਕੰਮ ਅਲੱਗ ਹੈਗਾ ਆ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਸਾਰੇ ਕੰਮ ਜਦੋਂ ਇਸ ਕਪੈਸਿਟੀ ਚ ਨਹੀਂ ਹੁੰਦੇ ਤੇ ਉਹਦੇ ਵਿੱਚੋਂ 1700 ਕੈਲੋਰੀ ਹੀਟ ਦੀਆਂ ਪੂਰੀਆਂ ਨਹੀਂ ਨਿਕਲ ਸਕਦੀਆਂ, ਤੇ ਅਸੀਂ ਕਹਿੰਦੇ ਹਾਂ ਵੀ ਹੌਲੀ ਹੌਲੀ ਬੁਢਾਪਾ ਆ ਰਿਹਾ ਹੈ ਇਹ ਸਿਸਟਮ ਦੇ ਵਿੱਚ ਹੌਲੀ। ਜਿਵੇਂ ਵੇਲਣੇ ਦੀ ਗੱਲ ਆਪਾਂ ਕਈ ਵਾਰ ਕਰੀਏ ਵੀ ਜੇ ਵੇਲਣਾ ਸਹੀ ਨਾ ਹੋਵੇ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਦੇ ਉਹਦੇ ਵਿੱਚ ਉਹ ਰਸ ਨਹੀਂ ਨਿਕਲਣਾ, ਜੇ ਵੇਲਣਾ ਉਹਦੇ ਸਹੀ ਹੋਣਗੇ ਤੇ ਘੱਟ ਰਸ ਵਾਲਾ ਵੀ ਗੰਨਾ ਹੋਏਗਾ ਤੇ ਉਹਦੇ ਵਿੱਚੋਂ ਪੂਰਾ ਰਸ ਨਿਚੋੜਿਆ ਜਾਏਗਾ। ਔਰ ਇਸੇ ਤਰ੍ਹਾਂ ਹੀ ਇਹ ਹੈ ਕਿ ਜੇ ਪ੍ਰੋਟੀਨਸ ਕੋਈ ਚੀਜ਼ ਹੋ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ, ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਸੋ ਫੂਡ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਿਕ ਵੀ ਇਹ ਗੱਲ ਹੈਗੀ ਆ, ਪਰ ਐਜ਼ ਏ ਹੋਲ ਸਾਰਾ ਮਕਸਦ ਇਹ ਆ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਰਹੀ ਹੈ, ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਿਕ ਉਹ ਪੂਰੀ ਨਿਚੋੜ ਕੇ ਉਹਦੇ ਵਿੱਚੋਂ ਰਸ ਤੱਤ ਨਹੀਂ ਕੱਢ ਸਕਦੀ। ਦੂਸਰੀ ਗੱਲ ਜੇ ਰਸ ਤੱਤ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ, ਔਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ, ਹਾਂਜੀ ਹੁਣ ਅਸੀਂ ਉਸ ਉਮਰ ਨੂੰ ਵਧਾ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ, ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਸੋ ਫੂਡ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਿਕ ਵੀ ਇਹ ਗੱਲ ਹੈਗੀ ਆ, ਪਰ ਐਜ਼ ਏ ਹੋਲ ਸਾਰਾ ਮਕਸਦ ਇਹ ਆ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਰਹੀ ਹੈ, ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਿਕ ਉਹ ਪੂਰੀ ਨਿਚੋੜ ਕੇ ਉਹਦੇ ਵਿੱਚੋਂ ਰਸ ਤੱਤ ਨਹੀਂ ਕੱਢ ਸਕਦੀ। ਦੂਸਰੀ ਗੱਲ ਜੇ ਰਸ ਤੱਤ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ, ਔਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ, ਹਾਂਜੀ ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ, ਕਹਿੰਦੇ ਅਸੀਂ 65 ਤੋਂ 75 ਤੱਕ ਕਰ ਦਿਓ, ਹੁਣ ਅਸੀਂ ਇਹ ਕਹਿੰਦੇ

ਵੀ ਪੂਰੀ ਨਹੀਂ ਹੋਣੀ। ਪਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ। ਹਾਂਜੀ, ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ, ਕਹਿੰਦੇ ਅਸੀਂ 65 ਤੋਂ 75 ਤੱਕ ਕਰ ਦਿਓ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ, 75 ਤੋਂ 80 ਤੱਕ ਅਰਲੀ ਓਲਡ ਏਜ ਗਿਣਨ ਲੱਗ ਗਿਆ। ਇਹਦਾ ਮਤਲਬ ਜਿਹੜਾ 80 ਦਾ ਹੋ ਗਿਆ ਉਹਨੂੰ ਅਸੀਂ ਓਲਡ ਏਜ ਗਿਣਨੇ ਆ। ਮੈਂ ਅਜੇ ਅਰਲੀ ਓਲਡ ਏਜ ਵਿੱਚ ਆ 70 ਦਾ। ਮੁਤਾਬਕ ਅਸੀਂ ਇਸ ਸੀਨੈਰਿਟੀ ਦੀ ਡੈਫੀਨੇਸ਼ਨ ਮੌਕੇ ਮੁਤਾਬਕ ਚੇਂਜ ਕਰਦੇ ਆ ਰਹੇ ਹਾਂ। ਪਹਿਲਾਂ ਇਹ 65 ਤੋਂ ਵੀ ਪਹਿਲਾਂ ਸੀਗੀ, ਫਿਰ 65 ਹੋ ਗਈ, ਫਿਰ 65 ਤੋਂ 70-75 ਤੇ ਪਹੁੰਚ ਗਈ, 70-75 ਤੋਂ ਬਾਅਦ ਹੁਣ ਜਿਹੜੀ 80 ਤੱਕ ਆ ਗਈ। 80 ਨੂੰ ਅਸੀਂ ਕਹਿੰਦੇ ਹਾਂ ਇਹ ਓਲਡ ਏਜ ਹੈਗੀ ਹੈ। ਉਸ ਤੋਂ ਪਹਿਲਾਂ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਪ੍ਰੀ ਅਡਲਟ ਏਜ, ਪ੍ਰੀ ਓਲਡ ਏਜ ਇਹਦੇ ਵਿੱਚ ਆਉਂਦੀਆਂ ਹੈਗੀਆਂ ਨੇ। ਹੁਣ ਹੁੰਦਾ ਕੀ ਹੈ ਇਹਦੇ ਵਿੱਚ, ਉਹੀ ਗੱਲ ਕਿ ਸੈੱਲ ਦੀ ਇੱਕ ਸਾਈਜ਼ ਹੈਗਾ ਆ, ਸੈੱਲ ਦੇ ਸਾਈਜ਼ ਦੇ ਮੁਤਾਬਕ ਉਹਦੇ ਅੰਦਰ ਜਿੰਨੇ ਵੀ ਓਰਗੇਨਲਸ ਹੈਗੇ ਨੇ ਉਹਨਾਂ ਦਾ ਆਪਣਾ ਆਪਣਾ ਕੰਮ ਹੈਗਾ। ਲਿੰਫੋਸਾਈਟ ਦਾ ਆਪਣਾ ਕੰਮ ਹੈਗਾ ਆ, ਮਾਈਟੋਕੋਂਡਰੀਆ ਦਾ ਆਪਣਾ ਕੰਮ ਹੈਗਾ ਆ, ਸਾਈਟੋਪਲਾਜ਼ਮ ਨੇ ਆਪਣਾ ਸਾਰੀ ਡਿਸਟ੍ਰੀਬਿਊਸ਼ਨ ਕਰਵਾਉਣੀ ਹੈ, ਉਹ ਸਾਰਾ ਉਹਦਾ ਆਪਣਾ ਕੰਮ ਹੈ। ਇੰਡੋਪਲਾਜ਼ਮਿਕ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕੱਲ ਗਿਣੀਆਂ ਨੇ ਉਹਨਾਂ ਸਾਰੀਆਂ ਦਾ ਆਪਣਾ ਆਪਣਾ ਕੰਮ ਹੈਗਾ। ਤੇ ਉਹ ਸਾਰੇ ਦੇ ਸਾਰੇ ਅਗਰ 2-3% ਘੱਟ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੰਨਾ ਕੰਮ ਦਾ ਫਰਕ ਪੈ ਜਾਏਗਾ, ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਜਾਏਗਾ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ, ਇਹ ਅਸਲ ਹੋਏਗਾ ਤੁਹਾਡੇ ਕੁਸਚਨ ਦਾ ਆਨਸਰ। ਇਹ ਸਾਰੀ ਜਿੰਨੀ ਹੁਣ ਮੈਂ ਦੱਸੀ ਹੈ ਨਾ, ਇਹ ਸਾਰੀ ਉਸ ਬੈਕਗਰਾਉਂਡ ਹੈ ਬੁਢਾਪੇ ਦੀ। ਹੁਣ ਅਸੀਂ ਮੈਡੀਕਲੀ ਕਿਵੇਂ ਜੱਜ ਕਰਨੇ ਆ, ਕਿਸੇ ਨੂੰ ਅਰਲੀ ਬੁਢਾਪਾ ਵੀ ਆ ਸਕਦਾ ਹੈਗਾ ਔਰ ਕਿਸੇ ਨੂੰ ਲੇਟ ਬੁਢਾਪਾ ਵੀ ਆ ਸਕਦਾ ਹੈਗਾ। ਹੁਣ ਫੌਜਾ ਸਿੰਘ 114 ਸਾਲ ਜਿਉ ਗਿਆ, ਹਾਂਜੀ, ਐਕਸੀਡੈਂਟ ਨਾ ਹੁੰਦਾ ਤੇ ਸ਼ਾਇਦ ਹੁਣ ਵੀ ਉਹ ਜਿਉਂਦਾ ਹੁੰਦਾ। ਹਾਂਜੀ, ਕਰਕੇ ਉਹਦਾ ਮਤਲਬ ਕੀ ਆ ਕਿ ਉਹਦੇ ਸੈੱਲਾਂ ਦੇ ਅੰਦਰ ਐਨਰਜੀ ਦੀ ਪ੍ਰੋਡਕਸ਼ਨ ਜਿੰਨੀ ਨਾਰਮਲ ਇੱਕ ਸਰੀਰ ਨੂੰ ਚੱਲਣ ਵਾਸਤੇ ਚਾਹੀਦੀ ਹੈ ਉਹ ਹੁਣ ਤੱਕ ਵੀ ਪੂਰੀ ਹੁੰਦੀ ਰਹੀ ਹੈ। ਪਰ ਜਿਹੜੇ ਬੰਦਿਆਂ ਦੇ ਵਿੱਚ ਇਹ ਸਾਰੀ ਚੀਜ਼ ਨਾਰਮਲ ਪੂਰੀ ਨਹੀਂ ਹੁੰਦੀ ਤੇ ਉਹ 40 ਸਾਲ ਚ ਵੀ ਹੋ ਸਕਦੀ ਤੇ 50 ਸਾਲ ਚ ਵੀ ਹੋ ਸਕਦੀ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਹਾਂ, ਅਸੀਂ ਇਹਨੂੰ ਮੈਡੀਕਲੀ ਡਿਸਕ੍ਰਾਈਬ ਕਰਦੇ ਹਾਂ ਬਿਮਾਰੀਆਂ ਦੇ ਤੌਰ ਤੇ। ਯੰਗ ਬੰਦਾ ਹੁੰਦਾ ਹੈ, ਬਹੁਤ ਬਿਮਾਰੀਆਂ ਘੱਟ ਆਉਂਦੀਆਂ ਨੇ, ਇੰਨੀਆਂ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਕਾਰਨ ਕੀ ਹੁੰਦਾ ਹੈ ਕਿ ਸਾਡੇ ਅੰਦਰ ਸੈੱਲਾਂ ਦੇ ਵਿੱਚ ਪੂਰੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਅੰਗ ਦੀ ਪੂਰੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਔਰ ਉਹਨਾਂ ਨੂੰ ਪੂਰੀ ਆਕਸੀਜਨ ਸਪਲਾਈ ਹੁੰਦੀ ਹੈ ਔਰ ਉਹ ਬਾਹਰਲੀਆਂ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਸਕਦੇ ਨੇ। ਕਿਉਂਕਿ ਇਨਫੈਕਸ਼ਨ ਤਾਂ ਆਲ ਓਵਰ ਹਮਾਰੇ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਚ ਕਾਫੀ ਕਿੰਨਾ ਫੈਲਿਆ ਹੋਇਆ ਹੈਗਾ ਔਰ ਚੱਲੀ ਜਾ ਰਹੇ ਨਾ ਇਸ ਤਰ੍ਹਾਂ। ਪਰ ਅਸੀਂ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕੁਝ ਹੀ ਬਿਮਾਰੀਆਂ ਹੁੰਦੀਆਂ ਨੇ ਔਰ ਕੁਝ ਹੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਸਿਸਟਮ ਜਿਹੜਾ ਹੈ ਸਮਰੱਥ ਹੁੰਦਾ ਹੈ। ਕਿਵੇਂ ਸਿਸਟਮ ਸਮਰੱਥ ਹੁੰਦਾ ਹੈ? ਕਿਉਂਕਿ ਸਾਡੇ ਸੈੱਲਾਂ ਦੇ ਓਰਗੇਨਲ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਐਨਰਜੀ ਪੈਦਾ ਕਰਕੇ ਉਹਨਾਂ ਨੂੰ ਕੰਬੈਟ ਕਰਦੇ ਰਹਿੰਦੇ ਨੇ। ਹੁਣ ਓਲਡ ਏਜ ਜਿਹੜੀ ਹੈਗੀ ਹੈ, ਓਲਡ ਏਜ ਦੇ ਵਿੱਚ ਇਹ ਸਾਰੀ ਦੀ ਸਾਰੀ ਕਪੈਸਿਟੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਇੰਨੀ ਸਾਰੀ ਕਪੈਸਿਟੀ ਨਹੀਂ ਹੋ ਜਾਂਦੀ। ਨਮੋਨੀਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ, ਬ੍ਰੌਂਕਾਈਟਿਸ ਹੋ ਗਈ, ਆਰਥਰਾਈਟਿਸ ਹੋ ਗਈ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਹਾਲਾਤ ਦੇ ਵਿੱਚ ਕਿਸੇ ਵੇਲੇ ਵੀ ਹੋ ਸਕਦੀਆਂ ਨੇ। ਪਰ ਕੁਝ ਇੱਕ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੌਲੀ ਹੌਲੀ ਸਾਡੇ ਸੈੱਲ ਜਿਹੜੇ ਨੇ ਉਹ ਡਿਕਲਾਈਨ ਹੋ ਰਹੇ ਨੇ। ਪਹਿਲੀ ਤਾਂ ਗੱਲ ਅਸੀਂ ਇਹਨੂੰ ਦੋ ਫੇਜ਼ਾਂ ਚ ਵੰਡ ਕੇ ਸਮਝਦੇ ਹਾਂ। ਇੱਕ ਫੇਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਭਾਈ ਜੇ ਮੈਂਟਲ ਸਟੇਟ ਹੈ ਸਾਡੀ ਉਹ ਖਰਾਬ ਹੋ ਗਈ, ਦੂਸਰਾ ਇਹ ਹੈ ਸਾਡੀ ਫਿਜ਼ੀਕਲ ਸਟੇਟ ਜਿਹੜੀ ਹੈ ਉਹ ਨਾਰਮਲ ਨਹੀਂ ਰਹੀ। ਸੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲਓ ਜਾਂ ਦੋ ਤਰ੍ਹਾਂ ਦੇ ਹਾਲਾਤ ਜਿਵੇਂ ਜਿਵੇਂ ਸਾਡੇ ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਉਮਰ ਦੇ ਨਾਲ ਇਹਦਾ ਫਿਰ ਕੋਈ ਤਾਲੁਕ ਨਹੀਂ ਰਹਿ ਸਕਦਾ। ਅਗਰ ਨਾਰਮਲ ਆਦਮੀ ਰਹੇ, ਸਾਰਾ ਕੁਝ ਸਹੀ ਰਹੇ ਤਾਂ ਫੇਰ ਅਸੀਂ ਹੁਣ ਜਿਵੇਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੱਸੀ, ਜਿਹੜੀ ਅੱਜ ਕੱਲ ਦੀ ਮੈਡੀਕਲ ਦੀ ਡਿਸਕ੍ਰਿਪਸ਼ਨ ਹੈਗੀ ਹੈ ਉਹ 80 ਸਾਲ ਤੋਂ ਬੁਢਾਪਾ ਗਿਣਦੀ ਹੈ। 75 ਤੋਂ ਲੈ ਕੇ 80 ਤੱਕ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ। ਹਾਂਜੀ, ਜਦੋਂ ਕਿ ਪਹਿਲਾਂ 65 ਸਾਲ ਤੋਂ ਔਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿੱਚ 58 ਸਾਲ ਤੇ ਰਿਟਾਇਰ ਕਰਦੇ ਸੀ। ਉਹ ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ?

0: ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ, ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਆ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਾਈ 21 ਦਿਨਾਂ ਦੇ ਵਿੱਚ ਤੁਸੀਂ ਕੁਛ ਵੀ ਨਾ ਕਰੋ, ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਹੀ ਚਲੇ ਜਾਣਾ, ਭਾਵੇਂ ਇਹ ਕੋਵਿਡ ਨਹੀਂ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿੱਚ 3 ਤੋਂ 7 ਦਿਨ ਦੇ ਵਿੱਚ ਇਹਨੇ ਆਪਣੇ ਆਪ ਕਵਰ ਕਰ ਦੇਣਾ, ਜੇ ਤੁਸੀਂ 19 ਸਮਰੱਥਾ ਰੱਖਦੇ ਹੋ। ਜਵਾਨ ਲੋਕ ਨੇ 19 ਸਮਰੱਥਾ ਰੱਖਦੇ ਹੁੰਦੇ ਨੇ ਬਿਨਾਂ ਕਿਸੇ ਦਵਾਈ ਦੇ, ਵੀ ਉਹਦੇ ਮੁਤਾਬਕ ਚੱਲਦੇ ਰਹਿੰਦੇ ਨੇ, ਥੋੜਾ ਬਹੁਤ ਟੈਂਪਰੇਚਰ ਹਾਈ ਹੋਇਆ ਫਿਰ ਵੀ ਉਹ ਕੰਮ ਕਰਦੇ ਰਹਿੰਦੇ ਨੇ, ਇਹ ਸਮਰੱਥਾ ਦੀ ਗੱਲ ਹੈਗੀ ਜਵਾਨੀ ਦੇ ਵਿੱਚ ਹੈਗੀ। ਪਰ ਬੁਢਾਪੇ ਦੇ ਵਿੱਚ ਐਸਾ ਹੋਵੇ ਤੇ ਸ਼ਾਇਦ ਇੰਨੀ ਸਮਰੱਥਾ ਨਹੀਂ ਰਹਿੰਦੀ ਕਿ ਉਹ 7 ਦਿਨਾਂ ਚ ਠੀਕ ਹੋਵੇ, ਜ਼ਿਆਦਾ ਸਮਾਂ ਲੈ ਲੇਗਾ। ਅੱਗੇ ਗੱਲ ਇਹ ਆ ਕਿ ਭਾਵੇਂ ਬੁਢਾਪਾ ਹੋਵੇ ਤੇ ਭਾਵੇਂ ਜਵਾਨੀ ਹੋਵੇ, ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕੰਪਲੀਕੇਟਡ ਨਹੀਂ ਹੋਈ ਤੇ ਫੇਰ ਉਹ ਲਿਮਿਟਡ ਸਮੇਂ ਚ ਠੀਕ ਹੋ ਗਈ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਬੰਦਾ ਜਵਾਨ ਆ, ਹਜੇ ਇਹ ਬੁੱਢਾ ਨਹੀਂ ਹੈਗਾ। ਜਦੋਂ ਇਹ ਸਥਿਤੀ ਇਸ ਤਰ੍ਹਾਂ ਦੀ ਆ ਜਾਵੇ ਭਾਈ ਬੰਦਾ ਬਿਮਾਰ ਹੋਇਆ ਤੇ ਪਤਾ ਹੀ ਆ ਵੀ ਫਲੂ ਨੂੰ 3 ਤੋਂ 7 ਦਿਨ ਤੱਕ ਠੀਕ ਹੋ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ 21 ਦਿਨ ਦੇ ਵਿੱਚ ਤਾਂ ਸਾਡਾ ਵਾਇਰਲ ਦਾ ਸਿਸਟਮ ਹੀ ਹੈਗਾ ਨਾ, ਤੇ 21 ਦਿਨ ਦੇ ਵਿੱਚ ਇਹਨੂੰ ਠੀਕ ਹੋ ਜਾਣਾ ਚਾਹੀਦਾ ਸੀ। ਪਰ ਇੱਕ ਬੁੱਢਾ ਬੰਦਾ ਹੈ ਵਿਚਾਰਾ, ਉਹ 21 ਦਿਨਾਂ ਚ ਨਹੀਂ ਠੀਕ ਹੋਇਆ, ਉਹ ਲਮਕਦਾ ਗਿਆ, ਠੰਡ ਠੁੰਡ ਲੱਗੀ ਸੀ, ਕੋਈ ਨਾ ਕੋਈ ਪ੍ਰੋਬਲਮ ਹੋਈ ਸੀ, ਹੌਲੀ ਹੌਲੀ ਉਹ ਕੰਪਲੀਕੇਟ ਹੋ ਗਈ। ਕੰਪਲੀਕੇਟ ਕਿਵੇਂ ਹੁੰਦੀ ਹੈ ਕਿ ਇਨਵਾਇਰਮੈਂਟ ਦੇ ਵਿੱਚ ਸਾਹ ਤਾਂ ਲੈ ਹੀ ਰਿਹਾ, ਬਹੁਤ ਸਾਰੇ ਬੈਕਟੀਰੀਆ, ਬਹੁਤ ਸਾਰੇ ਜਰਾਸੀਮ ਜਿਹੜੇ ਨੇ ਉਹ ਇਨਹੇਲ ਕਰ ਹੀ ਰਿਹਾ ਹੈਗਾ ਆ, ਔਰ ਉਹ ਸਾਰੇ ਜਿਹੜੇ ਨੇ ਅੰਦਰ ਸਿਸਟਮ ਨੂੰ ਹੋਰ ਵੀਕ ਕਰ ਦਿੰਦੇ ਨੇ, ਔਰ ਹੋਰ ਵੀਕ ਕਰਨ ਕਰਕੇ ਜੋ ਕੁਛ ਉਹਨੇ ਖਾਧਾ ਪੀਤਾ ਉਹ ਉਹਨਾਂ ਦੀ ਖੁਰਾਕ ਵੀ ਬਣਦਾ ਹੈਗਾ, ਜਿਹੜੀ ਉਹਦੀ ਆਕਸੀਜਨ ਹੁੰਦੀ ਹੈ ਉਹ ਵੀ ਸਵਾਲੋ ਕਰਦੇ ਹੈਗੇ ਨੇ। ਇਹਦੇ ਮੁਤਾਬਕ ਜਿਹੜੀ ਹੈ ਬਾਡੀ ਨੂੰ ਮਿਲਣ ਵਾਲੀ ਖੁਰਾਕ ਜਿਹੜੀ ਹੈ ਆਕਸੀਜਨ ਪਲੱਸ ਖੁਰਾਕ ਉਹ ਪੂਰੀ ਨਹੀਂ ਮਿਲਦੀ, ਜਿਹਦੇ ਕਰਕੇ ਅਸੀਂ ਕਹਿੰਦੇ ਵੀ ਬੁਢਾਪਾ ਹੋ ਗਿਆ। ਹੁਣ ਕੁਝ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਆਉਂਦੀਆਂ ਹੀ ਬੁਢਾਪੇ ਦੇ ਸਮੇਂ ਨੇ, ਉਹਨਾਂ ਨੂੰ ਅਸੀਂ ਦੋ ਭਾਗਾਂ ਚ ਵੰਡ ਕੇ ਵੇਖਦੇ ਹਾਂ, ਮੈਂਟਲ ਤੇ ਫਿਜ਼ੀਕਲ। ਮੈਂਟਲ ਤੇ ਫਿਜ਼ੀਕਲ ਦੇ ਵਿੱਚ ਦੋ ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਲੈਂਦੇ ਹਾਂ, ਜਿਵੇਂ ਅਲਜ਼ਾਈਮਰਸ, ਇਹ ਬੁਢਾਪੇ ਦੀ ਨਿਸ਼ਾਨੀ ਹੈ, ਜਦੋਂ ਮਾਨਸਿਕ ਤੌਰ ਤੇ ਜੋ ਸਾਡੀ ਸੋਚਣ ਦੀ ਸਮਰੱਥਾ ਹੈ, ਜੋ ਸਾਡੀ ਕਰਨ ਦੀ ਸਮਰੱਥਾ ਹੈਗੀ ਹੈ, ਜਦੋਂ ਉਹ ਨਾ ਰਹੇ, ਭਾਵ ਮੈਮਰੀ ਨਾਲ ਜਿਹੜੀ ਵੀ ਸਾਡੀ ਮੈਮਰੀ ਅੱਗੇ ਸੀ ਉਹ ਹੁਣ ਮੈਮਰੀ ਨਾ ਰਹੇ ਤੇ ਹੌਲੀ ਹੌਲੀ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਜਾਵੇ ਤੇ ਅਸੀਂ ਕਹਿੰਦੇ ਅਲਜ਼ਾਈਮਰ ਦਾ ਬਿਮਾਰ ਹੈ। ਔਰ ਆਮ ਤੌਰ ਤੇ ਸਾਨੂੰ ਵੇਖਣ ਵਿਚ ਮਿਲਦੀਆਂ ਨੇ ਜਦੋਂ ਬੰਦਾ ਆਮ ਤੌਰ ਤੇ 55-60 ਸਾਲ ਦਾ ਹੁੰਦਾ ਆ, ਪਰ ਇਹ ਵੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਵਿਚ ਅਰਲੀ ਅਲਜ਼ਾਈਮਰ ਸਾਈਨਸ ਆਣੇ ਸ਼ੁਰੂ ਹੋ ਜਾਂਦੇ ਆ, ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ, ਭੁੱਲਣਾ ਸ਼ੁਰੂ ਹੋ ਜਾਂਦੇ ਨੇ। ਭੁੱਲਣ ਦੇ ਵਿਚ ਕਈ ਇਕ ਗੱਲਾਂ ਉਹਨੂੰ ਕਹਿੰਦੇ ਨੇ ਅਸੀਂ ਸ਼ਾਰਟ ਟਰਮ ਮੈਮਰੀ, ਇੱਕ ਹੁੰਦੀ ਲੌਂਗ ਟਰਮ ਮੈਮਰੀ, ਔਰ ਇਹ ਅਲੱਗ ਅਲੱਗ ਫੇਜ਼ ਨੇ ਸਾਡੇ ਬ੍ਰੇਨ ਦੇ ਵਿੱਚ। ਜਦੋਂ ਆਪਾਂ ਬ੍ਰੇਨ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਸਾਡਾ ਫਰੰਟਲ ਲੋਬ ਜਿਹੜਾ ਹੈ ਇਹਦਾ ਇਮੀਡੀਏਟ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹਨੂੰ ਡੀਲ ਕਰਦਾ ਹੈ, ਜਿਹੜਾ ਪੋਸਟੀਰੀਅਰ ਲੋਬ ਹੈ ਉਹ ਲੌਂਗ ਟਰਮ ਮੈਮਰੀ ਨੂੰ ਡੀਲ ਕਰਦਾ ਹੈਗਾ ਆ, ਔਰ ਇਹਦੇ ਮੁਤਾਬਕ ਅਸੀਂ ਜੱਜ ਕਰਦੇ ਰਹੇ ਵੀ ਭਾਈ ਕਿਹੜੇ ਪਾਰਟ ਚ ਕਿੰਨਾ ਕੁ ਨੁਕਸ ਹੋ ਗਿਆ। ਪਰ ਅਲਜ਼ਾਈਮਰ ਐਜ਼ ਏ ਹੋਲ ਜਦੋਂ ਸਾਡੀ ਯਾਦਾਸ਼ਤ ਚਾਹੇ ਇਮੀਡੀਏਟ ਯਾਦਾਸ਼ਤ ਹੋਵੇ ਤੇ ਚਾਹੇ ਪੁਰਾਣੀ ਹੋਵੇ, ਲੌਂਗ ਟਰਮ ਹੋਵੇ ਜਾਂ ਸ਼ਾਰਟ ਟਰਮ ਮੈਮਰੀ ਹੋਵੇ, ਜਦੋਂ ਰੈਗੂਲਰਲੀ ਡਿਕਲਾਈਨ ਕਰਨੀ ਸ਼ੁਰੂ ਹੋ ਜਾਵੇ ਔਰ ਇਥੋਂ ਤੱਕ ਵੀ ਪਹੁੰਚ ਜਾਵੇ ਭਾਈ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਯਾਰ ਇਹ ਮੈਨੂੰ ਰੋਜ਼ ਮਿਲਦਾ ਹੈਗਾ ਤੇ ਮੈਨੂੰ ਇਹ ਨੀ ਪਤਾ ਵੀ ਇਹਨਾਂ ਦਾ ਨਾਂ ਕੀ ਹੈ, ਹਾਂਜੀ ਰੋਜ਼ ਰੇਡੀਓ ਤੇ ਮੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਪਰ ਯਾਰ ਨਾਂ ਨੀ ਪਤਾ ਮੈਨੂੰ, ਹਾਂਜੀ ਨਾਂ ਭੁੱਲ ਜਾਵੇ ਲਾਲ ਸਿੰਘ ਦਾ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਥਿਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਔਰ ਡਾਕਟਰ ਦੇ ਨਾਂ ਤੇ ਅਲਜ਼ਾਈਮਰ ਦਾ ਡਾਕਟਰ ਦਾ ਨਾਂ ਸੀ ਉਹਨਾਂ ਨੇ। ਇਹ ਗਰੁੱਪ ਆਫ ਸਿੰਪਟਮਸ ਹੈ, ਗਰੁੱਪ ਆਫ ਸਿੰਪਟਮਸ ਹੈਗਾ ਆ ਯਾਦਾਸ਼ਤ ਭੁੱਲਣ ਦਾ, ਸ਼ਾਰਟ ਟਰਮ ਮੈਮਰੀ ਦਾ, ਲੌਂਗ ਟਰਮ ਮੈਮਰੀ ਦਾ, ਔਰ ਉਸ ਤੋਂ ਬਾਅਦ ਇੱਕ ਦੂਸਰੀ ਹੋਰ ਬਿਮਾਰੀ ਜਿਹੜੀ ਇਹਦੇ ਨਾਲ ਰਲਦੀ ਰੁਲਦੀ ਉਹ ਵੀ ਡਾਕਟਰ ਦੇ ਨਾਂ ਤੇ ਰੱਖਿਆ ਗਿਆ, ਉਹਦਾ ਨਾਂ ਪਾਰਕਿੰਸਨ,
1: ਪਾਰਕਿੰਸਨ
0: ਦੇ ਨਾਂ ਤੇ ਇਹਦਾ ਰੱਖਿਆ ਗਿਆ, ਜਿਹਦਾ ਮਤਲਬ ਹੈ ਇਨਕੋਆਰਡੀਨੇਸ਼ਨ। ਜਦੋਂ ਤੁਹਾਡਾ ਦਿਮਾਗ ਤੇ ਤੁਹਾਡਾ ਸਰੀਰ ਆਪਸ ਵਿੱਚ ਕੋਆਪਰੇਟ ਨਾ ਕਰਨ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਇਨਕੋਆਰਡੀਨੇਸ਼ਨ। ਇੱਕ ਦੂਸਰੇ ਨਾਲ ਸੰਬੰਧ ਹੈ ਨੀ ਗਾ। ਮੈਂ ਐਗਜ਼ਾਮਪਲ ਦਿਆਂ ਕਿ ਬੱਚੇ ਆਏ ਆ, ਬੱਚਿਆਂ ਨੇ ਆਖਿਆ ਬਾਪੂ ਆਹ ਚਾਹ ਦਾ ਕੱਪ ਮੈਂ ਰੱਖ ਦਿੱਤਾ ਤੇਰਾ ਲੈ ਲਾ। ਬਾਪੂ ਨੇ ਕੋਸ਼ਿਸ਼ ਕੀਤੀ ਮੈਂ ਟੇਬਲ ਤੇ ਪਿਆ ਚਾਹ ਦਾ ਕੱਪ ਫੜ ਲਵਾਂ, ਉਹਨੇ ਤਾਂ ਫੜਨ ਦੀ ਕੋਸ਼ਿਸ਼ ਕੀਤੀ ਤੇ ਹੱਥ ਦੂਜੇ ਪਾਸੇ ਵੱਜ ਗਿਆ, ਚਾਹ ਡੁੱਲ ਗਈ। ਚਾਹ ਡੋਲ ਦਿੱਤੀ ਹੈ ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਬੁੱਢੇ ਹੋਏ ਨੀ ਨਾ ਹੁੰਦੇ, ਉਹਨਾਂ ਨੂੰ ਅਲਜ਼ਾਈਮਰ ਵਾਲੀ ਸਥਿਤੀ ਆਈ ਨਹੀਂ ਹੁੰਦੀ ਨਾ। ਉਸ ਵੇਲੇ ਇਹ ਉਹਦੀ ਅਸਮਰਥਤਾ ਹੁੰਦੀ ਹੈ ਤੇ ਜਦੋਂ ਅਸਮਰਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ। ਔਰ ਇਹ ਸਮਰਥਤਾ ਕਿਸੇ ਨੂੰ ਪਹਿਲਾਂ ਨਹੀਂ ਆ ਸਕਦੀ ਹੈ। ਹਾਂ, ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ ਜਿਵੇਂ ਕੋਰੀਆ ਵਗੈਰਾ, ਟ੍ਰੈਂਬਲਿੰਗ, ਹੱਥ ਕੰਬ ਰਹੇ ਨੇ, ਟ੍ਰੈਂਬਲਿੰਗ ਹੋ ਗਈ, ਇਹਨੂੰ ਕੋਰੀਆ ਕਹਿੰਦੇ ਆ। ਇਸੇ ਤਰ੍ਹਾਂ ਯਾਦਾਸ਼ਤ ਦੇ ਵਿੱਚ ਇੱਕ ਹੋਰ ਟਰਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ।
1: ਜੀ,
0: ਪੰਜ ਸੱਤ ਗੱਲਾਂ ਹੋ ਗਈਆਂ, ਘਰ ਵਾਲੇ ਨੇ ਆਖਿਆ ਵੀ ਯਾਰ ਜਦੋਂ ਜੋਬ ਤੋਂ ਆਏਗਾ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ, ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਇਆ, ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਅੱਗੇ ਘਰੇ ਪਹੁੰਚ ਗਏ। ਇਹਨੂੰ ਅਸੀਂ ਇਹ ਨੀ ਕਹਿੰਦੇ ਯਾਦਦਾਸ਼ਤ ਖਤਮ ਸੀਗੀ, ਇਹਨੂੰ ਅਸੀਂ ਇਹ ਕਹਿੰਦੇ ਆ ਐਬਸੈਂਟ ਮਾਈਂਡਡਨੈਸ, ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ। ਸੋ ਇਹ ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ, ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ 55-60 ਸਾਲ ਤੋਂ ਬਾਅਦ, ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨਹੀਂ ਰਹਿੰਦਾ ਯਾਰ, ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਐਂ ਕਰਨਾ ਹੈਗਾ, ਉਸ ਵੇਲੇ ਉਹਨੂੰ ਯਾਦ ਨਹੀਂ ਰਹਿੰਦਾ। ਠੀਕ ਆ, ਸੋ ਮੈਂ ਇਹਨਾਂ ਦੋ ਹਿੱਸਿਆਂ ਚ ਵੰਡ ਕੇ ਤੁਹਾਨੂੰ ਇਸ ਓਲਡ ਏਜ ਦਾ ਐਕਸਪਲੇਨੇਸ਼ਨ ਦਿੱਤਾ ਆ, ਕਿਉਂਕਿ ਉਹ ਗੱਲਾਂ ਸਾਰੀਆਂ ਯੰਗ ਏਜ ਵਿਚ ਵੀ ਆ ਸਕਦੀਆਂ ਨੇ ਤੇ ਓਲਡ ਏਜ ਵਿਚ ਵੀ ਆ ਸਕਦੀਆਂ ਨੇ, ਪਰ ਓਲਡ ਏਜ ਵਿਚ ਆਉਣ ਵਾਲੀਆਂ ਬਿਮਾਰੀਆਂ ਦਾ ਨਾਂ ਅਸੀਂ ਰੱਖ ਦਿੱਤਾ ਅਲਜ਼ਾਈਮਰ ਤੇ ਪਾਰਕਿੰਸਨ। ਅਲਜ਼ਾਈਮਰ ਜਿਹੜੀ ਹੈ ਮਾਨਸਿਕ ਪਰਿਸਥਿਤੀਆਂ ਨੂੰ ਡੀਲ ਕਰਦੀ ਆ, ਔਰ ਇਹ ਪਹੁੰਚਦੀ ਇਥੋਂ ਤੱਕ ਪਹੁੰਚ ਜਾਂਦੀ ਆ ਕਿ ਉਹਨੂੰ ਇਹ ਵੀ ਨਹੀਂ ਯਾਦ ਰਹਿੰਦਾ ਵੀ ਆ ਸਾਹਮਣੇ ਜਿਹੜਾ ਬੈਠਾ ਮੇਰਾ ਇਹਦੇ ਨਾਲ ਰਿਲੇਸ਼ਨ ਕੀ ਹੈ। ਮੇਰੇ ਕੋਲ ਕਈ ਤਰ੍ਹਾਂ ਪੇਸ਼ੈਂਟ ਇਸ ਤਰ੍ਹਾਂ ਦੇ ਲੈ ਕੇ ਆਉਂਦੇ ਨੇ, ਧੀ ਜਾਂ ਪੁੱਤਰ ਲੈ ਕੇ ਆਉਂਦੇ ਨੇ ਤੇ ਉਹਨੂੰ ਲੈ ਕੇ ਤੇ ਆਇਆ ਡਾਕਟਰ ਕੋਲੇ, ਲੇਕਿਨ ਉਸ ਨੂੰ ਇਹ ਯਾਦ ਨਹੀਂ ਵੀ ਇਹ ਮੇਰਾ ਕੀ ਲੱਗਦਾ ਹੈ, ਉਹਨੂੰ ਪੁੱਛੋ ਵੀ ਆ ਕੌਣ ਹੈ ਤੇਰਾ, ਉਹਨੂੰ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਅਲਜ਼ਾਈਮਰ ਦੇ ਹੋ ਜਾਂਦੇ ਨੇ ਅਲਟੀਮੇਟ। ਪਰ ਕਈ ਵਾਰਾਂ ਯੰਗ ਏਜ ਦੇ ਵਿੱਚ ਐਸਾ ਹੁੰਦਾ ਯਾਰ, ਆਫਿਸ ਰੋਜ਼ ਜਾਂਦੇ ਆ, ਬੰਦਾ ਰੋਜ਼ ਮਿਲਦਾ, ਪਤਾ ਨਹੀਂ ਨਾਂ ਕੀ ਸੀ ਇਹਦਾ, ਇਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਸੋ ਏਜ ਤੋਂ ਪਹਿਲਾਂ ਅਗਰ ਇਸ ਤਰ੍ਹਾਂ ਦੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਬੇਸ਼ਕ ਬ੍ਰੇਨ ਦੇ ਉਸੇ ਆਰਗਨ ਤੋਂ ਹੁੰਦੀ ਹੈ, ਉਸੇ ਫਰੰਟਲ ਲੋਬ ਤੋਂ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ, ਇਹ ਯੰਗ ਏਜ ਵਿੱਚ ਹੋ ਸਕਦੀ ਹੈ। ਪਰ ਜਿਹੜਾ ਅਲਜ਼ਾਈਮਰ ਵਾਲੀ ਕੰਡੀਸ਼ਨ ਹੈਗੀ ਹੈ, ਇਹ ਹੈਗੀ ਹੈ ਓਲਡ ਏਜ ਨਾਲ ਸੰਬੰਧਿਤ ਹੈਗੀ ਹੈ। ਸੋ ਜਦੋਂ ਓਲਡ ਏਜ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਮਾਨਸਿਕ ਤੌਰ ਤੇ ਹੋਣ ਵੀ ਸਾਹਮਣੇ ਬੈਠਾ ਆ, ਜਾਂ ਮੈਨੂੰ ਇਹਨੇ ਗੱਲ ਜਿਹੜੀ ਕਹੀ ਸੀ ਪਤਾ ਨੀ ਕੀ ਗੱਲ ਕਹੀ ਸੀ, ਜਾਂ ਪਤਾ ਨੀ ਮੈਂ ਗੱਲ ਕਰ ਰਿਹਾ ਤੇ ਕਿਹੜੀ ਗੱਲ ਕਰ ਰਿਹਾ ਯਾਦ ਭੁੱਲ ਗਿਆ, ਮੈਂ ਕੰਮ ਕੀ ਕਰ ਰਿਹਾ ਸੀਗਾ ਮੈਨੂੰ ਯਾਦ ਭੁੱਲ ਗਿਆ, ਗੱਲ ਕਰਦੇ ਕਰਦੇ ਭੁੱਲ ਗਿਆ। ਸੋ ਇਹ ਸਾਰੀਆਂ ਗੱਲਾਂ ਸਿਨੈਲਿਟੀ ਦੇ ਫੁੱਟ ਸਟੈਪ ਹਨ। ਫੁੱਟ ਸਟੈਪ ਦਾ ਮਤਲਬ ਆ ਵੀ ਤੁਸੀਂ ਉਸ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ
2: ਉੱਧਰ ਨੂੰ,
0: ਹਾਂਜੀ ਉੱਧਰ ਨੂੰ ਤੁਰ ਪਏ ਹੋ, ਇਹਨੂੰ ਤੁਸੀਂ ਰੋਕ ਵੀ ਸਕਦੇ ਹੋ ਪਰ ਉਮਰ ਦੇ ਹਿਸਾਬ ਤੇ। ਜੇ ਔਜਾ ਸਿੰਘ ਹੋਰਾਂ ਉਹਨੂੰ 114 ਸਾਲ ਤੱਕ ਰੋਕੀ ਰੱਖਿਆ ਤੇ ਉਹਨਾਂ ਦੀ ਐਕਸਰਸਾਈਜ਼ ਤਾਂ ਹੋਰ ਸਾਰੀ ਗੱਲ ਨਾਲ ਸੰਬੰਧਿਤ ਹੈਗੀ ਗੱਲ, ਪਰ ਆਮ ਤੌਰ ਤੇ ਵੀ ਬੰਦੇ ਜਿਹੜੇ ਨੇ ਅਗਰ ਨਾਰਮਲ ਐਕਸਰਸਾਈਜ਼ ਕਰਦੇ ਰਹਿਣ ਨਾਰਮਲ ਸੈੱਲਾਂ ਦੇ ਵਿੱਚ। ਅੱਛਾ, ਹੁਣ ਐਕਸਰਸਾਈਜ਼ ਦਾ ਵੀ ਇੱਕ ਐਕਸਪਲੇਨੇਸ਼ਨ ਹੈ ਕੀਮਾ ਸਾਹਿਬ, ਅਸੀਂ ਕਹਿੰਦੇ ਹਾਂ ਵੀ ਟੈਡ ਮਿਲ ਤੇ ਚੜ ਗਏ ਤੇ ਪਸੀਨੇ ਪਸੀਨੀ ਕਰ ਲਿਆ ਸੀ ਆਪਣੇ ਆਪ ਨੂੰ, ਪਰ ਉਹਨੇ ਵੀ ਉਹੀ ਕੰਮ ਕੀਤਾ ਕਿ ਤੁਹਾਡੇ ਸੈੱਲਾਂ ਦੇ ਵਿੱਚੋਂ ਗੈਸਿਸ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਤੇ ਆਕਸੀਜਨ ਦਾ ਪ੍ਰਵਾਹ ਚਲਾਇਆ। ਜਿੰਨੀ ਜਿੰਨੀ ਆਕਸੀਜਨ ਜ਼ਿਆਦਾ ਹੋਏਗੀ, ਜਿੰਨੀ ਖੁਰਾਕ ਤੁਹਾਡੇ ਅੰਦਰ ਹੋਏਗੀ, ਉਹਦੀ ਅੱਗ ਪੂਰੀ ਬਲੇਗੀ, ਐਨਰਜੀ ਪੂਰੀ ਜਾਏਗੀ। ਇਹਦੇ ਹੋਰ ਵੀ ਕਈ ਤਰੀਕਾਕਾਰ ਹੈਗੇ ਨੇ ਜਿਹਦੇ ਰਾਹੀਂ ਤੁਸੀਂ ਆਪਣੀ ਐਨਰਜੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਜ਼ਰੂਰੀ ਨਹੀਂ ਕਿ ਟ੍ਰੈਡਮਿਲ ਤੇ ਚੜ ਕੇ ਜਾਂ ਫੌਜਾ ਸਿੰਘ ਤਰ੍ਹਾਂ ਮੈਰਾਥਨ ਦੌੜੋ ਤੇ ਤਾਂ ਹੀ ਐਸਾ ਕੁਛ ਹੋਣਾ ਆ, ਹੋਰ ਵੀ ਬਹੁਤ ਸਾਰੇ ਤਰੀਕਾਕਾਰ ਹੈਗੇ ਨੇ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ, ਯੰਗ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਬੁਢਾਪੇ ਦੇ ਵਿੱਚ ਵੀ ਸਾਰੇ ਅੰਗ ਸਾਡੇ ਨਾਰਮਲ ਕੰਮ ਕਰਦੇ ਰਹਿਣ, ਐਸਾ ਅਸੀਂ ਕਰ ਸਕਦੇ ਹਾਂ ਜਿਹੜੀਆਂ ਨਾਰਮਲ ਐਕਸਰਸਾਈਜ਼ਾਂ ਨੇ ਜਿਹਦੇ ਰਾਹੀਂ ਸਾਡੇ ਹਰੇਕ ਅੰਗ ਦੇ ਵਿੱਚ ਆਕਸੀਡੇਸ਼ਨ ਹੋਵੇ ਤੇ ਅਸੀਂ ਬੁਢਾਪੇ ਨੂੰ ਰੋਕ ਸਕਦੇ ਹਾਂ, ਬੁਢਾਪੇ ਨੂੰ ਸਲੋ ਡਾਊਨ ਕਰ ਸਕਦੇ ਹਾਂ। ਜਦੋਂ ਅਸੀਂ ਸਲੋ ਡਾਊਨ ਦੀ ਗੱਲ ਕਰਾਂਗੇ ਉਹਦਾ ਮਤਲਬ ਇਹ ਆ ਵੀ ਅਸੀਂ ਅਲਜ਼ਾਈਮਰ ਵੀ ਰੋਕ ਸਕਦੇ ਹਾਂ। ਹੁਣ ਅਲਜ਼ਾਈਮਰ ਕਿਵੇਂ ਰੋਕੀ ਜਾਊਗੀ, ਜਦੋਂ ਤੁਸੀਂ ਹਮੇਸ਼ਾ ਹੀ ਦਿਮਾਗ ਨੂੰ ਇਮਤਿਹਾਨ ਵਿਚ ਪਾਈ ਰੱਖੋਗੇ ਇਲਜ਼ਾਮੀਅਤ ਲੁਕ ਜਾਏਗਾ ਚੀਮਾ ਸਾਹਿਬ। ਹੁਣ ਆਪਾਂ ਇੰਨਾ ਕੁਛ ਯਾਦ ਕਰਦੇ ਪਏ ਨਾ, ਅਸੀਂ ਸੋਚਦੇ ਪਏ ਨਾ, ਸਾਰੀਆਂ ਗੱਲਾਂ ਕਰਦੇ ਪਏ ਨਾ, ਇਹ ਕਿੱਥੋਂ ਆ ਰਹੀਆਂ? ਬ੍ਰੇਨ ਦੇ ਫਰੰਟਲ ਲੋਬ ਤੋਂ ਆ ਰਹੀਆਂ ਜੀ। ਜੇ ਅਸੀਂ ਇਸ ਨੂੰ ਇਸੇ ਤਰ੍ਹਾਂ ਐਕਟਿਵ ਰੱਖੀਏ, ਛੱਡਦੇ ਛੱਡੋ ਕਾਲਾ ਯਾਰ, ਕੀ ਰਹਿਣਾ, ਰੋਟੀ ਖਾਧੀ, ਨੀਂਦ ਲਈ, ਬੱਚੀ ਕਿਹੜੀ ਜ਼ਿੰਦਗੀ ਹੈ, ਤੇ ਆਟੋਮੈਟਿਕਲੀ ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਏਗਾ। ਪਰ ਜਿੰਨਾ ਤੁਸੀਂ ਵੱਧ ਦਿਮਾਗ ਨੂੰ ਇਸਤੇਮਾਲ ਕਰਦੇ ਰਹੋਗੇ ਨਾ, ਇਹ ਦਿਮਾਗ ਦੀ ਐਕਸਰਸਾਈਜ਼ ਆ, ਇਹਦੇ ਨਾਲ ਦਿਮਾਗ ਨੂੰ ਆਕਸੀਜਨ ਮਿਲ ਰਹੀ ਹੈਗੀ ਹੈ। ਜਿਸ ਜਿਸ ਅੰਗ ਨੂੰ ਤੁਸੀਂ ਵਰਤੋਗੇ, ਉਸ ਉਸ ਅੰਗ ਦੇ ਸੈੱਲ ਜਿਹੜੇ ਨੇ ਐਕਟਿਵ ਹੋਣਗੇ, ਆਪਣੀ ਆਕਸੀਜਨ ਤੇ ਆਪਣੀ ਖੁਰਾਕ ਨਾਰਮਲ ਰਹਿਣਗੇ, ਤੇ ਫਿਰ ਉਹਨਾਂ ਚ ਸਨੈਲਿਟੀ ਦਾ ਫੈਕਟਰ ਰੁਕ ਜਾਏਗਾ, ਡਿਲੇ ਹੋ ਜਾਏਗਾ। ਪਰ ਜੇ ਤੁਸੀਂ ਢੇਰੀ ਢਾ ਦਿੱਤੀ ਤੇ ਅਲਟੀਮੇਟ ਮੈਂਟਲੀ ਵੀ ਤੇ ਅਲਟੀਮੇਟ ਫਿਜ਼ੀਕਲੀ, ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿਚ ਬੁੱਢੇ ਤੁਸੀਂ ਦੇਖੇ ਹੋਣੇ, 40-50 ਸਾਲ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਸੀ। ਹੁਣ ਮੁੰਡੇ ਹਲ ਹੁਲ ਪਾਉਣਗੇ, ਆਪੇ ਕਰਦੇ ਕਰਾਉਂਦੇ, ਛੱਡੋ ਖੜਾ ਸੀ, ਹੁਣ ਕੀ ਕਰਨਾ ਹੈਗਾ, ਇਹ ਇੱਕ ਰੁਟੀਨ ਹੀ ਸੀਗਾ। ਹਾਂਜੀ, ਤੇ ਅੱਜ ਦੇ ਹਾਲਾਤ ਵਿਚ ਜੇ ਅਸੀਂ ਇਸ ਸਰੀਰ ਨੂੰ ਐਕਟਿਵ ਰੱਖਿਆ ਹੋਵੇ, ਤੇ ਫਿਰ ਇਸੇ ਕਰਕੇ ਐਕਸ਼ਨ ਆ ਗਿਆ, ਤਾਂ ਹੀ ਤਾਂ ਕਿਹਾ ਨਾ ਅਸੀਂ, ਕਿੱਥੇ ਅਸੀਂ 58 ਤੋਂ ਚੱਲੇ ਆ, 65 ਤੇ ਪਹੁੰਚੇ, 65 ਤੋਂ 75 ਤੇ ਆ ਗਏ, 75 ਤੋਂ ਹੁਣ 80 ਤੇ ਆ ਗਏ, ਕਹਿੰਦੇ ਜੀ ਨਹੀਂ ਬੁਢਾਪਾ ਤੇ ਅਸੀਂ 80 ਤੇ ਤਸਲੀਮ ਕਰਾਂਗੇ। ਕਿਉਂਕਿ ਸਾਡੇ ਕੋਲ ਆ ਕੰਪਿਊਟਰ ਆ ਗਿਆ ਨਾ, ਇਸ ਕੰਪਿਊਟਰ ਨੇ ਸਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦਿੱਤਾ ਆ ਕਿ ਭਾਵੇਂ ਕਿ ਅਸੀਂ ਕਹਿੰਦੇ ਅਸੀਂ ਤਾਂ ਭਾੜੇ ਕਰਦੇ ਸੀਗੇ ਜੀ, ਅਸੀਂ ਤਾਂ ਕੈਲਕੂਲੇਸ਼ਨ ਮਿੰਟੋ ਮਿੰਟੀ ਕਰ ਦਿੰਦੇ ਸਾਂ, ਹੈਂ, ਆਉਣੇ ਦਾ ਪੌਣੇ ਦਾ ਨੌਣੇ ਦਾ ਸਾਰੇ ਭਾੜੇ ਸਾਨੂੰ ਯਾਦ ਹੈਗੇ ਸੀ, ਜੋੜੇ ਦਾ ਭਾੜਾ ਸਾਨੂੰ ਯਾਦ ਹੈਗਾ ਸੀਗਾ, ਅਸੀਂ ਤੋਂ ਪੜ੍ਹ ਕੇ ਆਏ। ਪਰ ਉਹ ਵੀ ਇੱਕ ਦਿਮਾਗ ਦੀ ਕਸਰਤ ਸੀ। ਲੇਕਿਨ ਜੇ ਤੁਸੀਂ ਕੰਪਿਊਟਰ ਨੂੰ ਵੇਖਦੇ ਹੋ ਤੇ ਇਹਦੀਆਂ ਸਾਰੀਆਂ ਕਮਾਂਡ ਨੂੰ ਪੜ੍ਹਦੇ ਕਰਦੇ ਹੋ ਨਾ, ਇਹ ਦਿਮਾਗ ਦੀ ਉਸ ਤੋਂ ਵੀ ਵੱਡੀ ਐਕਸਰਸਾਈਜ਼ ਹੈਗੀ ਹੈ। ਇਹਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਅਲਜ਼ਾਈਮਰ ਵਾਲਾ ਆਉਣ ਵਾਲਾ ਸਿਮਟਮ ਜਿਹੜਾ ਆ ਉਹ ਡਿਲੇ ਹੈ। ਜਿੰਨੇ ਵੀ ਸਾਡੇ ਬਜ਼ੁਰਗ ਸੱਜਣ ਉਮਰ ਵਿਚ ਹੋ ਰਹੇ ਨੇ, ਜਿਹੜੇ ਕੰਪਿਊਟਰ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਦੇ ਵਿਚ ਅਲਜ਼ਾਈਮਰ ਡਿਲੇ ਹੈ। ਪਰ ਇੱਕ ਪ੍ਰੋਬਲਮ ਹੋਰ ਵੱਧ ਗਈ, ਜਿਹੜੇ ਲੋਕ ਕੰਪਿਊਟਰ ਤੇ ਹੀ ਬੈਠੇ ਰਹਿੰਦੇ ਨੇ ਉਹਨਾਂ ਚ ਪਰਟੈਂਸ਼ਨ ਵੱਧ ਗਈ ਆ, ਐਕਸਰਸਾਈਜ਼ ਘੱਟ ਗਈ ਹੈ। ਦੋਹਾਂ ਦਾ ਪੈਰਲ ਬਣਾ ਕੇ ਰੱਖੋਗੇ ਤੇ ਸੈਨੈਲਿਟੀ ਡਿਲੇ ਹੋ ਜਾਏਗੀ। ਜੇ ਦੋਨਾਂ ਦਾ ਆਪਣਾ ਤਵਾਜ਼ਨ ਨਹੀਂ ਬਣਾ ਕੇ ਰੱਖਿਆ, ਤੇ ਫਿਰ ਕੋਈ ਨਾ ਕੋਈ ਸਾਈਨ ਐਂਡ ਸਿੰਪਟਮ ਤੇ ਆਉਣਗੇ, ਜਿੱਥੋਂ ਅਸੀਂ ਆਖਾਂਗੇ ਵੀ ਲਾਲ ਸਿੰਘ ਜੀ ਹੁਣ ਤੁਸੀਂ ਬੁੱਢੇ ਹੋ ਗਏ। ਹਾਂਜੀ, ਸੋ ਯਾਦਾਸ਼ਤ ਵੀ ਤੇ ਤੁਹਾਡਾ ਫਿਜ਼ੀਕਲ ਕੋਆਪਰੇਸ਼ਨ, ਇਹਨਾਂ ਦੋਹਾਂ ਦਾ ਕੋਆਪਰੇਸ਼ਨ ਜਦ ਤੱਕ ਮੇਨਟੇਨ ਰਹੇਗਾ, ਤਦ ਤੱਕ ਤੁਸੀਂ ਜਵਾਨ ਹੀ ਹੋ। ਤੇ ਜਦੋਂ ਸਮਝੋ ਕਿ ਮੇਰਾ ਮਾਨਸਿਕ ਤੇ ਮੇਰਾ ਫਿਜ਼ੀਕਲ ਤਵਾਜ਼ਨ ਖਤਮ ਹੋ ਰਿਹਾ ਆ, ਰਿਲੇਸ਼ਨ ਖਤਮ ਹੋ ਰਿਹਾ ਆ, ਇਨਕੋਆਰਡੀਨੇਸ਼ਨ ਹੋ ਰਹੀ ਹੈ, ਤੇ ਤੁਸੀਂ ਸਮਝੋ ਵੀ ਤੁਸੀਂ ਬੁਢਾਪੇ ਵਾਲੇ ਪਾਸੇ ਵੱਧ ਰਹੇ। ਠੀਕ ਹੈ ਜੀ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਉਹਦੇ ਚ ਰਹਿ ਗਈ ਬਾਕੀ ਕੋਈ?
2: ਹੱਲ ਹੋ ਗਿਆ ਜੀ, ਪਰ ਹੁਣ ਮਸਲਾ ਇਸ ਗੱਲ ਦਾ ਕਿ ਮੇਰੇ ਅੰਦਰ ਸਵਾਲ ਹੋਰ ਪੈਦਾ ਹੋ ਗਿਆ ਇੱਕ ਨਵਾਂ।
0: ਹਾਂਜੀ,
2: ਉਹ ਇਹ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਉਹ ਥੋੜਾ ਜਿਹਾ 5-10 ਦਿਨ ਦਾ ਜਾਂ 15 ਦਿਨ ਦਾ ਲਾ ਲਓ, ਤੇ ਫਿਰ ਉਹ ਕਿਸੇ ਚੀਜ਼ ਨੂੰ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਹੱਥ ਉਹਦਾ ਉਹਨੂੰ ਫੜਦਾ ਨਹੀਂ, ਤੇ ਫਿਰ ਉਹ ਰੋ ਪੈਂਦਾ, ਤੇ ਉਦੋਂ ਵੀ ਜਿਹੜੀ ਪ੍ਰੋਬਲਮ ਹੈ, ਉਦੋਂ ਵੀ ਜਿਹੜੀ ਇਨਕੋਆਰਡੀਨੇਸ਼ਨ ਹੁੰਦੀ ਹੈ ਨਾ, ਉਹਦਾ ਦਬਾਅ ਚੜਦਾ ਤੇ ਜੋ ਉਹਨੂੰ
0: ਫੜਦਾ ਨਹੀਂ, ਉਹ ਇਨਕੋਆਰਡੀਨੇਸ਼ਨ ਨਹੀਂ ਹੈਗੀ, ਇਨਕੋਆਰਡੀਨੇਸ਼ਨ ਨਹੀਂ ਹੈਗੀ, ਬਲਕਿ ਉਹ ਉਹਦੀ ਅਪਰੋਚ ਤੋਂ ਬਾਹਰ ਦੀ ਗੱਲ ਹੈਗੀ। ਉਮਰ ਦੇ ਮੁਤਾਬਕ ਸਾਡੀ ਡਿਫਰੈਂਟ ਅਪਰੋਚ ਹੁੰਦੀ ਹੈ ਨਾ, ਸੋ ਉਸ ਬੱਚੇ ਦੀ ਉਹ ਮਾਂ ਦੇ ਪੇਟ ਵਿੱਚ ਸੀਗਾ, ਦੌੜ ਭੱਜ ਕਰ ਰਿਹਾ ਸੀ, ਲੱਤਾਂ ਬਾਹਾਂ ਮਾਰ ਰਿਹਾ ਸੀ, ਬੜਾ ਖੁਸ਼ ਸੀਗਾ, ਹਾਂਜੀ, ਬੜੀ ਬਣਾਈ ਖੁਰਾਕ ਮਾਂ ਦੇ ਰਹੀ ਸੀਗੀ, ਹੁਣ ਸਾਰੀ ਖੁਰਾਕ ਹੀ ਬਦਲ ਗਈ ਉਹਨੂੰ, ਔਰ ਉਸ ਖੁਰਾਕ ਨੂੰ ਉਹਦੇ ਵਿੱਚੋਂ ਉਹਨੂੰ ਖੂਨ ਬਣਾਉਣਾ ਪੈ ਰਿਹਾ, ਅੱਗੇ ਮਾਂ ਬਣਾ ਬਣਾ ਖੂਨ ਦੇ ਰਹੀ ਸੀ, ਬੜਾ ਯਾਦ ਸੀਗਾ, ਹੁਣ ਜਦੋਂ ਬਾਹਰ ਉਹ ਆ ਗਿਆ ਤੇ ਉਸ ਵੇਲੇ ਉਹ ਉਹਦੀ ਸਮਰੱਥਾ ਨਹੀਂ ਹੈਗੀ, ਹੁਣ ਹੌਲੀ ਹੌਲੀ ਉਹ ਲੱਤਾਂ ਬਾਹਾਂ ਮਾਰਦਾ ਹੈ ਤੇ ਉਹ ਸਮਰੱਥਾ ਗੇਨ ਕਰਦਾ। ਦੂਸਰੀ ਗੱਲ ਤੁਸੀਂ ਰੋਣ ਦੀ ਗੱਲ ਕਹੀ, ਉਹਦੇ ਕੋਲ ਬੋਲੀ ਇਹੀ ਹੈ, ਬੋਲੀ ਹੁਣ ਚੀਨੀਆਂ ਦਾ ਬੱਚਾ ਚੀਨੀ ਸਿੱਖ ਜਾਂਦਾ, ਪੰਜਾਬੀਆਂ ਦਾ ਬੱਚਾ ਪੰਜਾਬੀ ਸਿੱਖ ਜਾਂਦਾ, ਆਟੋਮੈਟਿਕਲੀ ਉਹ ਬੋਲੀ ਜਿਹੜੀ ਜਾਣੀ ਸ਼ੁਰੂ ਹੋ ਜਾਂਦੀ। ਕਿਵੇਂ ਆਉਂਦੀ ਹੈ? ਅਸੀਂ ਸਿੱਖਦੇ ਹਾਂ
2: ਜੀ,
0: ਜਿਵੇਂ ਜਿਵੇਂ ਮਾਂ ਬੋਲਦੀ, ਜਿਵੇਂ ਜਿਵੇਂ ਪਿਓ ਬੋਲਦਾ, ਜਿਵੇਂ ਨਜ਼ਦੀਕੀ ਬੋਲਦੇ, ਜਦੋਂ ਬੱਚਾ ਜੰਮਦਾ, ਇਹ ਸਾਡਾ ਇਨਕੋਆਰਡੀਨੇਸ਼ਨ ਆ ਕਿ ਦਿਮਾਗ ਇਹ ਗੱਲਾਂ ਪ੍ਰਜ਼ਰਵ ਕਰ ਰਿਹਾ ਹੈਗਾ, ਦਿਮਾਗ ਇਹ ਗੱਲਾਂ ਲਰਨ ਕਰ ਰਿਹਾ ਹੈਗਾ, ਉਹਦੇ ਮੁਤਾਬਕ ਸਰੀਰ ਕੋਆਪਰੇਟ ਕਰ ਰਿਹਾ ਹੈਗਾ ਆ। ਮਾਂ ਦੇ ਦੁੱਧ ਨੂੰ ਹੱਥ ਪਾਉਂਦਾ ਬੱਚਾ ਔਰ ਦੁੱਧ ਪੀਣਾ ਸ਼ੁਰੂ ਕਰ ਦਿੰਦਾ, ਇਹ ਕੋਆਰਡੀਨੇਸ਼ਨ ਹੈਗਾ ਆ, ਕੋਆਰਡੀਨੇਸ਼ਨ ਉਹਨਾਂ ਦਾ ਡਿਵੈਲਪ ਹੋ ਰਿਹਾ। ਅਲਟੀਮੇਟ ਇਹ ਜਿਆਦਾ ਡਿਵੈਲਪ ਹੁੰਦਾ ਜਾਏਗਾ ਕਿ ਉਹਨਾਂ ਦੀ ਐਕਸਰਸਾਈਜ਼ ਰੋਣ ਦਾ ਬੱਚੇ ਦੇ ਰੋਣ ਦਾ ਭਾਵ ਹਮੇਸ਼ਾ ਦਰਦ ਨਹੀਂ ਹੈਗਾ ਹਨੇਰੇ ਤਕਲੀਫ ਨਹੀਂ ਹੈਗਾ ਕਿਉਂਕਿ ਉਹਦੀ ਬੋਲੀ ਹੋਈ ਹੈ
2: ਜੀ
0: ਠੀਕ ਹੈ ਜੀ
2: ਜੀ ਬਿਲਕੁਲ
0: ਹੋਰ ਕੋਈ ਗੱਲ ਇਸ ਸੰਬੰਧ ਚ ਕੋਈ ਸਵਾਲ
2: ਨਹੀਂ ਇਸ ਸੰਬੰਧ ਚ ਨਹੀਂ ਸਵਾਲ ਹੈ
0: ਚਲੋ ਠੀਕ ਹੈ ਹੁਣ ਆਪਾਂ ਇਸ ਗੱਲ ਤੇ ਆ ਗਏ ਸੀ ਕੱਲ ਅੰਗਰੇਜ਼ੀ ਦਾ ਸੀਗਾ ਟਾਈਮ ਕੱਲ ਅੰਗਰੇਜ਼ੀ ਦੇ ਟਾਈਮ ਦੇ ਵਿਚ ਵੀ ਮੈਂ ਉਹ ਸਾਰੀਆਂ ਗੱਲਾਂ ਦੁਹਰਾਈਆਂ ਸੀਗੀਆਂ ਕਿ ਇੱਕ ਸੈੱਲ ਦੇ ਵਿਚ ਕੀ ਹੁੰਦਾ ਕੱਲ ਤਕਰੀਬਨ 52 ਲੋਕ ਲਗਾਤਾਰ ਸੁਣ ਰਹੇ ਸੀ ਆਲ ਓਵਰ ਵਰਲਡ 52 ਲੋਕਾਂ ਦੀ ਗਿਣਤੀ ਸੀ ਜਿਹੜੇ ਸੁਣ ਰਹੇ ਸੀ ਕਿ ਇੱਕ ਸੈੱਲ ਦੇ ਵਿਚ ਹੈ ਕੀ ਔਰ ਉਹਨਾਂ ਦਾ ਕੰਮ ਕੀ ਹੈਗਾ ਆ ਔਰ ਤੁਹਾਡੇ ਵੀ ਸੰਬੰਧ ਦੇ ਵਿਚ ਜਦੋਂ ਪਹਿਲਾ ਪ੍ਰੋਗਰਾਮ ਹੋ ਚੁੱਕਿਆ ਸੀ ਉਹਦੇ ਵਿਚ ਮੈਂ ਇਹ ਦੱਸਿਆ ਸੀਗਾ ਕਿ ਸੈੱਲ ਮੈਂਬਰੇਨ ਤੇ ਹੋਰ ਸਾਰੇ ਆਰਗੇਨਸ ਇਹਦੇ ਵਿਚ ਕਿਹੜੇ ਕਿਹੜੇ ਨੇ ਤੇ ਉਹਨਾਂ ਦਾ ਕੰਮ ਕੀ ਹੈਗਾ ਇਹ ਗੱਲ ਆਪਣੇ ਪਹਿਲੇ ਲੈਕਚਰ ਦੇ ਵਿਚ ਹੋ ਚੁੱਕੀ ਸੀ
2: ਜੀ
0: ਹੁਣ ਆਪਾਂ ਫਿਰ ਇਸ ਗੱਲ ਦੇ ਉੱਤੇ ਪਹੁੰਚ ਗਏ ਬਈ ਠੀਕ ਆ ਕੰਮ ਤਾਂ ਸਾਰਿਆਂ ਦਾ ਸਾਨੂੰ ਪਤਾ ਲੱਗ ਗਿਆ ਹੁਣ ਇਹਨਾਂ ਦੇ ਵਿਚ ਜਿਹੜੀਆਂ ਬਿਮਾਰੀਆਂ ਕਹਿ ਰਹੇ ਹਾਂ ਅਸੀਂ ਬਈ ਬਿਮਾਰੀਆਂ ਬਾਹਰ ਸਾਡੇ ਸਰੀਰ ਤੇ ਜਿਹੜੀਆਂ ਪ੍ਰਦਰਸ਼ਿਤ ਹੁੰਦੀਆਂ ਨੇ ਇਹਨਾਂ ਦਾ ਹੋਰ ਫੈਕਟਰ ਰੂਟ ਜਿਹੜੀ ਹੈਗੀ ਹੈ ਰੂਟ ਤਾਂ ਸੈੱਲ ਹੀ ਹੋਇਆ ਨਾ ਫਿਰ ਸੈੱਲ ਤੋਂ ਸੈੱਲ ਹੋਣੇ ਸ਼ੁਰੂ ਹੋ ਗਏ ਤੇ ਸਾਨੂੰ ਇਹ ਪਤਾ ਲੱਗਾ ਇੱਕ ਆਰਗਨ ਖਰਾਬ ਹੋ ਗਿਆ ਇੱਕ ਆਰਗਨ ਦਾ ਕੰਮ ਨਾਰਮਲ ਨਹੀਂ ਰਿਹਾ ਆਰਗਨ ਦਾ ਕੰਮ ਨਹੀਂ ਰਿਹਾ ਤੇ ਸਿਸਟਮ ਦਾ ਕੰਮ ਠੀਕ ਨਹੀਂ ਹੋਇਆ ਸਿਸਟਮ ਦਾ ਕੰਮ ਠੀਕ ਨਹੀਂ ਹੋਇਆ ਤੇ ਦੂਜੇ ਸਿਸਟਮਾਂ ਦੇ ਵਿਚ ਵੀ ਖਰਾਬੀ ਪੈਦਾ ਕਰਨੀ ਹੈਗੀ ਹੈ ਜਿਵੇਂ ਇੰਡਾਈਜੇਸ਼ਨ ਵਾਧਾ ਨਹੀਂ ਹੋ ਜਾਵੇ ਤੇ ਹੋਰ ਬਹੁਤ ਸਾਰੇ ਦਿਮਾਗ ਕੰਮ ਨਹੀਂ ਕਰਦਾ ਯਾਰ ਬੜਾ ਬੋਝਲ ਜਿਹਾ ਹੋ ਗਿਆ ਬੜੀ ਤਕਲੀਫ ਹੋ ਗਈ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਭਾਵ ਸਾਰੇ ਸਿਸਟਮ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੇ ਨੇ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਸੀ ਭਾਈ ਜੇ ਅਸੀਂ ਸੈੱਲ ਮੈਂਬਰੇਨ ਦੀ ਗੱਲ ਕਰੀ ਹੈਗੀ ਆ ਤੇ ਜੇ ਸੈੱਲ ਮੈਂਬਰੇਨ ਦਾ ਕੰਮ ਕੀ ਸੀਗਾ ਇਹ ਇੱਕ ਤਰ੍ਹਾਂ ਦਾ ਸਾਡਾ ਸਿਲੈਕਟਿਵ ਟਾਈਪ ਦਾ ਟਰਾਂਸਪੋਰਟਰ ਸੀਗਾ ਭਾਵ ਕਸਟਮ ਡਿਪਾਰਟਮੈਂਟ ਸੀਗਾ ਇਹ ਅਸੀਂ ਗੱਲ ਕਰ ਲਈ ਸੀ ਭਾਈ ਕਸਟਮ ਡਿਪਾਰਟਮੈਂਟ ਆ ਕਿ ਕਿਸੇ ਦੂਸਰੇ ਦੇਸ਼ ਚੋਂ ਕੋਈ ਹੋਰ ਚੀਜ਼ ਸਾਡੇ ਦੇਸ਼ ਚ ਆਉਣੀ ਹੋਵੇ ਤੇ ਕਸਟਮ ਦੇ ਵਿਚੋਂ ਲੰਘ ਕੇ ਆਉਣੀ ਹੈ ਕਿਹੜੀ ਚੀਜ਼ ਉਹਨੇ ਇਸ ਦੇਸ਼ ਚ ਆਉਣ ਦੇਣੀ ਹੈ ਤੇ ਕਿਹੜੀ ਚੀਜ਼ ਉਸ ਦੇਸ਼ ਵਿਚ ਨਹੀਂ ਆਉਣ ਦੇਣੀ ਇਹਦੇ ਉੱਪਰ ਡਿਪੈਂਡ ਕਰਦਾ ਹੈਗਾ ਔਰ ਇਹ ਬਾਕੀ ਖਾਸੀਅਤਾਂ ਵੀ ਇਹ ਫਲੈਕਸੀਬਲ ਹੁੰਦਾ ਆ ਔਰ ਇਹ ਪਰਮੀਏਬਿਲਿਟੀ ਦੇ ਮੁਤਾਬਕ ਕੰਮ ਕਰਦਾ ਆ ਇਹ ਸਾਰੀਆਂ ਗੱਲਾਂ ਅਸੀਂ ਕਰ ਲਈਆਂ ਸੀ ਇਹ ਨਾਰਮਲ ਚੱਲਣ ਸੀ ਇਹਦਾ ਹੁਣ ਅਸੀਂ ਕਰਦੇ ਹਾਂ ਬਿਮਾਰੀ ਦੀ ਗੱਲ ਜੇ ਕਸਟਮ ਡਿਪਾਰਟਮੈਂਟ ਉੱਥੇ ਨਾ ਆਵੇ ਤੇ ਜਿਹੜਾ ਮਰਜ਼ੀ ਡਰੱਗ ਲਈ ਆਵੇ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਲਈ ਆਵੇ ਇਹ ਸੈੱਲ ਦੇ ਅੰਦਰ ਚਲਾ ਜਾਊਗਾ ਖਰਾਬੀਆਂ ਪੈਦਾ ਕਰੇਗਾ ਔਰ ਖਰਾਬੀਆਂ ਪੈਦਾ ਕਰਨ ਦਾ ਮਤਲਬ ਕੀ ਆ ਸਭ ਤੋਂ ਪਹਿਲਾਂ ਸਾਡੀ ਉਹ ਉਸ ਫੋਰਸ ਨੂੰ ਅਟੈਕ ਕਰੇਗਾ ਜਿਹਦਾ ਉਹਨੂੰ ਦਿਸਦਾ ਹੋਵੇ ਵੀ ਖਤਰਾ ਇਹ ਸਾਡਾ ਮੁਕਾਬਲਾ ਕਰੇਗੀ ਇਹ ਆਮ ਸਧਾਰਨ ਜੀ ਗੱਲ ਆ ਕਿ ਅਸੀਂ ਕਿਸੇ ਦੇ ਥਾਂ ਤੇ ਕਬਜ਼ਾ ਕਰਨੇ ਆ ਤੇ ਇੱਕ ਹੋਰ ਐਗਜ਼ਾਮਪਲ ਮੈਂ ਚੀਮਾ ਸਾਹਿਬ ਦੇ ਰਿਹਾ ਤੇ ਅਸੀਂ ਕਿਸੇ ਦੇ ਘਰ ਚੋਰੀ ਕਰਨ ਕੋਈ ਚਲਾ ਜਾਵੇ ਨਾ ਸਭ ਤੋਂ ਪਹਿਲਾਂ ਉਹਦੇ ਕੁੱਤੇ ਨੂੰ ਸੰਭਾਲਦਾ ਉਹਨੂੰ ਕੋਈ ਨਾ ਕੋਈ ਚੀਜ਼ ਹੱਡੀ ਪਾਉਂਦਾ ਵੀ ਇਹ ਆਪਣੇ ਧਿਆਨੇ ਲਗਾ ਰਹੇ ਨੇ ਇਹਨੇ ਹੀ ਭੌਂਕਣਾ ਤੇ ਇਹਨੇ ਜਾਗ ਜਾਣਾ
2: ਬਿਲਕੁਲ
0: ਇਸੇ ਤਰ੍ਹਾਂ ਹੀ ਇਹ ਜਿਹੜਾ ਸੈੱਲ ਮੈਂਬਰ ਹੈ ਨਾ ਜਦੋਂ ਇਹਦੇ ਵਿਚੋਂ ਕੋਈ ਵੀ ਚੀਜ਼ ਐਂਟਰ ਹੋ ਗਈ ਅੰਦਰ ਤੇ ਸਭ ਤੋਂ ਪਹਿਲਾਂ ਇਹਨੇ ਸੈੱਲ ਦਾ ਨੁਕਸਾਨ ਕਰਨਾ ਸ਼ੁਰੂ ਕਰਨਾ ਆ ਜਿੱਥੋਂ ਇਹਨੂੰ ਐਨਰਜੀ ਮਿਲਦੀ ਹੈ ਜਾਂ ਜਿੱਥੋਂ ਸਾਨੂੰ ਖਰਾਬੀ ਪੈਦਾ ਹੋਊਗੀ ਉਹ ਹੈਗਾ ਹੈਮੋਗਲੋਬਿਨ ਸਾਡੀ ਆਕਸੀਜਨ ਹੈ ਦੇਖੋ ਸਭ ਤੋਂ ਛੋਟੀ ਚੀਜ਼ ਇਹ ਆ ਭਾਈ ਜੇ ਆਕਸੀਜਨ 3 ਤੋਂ 5 ਮਿੰਟ ਤੱਕ ਸਾਨੂੰ ਨਾ ਮਿਲੇ ਤੇ ਅਸੀਂ ਡੈਡ ਆ ਹਾਂਜੀ ਇਹਦਾ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਆਕਸੀਜਨ ਵਾਲੇ ਥਾਂ ਤੇ ਅਟੈਕ ਕਰਨਾ ਕਿ ਅਸੀਂ ਆਪਣੇ ਮੁਤਾਬਕ ਚੋਰੀ ਕਰਕੇ ਤੇ ਨਿਕਲ ਜਾਈਏ ਆਪਣੇ ਮੁਤਾਬਕ ਸੈੱਲ ਦਾ ਨੁਕਸਾਨ ਕਰ ਸਕੀਏ ਤੇ ਨਿਕਲ ਜਾਈਏ ਉਹਦੇ ਮੁਤਾਬਕ ਜਦੋਂ ਕੋਈ ਵੀ ਚੀਜ਼ ਸੈੱਲ ਮੈਂਬਰਨ ਦੇ ਵਿਚੋਂ ਉਹਨੇ ਜਾਣਾ ਪਰਮੀਏਬਿਲਿਟੀ ਦੇ ਨਾਲ ਪਰਮੀਏਬਿਲਿਟੀ ਬਾਰੇ ਮੈਂ ਦੱਸ ਚੁੱਕਿਆ ਹਾਂ ਹੁਣ ਉਹ ਪਰਮੀਏਬਿਲਿਟੀ ਖਰਾਬ ਹੋ ਗਈ ਹੈ ਕਿਸੇ ਨੇ ਕੋਈ ਜ਼ਹਿਰੀਲਾ ਮਾਦਾ ਕੋਈ ਐਸੀ ਚੀਜ਼ ਖਾ ਲਈ ਜਿਹਦੇ ਰਾਹੀਂ ਬਾਹਰੀ ਪ੍ਰੈਸ਼ਰ ਵੱਧ ਗਿਆ ਤੇ ਬਾਹਰੀ ਪ੍ਰੈਸ਼ਰ ਦੇ ਨਾਲ ਟੌਕਸਿਨ ਜ਼ਹਿਰੀਲਾ ਮਾਦਾ ਜੇ ਕੋਈ ਦਵਾਈ ਖਾ ਲਈ ਹੈ ਕੈਪਸੂਲ ਐਸਾ ਖਾ ਲਿਆ ਓਵਰਡੋਜ਼ ਹੋ ਗਈ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਦਵਾਈ ਖੂਨ ਚ ਰਚ ਕੇ ਉਸ ਤੋਂ ਬਾਅਦ ਤੁਹਾਡੇ ਸੈੱਲ ਚ ਪਹੁੰਚ ਗਈ ਆ ਜਦੋਂ ਤੁਹਾਡੇ ਸੈੱਲ ਚ ਪਹੁੰਚ ਗਈ ਆ ਇਹਦਾ ਮਤਲਬ ਹੈ ਵੀ ਉਸ ਪਰਮੀਏਬਿਲਿਟੀ ਨੂੰ ਉਸਨੇ ਵਧਾ ਦਿੱਤਾ ਉਹ ਜਿਹੜਾ ਕੋਨੇ ਦੇ ਰੇਸ਼ੇ ਸੀ ਨਾ ਜਿਹਨਾਂ ਵਿਚ ਸੁਰਾਖ ਸੀ ਜਿੱਥੋਂ ਪਾਣੀ ਬਹਿ ਕੇ ਅੰਦਰ ਜਾਂ ਬਾਹਰ ਜਾਣਾ ਸੀਗਾ ਉਹ ਚੌੜੇ ਹੋ ਗਿਆ ਉਹਦਾ ਮਤਲਬ ਕੀ ਹੈ ਕਿ ਕੋਈ ਟੌਕਸਿਨ ਵਾਲੀ ਚੀਜ਼ ਅੰਦਰ ਚਲੀ ਗਈ ਹੈ ਸੈੱਲ ਮੈਂਬਰਨ ਦੇ ਵਿਚ ਖਰਾਬੀ ਆਵੇ ਤੇ ਓਹਨੇ ਸਬ ਤੋਂ ਪਹਿਲਾਂ ਸਾਡੀ ਉਸ ਚੀਜ਼ ਤੇ ਅਟੈਕ ਕਰਨਾ ਆ ਜਿਹੜੀ ਸਬ ਤੋਂ ਜਰੂਰੀ ਹੈ। ਕੁੱਤੇ ਦੀ ਗੱਲ ਜਿਵੇਂ ਮੈਂ ਕਰਤੀ ਹੈ ਜਾਂ ਘਰਦਿਆਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਘਵਾ ਦੇਣੀ, ਛਿੜਕ ਦੇਣੀ, ਬੇਹੋਸ਼ ਹੋ ਜਾਣ। ਇਸੇ ਤਰ੍ਹਾਂ ਜਿਹੜੀ ਵੀ ਕੋਈ ਚੀਜ਼ ਸਾਡੇ ਸ਼ਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ, ਓਹਨੇ ਸਬ ਤੋਂ ਪਹਿਲਾਂ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਜਦੋਂ ਸੈੱਲ ਟੁੱਟਦੇ ਆ, ਜਦੋਂ ਆਇਰਨ ਟੁੱਟਦਾ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦੇ ਚੁੱਕਾ, ਮੈਂ ਫਿਰ ਦੱਸ ਦਿੰਦਾ ਕਿ ਅੰਤੜੀਆਂ ਦੇ ਵਿੱਚੋਂ, ਰੂਟੀਨ ਦੇ ਵਿੱਚ ਅੰਤੜੀਆਂ ਦੇ ਵਿੱਚੋਂ ਜਿੰਨਾ ਵੀ ਖੂਨ ਵਾਪਸੀ ਜਾਣ ਵਾਲਾ ਹੁੰਦਾ ਆ ਉਹ ਸਿੱਧਾ ਦਿਲ ਨੂੰ ਨਹੀਂ ਜਾਂਦਾ, ਉਹ ਸਾਰੇ ਦਾ ਸਾਰਾ ਖੂਨ ਲਿਵਰ ਦੇ ਵਿੱਚ ਪਹੁੰਚਦਾ। ਜਿਵੇਂ ਕਿ ਬੱਚਾ ਮਾਂ ਦੇ ਪੇਟ ਸੀ ਨਾ, ਤੇ ਉਹ ਅੰਤੜੀਆਂ ਵਿੱਚ ਨਹੀਂ ਜਾ ਰਿਹਾ, ਉਹ ਸਿੱਧਾ ਲਿਵਰ ਚ ਪਹੁੰਚ ਰਿਹਾ ਸੀਗਾ, ਤੇ ਬੱਚੇ ਦੇ ਸਰੀਰ ਚੋਂ ਘੁੰਮ ਕੇ ਵੀ ਜਿਹੜਾ ਆ ਰਿਹਾ ਸੀਗਾ ਉਹ ਵੀ ਲਿਵਰ ਚ ਪਹੁੰਚ ਰਿਹਾ ਸੀਗਾ। ਸੋ ਲਿਵਰ ਦੇ ਵਿੱਚ ਜਦੋਂ ਇਹ ਪਹੁੰਚਦਾ ਹੈਗਾ, ਇਸ ਖੁਰਾਕ ਦੇ ਵਿੱਚ ਜਿੰਨਾ ਵੀ ਆਇਰਨ ਹੁੰਦਾ ਹੈ ਨਾ, ਜਿੰਨੇ ਹੈਮੋਗਲੋਬਿਨ ਬਣਾਉਣਾ ਹੁੰਦਾ ਆ, ਜਿੰਨੇ ਉਹ ਟ੍ਰੇਨ ਦੇ ਡੱਬੇ ਬਣਾਉਣੇ ਹੁੰਦੇ ਨੇ ਜਿਹਦੇ ਵਿੱਚ ਆਕਸੀਜਨ ਭਰੀ ਹੋਵੇ ਤੇ ਉਹ ਅੱਗੇ ਜਾਵੇ ਤੇ ਸਾਨੂੰ ਆਕਸੀਜਨ ਦੀ ਸਪਲਾਈ ਪੂਰੀ ਹੋ ਜਾਵੇ ਤੇ ਸਾਡਾ ਜੀਵਨ ਤੁਰਦਾ ਰਹੇ। ਜਿਹੜੀ ਮੇਨ ਗੱਲ ਹੈ ਸਾਡੇ ਜੀਵਨ ਵਾਸਤੇ ਆਕਸੀਜਨ ਦੀ। ਤੇ ਹੁਣ ਹੋਇਆ ਕੀ ਆ, ਹੁਣ ਹੋਇਆ ਇਹ ਆ ਵੀ ਇਸ RBC ਦੇ ਉੱਪਰ ਅਟੈਕ ਹੋ ਗਿਆ ਔਰ ਆਕਸੀਜਨ ਜਿਹੜੀ ਹੈ ਉਹਦੇ ਨਾਲ ਘਟਣੀ ਸ਼ੁਰੂ ਹੋ ਜਾਏਗੀ। ਆਇਰਨ ਟੁੱਟਦਾ ਹੈ ਜਦੋਂ ਤੇ ਉਦੋਂ ਇਹ ਬਿੱਲੀ ਰੂਬਨ ਤੇ ਬਿੱਲੀ ਵਰਡਨ ਵਰਗੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣਾਉਂਦਾ ਆ, ਇਹਨਾਂ ਦਾ ਰੰਗ ਪੀਲਾ ਹੁੰਦਾ ਹੈ। ਔਰ ਜੇ ਲਿਵਰ ਦੇ ਕੋਲ ਜ਼ਿਆਦਾ ਬਿੱਲੀ ਰੂਬਨ ਜ਼ਿਆਦਾ ਬਿੱਲੀ ਵਰਡਨ ਆ ਗਏ, ਕਿਉਂਕਿ ਉਹੀ ਮਟੀਰੀਅਲ ਲਿਵਰ ਚ ਵੀ ਤਾਂ ਜਾਣਾ ਹੈ ਨਾ, ਉਹੀ ਮਟੀਰੀਅਲ ਅੱਖਾਂ ਚ ਵੀ ਜਾਣਾ, ਉਹੀ ਮਟੀਰੀਅਲ ਹਰੇਕ ਅੰਗ ਦੇ ਵਿੱਚ ਜਾਣਾ ਹੈਗਾ, ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿੱਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ। ਜਿਵੇਂ ਸੱਪ ਲੜ ਜਾਵੇ, ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਟੁੱਟਦਾ ਹੈ। ਹੀਮੋਲਾਈਟਿਕ ਅਨੀਮੀਆ ਅਸੀਂ ਇਹਨੂੰ ਕਹਿੰਦੇ ਹਾਂ, ਹੀਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜਦੇ, ਜ਼ਹਿਰ ਚਲੇ ਜਾਏ ਕਿਸੇ ਵੀ ਤਰ੍ਹਾਂ, ਚਾਹੇ ਦਵਾਈ ਨਾਲ ਚਲੀ ਜਾਏ, ਚਾਹੇ ਖੁਰਾਕ ਨਾਲ ਚਲੀ ਜਾਵੇ, ਚਾਹੇ ਸੱਪ ਲੜ ਕੇ ਕੋਈ ਚੀਜ਼ ਚਲੀ ਜਾਵੇ, ਉਹਦੇ ਨਾਲ ਸਭ ਤੋਂ ਵੱਡਾ ਪਹਿਲਾ ਅਟੈਕ ਜਿਹੜਾ ਹੁੰਦਾ ਆ ਉਹ ਇਸ ਸਾਡੇ ਹੀਮੋਗਲੋਬਿਨ ਤੇ ਹੁੰਦਾ, ਵੀ ਇਹ ਅਸਲ ਸ਼ਕਤੀ ਹੈਗੀ ਆ ਜਿਹਦੇ ਕਰਕੇ ਕੋਈ ਬੰਦਾ ਜਿਉਂਦਾ ਹੈ, ਔਰ ਉਹਦੇ ਨਾਲ ਸੈੱਲ ਸਾਡੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਹੀ RBC ਲਾਲ ਖੂਨ ਦੇ ਕਣ ਟੁੱਟਦੇ ਹਨ, ਇਹਦੇ ਵਿੱਚੋਂ ਨਿਕਲਦਾ ਹੈ ਬਿੱਲੀ ਰੂਬਨ ਤੇ ਬਿੱਲੀ ਵਰਡਨ, ਟੁੱਟੇ ਹੋ ਗਏ ਇਹਦੇ, ਕੀ ਨਿਕਲਿਆ, ਬਿੱਲੀ ਰੂਬਨ ਬਿੱਲੀ ਵਰਡਨ ਤੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ। ਹੁਣ ਲਿਵਰ ਦੇ ਕੋਲ ਬਾਇਲ ਪਿਗਮੈਂਟ ਬਾਇਲ ਸਾਲਟ ਜ਼ਿਆਦਾ ਹੋ ਗਏ ਤਾਂ ਉਹਨੇ ਜ਼ਿਆਦਾ ਹੀ ਬਾਹਰ ਸਪਲਾਈ ਕਰ ਦੇਣੀ ਹੈ, ਉਹਨੇ ਬਾਹਰ ਸਪਲਾਈ ਕਰ ਦਿੱਤੇ, ਕੀ ਹੋਊਗਾ, ਅੱਖਾਂ ਦਾ ਰੰਗ ਪੀਲਾ, ਚਮੜੀ ਦਾ ਰੰਗ ਪੀਲਾ, ਹਰ ਥਾਂ ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ। ਤਾਂ ਮਤਲਬ ਕੀ ਹੋਏਗਾ ਕਿ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਜਦੋਂ ਸੈੱਲ ਮੈਂਬਰੇਨ ਦੇ ਵਿੱਚ ਕੋਈ ਚੀਜ਼ ਦਾਖਲ ਹੋ ਗਈ, ਆਉਣ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਚੋਰ ਆ, ਆਉਣ ਵਾਲੀ ਕੋਈ ਵੀ ਚੀਜ਼ ਡਾਕੂ ਆ, ਆਉਣ ਵਾਲੇ ਸੈੱਲ ਦੇ ਵਿੱਚ ਵੜਨ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਟੌਕਸਿਨ ਹੈ, ਠੀਕ ਆ, ਖੁਰਾਕ ਹੀ ਤੁਹਾਨੂੰ ਜ਼ਿਆਦਾ ਖਾਲੀ ਹੋਵੇ, ਪਰੌਂਠੇ ਜ਼ਿਆਦਾ ਖਾ ਲਓ ਤੁਸੀਂ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵ ਜਿਹੜੀ ਚੀਜ਼ ਐਕਸਟਰਾ ਪ੍ਰੈਸ਼ਰ ਦੇ ਰਾਹੀਂ ਸੈੱਲ ਦੇ ਵਿੱਚ ਪਹੁੰਚ ਗਈ ਉਹਨੇ ਅੰਦਰ ਜਾ ਕੇ ਡੈਮੇਜ ਕਰਨੀ ਹੀ ਹੈ, ਤੇ ਸਭ ਤੋਂ ਪਹਿਲੀ ਡੈਮੇਜ ਸੈੱਲ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਹੀਮੋਗਲੋਬਿਨ ਦੀ ਹੁੰਦੀ ਹੈ। ਔਰ ਜਦੋਂ ਹੀਮੋਗਲੋਬਿਨ ਜ਼ਿਆਦਾ ਘੱਟ ਜਾਂਦਾ ਆ, ਰੰਗ ਪੀਲਾ ਹੋ ਜਾਂਦਾ ਆ, ਇਹਨੂੰ ਅਸੀਂ ਕਹਿੰਦੇ ਹਾਂ ਹੀਮੋਲਾਈਟਿਕ ਅਨੀਮੀਆ। ਔਰ ਇਹ ਆਮ ਤੌਰ ਤੇ ਸੈੱਲ ਦੇ ਵਿੱਚ ਪ੍ਰਲਿਮਨਰੀ ਕੰਡੀਸ਼ਨ ਹੁੰਦੀ ਹੈ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਕਿਸੇ ਦਾ ਵੀ ਅਪੀਲੀਆ ਹੋ ਗਿਆ, ਜਾਂ ਕਿਸੇ ਨੂੰ ਵੀ ਤੁਸੀਂ ਇਹ ਵੇਖੋ ਵੀ ਕਮਜ਼ੋਰੀ ਆ ਗਈ, ਸਰੀਰ ਕੰਮ ਨਹੀਂ ਕਰਦਾ, ਸਾਹ ਛੇਤੀ ਚੜਨਾ ਸ਼ੁਰੂ ਹੋ ਗਿਆ, ਇਹ ਆਮ ਤੌਰ ਤੇ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਵੀ ਭਾਈ ਇਹਦਾ ਸੈੱਲ ਮੈਂਬਰੇਨ ਜਿਹੜਾ ਆ ਉਹ ਡੈਮੇਜ ਹੋ ਗਿਆ, ਤੇ ਖੁਰਾਕ ਵਾਲੇ ਪਾਸਿਓਂ ਖੂਨ ਚ ਰਲ ਕੇ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀ ਕਿ ਸਰੀਰ ਨੂੰ ਨਹੀਂ ਚਾਹੀਦੀਆਂ ਉਹ ਇਹਦੇ ਚ ਦਾਖਲ ਹੋ ਗਈਆਂ ਨੇ। ਹੁਣ ਸਾਨੂੰ ਆਪਦੀ ਚਾਰਦਵਾਰੀ ਘਰ ਦੀ ਪੱਕੀ ਕਰਨੀ ਪਊਗੀ ਨਾ, ਚਾਰਦਵਾਰੀ ਪੱਕੀ ਕਰਨੀ ਪਊਗੀ, ਪਰ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਹਾਂ ਬਈ ਜਦੋਂ ਪੀਲੀਆ ਹੋ ਗਿਆ ਉਹਦੀਆਂ ਨਿਸ਼ਾਨੀਆਂ ਤੁਸੀਂ ਸਾਰੇ ਜਾਣਦੇ ਹੋ ਵੀ ਚਮੜੀ ਵੀ ਪੀਲੀ, ਪਿਸ਼ਾਬ ਵੀ ਪੀਲਾ, ਬੁੱਲ ਵੀ ਪੀਲੇ, ਨਹੁੰ ਵੀ ਪੀਲੇ, ਅੱਖਾਂ ਵੀ ਪੀਲੀਆਂ, ਸਾਰਾ ਕੁਝ ਸਾਨੂੰ ਪੀਲਾ ਪੀਲਾ ਦੱਸਣ ਲੱਗ ਪੈਂਦਾ। ਹੁਣ ਇਹ ਜਿਹੜਾ ਸਟੇਜ ਆ ਜਿਹਨੂੰ ਹੈਮੋਲਾਈਟਿਕ ਅਨੀਮੀਆ ਮੈਂ ਕਿਹਾ ਹੈਗਾ, ਭਾਵ ਖੂਨ ਦੇ ਟੁੱਟਣ ਕਰਕੇ ਦਿਸਦੀ ਕਮਜ਼ੋਰੀ, ਔਰ ਇਹ ਮਾਈਲਡ ਵੀ ਹੋ ਸਕਦੀ ਹੈ, ਥੋੜੀ ਬਹੁਤ ਵੀ ਹੋ ਸਕਦੀ ਹੈ। ਕਈ ਦਿਨ ਐਸਾ ਹੁੰਦਾ ਵੀ ਗੋਲੀ ਇੱਕ ਦਮ ਖਾ ਲਈ ਔਰ ਇੱਕਦਮ ਚੱਕਰ ਆ ਗਿਆ, ਐਸਾ ਕੁਝ ਐਸਾ ਕੁ ਹੋ ਗਿਆ, ਅਲਟੀਮੇਟ ਥੋੜੀ ਦੇਰ ਬਾਅਦ ਉਹ ਠੀਕ ਹੋ ਗਿਆ। ਇਸ ਤਰ੍ਹਾਂ ਦਾ ਮਾਈਲਡ ਵੀ ਹੋ ਸਕਦਾ ਹੈਗਾ ਔਰ ਜ਼ਿਆਦਾ ਲੰਬੇ ਸਮੇਂ ਦਾ ਵੀ ਹੋ ਸਕਦਾ ਆ, ਕਿਉਂਕਿ ਅਸੀਂ ਦਵਾਈਆਂ ਦੇ ਤੁਹਾਨੂੰ ਭੰਡਾਰ ਬਣ ਗਏ ਨਾ, ਲਗਾਤਾਰ ਦਵਾਈਆਂ ਖਾਈ ਜਾ ਰਹੇ ਹਾਂ ਲਗਾਤਾਰ। ਭਾਵੇਂ ਡਾਕਟਰ ਨੂੰ ਤੁਸੀਂ ਕਹੀ ਵੀ ਜਾਂਦੇ ਹੋ ਵੀ ਡਾਕਟਰ ਜੀ ਮੈਨੂੰ ਤੇ ਐ ਹੁੰਦਾ, ਘਬਰਾਹਟ ਹੁੰਦੀ ਮੈਨੂੰ, ਆਹ ਦਵਾਈ ਕਰਨ ਐ ਹੁੰਦਾ, ਡਾਕਟਰ ਕਹਿੰਦਾ ਨੀ ਡੋਜ਼ ਤਾਂ ਤੂੰ ਲੈਣੀ ਲੈਣੀ ਹੈ, ਇਹਦੇ ਵਾਸਤੇ ਮੈਂ ਹੋਰ ਦਵਾਈ ਦੇ ਦੇਣਾ ਜਿਹੜਾ ਤੇਰੇ ਚੱਕਰ ਬਚਾਊਗੀ। ਤੋ ਮੇਰੇ ਕਹਿਣ ਤੋਂ ਭਾਵ ਹੈ ਵੀ ਇਸ ਤਰ੍ਹਾਂ ਦਾ ਸਿਸਟਮ ਜਦੋਂ ਸਟੈਪ ਬਾਈ ਸਟੈਪ ਵੱਧਦਾ ਜਾਂਦਾ ਆ, ਉਸ ਵੇਲੇ ਇਹ ਹੈਮੋਲਾਈਟਿਕ ਅਨੀਮੀਆ ਜਿਹੜਾ ਹੈ ਉਹ ਵੱਧ ਜਾਂਦਾ ਹੈ। ਇਹਦੇ ਨਾਲ ਫਟੀਗ ਜਿਹਨੂੰ ਅਸੀਂ ਕਹਿੰਦੇ ਹਾਂ, ਥਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਲੈਕ ਆਫ ਐਨਰਜੀ ਜਿਹਨੂੰ ਅਸੀਂ ਕਹਿੰਦੇ ਹਾਂ, ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਹ ਚੜਨਾ, ਕਿਉਂਕਿ ਆਕਸੀਜਨ ਦਾ ਦੇਣਾ ਕੰਮ ਹੈਮੋਗਲੋਬਿਨ ਦਾ ਕੰਮ ਆ, ਸਾਹ ਜਿਹੜਾ ਉਹ ਸਾਨੂੰ ਚੜਨਾ ਸ਼ੁਰੂ ਹੋ ਜਾਂਦਾ। ਹੁਣ ਫਿਜ਼ੀਕਲ ਤੌਰ ਤੇ ਕੀ ਹੋਏਗਾ, ਇਹ ਤਾਂ ਸੀ ਨਾ ਵੀ ਬਾਹਰੋਂ ਨਿਸ਼ਾਨੀਆਂ ਤੁਸੀਂ ਵੇਖੀ ਯਾਰ ਤੇਰਾ ਰੰਗ ਤਾਂ ਪੀਲਾ ਹੋਇਆ ਪਿਆ, ਕੀ ਹੋ ਗਿਆ? ਮੈਂ ਤਾਂ ਦਵਾਈ ਖਾਧੀ ਸੀ ਯਾਰ, ਪਤਾ ਉਸ ਤੋਂ ਬਾਅਦ ਉਸ ਤਰ੍ਹਾਂ ਐਂ ਹੋ ਗਿਆ, ਜਾਂ ਮੈਂ ਜਦੋਂ ਦੀਆਂ ਦਵਾਈਆਂ ਖਾਣ ਲੱਗਿਆ ਮੈਨੂੰ ਤਾਂ ਐਂ ਹੋਣਾ ਸ਼ੁਰੂ ਹੋ ਗਿਆ। ਸੋ ਮਤਲਬ ਆਮ ਇਹੋ ਜਿਹੇ ਲਫ਼ਜ਼ ਤੁਸੀਂ ਸੁਣਦੇ ਰਹਿੰਦੇ, ਪਰ ਇਹਦੀਆਂ ਕੀਮਤ ਸਭ ਦੋ ਕਿਸਮਾਂ ਸਨ, ਜਿੰਨਾ ਕੋਲ ਨੌਲੇਜ ਹੁੰਦਾ ਹੋਰ ਵੱਧ ਹੁੰਦਾ। ਇਹਨੂੰ ਅਸੀਂ ਦੋ ਤਰ੍ਹਾਂ ਡਿਸਕ੍ਰਾਈਬ ਕਰਦੇ ਹਾਂ, ਇੱਕ ਇੰਡੋਟੋਕਸਿਨ ਤੇ ਇੱਕ ਐਗਜ਼ੋਟੋਕਸਿਨ। ਬਾਹਰੋਂ ਤੁਸੀਂ ਦਵਾਈ ਲਈ ਆ ਤੇ ਉਹਦਾ ਤੇ ਤੁਹਾਨੂੰ ਪਤਾ ਆ ਕਿ ਮੈਂ ਆਹ ਖਾਧੀ ਸੀ ਦਵਾਈ, ਆਹ ਕੈਪਸੂਲ ਲਿਆ ਸੀ ਜਾਂ ਆਹ ਚੀਜ਼ ਮੈਂ ਖਾਧੀ ਸੀ ਬਾਹਰੋਂ, ਉਹਦੇ ਨਾਲ ਐਂ ਹੋ ਗਿਆ, ਤੇ ਤੁਸੀਂ ਉਹਨੂੰ ਬੰਦ ਕਰ ਦਿਓਗੇ ਨਾ, ਬੰਦ ਕਰ ਦਿਓਗੇ। ਤੇ ਮੰਨ ਲਿਆ ਜਾਏ ਕਿਸੇ ਦੀ ਕਿਡਨੀ ਫੇਲ ਹੋ ਗਈ, ਫਿਲਟਰ ਹੀ ਨਹੀਂ ਕਰਦੀ, ਉਹਦੀ ਟੌਕਸਿਨ ਜ਼ਹਿਰ ਜਿਹੜੀ ਅੰਦਰ ਆ ਰਹੀ ਹੈ, ਤੇ ਅਲਟੀਮੇਟ ਉਹਨੂੰ ਕਹਾਂਗੇ ਇੰਡੋਟੋਕਸਿਨ, ENDO, ਇੰਡੋ ਅੰਦਰ ਤੋਂ ਟੌਕਸਿਨ, ਔਰ ਜਿਹੜਾ ਬਾਹਰੋਂ ਆ ਰਿਹਾ ਹੈ ਉਹ ਐਗਜ਼ੋਟੋਕਸਿਨ ਹੈ। ਸੋ ਜਿਹੜੇ ਇੰਡੋਟੋਕਸਿਨ ਵਾਲੇ ਨੇ ਉਹ ਓਨੀ ਦੇਰ ਤੱਕ ਠੀਕ ਨਹੀਂ ਹੋਣੇ ਜਦ ਤੱਕ ਅਸੀਂ ਉਸ ਬਿਮਾਰੀ ਨੂੰ ਪਕੜ ਕੇ ਤੇ ਉਹਦਾ ਹੱਲ ਨਹੀਂ ਕਰਦੇ। ਐਗਜ਼ੋਟੋਕਸਿਨ ਵਾਲਿਆਂ ਦਾ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ ਆ ਵੀ ਮੈਂ ਆਹ ਚੀਜ਼ ਖਾਧੀ ਸੀ, ਆਹ ਦਵਾਈ ਮੈਂ ਲੈ ਰਿਹਾ ਸੀਗਾ, ਆਹ ਚੀਜ਼ ਕਰ ਰਿਹਾ ਸੀ, ਜਿਹਦੇ ਕਰਕੇ ਮੈਨੂੰ ਐਂ ਹੋਇਆ ਆ। ਔਰ ਮੈਂ ਇਹ ਆਮ ਤੌਰ ਤੇ ਕਹਿੰਦਾ ਆਪਣੇ ਇਹਨਾਂ ਲੈਕਚਰਾਂ ਦੇ ਵਿੱਚ ਕਿ ਜਦੋਂ ਵੀ ਤੁਸੀਂ ਨਵੇਂ ਸਿਰਿਓਂ ਬਿਮਾਰ ਪੈਂਦੇ ਹੋ ਨਾ, 72 ਘੰਟਿਆਂ ਦਾ 24 ਜਾਂ 72 ਤਿੰਨ ਦਿਨ 72 ਘੰਟਿਆਂ ਦਾ ਆਪਣਾ ਸਰਵੇ ਕਰ ਲਓ ਕਿ ਤੁਸੀਂ ਕੀ ਖਾਧਾ ਸੀ, ਕੀ ਪੀਤਾ ਸੀਗਾ, ਔਰ ਉਹਦੇ ਵਿੱਚ ਤੁਹਾਨੂੰ ਕਾਰਨ ਲੱਭ ਕੇ ਆ ਜਾਣਗੇ ਸਾਹਮਣੇ ਵੀ ਮੈਂ ਆਹ ਕੁਛ ਕੀਤਾ ਸੀ ਤੇ ਜਿਹੜਾ ਕੁਛ ਵੱਖਰਾ ਕੀਤਾ ਸੀ ਜਿਹੜਾ ਪਹਿਲਾਂ ਨਹੀਂ ਸੀ ਕਦੀ ਕੀਤਾ ਹੋਇਆ ਉਹ ਤੁਹਾਡੀ ਬਿਮਾਰੀ ਦਾ ਕਾਰਨ ਹੈ, ਅਜੇ ਹੁਣ ਨਹੀਂ ਕੰਟੀਨਿਊ ਹੈ ਤੇ ਉਹਨੂੰ ਬੰਦ ਕਰ ਦਿਓ। ਹਾਂਜੀ, ਜੇ ਨਹੀਂ ਕੰਟੀਨਿਊ ਤੇ ਅਲਟੀਮੇਟਲੀ ਤੁਸੀਂ ਥੋੜੇ ਸਮੇਂ ਬਾਅਦ ਰਿਕਵਰ ਕਰ ਜਾਣਾ ਹੈਗਾ ਆ। ਔਰ ਇਸੇ ਕਰਕੇ ਇਹਨੂੰ ਕਿਹਾ ਵੀ ਮਾਈਲਡ ਜਾਂ ਪਰਮਾਨੈਂਟ ਤੌਰ ਤੇ ਇਹ ਸਾਡਾ ਹੈਮੋਗਲਾਈਟਿਕ ਨੀਮੀਆ ਹੋ ਸਕਦਾ ਹੈ। ਹੁਣ ਫਿਜ਼ੀਕਲ ਤੌਰ ਤੇ ਸਾਹਮਣੇ ਦਿਸਦੀਆਂ ਨਿਸ਼ਾਨੀਆਂ, ਘਬਰਾਹਟ ਹੋਈ, ਵੀਕਨੈਸ ਹੋਈ, ਪੀਲੀਆ ਹੋ ਗਿਆ, ਇਹ ਸਾਰੀਆਂ ਸਾਨੂੰ ਪਤਾ ਲੱਗ ਗਿਆ ਇੰਡੋਟੋਕਸਿਨ ਹੈ ਜਾਂ ਐਗਜ਼ੋਟੋਕਸਿਨ ਹੈ, ਇਹ ਸਾਨੂੰ ਲੱਭਣਾ ਪਏਗਾ। ਇਹਨੂੰ ਕੋਈ ਹੋਰ ਅੰਦਰੂਨੀ ਬਿਮਾਰੀ, ਹੁਣ ਕਿਸੇ ਨੂੰ ਕੈਂਸਰ ਹੈ ਤੁਸੀਂ ਦੇਖੋ ਨਾ ਤਾਂ ਪੀਲੀਆ ਤਾਂ ਹੋਇਆ ਹੀ ਹੁੰਦਾ ਨਾ ਉਹਨਾਂ ਨੂੰ, ਜਾਂ ਕਿਸੇ ਨੂੰ ਕਿੰਨੀ ਪ੍ਰੋਬਲਮ ਹੈਗੀ ਤਾਂ ਪੀਲੀਆ ਤਾਂ ਉਹਨਾਂ ਨੂੰ ਹੋਇਆ ਹੀ ਹੁੰਦਾ ਨਾ, ਕਿਉਂਕਿ ਇੰਡੋਟੋਕਸਿਨ ਪਹਿਲਾਂ ਹੋ ਰਿਹਾ ਆ ਜਿਹੜਾ ਕਿ ਤੁਹਾਡੇ ਬਸ ਨਹੀਂ ਵੀ ਤੁਸੀਂ ਆਖੋ ਵੀ ਚੰਗਾ ਮੈਂ ਆਹ ਕੈਪਸੂਲ ਨਹੀਂ ਖਾਂਦਾ ਜੀ, ਇਹਦਾ ਮੈਨੂੰ ਘਬਰਾਹਟ ਹੁੰਦੀ, ਤੁਸੀਂ ਨਹੀਂ ਕਰ ਸਕਦੇ ਨਾ, ਜਦ ਤੱਕ ਠੀਕ ਨਹੀਂ ਹੁੰਦਾ ਤਦ ਤੱਕ ਜਿਹੜੀ ਕੰਡੀਸ਼ਨ ਹੈ ਉਹ ਹੁੰਦੀ ਹੀ ਰਹਿਣੀ ਹੈਗੀ ਹੈ। ਹੁਣ ਉਸ ਤੋਂ ਬਾਅਦ ਹੋਰ ਨਿਸ਼ਾਨੀਆਂ ਕਿਹੜੀਆਂ ਪੈਦਾ ਹੋਣਗੀਆਂ ਜਿਹੜੀਆਂ ਡਾਕਟਰ ਨੇ ਦੇਖਣੀਆਂ ਨੇ ਜਾਂ ਜਿਹੜੀਆਂ ਤੁਸੀਂ ਡਾਕਟਰ ਨੂੰ ਦੱਸੀਆਂ ਨੇ ਤੇ ਉਹਦਾ ਹੱਲ ਕਰਨ ਦੀ ਲੋੜ ਹੈਗੀ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ, ਮੈਂ ਹੁਣੇ ਆਪਾਂ ਬੁਢਾਪੇ ਦੇ ਵਿੱਚ ਵੀ ਮੈਂ ਇਹੀ ਗੱਲ ਕਰਕੇ ਹਟਿਆ ਵੀ ਸੈੱਲ ਬਣਦੇ ਬੋਨ ਦੇ ਵਿੱਚ ਨੇ ਔਰ ਫਿਰ ਸਰਕੂਲੇਟ ਕਰਦੇ ਨੇ, ਫਿਰ ਟਿਲੀ ਕੋਲ ਜਾਂਦੇ ਨੇ, ਟਿਲੀ ਇਹਨਾਂ ਦਾ ਜਿਹੜਾ ਹੈਡਕੁਆਟਰ ਹੈ ਚੈੱਕ ਕਰਦਾ ਇਹਨਾਂ ਨੂੰ ਵੀ ਭਾਈ ਕੁਆਲਿਟੀ ਕੰਟਰੋਲ ਜਿਵੇਂ ਹੁੰਦਾ ਆ ਭਾਈ ਇਹ ਸੈੱਲ ਨਾਰਮਲ ਨੇ, ਕੰਮ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ, ਔਰ ਉਹਨਾਂ ਨੂੰ ਸ਼ਾਂਤ ਕੇ ਉਹ ਪਾਸੇ ਕਰਦਾ ਤੇ ਅੱਗੇ ਸਰਕਲ ਦੇ ਵਿੱਚ ਭੇਜਦਾ। ਔਰ ਵਿਚਾਰੀ ਕੋਲ ਜੇ ਬਹੁਤਾ ਓਵਰਲੋਡ ਬਣ ਲਿਆ ਜਾਂ ਇੰਡੋਟੋਕਸਿਨ ਜ਼ਹਿਰ ਪੈਦਾ ਹੋ ਰਿਹਾ ਜਾਂ ਬਣ ਲਿਆ ਤੇ ਤੁਸੀਂ ਕੋਈ ਦਵਾਈ ਦੇ ਰਹੇ ਤੇ ਖਾ ਹੀ ਰਿਹਾ, ਡਾਕਟਰ ਕਹਿੰਦਾ ਨਹੀਂ ਇਹ ਨਹੀਂ ਬੰਦ ਕਰਨੀ, ਇਹ ਤਾਂ ਤੂੰ ਮੈਂ ਨਹੀਂ ਲੈਣੀ। ਹਾਂਜੀ, ਸੋ ਉਹ ਜਿਹੇ ਹਾਲਾਤ ਦੇ ਵਿੱਚ ਕੀ ਹੋ ਸਕਦਾ ਆ ਕਿ ਸੈੱਲ ਜ਼ਿਆਦਾ ਟੁੱਟ ਰਿਹਾ, ਓਨੀ ਤਦਾਦ ਵਿੱਚ ਬੰਦ ਨਹੀਂ ਲਏ, ਡੈਫੀਸ਼ੈਂਸੀ ਹੋ ਗਈ ਹੈ, ਡਿਸਟ੍ਰੈਕਸ਼ਨ ਵਾਲੇ ਸੈੱਲਾਂ ਨੂੰ ਪਾਸੇ ਕਰਨ ਵਾਸਤੇ ਤਿਲੀ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਗਿਆ, ਉਹਦੇ ਕੋਲ ਵਰਕ ਓਵਰਲੋਡ ਹੋ ਗਿਆ ਤੇ ਅਲਟੀਮੇਟ ਕੀ ਹੋਏਗਾ, ਤਿਲੀ ਵੱਧ ਜਾਏਗਾ, ਐਨਲਾਈਜ਼ਡ ਸਪਲੀਨ, ਜਿਵੇਂ ਇਹਦਾ ਦੂਜਾ ਨਾਂ ਹੈਗਾ ਉਹਨੂੰ ਕਹਿੰਦੇ ਨੇ ਹੁਡਕਿੰਗ ਡਿਜ਼ੀਜ਼। ਸੋ ਮਤਲਬ ਤਿਲੀ ਵੱਧ ਜਾਊਗੀ, ਤੇ ਜੇ ਤਿਲੀ ਵੱਧ ਗਈ, ਦੂਸਰਾ ਨਾਂ ਹੈ ਸਪਲੀਨੋ ਮੈਗਾਲੀ, ਸਪਲੀਨੋ ਮੈਗਾਲੀ ਵੀ ਹੋ ਸਕਦੀ ਹੈਗੀ ਹੈ, ਔਰ ਇਸ ਤਰ੍ਹਾਂ ਦੀ ਕੰਡੀਸ਼ਨ ਤੀਹ ਵੱਧ ਜਾਣ ਵਾਲੀ ਜਿਹੜੀ ਅਸੀਂ ਡਾਕਟਰ ਲੋਕ ਵੇਖ ਸਕਦੇ ਹਾਂ ਕਿ ਭਾਈ ਤੇਰੀ ਖੱਬੇ ਪਾਸੇ ਪਸਲੀਆਂ ਦੇ ਹੇਠਾਂ ਤੀਹ ਸੀਗੀ ਇਹ ਪਸਲੀਆਂ ਦੇ ਹੇਠਾਂ ਰਹਿਣੀ ਚਾਹੀਦੀ ਸੀ ਪਰ ਹੁਣ ਤੇ ਅਸੀਂ ਵੇਖ ਰਹੇ ਹਾਂ ਬਾਹਰ ਹੱਥ ਲਾਏ ਦੱਸਦੀ ਪਈ ਹੈ ਔਰ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਤੀਹ ਤੇਰੀ ਵੱਧ ਗਈ ਹੈ ਇਸ ਕਰਕੇ ਕਹਿੰਦੇ ਹਾਂ ਕਿ ਤੇਰਾ ਸੈੱਲ ਮੈਂਬਰੇਨ ਟੁੱਟ ਗਿਆ ਸੈੱਲ ਮੈਂਬਰੇਨ ਦਾ ਕੰਟਰੋਲ ਖਤਮ ਹੋ ਗਿਆ ਤੇਰੇ ਸਰੀਰ ਵਿਚ ਕੋਈ ਟੌਕਸਿਨ ਜਾ ਰਿਹਾ ਹੈਗਾ ਆ ਬਾਹਰੋਂ ਖੁਰਾਕ ਦੇ ਵਿਚੋਂ ਜਾ ਰਿਹਾ ਜਾਂ ਅੰਦਰੋਂ ਸਰੀਰ ਦੇ ਵਿਚੋਂ ਪੈਦਾ ਹੋ ਰਿਹਾ ਆ ਔਰ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਸੈੱਲ ਚ ਨਹੀਂ ਜਾਣੀਆਂ ਚਾਹੀਦੀਆਂ ਉਹ ਦੁਬਾਰਾ ਸੈੱਲ ਚ ਜਾ ਰਹੀਆਂ ਹੈਗੀਆਂ ਹਾਂਜੀ ਅਸੀਂ ਇਹਨੂੰ ਮਲ ਜਾਂ ਜੋ ਵੀ ਚੀਜ਼ ਹੈਗੀ ਹੈ ਉਹ ਦੁਬਾਰਾ ਤਾਂ ਸਰੀਰ ਚ ਨਹੀਂ ਨਾ ਪਾਉਂਦੇ ਹੁਣ ਵੇ ਠੀਕ ਹੈ ਕਈ ਲੋਕ ਪਿਸ਼ਾਬ ਪੀ ਜਾਂਦੇ ਹੈਗੇ ਆ
2: ਜਿਹੜੀ
0: ਚੀਜ ਵੇਸਟ ਕਰਕੇ ਸਰੀਰ ਨੇ ਕਰਕੇ ਛੁੱਟ ਦਿੱਤੀ ਆ
2: ਹਾਂਜੀ
0: ਉਹਨੂੰ ਤੁਸੀਂ ਸਰੀਰ ਚ ਫਿਰ ਵਿੱਚ ਪਾਈ ਜਾ ਰਹੇ ਜੇ ਤੁਹਾਡੇ ਕੋਲ
2: ਰੀਸਾਈਕਲ ਕਰ ਦਿੰਦੇ ਆ ਜੀ ਉਹਨੂੰ
0: ਤੇ ਫਿਰ ਤੇ ਮਰੋ ਖਪੋ ਪਰ ਜੇ ਤੁਹਾਡੇ ਕੋਲ ਤਾਂ ਕੋਈ ਹੋਰ ਆਲਟਰਨੇਟਿਵ ਹੈ ਤੇ ਕਹਿੰਦੇ ਕਿਉਂ ਸ਼ਰਾਬ ਪੀ ਪਿਸ਼ਾਬ ਪੀ ਜਾਂਦੇ ਹੋ ਆਈਸੋਪੈਥਿਕ ਸਿਸਟਮ ਦੇ ਵਿੱਚ ਮੈਂ ਇਸ ਨੂੰ ਵੀ ਕਦੀ ਡਿਸਕ੍ਰਾਈਬ ਕਰਾਂਗਾ ਵੀ ਇਹ ਜਿਸ ਬੰਦੇ ਨੇ ਚਲਾਇਆ ਸੀ ਨਾ ਇਹ ਸਿਸਟਮ ਕਿਉਂ ਚਲਾਇਆ ਸੀਗਾ ਉਹਦੇ ਬਾਰੇ ਵੀ ਸੰਬੰਧ ਜਿਵੇਂ ਮੈਂ ਗੱਲ ਕਰਾਂਗਾ ਅੱਗੇ ਹਿਮੋ ਜਿਸ ਤਰ੍ਹਾਂ ਇੰਜੈਕਸ਼ਨ ਟੀਕੇ ਚਲਾਏ ਜਾਂਦੇ ਨੇ ਨਾ ਆਇਰਨ ਵਗੈਰਾ ਦੇ ਇਸ ਪਹਿਲਾਂ ਇਹ ਸਿਸਟਮ ਹੁੰਦਾ ਸੀ ਵੀ ਜਦੋਂ ਕੋਈ ਬਿਮਾਰੀ ਠੀਕ ਨਹੀਂ ਸੀ ਨਾ ਹੁੰਦੀ ਤੇ ਮੈਂ ਖੁਦ ਕਰਦਾ ਰਿਹਾ ਮੈਂ ਖੁਦ ਵੀ ਦੇਖਿਆ ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਉਹ ਇਹ ਆਮ ਤੌਰ ਤੇ ਕਰਦੇ ਹੁੰਦੇ ਸੀ ਵੀ ਤੁਹਾਡੀ ਖੂਨ ਦੀ ਨਾੜੀ ਦੇ ਵਿੱਚੋਂ ਖੂਨ ਕੱਢ ਲਿਆ ਤੇ ਤੁਹਾਡੇ ਪੱਟ ਵਿੱਚ ਲਾ ਦਿੱਤਾ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਸੀ ਜਿਹਨਾਂ ਠੀਕ ਹੁੰਦੀਆਂ ਸੀ ਪਰ ਇਹਨੂੰ ਅਸੀਂ ਵੇਸਟ ਤਾਂ ਨਹੀਂ ਨਾ ਕਿਹਾ ਇਹ ਚੱਲਦੇ ਖੂਨ ਦੇ ਵਿੱਚੋਂ ਅਸੀਂ ਕੱਢਿਆ ਆ ਤੇ ਸਾਡੇ ਸਰੀਰ ਚ ਪਾ ਦਿੱਤਾ ਆ ਉਹ ਇਹਨੂੰ ਐਂਟੀਬਾਇਟਿਕ ਤੌਰ ਤੇ ਕੰਮ ਕਰਦਾ ਹੈਗਾ ਐਂਟੀਬਾਡੀ ਦੇ ਤੌਰ ਤੇ ਕੰਮ ਕਰ ਰਿਹਾ ਹੈਗਾ ਪਰ ਪਿਸ਼ਾਬ ਤਾਂ ਸਰੀਰ ਨੇ ਕੱਢ ਦਿੱਤਾ ਵੇਸਟ ਕਰਕੇ ਉਹ ਕਿਉਂ ਤੁਸੀਂ ਜਾ ਰਹੇ ਹੋ
2: ਬਿਲਕੁਲ
0: ਉਸ ਤੋਂ ਬਾਅਦ ਜਦੋਂ ਵੀ ਸੁਪਲੀਨ ਅਨਰਜ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਸਾਡੀ ਪੁਲਿਸ ਹੀ ਸਾਡੀ ਦੁਸ਼ਮਣ ਹੋ ਗਈ ਹੈ ਜਿਹਨੇ ਸਾਡਾ ਬਚਾਅ ਕਰਨਾ ਸੀ ਸਾਡਾ ਉਹੀ ਕੰਮ ਖਰਾਬ ਹੋ ਗਿਆ ਉਸ ਹਾਲਾਤ ਦੇ ਵਿੱਚ ਐਬਡੋਮਨ ਸਾਡਾ ਉਹ ਪਹਿਲਾ ਸੋਰਸ ਆ ਜਿਹਨੇ ਖੁਰਾਕ ਲੈਣੀ ਹੈ ਤੇ ਕਾਹ ਸਪਲਾਈ ਕਰਨੀ ਹੈ ਤੇ ਉਹਦੇ ਤੋਂ ਕਾਹ ਸਾਰਾ ਕਾਹ ਦਾਰੋ ਮਦਾਰ ਚੱਲਣਾ ਹੈ ਜੇ ਰੋਟੀ ਨਹੀਂ ਮਿਲਣੀ ਤੇ ਸਰੀਰ ਕਿਵੇਂ ਚੱਲਣਾ ਹੈ ਔਰ ਦੂਜੀ ਗੱਲ ਜਿਹੜੀ ਪੈਦਾ ਹੁੰਦੀ ਹੈ ਪੀਵੀਏ ਦੇ ਨਾਲ ਨਾਲ ਜਦੋਂ ਨਿਸ਼ਾਨੀਆਂ ਬਾਹਰ ਆਉਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਪੇਨ ਐਬਡੋਮਨ ਪੀਲੀ ਵੱਧ ਜਾਣੀ ਹੈ ਪੇਟ ਦੇ ਵਿੱਚ ਦਰਦ ਹੋਣੀ ਹੈ ਔਰ ਜਦੋਂ ਗਰਭ ਚ ਜ਼ਿਆਦਾ ਬਣਨਾ ਸ਼ੁਰੂ ਹੋ ਜਾਵੇ ਮੈਂ ਜਿਹੜੀਆਂ ਗੱਲਾਂ ਨੇ ਨਾ ਉਹਨਾਂ ਨੂੰ ਮੈਂ ਪੰਜਾਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਸਾਰੇ ਸਮਝ ਜਾਣ ਵੀ ਕਿਹੜੀ ਗੱਲ ਕਿਉਂ ਪੈਦਾ ਹੁੰਦੀ ਹੈ ਹੁਣ ਜੇ ਤੇ ਗਰਭ ਚ ਥੋੜਾ ਆ ਤੇ ਜਿਹੜੇ ਸਾਡੇ ਗਰਭ ਚ ਕੰਟੇਨਰ ਅਸੀਂ ਉਹਨਾਂ ਚ ਪਾ ਕੇ ਬਾਹਰ ਕੱਢ ਦਿੰਦੇ ਚਲੇ ਗਿਆ ਗਰਭ ਸਾਡਾ ਰੋਜ਼ ਹੀ ਜ਼ਿਆਦਾ ਬਣੀ ਜਾ ਰਿਹਾ ਸਾਡੇ ਕੋਲ ਕੰਟੇਨਰ ਲਿਮਿਟਡ ਹੀ ਹੈਗੇ ਨੇ ਗਰਭ ਇਕੱਠਾ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਰੂੜੀਆਂ ਨੂੰ ਜੰਮਣਾ ਸ਼ੁਰੂ ਹੋਊਗਾ ਤੇ ਬੋ ਮਾਰਨ ਲੱਗ ਜਾਓ ਨਾ ਜਿਹੜੇ ਕਣ ਉਹਦੇ ਟੁੱਟਣੇ ਸ਼ੁਰੂ ਹੋ ਜਾਣਗੇ ਨਾ ਉਹ ਜਿਹੜੇ ਕਣ ਜਿਹੜੇ ਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਅਲਟੀਮੇਟ ਸਾਡੇ ਬਲੱਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਟੈਂਡੈਂਸੀ ਆ ਜਾਂਦੀ ਆ ਕਿ ਜਿਵੇਂ ਪਨੀਰ ਫੁੱਟ ਗਿਆ ਬਹੁਤ ਵਧੀਆ ਐਗਜ਼ਾਮਪਲ ਮੈਨੂੰ ਯਾਦ ਆ ਗਈ ਦੁੱਧ ਦੇ ਵਿੱਚ ਖੱਟਾ ਪਾ ਦਿਓ ਤੇ ਪਨੀਰ ਬਣ ਜਾਂਦਾ ਹੈ ਨਾ ਪਾਣੀ ਅਲੱਗ ਤੇ ਦੂਜਾ ਅਲੱਗ ਜਿੰਨੇ ਵੀ ਸਾਡੇ ਸਰੀਰ ਹਨ ਉਹਨਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਇਹ ਪਨੀਰ ਬਣਨ ਵਰਗੀ ਕੰਡੀਸ਼ਨ ਹੋ ਜਾਂਦੀ ਹੈ ਜਿਹਨੂੰ ਕਹਿੰਦੇ ਆ ਟੈਂਡੈਂਸੀ ਟੂ ਫਾਰਮ ਸਟੋਨ
2: ਓਕੇ
0: ਔਰ ਇਹ ਟੈਂਡੈਂਸੀ ਟੂ ਫਾਰਮ ਸਟੋਨ ਇਸ ਕਰਕੇ ਹੋਈ ਵੀ ਹੈਮੋਗਲੋਬਿਨ ਬਹੁਤ ਜ਼ਿਆਦਾ ਟੁੱਟ ਗਿਆ ਕਿਉਂਕਿ ਸਾਡਾ ਬੈਰੀਅਰ ਖਤਮ ਹੋ ਗਿਆ ਕਿ ਸਾਡਾ ਮੈਂਬਰੇਨ ਵੀ ਖਤਮ ਹੋ ਗਿਆ ਸੀ ਬਾਹਰੋਂ ਜ਼ਹਿਰ ਆਈ ਗਈ ਜਾਂ ਅੰਦਰੋਂ ਜ਼ਹਿਰ ਆਈ ਗਈ ਸੈੱਲ ਵਿੱਚ ਪਹੁੰਚਦੀ ਗਈ ਹੈਮੋਗਲੋਬਿਨ ਟੁੱਟ ਗਿਆ ਹੈਮੋਗਲੋਬਿਨ ਟੁੱਟਣ ਦੇ ਨਾਲ ਬਹੁਤਾ ਗਰਭ ਵਿੱਚ ਖੂਨ ਚ ਚਲਾ ਗਿਆ ਬਹੁਤਾ ਗਰਭ ਵਿੱਚ ਖੂਨ ਚਲਾ ਗਿਆ ਉਹਨੇ ਸਾਰੇ ਸੀਰਮ ਸਾਡੇ ਸੰਘਣੇ ਕਰ ਦਿੱਤੇ ਸੀਰਮ ਸੰਘਣੇ ਹੋਣ ਦੇ ਕਰਕੇ ਉਹ ਦੁੱਧ ਫੁੱਟਣ ਦੀ ਤਰ੍ਹਾਂ ਜਿਵੇਂ ਪਨੀਰ ਬਣਦਾ ਆ ਉਹ ਬਣ ਗਿਆ ਤੇ ਟੈਂਡੈਂਸੀ ਟੂ ਫਾਰਮ ਸਟੋਨ ਪੈਦਾ ਹੋ ਗਈ ਠੀਕ ਹੈ ਭਾਵ ਕੀ ਹੋ ਗਿਆ ਗਾਲ ਸਟੋਨ ਹੋ ਗਿਆ ਜੀ ਅੱਜ ਕਿਡਨੀ ਸਟੋਨ ਹੋ ਗਿਆ ਜੀ ਇਹਨਾਂ ਸਾਰੀਆਂ ਕਹਾਣੀਆਂ ਦੇ ਪਿੱਛੇ ਜਿਹਨੂੰ ਕਿਸੇ ਨੂੰ ਕਿਡਨੀ ਸਟੋਨ ਵਾਰ ਵਾਰ ਹੋਈ ਜਾਂਦਾ ਜੀ ਡਾਕਟਰ ਜੀ ਅੱਗੇ ਵੀ ਹੋ ਗਿਆ ਸੀ ਐ ਕੀਤਾ ਸੀ ਡਾਕਟਰ ਜੀ ਅੱਗੇ ਵੀ ਹੋ ਗਏ ਕਈ ਘਰ ਸਰਜਰੀ ਕਰਵਾ ਕਰਵਾ ਕੇ ਹਟਦੇ ਆ ਹਾਂਜੀ ਕਢਾਉਂਦੇ ਨੇ ਅੱਜ ਕੱਲ ਲੀਥੋਟ੍ਰਿਪਸੀ ਚੱਲੀ ਹੋਈ ਹੈ ਲੀਥੋਟ੍ਰਿਪਸੀ ਨਾਲ ਰੇਸ ਦੇ ਨਾਲ ਉਹਨੂੰ ਅੰਦਰ ਹੀ ਉਹਨੂੰ ਘੋਲਣ ਦੀ ਕੋਸ਼ਿਸ਼ ਕਰਦੇ ਹੈਗੇ ਪਰ ਅਲਟੀਮੇਟ ਇਹ ਉਹਦਾ ਹੱਲ ਤਾਂ ਨਹੀਂ ਨਾ ਇਹ ਉਹਦਾ ਰਿਜ਼ਲਟ ਤਾਂ ਨਹੀਂ ਨਾ ਅਸਲ ਹੱਲ ਆ ਜਿਹੜਾ ਆਪਾਂ ਦੱਸ ਰਹੇ ਹਾਂ ਹੁਣ ਕਿ ਮੈਂਬਰੇਨ ਵੀਕ ਹੋ ਗਿਆ ਅਸੀਂ ਉਹਦੇ ਤੱਕ ਪਹੁੰਚਣਾ ਅਲਟੀਮੇਟਲੀ ਇਲਾਜ ਦੇ ਵਿੱਚ ਆਪਾਂ ਉੱਥੇ ਪਹੁੰਚਣਾ ਆ ਭਈ ਇਹਨੂੰ ਹੱਲ ਕਿਵੇਂ ਕੀਤਾ ਜਾਵੇ। ਠੀਕ ਆ। ਸੋ ਮਤਲਬ ਕੀ ਆ ਕਿ ਜਦੋਂ ਕਿਸੇ ਦੀ ਇਹ ਕੰਡੀਸ਼ਨ ਪੈਦਾ ਹੋ ਜਾਵੇ ਵੀ ਮੈਂਬਰੇਨ ਦੀ ਫਿਲਟਰੇਸ਼ਨ ਜਿਹੜੀ ਇਹ ਕੰਟਰੋਲ ਲੋਸਟ ਹੋ ਗਿਆ ਆ, ਟੌਕਸਿਨ ਅੰਦਰ ਜਾ ਰਿਹਾ, ਜਿਹਦੇ ਨਾਲ ਹੈਮੋਗਲੋਬਿਨ ਟੁੱਟ ਰਿਹਾ, ਉਹਨਾਂ ਦੀ ਤਿਲੀ ਵੱਧ ਜੂਗੀ, ਉਹਨਾਂ ਨੂੰ ਪੇਟ ਚ ਅਬਡਾਮਨ ਚ ਦਰਦ ਹੋਣੀ ਸ਼ੁਰੂ ਹੋ ਜੂਗੀ, ਉਹਨਾਂ ਨੂੰ ਆਮ ਤੌਰ ਤੇ ਪੱਥਰੀਆਂ ਬਣਨ ਦੀ ਟੈਂਡੈਂਸੀ ਹੋ ਜਾਏਗੀ, ਗਾਲ ਸਟੋਨ ਬਣ ਜਾਵੇ ਜਾਂ ਕਿਡਨੀ ਸਟੋਨ ਬਣ ਜਾਵੇ। ਈਵਨ ਮੈਂ ਕਈਆਂ ਨੇ ਦੇਖਿਆ ਜੀ ਆਪਾਂ ਮੂੰਹ ਦੇ ਵਿੱਚ ਗਲੈਂਡ ਨੇ ਨਾ, ਸਭ ਇੰਜੂਸ ਕਹਿੰਦੇ ਸਭ ਲਿੰਗੁਅਲ ਸਭ ਮੈਂਡੀਬੁਲਰ ਗਲੈਂਡ ਅੰਦਰ ਜਿਹੜੇ ਅੰਦਰ ਵਾਲਾ ਬੋਲਿਆ ਨਾ, ਤੇ ਦੰਦਾਂ ਦੇ ਵਿਚਕਾਰ ਜਿਹੜੀ ਜਗ੍ਹਾ ਆ ਇਹਨੂੰ ਅਸੀਂ ਕਹਿੰਦੇ ਵੈਸਟੀਬਿਊਲਸ, ਵੈਸਟੀਬਿਊਲਰ ਇਹਦੇ ਵਿੱਚ ਵੀ ਗਲੈਂਡ ਹੈਗੇ ਆ, ਇਹਨੂੰ ਕਹਿੰਦੇ ਵੈਸਟੀਬੁਲਰ ਗਲੈਂਡ। ਔਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਇਹ ਦੇਖਿਆ ਕਿ ਵੈਸਟੀਬੁਲਰ ਗਲੈਂਡ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੈ।
2: ਅੱਛਾ।
0: ਸੋ ਮਤਲਬ ਕਿਉਂ ਐਸਾ ਹੋ ਗਿਆ, ਥਾਂ ਥਾਂ ਤੇ ਪੱਥਰੀ ਬਣਨ ਦੀ ਟੈਂਡੈਂਸੀ ਹੋ ਗਈ, ਇਸ ਕਰਕੇ ਹੋ ਗਈ ਵੀ ਪੰਜਾਬੀ ਚ ਇਹ ਸਮਝੋ ਵੀ ਦੁੱਧ ਦਾ ਬਣ ਗਿਆ ਪਨੀਰ, ਟੌਕਸਿਨ ਅੰਦਰ ਗਿਆ, ਹੈਮੋਗਲੋਬਿਨ ਟੁੱਟਿਆ, ਬਿਲੀ ਰੂਬਨ ਬਿਲੀ ਵੇਡਨ ਬਹੁਤ ਜ਼ਿਆਦਾ ਬਾਜ਼ਾਰ ਚ ਚਲਾ ਗਿਆ, ਔਰ ਉਹ ਥਾਂ ਥਾਂ ਕੂੜਾ ਕਰਕਟ ਇਕੱਠਾ ਹੋ ਗਿਆ, ਉਸ ਕੂੜੇ ਕਰਕਟ ਦੇ ਨਾਲ ਆਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਦੂਸਰੇ ਪਾਸੇ ਹੋਰ ਹਾਰਟ ਕਹਿੰਦਾ ਯਾਰ ਇਹ ਸਾਰਾ ਕੰਮ ਚੱਲ ਤਾਂ ਮੇਰੇ ਰਹਿ ਗਿਆ, ਭੇਜ ਤਾਂ ਮੈਂ ਹੀ ਰਿਹਾ ਹਾਂ, ਹੈਂ ਫੇਫੜੇ ਕਹਿੰਦੇ ਨੇ ਯਾਰ ਆਕਸੀਜਨ ਤੇ ਮੈਂ ਦੇ ਰਿਹਾ ਤੇ ਮੇਰੇ ਕੋਲੋਂ ਸਪਲਾਈ ਨਹੀਂ ਹੋ ਰਹੀ, ਮਤਲਬ ਕੀ ਹੋਏਗਾ, ਬ੍ਰੈਥਲੈਸਨੈਸ, ਸਾਹ ਚੜਨਾ, ਪੌੜੀਆਂ ਚੜ ਹੀ ਨਹੀਂ ਸਕਦਾ। ਹਾਂਜੀ, ਪੌੜੀਆਂ ਨੇ, ਅੱਛਾ ਇਹ ਗੱਲ ਯਾਦ ਰੱਖਿਓ, ਬੁੱਢਿਆਂ ਦਾ ਪੌੜੀਆਂ ਨਾ ਚੜਨਾ ਵੱਖਰੀ ਗੱਲ ਆ, ਜਵਾਨ ਦਾ ਪੌੜੀਆਂ ਨਾ ਚੜਨਾ ਹੈਮੋਲਾਈਟਿਕ ਅਨੀਮੀਆ ਹੈਗਾ, ਬੁੱਢਿਆਂ ਦਾ ਟੈਂਡੈਂਸੀ ਇਹ ਆ ਕਿ ਸੈੱਲ ਦੀ ਸਾਈਜ਼ ਛੋਟਾ ਹੋ ਗਿਆ, ਸੈੱਲ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਰਹਿ ਗਈ ਆਕਸੀਜਨ ਜਾਣ ਦੀ, ਇਹਨੂੰ ਅਸੀਂ ਬੁਢਾਪਾ ਕਹਿ ਰਹੇ ਹਾਂ। ਪਰ ਆਹ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਇਹ ਆਮ ਜਵਾਨੀ ਚ ਆਮ ਹਾਲਾਤ ਦੇ ਵਿੱਚ ਆਮ ਉਮਰ ਦੇ ਵਿੱਚ ਵਾਪਰਨ ਵਾਲੀ ਗੱਲ ਆ ਵੀ ਸ਼ਾਰਟਨੈਸ ਆਫ ਬ੍ਰੈਥ ਹੋ ਗਈ। ਜਵਾਨ ਬੰਦਾ ਯਾਰ ਹੋਵੇ 18-20 ਸਾਲ ਦਾ 25 ਸਾਲ ਦਾ ਤੇ ਪੌੜੀਆਂ ਚੜਨ ਲੱਗਾ ਯਾਰ ਸਾਹ ਚੜ ਗਿਆ ਹੈਗਾ ਤੇ ਮਾੜੀ ਗੱਲ ਹੈ ਨਾ, ਬੁੱਢਾ ਬੰਦਾ ਮੇਰੇ ਵਰਗਾ ਤਾਂ ਆਖਿਆ ਸਾਹ ਚੜ ਗਿਆ ਤੇ ਕੋਈ ਖਾਸ ਗੱਲ ਨਹੀਂ ਹੈਗੀ, ਕਿਉਂਕਿ ਸੈੱਲਾਂ ਦਾ ਜਿਹੜਾ ਵਾਲਿਊਮ ਹੈਗਾ ਉਹ ਘੱਟ ਰਿਹਾ ਹੈਗਾ, ਵਾਲਿਊਮ ਘੱਟ ਰਿਹਾ ਹੈ ਔਰ ਹੌਲੀ ਹੌਲੀ ਸੁੰਗਰ ਰਿਹਾ ਸੈੱਲ, ਉਹਦਾ ਸਾਈਜ਼ ਘੱਟ ਗਿਆ ਜਿਹਦੇ ਕਰਕੇ ਉਹਦੀ ਕਪੈਸਿਟੀ ਘੱਟ ਗਈ ਹੈ। ਇਹ ਇੱਕ ਨਾਰਮਲ ਸਿਮੈਲਿਟੀ ਦਾ ਇਫੈਕਟ ਸੀ, ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਹੈਮੋਲਾਈਟਿਕ ਅਨੀਮੀਆ ਦੀ ਜਾਂ ਮੈਂਬਰੇਨ ਦੇ ਟੁੱਟ ਜਾਣ ਦੀ, ਉਹਦੇ ਨਾਲ ਪੈਦਾ ਹੁੰਦੀ ਹੈ ਆਕਸੀਜਨ ਦੀ ਕਮੀ, ਸ਼ਾਰਟਨੈਸ ਆਫ ਬ੍ਰੈਥ, ਜੇ ਸ਼ਾਰਟਨੈਸ ਆਫ ਬ੍ਰੈਥ ਹੋ ਗਈ ਆਕਸੀਜਨ ਪੂਰੀ ਨਹੀਂ ਹੋਈ ਤੇ ਦਿਲ ਨੂੰ ਕਹਿੰਦਾ ਯਾਰ ਤੂੰ ਜ਼ਿਆਦਾ ਚੱਕਰ ਲਾ ਫਟਾਫਟ, ਜੇ ਤੂੰ 72-80 ਵੀ ਚੱਲਦਾ ਸੀ ਨਾ ਇੱਕ ਮਿੰਟ ਦੇ ਵਿੱਚ, ਨਹੀਂ ਹੁਣ ਜ਼ਿਆਦਾ ਲਾ 130-140 ਚੱਕਰ ਲਾ, ਆਕਸੀਜਨ ਤਾਂ ਚਾਹੀਦੀ ਅੱਗੇ, ਉਹ ਆਕਸੀਜਨ ਪੂਰੀ ਕਰਨੀ ਹੈ। ਇਹ ਵਿਚਾਰਾ ਦਿਲ ਜਿਹੜਾ ਫਿਰ ਬਹੁਤ ਜ਼ਿਆਦਾ ਧੜਕਦਾ ਹੈਗਾ ਆ, ਔਰ ਪੈਲਪੀਟੇਸ਼ਨ ਵੀ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਟੈਕੀਕਾਰਡੀਆ। ਸੋ ਟੈਕੀਕਾਰਡੀਆ ਹੋਣਾ ਸ਼ੁਰੂ ਹੋ ਜਾਂਦਾ, ਬ੍ਰੈਥਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਜਦੋਂ ਆਕਸੀਜਨ ਪੂਰੀ ਫਿਰ ਵੀ ਨਹੀਂ ਹੁੰਦੀ ਫਿਰ ਅੱਖਾਂ ਅੱਗੇ ਨੇਰ ਆਉਣ ਲੱਗ, ਜਿਹਨੂੰ ਕਹਿੰਦੇ ਡਿਜ਼ੀਨੈਸ, ਬੈਠ ਕੇ ਉੱਠੇ ਚੱਕਰ ਆ ਗਿਆ, ਈਵਨ ਖੜੇ ਖੜੇ ਆ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ, ਉਹਦੇ ਵਾਸਤੇ ਇੱਕ ਮੈਡੀਕਲ ਟਰਮ ਹੈਗੀ ਐਨੌਕਸੀਆ, ਮਤਲਬ ਭਾਈ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ, ਹਾਲਾਂਕਿ ਦੋ ਨਾਲੀਆਂ ਬਾਕੀ ਸਾਰੇ ਸਰੀਰ ਨੂੰ ਖੂਨ ਦੇਣ ਵਾਸਤੇ ਇੱਕ ਨਾਲੀ ਆ, ਬ੍ਰੇਨ ਨੂੰ ਜਾਣ ਵਾਲੀਆਂ ਦੋ ਕੈਰੋਟਿਡ ਆਰਟਰੀਆਂ ਨੇ, ਜਿਆਦਾ ਖੂਨ ਸਿਰ ਨੂੰ ਜਾਂਦਾ, ਬਾਹਰ ਦੇਸ਼ ਦੇ ਵੀ ਸਿਰ ਦੀ ਆਕਸੀਜਨ ਜਿਹੜੀ ਹੈ ਉਹ ਜਿਵੇਂ ਨਾ ਪੰਜਾਬ ਦੀ ਬਿਜਲੀ ਹੈ, ਉਹ ਕਹਿੰਦੇ ਨੇ ਯਾਰ ਤੁਹਾਡੇ ਘੱਟ ਤੇ ਘੱਟ ਰਹਿ ਜਾਵੇ ਪਰ ਬਿਜਲੀ ਨੂੰ ਪੂਰੀ ਦੇਣੀ ਆ। ਇਹ ਸੁਣੀ ਨਾ ਗੱਲ ਤੁਸੀਂ ਭਾਗੜਾ ਡੈਮ ਵਾਲੀ?
2: ਹਾਂਜੀ ਹਾਂਜੀ ਸੁਣੀ ਹੈ ਜੀ, ਦੂਜੀ ਵੀ
0: ਸੁਣੀ ਆ ਵੀ ਉਹਨਾਂ ਨੂੰ ਆਕਸੀਜਨ ਪੂਰੀ ਦੇਣੀ ਦੇਣੀ, ਉਹਨਾਂ ਨੂੰ ਬਿਜਲੀ ਦੇਣੀ, ਤੁਹਾਨੂੰ ਘੱਟ ਤੇ ਘੱਟ ਹੀ ਘੱਟ ਲੱਗੂਗਾ ਤੁਹਾਡੇ। ਸੋ ਉਹੀ ਗੱਲ ਜਿਹੜੀ ਹੈ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸਿਰ ਨੂੰ ਜ਼ਿਆਦਾ ਖੂਨ ਜਾਂਦਾ, ਜ਼ਿਆਦਾ ਆਕਸੀਜਨ ਜਾਂਦੇ ਪਰ ਸਿਰ ਵੀ ਆਂਦਾ ਯਾਰ ਮੇਰੀ ਤਾਂ ਪੂਰੀ ਨਹੀਂ ਆਕਸੀਜਨ ਹੋ ਰਹੀ, ਜਿਹਦੇ ਵਿੱਚ ਬਾਕੀ ਸਾਰਿਆਂ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ। ਔਰ ਇਹ ਸਾਰਾ ਹੋ ਕਿਉਂ ਰਿਹਾ ਆ? ਸਾਡਾ ਮੈਂਬਰੇਨ ਜਿਹੜਾ ਆ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਮਸਲ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਸਪੇਸ਼ੀਆਂ ਨੂੰ, ਅੱਛਾ ਹੱਡੀਆਂ ਤਾਂ ਵੀਕ ਹੋ ਗਈਆਂ ਤੁਰਨੋਂ ਰਹਿ ਗਿਆ ਬੰਦਾ, ਵੀਕਨੈਸ ਆ ਗਈ, ਜਦੋਂ ਮਾਸਪੇਸ਼ੀਆਂ ਚ ਹੋ ਗਈ ਤਾਂ ਮਾਸਪੇਸ਼ੀਆਂ ਨੇ ਤਾਂ ਸਾਰਾ ਹੱਡੀਆਂ ਨੂੰ ਚਲਾਉਣਾ ਹੈ,
2: ਬਿਲਕੁਲ,
0: ਉਸ ਵੇਲੇ ਇੱਕ ਬਿਮਾਰੀ ਦਾ ਨਾਂ ਹੈ ਮਸਕੂਲਰ ਡਿਸਟ੍ਰੋਫੀ।
2: ਓਕੇ।
0: ਇਹ ਐਸੀ ਪ੍ਰੋਬਲਮ ਹੈ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਵੀ ਚੱਲਦੀ ਆ
2: ਜੀ,
0: ਮਾਂ ਬਾਪ ਦੇ ਵਿੱਚੋਂ ਅੱਗੇ ਵੀ ਬੱਚਿਆਂ ਨੂੰ ਜਿਹੜੀ ਹੋ ਸਕਦੀ ਹੈ ਉਹਨੂੰ ਕਹਿੰਦੇ ਮਸਕੂਲਰ ਡਿਸਟ੍ਰੋਫੀ। ਜਮਾਂਦਰੂ ਤੌਰ ਤੇ ਮਸਲ ਦੇ ਜਿਹੜੇ ਸੈੱਲ ਨੇ ਉਹ ਇੰਨੇ ਕਮਜ਼ੋਰ ਨੇ, ਇੰਨੇ ਛੋਟੇ ਨੇ ਕਿ ਉਹਨਾਂ ਚ ਪੂਰੀ ਆਕਸੀਜਨ ਜਾ ਹੀ ਨਹੀਂ ਰਹੀ, ਉਹਨਾਂ ਦੀ ਡਿਵੈਲਪਮੈਂਟ ਪੂਰੀ ਹੋ ਹੀ ਨਹੀਂ ਰਹੀ, ਪੂਰੀ ਡਿਵੈਲਪਮੈਂਟ ਨਾ ਹੋਣ ਕਰਕੇ ਉਹਨਾਂ ਦੇ ਵਿੱਚ ਕਾਰਗਰਦਗੀ ਪੂਰੀ ਨਹੀਂ ਹੁੰਦੀ, ਜਿਹਦਾ ਨਾਂ ਰੱਖ ਦਿੱਤਾ ਮਸਕੂਲਰ ਡਿਸਟ੍ਰੋਫੀ। ਤੇ ਇਹ ਮਸਕੂਲਰ ਡਿਸਟ੍ਰੋਫੀ ਵਰਗੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਂਦੀਆਂ। ਯਾਰ ਤੂੰ ਚੰਗਾ ਭਲਾ ਹੈ, ਸਰੀਰ ਤੇਰਾ ਠੀਕ ਹੈ, ਇਹ ਤੂੰ ਆਪਾਂ ਪਾਣੀ ਦੀ ਬਾਲਟੀ ਨੀ ਫੜ ਸਕਦਾ, ਹੈਂ ਇੱਕ ਗੱਡੀ ਪਾਣੀ ਦੀ ਰਹਿਣੀ ਸੀ, ਇਹ ਉੱਥੇ ਲਿਜਾਣੀ, ਤੂੰ ਇਹ ਨੀ ਲੱਗ ਰਹੇ, ਤੇ ਹੱਥੋਂ ਡਿੱਗ ਪਈ ਹੈ। ਔਰ ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਹੈਗੀਆਂ ਨੇ, ਫਿਡ ਜੈਟੀ ਇੱਕ ਲਫ਼ਜ਼ ਹੋਰ ਅੰਗਰੇਜ਼ੀ ਦਾ ਵਰਤਿਆ ਜਾਂਦਾ ਫਿਡ ਜੈਟੀ, ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਫਿਡ ਜੈਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਐਵੇਂ ਹੀ ਚੀਜ਼ਾਂ ਹੱਥਾਂ ਚੋਂ ਡਿੱਗੀ ਜਾਂਦੀਆਂ ਨੇ, ਪਾਵਰਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਇਸ ਕਰਕੇ ਹੁੰਦਾ। ਹੁਣ ਵੀ ਜੇ ਬੁਢਾਪੇ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਵੇ ਕਿ ਬੁੱਢੇ ਵਿਚਾਰੇ ਨੂੰ ਕੈਪਸੂਲ ਗੋਲੀ ਅਸੀਂ ਦੇ ਦਿੱਤੀ ਜਾਂ ਟੀਕਾ ਐਸਾ ਲੱਗ ਗਿਆ, ਸੱਪ ਲੜ ਗਿਆ, ਕੁਛ ਹੋ ਗਿਆ, ਉਹਦੇ ਹਾਲਾਤ ਵਿੱਚ ਅਗਰ ਐਸਾ ਕੁਛ ਹੋਊ ਤੇ ਫੇਰ ਉਹਦੇ ਜਿਹੜੇ ਸਾਇਨ ਡਿਵੈਲਪ ਹੋਣਗੇ ਉਹ ਹੋਣਗੇ ਅਲਜ਼ਾਈਮਰ ਦੇ ਔਰ ਉਹ ਹੋਣਗੇ ਪਾਰਕਿੰਸਨ ਦੇ। ਭਾਵ ਅਸੀਂ ਡਿਵੀਜ਼ਨ ਤੋਂ ਪਹਿਲਾਂ ਹੀ ਕਰ ਦਿੱਤੀ ਹੈ, ਅਲਜ਼ਾਈਮਰ ਮਾਨਸਿਕ ਤੌਰ ਤੇ ਵਿਕਾਰ, ਜਿਹੜਾ ਪਾਰਕਿੰਸਨ ਸਰੀਰਕ ਤੌਰ ਤੇ ਵਿਕਾਰ, ਉਹ ਜਵਾਨਾਂ ਦੇ ਵਿੱਚ ਮਸਕੂਲਰ ਡਿਸਟ੍ਰੋਫੀ ਨੂੰ ਲੈ ਰਿਹਾ, ਇੱਥੇ ਅਸੀਂ ਪਾਰਕਿੰਸਨ ਕਹੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਯਾਦਾਸ਼ਤ ਹੈ ਇਹ ਸਾਰੀਆਂ ਗੱਲਾਂ ਨੇ ਇਹਦੇ ਚ ਹੋਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਮੈਂ 2-3 ਮਿੰਟ ਰਹਿ ਗਏ ਨੇ ਆਪਣੇ ਕੋਲ,
2: ਜੀ 2 ਮਿੰਟ
0: ਬਾਅਦ ਚ ਗੱਲ ਕਰ ਲਾਂਗੇ। ਆਮ ਤੌਰ ਤੇ ਜਿਹੜਾ ਹੋਮਿਓਪੈਥਿਕ ਸਿਸਟਮ ਦਾ ਟ੍ਰੀਟਮੈਂਟ ਹੈਗਾ ਆ ਉਹ ਤੇ ਸਾਰੇ ਸਿਮਟਮ ਤੇ ਬੇਸਡ ਹੀ ਹੈ, ਹਰ ਬੰਦੇ ਦੇ ਇੰਡੀਵਿਜੁਅਲ ਸਿਮਟਮ ਹੁੰਦੇ ਨੇ ਤੇ ਅਸੀਂ ਇੰਡੀਵਿਜੁਅਲ ਸਿਮਟਮਸ ਨੂੰ ਲੈ ਕੇ ਇੱਕ ਟ੍ਰੈਂਗਲ ਬਣਾਉਣੇ ਆ, ਜਿਵੇਂ ਜੇ ਉਹਦੀ ਮਾਨਸਿਕ ਪਰਿਸਥਿਤੀ ਕੀ ਹੈ ਇਸ ਵੇਲੇ, ਇਰਰਿਸਪੈਕਟਿਵ ਆਫ ਏਜ, ਬੁੱਢਾ ਹੈ ਤਾਂ, ਬੱਚਾ ਹੈ ਤਾਂ, ਮੁੰਡਾ ਹੈ ਤਾਂ, ਅਸੀਂ ਇੱਕ ਟ੍ਰੈਂਗਲ ਬਣਾਉਣੇ ਆ, ਉਸ ਟ੍ਰੈਂਗਲ ਦੇ ਵਿੱਚ ਬੇਸ ਬਣਾਉਣੇ ਆ ਮੈਂਟਲ ਸਿਮਟਮ ਨੂੰ, ਇਹਦੀ ਮਾਨਸਿਕ ਪ੍ਰਸਤੁਤੀ ਕੀ, ਯਾਦਾਸ਼ਤ ਵੱਲੋਂ ਜਾਂ ਗੁੱਸਾ ਕਰਨ ਵੱਲੋਂ, ਇਰੀਟੇਸ਼ਨ ਵੱਲੋਂ, ਇਹ ਸਾਰੀਆਂ ਗੱਲਾਂ ਦੇ ਵਿੱਚੋਂ ਸਾਨੂੰ ਉਹਦੀ ਮੈਂਟੈਲਿਟੀ ਲੱਭਦੀ ਹੈ। ਸੋ ਜਿਵੇਂ ਟ੍ਰੈਂਗਲ ਦੀਆਂ 3 ਬਾਹਾਂ ਹੁੰਦੀਆਂ ਨੇ, 1 ਨੂੰ ਬੇਸ ਕਹਿੰਦੇ ਆ, 2 ਨੂੰ ਅਸੀਂ ਭਜਾਵਾਂ ਕਹਿੰਦੇ ਆ, ਤੇ 3 ਐਂਗਲ ਹੋ ਜਾਂਦੇ ਨੇ। ਅਸੀਂ ਕੀ ਕਰਦੇ ਆ, ਸਭ ਤੋਂ ਪਹਿਲਾਂ ਲੱਭਦੇ ਆ ਵੀ ਇਸ ਸਾਰੀ ਹਿਸਟਰੀ ਦੇ ਵਿੱਚੋਂ ਇਹਦੀ ਮਾਨਸਿਕ ਪ੍ਰਸਥਿਤੀ ਕੀ ਹੈ, ਉਸ ਨੂੰ ਅਸੀਂ ਉਹਦੇ ਮੁਤਾਬਕ ਮੈਡੀਸਿਨ ਸਿਲੈਕਟ ਕਰਦੇ ਆ ਤੇ ਉਸ ਨੂੰ ਅਸੀਂ ਬਣਾਉਂਦੇ ਆ ਬੇਸ। ਹੁਣ ਇਸ ਬੇਸ ਦੇ ਵਿੱਚੋਂ ਹੀ ਫਿਰ ਅਸੀਂ ਵੇਖਦੇ ਆ ਵੀ ਜਨਰਲਿਟੀ, ਜਨਰਲਿਟੀ ਉਹ ਹੁੰਦੀ ਵੀ ਕਿਹੜੀਆਂ ਐਸੀਆਂ ਗੱਲਾਂ ਇਹਨੇ ਦੱਸੀਆਂ ਨੇ ਜਿਹੜੀਆਂ ਐਜ ਏ ਹੋਲ ਇਹਦੇ ਸਾਰੇ ਮਾਨਸਿਕ ਨੂੰ ਵੀ, ਸਰੀਰਕ ਤੌਰ ਤੇ ਨੂੰ, ਫਿਜ਼ੀਕਲ ਐਕਟੀਵਿਟੀ ਨੂੰ ਵੀ, ਖਾਣ ਪੀਣ ਨੂੰ ਵੀ ਇਫੈਕਟ ਕਰਦੀਆਂ, ਚੇਂਜ ਕਰਦੀਆਂ। ਮੌਸਮ ਹੋ ਗਿਆ, ਹਾਂਜੀ, ਠੰਡ ਸਰਦੀ ਦਾ ਹੋ ਗਿਆ ਜਾਂ ਗਰਮੀ ਦਾ ਹੋ ਗਿਆ ਜਾਂ ਕੋਈ ਖਾਸ ਖਾਦ ਖੁਰਾਕ ਹੋ ਗਈ, ਜਿਹਦੇ ਕਰਕੇ ਇਹਦਾ ਐਜ ਏ ਹੋਲ ਸਿਸਟਮ ਚੇਂਜ ਹੋ ਜਾਂਦਾ। ਜਦੋਂ ਮੈਂ ਮਾੜੀ ਜੀ ਮਰਜ਼ ਖਾ ਲਾ ਮੈਨੂੰ ਤੇ ਐਂ ਹੋ ਜਾਂਦਾ ਜੀ, ਜਾਂ ਜਦੋਂ ਮੈਂ ਮਾੜੀ ਜੀ ਖੰਡ ਖਾ ਲਈ ਐਂ ਹੋ ਗਿਆ ਜੀ। ਇਹੋ ਜਿਹੀਆਂ ਗੱਲਾਂ ਜਿਹੜੀ ਜਦੋਂ ਮੈਂ ਥੋੜਾ ਜਿਹਾ ਬਾਹਰ ਚਲੇ ਜਾਵਾਂ ਬਸ ਉਦੋਂ ਮੈਨੂੰ ਖੰਘ ਸ਼ੁਰੂ ਹੋ ਜਾਂਦੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਜਨਰਲ ਵਜੂਦ ਨਾਲ ਸੰਬੰਧਿਤ ਹੋਣ ਉਹਨੂੰ ਅਸੀਂ ਦੂਸਰੀ ਬਾਹੀ ਕਹਿੰਦੇ ਆ। ਔਰ ਫਿਰ ਆ ਜਾਂਦੀਆਂ ਲੋਕਲ ਗੱਲਾਂ, ਇਹ ਲੋਕਲ ਤੌਰ ਤੇ ਉਹਦੇ ਸਰੀਰ ਦੇ ਵਿੱਚ ਕੀ ਡਿਫੈਕਟ ਆ ਚੁੱਕੇ ਨੇ, ਜਿਹਨੇ ਮਸਕੂਲਰ ਡਿਸਟ੍ਰੋਫੀ ਲੈ ਲਈ ਅਸੀਂ ਹੈ ਜਾਂ ਹੋਰ ਪੀਡੀਆ ਲੈ ਲਿਆ ਹੈ, ਇਹ ਸਾਰੀਆਂ ਫਿਜ਼ੀਕਲ ਤਰ੍ਹਾਂ ਦੀ ਅਲਾਮਤਾਂ ਨੇ ਤੇ ਫਿਰ ਇਹਨਾਂ ਦੇ ਮੁਤਾਬਕ ਅਸੀਂ ਉਸ ਨੂੰ ਕਹਿੰਦੇ ਰਿਪਰਟਰਾਈਜੇਸ਼ਨ, ਉਹਦੇ ਮੁਤਾਬਕ ਅਸੀਂ ਮੈਡੀਸਿਨ ਸਿਲੈਕਟ ਕਰਕੇ ਤੇ ਉਸ ਪੇਸ਼ੈਂਟ ਨੂੰ ਦਿੰਨੇ ਆ ਉਹਦਾ ਮੈਂਬਰੇਨ ਠੀਕ ਕਰਨ ਵਾਸਤੇ। ਐਲੋਪੈਥਿਕ ਸਟਾਈਲ ਜਿਹੜੀ ਅੱਜ ਕੱਲ ਮਾਡਰਨ ਸਟਾਈਲ ਚੱਲ ਰਿਹਾ ਹੈ ਉਹ ਸਰਜੀਕਲ ਕਰਕੇ, ਯਾਰ ਤਿਲੀ ਵੱਧ ਗਈ ਹੈ ਨਾ ਤੇ ਤਿਲੀ ਨੂੰ ਕੱਟ ਦਿਓ,
2: ਕੱਟ ਦਿਓ,
0: ਅੱਗੇ ਹੀ ਵਿਚਾਰੀ ਵਧੀ ਪਈ ਆ, ਅੱਗੇ ਹੀ ਕੰਮ ਪੂਰੇ ਨਹੀਂ ਹੁੰਦਾ, ਕਹਿੰਦੇ ਨਹੀਂ ਹੁਣ ਇੱਕ ਨਾਲ ਬਚਾਓ ਤੇ ਇਸ ਨੂੰ ਕੱਟ ਦਿਓ, ਹਾਂਜੀ, ਤਾਂ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਦਿਸਣ ਹੀ ਨਾ, ਸਾਨੂੰ ਅੱਖਾਂ ਕਬੂਤਰ ਅੱਖਾਂ ਬੰਦ ਕਰ ਦਿੰਦੇ। ਦੂਸਰਾ ਕਹਿੰਦੇ ਨੇ ਵੀ ਜੇ ਹੈਮੋਗਲੋਬਿਨ ਜ਼ਿਆਦਾ ਟੁੱਟਿਆ ਆ ਤੇ ਫੁੱਲ ਬੇਸਣ ਦਿਓ, ਹੈਮੋਗਲੋਬਿਨ ਪੂਰਾ ਕਰੋ। ਮੇਰੇ ਕਹਿਣ ਤੋਂ ਭਾਵ ਹੈ ਵੀ ਜੋ ਜੋ ਚੀਜ਼ ਸਾਹਮਣੇ ਆਉਂਦੀ ਹੈ ਨਾ ਉਹਦਾ ਸਿਮਟੋਮੈਟਿਕ ਰੇਂਜ ਤੇ ਹੱਲ ਕਰੋ ਤੇ ਅਸਲ ਕਾਰਨ ਜਿਹੜਾ ਫਿਰ ਉੱਥੇ ਦਾ ਉੱਥੇ ਰਹਿ ਗਿਆ। ਰਿਪੀਟ ਕਰਨ ਵਾਲਾ ਜਿਹੜਾ ਹੋਮਿਓਪੈਥਿਕ ਤਰੀਕਾ ਸੀਗਾ ਉਹਦੀ ਪੂਰੀ ਜਨਰਲਿਟੀ ਨੂੰ ਲੈ ਕੇ ਚੱਲ ਰਿਹਾ ਸੀਗਾ, ਟੌਕਸਿਨ ਨੂੰ ਲੱਭਣਾ, ਉਹਨੂੰ ਪਾਸੇ ਕਰਨਾ, ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਕਰਨਾ। ਅੱਜ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ ਐਲੋਪੈਥਿਕ ਸਟਾਈਲ ਵਾਲੇ ਕਹਿੰਦੇ ਨੇ ਫੋਲੋਕੇਸ਼ਨ ਦੇ ਦਿਓ, ਸੁਪਲੀਨ ਕਰ ਦਿਓ, ਇਹਨੂੰ ਅਸੀਂ ਮੈਨੇਜਮੈਂਟ ਚ ਲੈਣੇ ਤੇ ਮੈਨੇਜ ਕਰ ਰਹੇ ਹਾਂ ਹਾਲਾਤ ਨੂੰ ਕਿ ਹੁਣ ਤਾਂ ਮੈਨੇਜ ਕਰੋ ਤੇ ਅਲਟੀਮੇਟ ਉਹ ਜਿਹੜੇ ਕਾਰਨ ਜਿਹਨਾਂ ਬਿਮਾਰੀ ਪੈਦਾ ਕੀਤੀ ਸੀ ਜਿਹਦੇ ਕਰਕੇ ਮੈਂਬਰੇਨ ਰੈਪਚਰ ਹੋ ਗਿਆ ਜਾਂ ਡੈਮੇਜ ਹੋ ਗਿਆ ਆ ਉਹ ਕਾਰਨ ਲੱਭ ਕੇ ਪਹਿਲਾਂ ਉਹਨਾਂ ਕਾਰਨਾਂ ਨੂੰ ਦੂਰ ਕਰੋ, ਉਸ ਤੋਂ ਬਾਅਦ ਜਿਹੜੇ ਸਿਮਟਮਸ ਨੇ ਇਹਨਾਂ ਨੂੰ ਰਿਕਵਰ ਕਰੋ। ਸੋ ਇਹ ਸਾਰੀਆਂ ਬਲੱਡ ਟ੍ਰਾਂਸਫਿਊਜ਼ਨ ਵੀ ਕਰਿਆ ਜਾਂਦਾ ਹੈਗਾ, ਇਹ ਵੀ ਜਾਨ ਬਚਾਉਣ ਵਾਲੀ ਗੱਲ ਹੈ ਤੇ ਬਹੁਤ ਜ਼ਰੂਰੀ ਹੋ ਗਈ ਹੈ। ਐਕਸੈਸ ਆਇਰਨ ਜਿਹੜਾ ਆ ਉਹ ਦਿੱਤਾ ਜਾਂਦਾ ਹੈਗਾ ਆ, ਔਰ ਕਈ ਵਾਰ ਐਸਾ ਹੁੰਦਾ ਜੀ ਐਕਸੈਸ ਆਇਰਨ ਦਿੰਦਿਆਂ ਨਮਾਜ਼ ਬਖਸ਼ਾਉਣ ਗਿਆ ਰੋਜ਼ੇ ਗਲੇ ਪੈ ਜਾਂਦੇ ਨੇ, ਆਇਰਨ ਜ਼ਿਆਦਾ ਡਿਪੋਜੀਸ਼ਨ ਹੋ ਜਾਵੇ, ਆਇਰਨ ਦਾ ਮੈਟਾਬੋਲਿਜ਼ਮ ਆਇਰਨ ਨੂੰ ਫਿਰ ਦੁਬਾਰਾ ਖੂਨ ਵਿੱਚ ਕਨਵਰਟ ਕਰਨਾ ਇਹ ਵੀ ਔਖਾ ਹੈਗਾ। ਇਹਦੀ ਜੇ ਆਪਾਂ ਕਿਤੇ ਗੱਲ ਕਰਾਂਗੇ ਦੁਬਾਰਾ ਕਿ ਆਇਰਨ ਮੈਟਾਬੋਲਾਈਜ਼ ਕਿਵੇਂ ਹੁੰਦਾ ਆ, ਆਇਰਨ ਤੋਂ ਲਾਲ ਖੂਨ ਕਿਵੇਂ ਬਣਦਾ ਹੈਗਾ, ਇਹ ਵੀ ਜਾਣਨ ਵਾਲੀ ਗੱਲ ਹੈ। ਜੇ ਕਦੀ ਆਪਾਂ ਕਰਾਂਗੇ ਅੱਜ ਆਪਣਾ ਸਿਰਫ ਇਹੀ ਸੀ ਕਿ ਜੇ ਮੈਂਬਰੇਨ ਡੈਮੇਜ ਹੋ ਜਾਵੇ ਤੇ ਉਹਦੇ ਨਾਲ ਕੀ ਹੋ ਸਕਦਾ ਆ ਤੇ ਉਹਦਾ ਕੀ ਅਸੀਂ ਹੱਲ ਉਪਰਾਲਾ ਕਰਦੇ ਹਾਂ। ਅੱਗੇ ਤੋਂ ਫਿਰ ਜਿਹੜੇ ਅਗਲੇ ਹੋਰ ਸਿਸਟਮ ਹੈਗੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਵੀ ਅੰਗ ਕਿਹੜੇ ਕਿਹੜੇ ਹੋਰ ਹੈਗੇ ਨੇ, ਜੇ ਉਹਨਾਂ ਵਿੱਚ ਨੁਕਸ ਪੈ ਜਾਵੇ ਤੇ ਫਿਰ ਅਸੀਂ ਕੀ ਕਰਨਾ ਹੈਗਾ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਹਾਲਾਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਵੈਰੀ ਗ੍ਰੇਟ ਬ੍ਰੇਨਸ ਯੂ ਹੈਵ ਔਨ ਯੋਰ ਸ਼ੋਲਡਰਸ।
0: ਅਗਰ ਤੁਸੀਂ ਸਮਝਦੇ ਹੋ ਵੀ ਸੈਟਿਸਫੈਕਟਰੀ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਹੋਣਗੇ ਉਹਨਾਂ ਨੂੰ ਤਸੱਲੀ ਹੋਈ ਹੋਵੇਗੀ ਕਿ ਆਪਾਂ ਕੀ ਕਿਹਾ ਹੈਗਾ।
3: ਬਿਲਕੁਲ ਜੀ ਬਿਲਕੁਲ, ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਸਰੋਤਿਓ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਨੂੰ ਤੇ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਡਾਕਟਰ ਸਾਹਿਬ ਵੱਲੋਂ ਤੇ ਚੀਮਾ ਸਾਹਿਬ ਵੱਲੋਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

0: ਪ੍ਰਵਾਜ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਜ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਐਕਚੁਅਲੀ 7:02 ਹੋ ਗਿਆ ਸ਼ਾਮ ਦੇ ਈਸਟਰਨ ਟਾਈਮ। ਸੋ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਤੇ ਰੱਖਾਂਗੇ ਜੀ। ਗਾਣੇ ਆਪਾਂ ਰੋਜ਼ ਸੁਣਦੇ ਹਾਂ, ਅੱਜ ਦੀਆਂ ਫੇਮਸ ਗਜ਼ਲਾਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਪੰਕਜ ਉਦਾਸ ਜੀ ਹੈ, ਜਗਜੀਤ ਸਿੰਘ ਹੋਣੀ ਹੈ, ਔਰ ਕਾਫੀ ਵਧੀਆ ਗਜ਼ਲਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਇਹ ਲੋ ਜੀ ਕੁਛ ਸਟਾਰਟਿੰਗ ਦੇ ਵਿੱਚ ਆਪਾਂ ਸੁਣਦੇ ਹਾਂ ਜੀ ਤੁਹਾਡੇ ਕੁਛ ਗਜ਼ਲਾਂ।

0: ਦੋਸਤੋ ਅੱਜ ਦਾ ਪ੍ਰੋਗਰਾਮ ਆਪਣਾ ਗਜ਼ਲਾਂ ਦਾ ਸੀ ਔਰ ਵਧੀਆ ਵਧੀਆ ਗਜ਼ਲਾਂ ਜਗਜੀਤ ਸਿੰਘ ਹੋਣੀ ਪੰਕਜ ਉਦਾਸ ਹੋਣੀ ਤੇ ਅਦਨਾਨ ਸਾਮੀ ਹੋਣਾ ਦੀ ਥੋੜੀ ਜਿਹੀ ਮੈਨੂੰ ਯਾਦ ਚੇਤੇ ਆ ਗਈ ਗੱਲ ਕਿ ਅਦਨਾਨ ਸਾਮੀ ਹੋਣਾ ਨੂੰ ਮੈਂ ਨਾ ਸ਼ੋਅ ਦੇ ਉੱਪਰ ਸਟ੍ਰੈਚ ਲਿਮੋ ਤੇ ਵੱਡੀ ਗੱਡੀ ਜਿਹੜੀ ਹੁੰਦੀ ਹੈ ਉਹ ਸੀ ਉਹਦੀ ਮਾਤਾ ਸੀ ਇੱਕ ਇਹਦਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ ਤਿੰਨ ਜਾਣੇ ਸੀ ਬਹੁਤ ਜੀ ਕੋਈ ਛੱਡਿਆ ਨੀ ਸੀ ਮਸਾਂ ਐਸਾ ਕੋਈ ਕਲਾਕਾਰ ਨਹੀਂ ਅਮਿਤਾਬ ਬੱਚਨ ਤੋਂ ਲੈ ਕੇ ਜਿਹੜੇ ਅਸੀਂ ਨਹੀਂ ਚੱਕੇ ਕੋਈ ਸਿੰਗਰ ਜਿੱਥੇ ਉਦੋਂ ਉਹ ਅੱਜ ਤੋਂ 8-9 ਸਾਲ ਪਹਿਲਾਂ ਪ੍ਰੋਗਰਾਮ ਹੁੰਦੇ ਬਹੁਤ ਸੀ ਜੀ ਇੱਥੇ ਕਰਾਉਂਦੇ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਤੇ ਇਹਦਾ ਭਾਰ ਬਹੁਤ ਜ਼ਿਆਦਾ ਸੀ ਉਦੋਂ ਅਦਨਾਨ ਸਾਮੀ ਦਾ ਇੰਨਾ ਜ਼ਿਆਦਾ ਸੀ ਕਿ ਇਹਦੇ ਕੋਲ ਗੱਡੀ ਚ ਵੀ ਨਹੀਂ ਸੀ ਬੈਠ ਹੁੰਦਾ ਔਰ ਇਹ ਦੋਨੇ ਭਰਾ ਇਹਨਾਂ ਦੀ ਮਾਤਾ ਪਿਛਲੀ ਸੀਟ ਦੇਖੋ 12 ਪੈਸੰਜਰ ਸਟ੍ਰੈਚ ਲਿਮੋ ਸੀ ਤੇ ਮੈਂ ਚਲਾ ਰਿਹਾ ਸੀ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ ਐਡੀਸਨ ਤੋਂ ਟ੍ਰੈਂਟਨ ਉੱਥੇ ਸ਼ੋਅ ਸੀ ਤੁਸੀਂ ਬਿਲੀਵ ਕਰੋ ਕਿ ਅਗਲੇ ਟਾਇਰ ਚੈੱਕ ਹੁੰਦੇ ਸੀ ਗੱਡੀ ਤੇ ਏਡੀ ਵੱਡੀ ਗੱਡੀ ਤੇ ਅਗਲੇ ਟਾਇਰ ਜਿਹੜੇ ਉਹ ਚੈੱਕ ਹੋ ਰਹੇ ਸੀ ਇੰਨਾ ਜ਼ਿਆਦਾ ਵਜ਼ਨ ਸੀ ਫੇਰ ਵੀ ਉੱਥੇ ਅਸੀਂ ਪਹੁੰਚੇ ਹਾਂ ਤੇ ਇਹਨਾਂ ਨੂੰ ਸਟੇਜ ਦੇ ਬੈਕ ਬਹੁਤ ਵੱਡੀ ਇੱਕ ਬੈਂਚ ਦੇ ਉੱਪਰ ਬਿਠਾਇਆ ਫਿਰ ਮੱਸੀ ਦੋ ਤਿੰਨ ਬੰਦਿਆਂ ਨੇ ਫੜ ਕੇ ਸਟੇਜ ਤੇ ਚਲਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਭਾਰ ਘਟਾ ਲਿਆ ਸੀ ਬਹੁਤ ਜ਼ਿਆਦਾ ਐਂ ਸਕਿਨੀ ਪਤਲੇ ਹੋ ਗਏ ਸੀ ਮਤਲਬ ਇਹੋ ਜਿਹੀਆਂ ਯਾਦਦਾਸ਼ਾਂ ਜੇ ਕੋਈ ਗਾਣੇ ਦਾ ਆਉਂਦਾ ਨਾ ਤਾਂ ਫਿਰ ਯਾਦ ਆ ਜਾਂਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਅਸੀਂ ਨਹੀਂ ਪਿਕਅਪ ਕੀਤਾ ਬਹਿ ਕੇ ਖਾਧਾ ਪੀਤਾ ਨਹੀਂ ਉਹਨਾਂ ਦੇ ਨਾਲ ਕਿਉਂਕਿ ਖੀਰ ਦੇ ਉੱਪਰ ਸ਼ੋਆਂ ਤੋਂ ਬਾਅਦ ਫਿਰ ਡਿਨਰ ਹੁੰਦਾ ਸੀ ਨਾ ਜਿਹੜਾ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੁੰਦੇ ਸੀ ਸਾਰੇ ਬਹਿ ਕੇ ਡਿਨਰ ਕਰਨਾ ਗੱਪਾਂ ਛੱਪਾਂ ਮਾਰਨੀਆਂ ਇਹ ਕੰਮ ਚੱਲਦਾ ਹੁੰਦਾ ਸੀ ਬਹੁਤ ਬਹੁਤ ਵੱਡੇ ਸਿੰਗਰਾਂ ਨੂੰ ਇੰਡੀਆ ਦਾ ਕੋਈ ਵੀ ਐਸਾ ਸਿੰਗਰ ਐਸਾ ਐਕਟਰ ਨਹੀਂ ਹੋਏਗਾ ਜਿਹੜਾ ਸਾਡੀਆਂ ਗੱਡੀਆਂ ਦੇ ਉੱਪਰ ਝੂਟੇ ਨਾ ਲਏ ਹੋਣ ਤੇ ਲਓ ਜੀ ਗੱਲ ਕਰੀਏ ਆਪਾਂ ਚੱਲੀਏ ਪ੍ਰੋਗਰਾਮ ਵੱਲ ਤੇ ਖਬਰਾਂ ਦੀ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ
1: ਬਿਲਕੁਲ
0: ਸਮਿਟ ਹੋ ਰਿਹਾ ਜਾਂ ਉਹਨਾਂ ਦੀ ਮਿਲਣੀ ਹੋ ਰਹੀ ਹੈ ਇਰਾਨ ਦੀ ਤੇ ਅਮਰੀਕਾ ਦੀ ਉਹਦੇ ਵਿੱਚ ਪਾਕਿਸਤਾਨ ਰੋਲ ਅਦਾ ਕਰ ਰਿਹਾ ਆਪਣਾ
1: ਬਿਲਕੁਲ
0: ਚੰਗੀ ਗੱਲ ਆ ਜੀ ਕੋਈ ਨਾ ਕੋਈ ਹੋਣਾ ਚਾਹੀਦਾ ਤੇ ਉਹਦਾ ਹੁਣ ਪਤਾ ਨੀ ਕਿੱਥੇ ਤੱਕ ਗੱਲ ਪਹੁੰਚੇਗੀ ਕੀ ਹੋਏਗਾ ਉਹਦੇ ਵਿੱਚ ਇਹ ਵੀ ਖਬਰ ਆਈ ਆ ਕਿ ਅਮਰੀਕਾ ਦਾ ਇੱਕ ਜਿਹੜਾ ਜਹਾਜ਼ ਸ਼ਿਪ ਹੈਗਾ ਉਹ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਦਾਂ ਦੀ ਵੀ ਗੱਲ ਆਈ ਆ
1: ਹਾਂਜੀ ਉਹਦੇ ਬਾਰੇ ਵੀ ਹੈਗਾ ਆ
0: ਜੀ
1: ਖਬਰਾਂ ਆਪਣੇ ਕੋਲ
0: ਆਜੋ ਜੀ ਮਸਾਂ ਕਰੀਏ
1: ਇਹਦੇ ਬਾਰੇ ਆਪਾਂ ਖਤ ਸਾਹਿਬ ਜੀ ਪਹਿਲੀ ਜਿਹੜੀ ਖਬਰ ਹੈ ਆਪਣੀ ਉਹ ਹੈਗੀ ਆ ਇਹ ਕਿ ਜਿਹੜਾ ਹੰਗਰੀ ਮੁਲਕ ਹੈ ਨਾ ਜਦੋਂ ਯੂਕਰੇਨ ਦੀ ਤੇ ਉਹਦੀ ਰੂਸੀ ਲੜਾਈ ਲੱਗੀ ਆ ਉਦੋਂ ਤੋਂ ਹੀ ਇਹ ਪਹਿਲੇ ਦਿਨਾਂ ਤੋਂ ਹੀ ਇਹ ਜਿਹੜਾ ਸਾਹ ਭਰਦਾ ਰਿਹਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉੱਥੇ ਦਾ ਆਪਣੇ ਓਰਬੈਨ ਉਹ ਰੂਸ ਵੱਲ ਮਤਲਬ ਜਿਹੜਾ ਨਾਰਾ ਉਹ ਲਾਉਂਦਾ ਰਿਹਾ ਥੋੜਾ ਬਹੁਤਾ ਤੇ ਹੁਣ ਇਸ ਤਰ੍ਹਾਂ ਹੈ ਕਿ ਹੰਗਰੀ ਜਿਹੜਾ ਆ ਇਹਦੇ ਜਿਹੜਾ ਦੇਸ਼ ਆਮ ਕਰਕੇ ਯੂਰਪ ਦਾ ਦੇਸ਼ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਆਮ ਕਰਕੇ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਰੂਸ ਵੱਲ ਦੀ ਇਹਦਾ ਝੁਕਾਅ ਥੋੜਾ ਜਿਹਾ ਹੁੰਦਾ ਆ ਤੇ ਇਹ ਹੁਣ ਖਤ ਸਾਹਿਬ ਜੀ ਡੋਨਲਡ ਟਰੰਪ ਵੀ ਬਹੁਤ ਰੂਸੀ ਪ੍ਰੈਜੀਡੈਂਟ ਪੁਟਿਨ ਦੀ ਹਾਂ ਚ ਹਾਂ ਜਿਹੜੀ ਆ ਉਹ ਮਿਲਾਉਂਦੇ ਰਹਿੰਦੇ ਇਹ ਵੀ ਆਪਾਂ ਨੂੰ ਪਤਾ ਆ ਕਿ ਟਰੰਪ ਸਾਹਿਬ ਪਹਿਲਾਂ ਤੋਂ ਹੀ ਉਹਦੇ ਨਾਲ ਸਾਂਝ ਰੱਖਦੇ ਆ ਪ੍ਰੈਜੀਡੈਂਟ ਪੁਟਿਨ ਦੇ ਨਾਲ ਤੇ ਆਪਣੇ ਆਪ ਨੂੰ ਜਿਹੜੇ ਇਹ ਓਰਬਨ ਹੈਗੇ ਨਾ ਆਪਣੇ ਉੱਥੋਂ ਦੇ ਹੰਗਰੀ ਦੇ ਪ੍ਰੈਜੀਡੈਂਟ ਇਸ ਵੇਲੇ ਉਹ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਜਿਹਨੂੰ ਕਹਿੰਦੇ ਆ ਡੈਮੋਕ੍ਰੈਟ ਜਾਣੀ ਕਿ ਉਹ ਹੈਗੇ ਆ ਪਰ ਉਹ ਪੂਰੇ ਡੈਮੋਕ੍ਰੈਟ ਨਹੀਂ ਹੈਗੇ ਲਹਿਰਲ ਡੈਮੋਕ੍ਰੈਟ ਉਹ ਆਪਣੇ ਆਪ ਨੂੰ ਦੱਸਦੇ ਆ ਤੇ ਉਹ ਇਸ ਗੱਲ ਦਾ ਦਾਅਵਾ ਕਰਦੇ ਰਹਿੰਦੇ ਆ ਫਿਰ ਟਰੰਪ ਨਾਲ ਵੀ ਮੂੰਹ ਮਿਲਾਇਆ ਉਹ ਰੱਖਦੇ ਆ ਤੇ ਜਿਸ ਕਾਰਨ ਪਿਛਲੇ 16 ਕੁ ਸਾਲਾਂ ਤੋਂ ਉਹ ਹੰਗਰੀ ਦੇ ਪ੍ਰੈਜੀਡੈਂਟ ਬਣਦੇ ਆਉਂਦੇ ਰਹੇ ਆ ਤੇ ਓਰਬਨ ਨੇ ਖਤ ਸਾਹਿਬ ਜੀ ਹੰਗਰੀ ਦੀਆਂ ਯੂਨੀਵਰਸਿਟੀਆਂ ਉਹਨਾਂ ਨੇ ਦੇਖੋ ਕੀਤਾ ਕੀ ਆ ਇੱਥੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਆ ਕਿ ਉਹ ਕਰ ਕੀ ਰਹੇ ਆ ਤੇ ਉਹ ਕਹਿ ਕੀ ਰਹੇ ਆ ਉਹਨਾਂ ਨੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਯੂਰਪ ਸਾਰਾ ਆ ਜਿਹੜਾ ਉਹ ਸੋਸ਼ਲਿਸਟ ਕੰਟਰੀ ਉਹ ਹੈਗੇ ਆ ਹੁਣ ਜਿਹੜੇ ਸੋਸ਼ਲਿਸਟ ਕੰਟਰੀ ਆ ਜਦੋਂ ਉਹਨਾਂ ਦੇ ਆਗੂ ਆ ਜਿਹੜੇ ਉਹ ਜਿਹੜੇ ਕੈਪੀਟਲਿਸਟ ਕੰਟਰੀਆਂ ਦੇ ਨਾਲ ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾਅ ਥੋੜਾ ਬਹੁਤਾ ਹੁੰਦਾ ਆ ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਅਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਾਕ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਸੋ ਇਹਦੇ ਕਹਿਣ ਦਾ ਮਤਲਬ ਆ ਵੀ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਲਿਆ ਕੇ ਉਹਨਾਂ ਨੂੰ ਕੈਪੀਟਲਿਜ਼ਮ ਵੱਲ ਨੂੰ ਥੋੜਾ ਜਿਹਾ ਧੱਕ ਰਿਹਾ ਆ। ਇਹਦੇ ਕਾਰਨ ਹੁਣ ਕੀ ਹੈ ਖਾਕ ਸਾਹਿਬ ਜੀ, ਅਮਰੀਕਨ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਆ ਜਿਹੜੇ ਉਹ ਉੱਥੇ ਹੋ ਰਹੀ ਸੀ ਅੱਜ ਇਲੈਕਸ਼ਨ, ਹੁਣ ਉੱਥੇ ਤਾਂ ਹੋ ਹਟੀ ਹੋਈ ਆ ਮੇਰਾ ਖਿਆਲ ਆ, ਉੱਥੇ ਰਾਤ ਪੈ ਗਈ ਆ ਤੇ ਉਸ ਇਲੈਕਸ਼ਨ ਦੇ ਵਿੱਚ ਹੁਣ ਕਰਾਉਣ ਤੋਂ ਪਹਿਲਾਂ ਜਿਹੜੇ ਜੇ ਡੀ ਵੈਂਸ ਵੀ ਜਾ ਕੇ ਆਏ ਆ ਪਾਕਿਸਤਾਨ ਨੂੰ ਜਾਣ ਤੋਂ ਪਹਿਲਾਂ
0: ਗਏ ਸੀ।
1: ਹਾਂ ਹਾਂਜੀ, ਉਹ ਇੱਥੇ ਜਾ ਕੇ ਆਏ ਆ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਹੈ ਕੀ ਆ ਕਿ ਜਿਹੜੇ ਅਸਲ ਵਿੱਚ ਅਮਰੀਕਨ ਸਟਾਈਲ ਪੂੰਜੀਵਾਦੀ ਦੀ ਹਾਮੀ ਵੀ ਉਹ ਭਰ ਰਹੇ ਆ, ਔਰਬਨ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ, ਤੇ ਪਰ ਉਹਦਾ ਇੱਕ ਵਿਰੋਧੀ ਜਿਹੜਾ ਆ ਉਹਦਾ ਨਾਂ ਹੈਗਾ ਪੀਟਰ ਮੈਗੀਆਰ, ਉਹਦਾ ਨਾਂ ਹੈ ਖਾਕ ਸਾਹਿਬ ਜੀ, ਉੱਥੋਂ ਦੀ ਪਰਜਾ ਦਾ ਯੂਰਪ ਨੇਟੋ ਅਤੇ ਯੂ ਐਸ ਤੋਂ ਪਰੇਸ਼ਾਨ ਹੋਣ ਦਾ ਮੁੱਦਾ ਜਿਹੜਾ ਬਣਾ ਕੇ, ਹੁਣ ਉਹ ਜਿਹੜਾ ਬੰਦਾ ਇਹਦਾ ਵਿਰੋਧੀ ਆ, ਪਹਿਲਾਂ ਇਹਦੀ ਪਾਰਟੀ ਦਾ ਹੀ ਬੰਦਾ ਸੀ ਉਹ ਖਾਕ ਸਾਹਿਬ ਜੀ, ਤੇ ਉਹਨੇ ਹੁਣ ਕੀ ਕੀਤਾ ਆ ਉਹ ਸਾਲ ਕੁ ਪਹਿਲਾਂ ਉਹਨੇ ਉਹਦੇ ਚੋਂ ਨਿਕਲ ਗਿਆ ਉਹ, ਤੇ ਉਹਨੇ ਫੇਰ ਹੁਣ ਇਹਦੇ ਵਿਰੋਧ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਲੜਨੀ ਸ਼ੁਰੂ ਕਰ ਦਿੱਤੀ ਆ, ਤੇ ਉਹਨੇ ਇਹਦੇ ਸਿਰ ਹੀ ਤੁਮਤ ਲਾਈ ਆ ਭਈ ਇਹ ਜਿਹੜਾ ਬੰਦਾ ਆ ਇਹ ਉਹ ਕੈਪੀਟਲ ਵੱਲ ਜਾ ਰਿਹਾ, ਇਸ ਕਰਕੇ ਇਹਨੂੰ ਰੋਕਣਾ ਚਾਹੀਦਾ ਤੇ ਤੁਸੀਂ ਵੋਟ ਮੈਨੂੰ ਪਾਓ। ਤੇ ਹੁਣ ਜਿਹੜੇ ਔਰਬਨ ਸਾਹਿਬ ਆ ਉੱਥੋਂ ਦੇ ਪ੍ਰੈਜੀਡੈਂਟ ਇਸ ਵੇਲੇ ਦੇ ਔਰਬਨ, ਉਹਨਾਂ ਨੇ ਖਾਕ ਸਾਹਿਬ ਜੀ ਹੰਗਰੀ ਦਾ ਰਾਜਨੀਤਿਕ ਢਾਂਚਾ ਬਦਲ ਦਿੱਤਾ ਜਦੋਂ ਦਾ ਉਹ ਬੈਠਾ। ਪਹਿਲੀ ਗੱਲ ਇਹ ਉਹਨਾਂ ਨੇ ਉੱਥੋਂ ਦਾ ਰਾਜਨੀਤਿਕ ਢਾਂਚਾ ਬਦਲ ਕੇ ਪਾਵਰ ਜਿਹੜੀ ਆਪਣੇ ਹੱਥ ਚ ਲੈ ਲਈ ਕਾਫੀ ਸਾਰੀ, ਤੇ ਪ੍ਰੈਜੀਡੈਂਟ ਦੀ ਪਾਵਰ ਇਸ ਵਕਤ ਆ ਜਿਹੜੀ ਉਹ ਮੀਡੀਆ ਬਿਜ਼ਨਸ ਅਤੇ ਜਿਹੜੀ ਅਕਾਡੈਮਿਕ ਜਿਹਨੂੰ ਆਪਾਂ ਯੂਨੀਵਰਸਿਟੀਆਂ ਜਾਂ ਇਹ ਸਾਰੇ ਕਾਲਜ ਹੋਏ ਸਕੂਲ ਹੋਏ ਸਾਰੇ ਜਿਹੜੇ ਆ ਇਹਨੂੰ ਅਕੈਡਮੀਆਂ ਕਹਿ ਦਿੰਦੇ ਆ, ਉਹਦੇ ਉੱਪਰ ਵੀ ਆਪ ਆ ਜਿਹੜਾ ਉਹ ਉਹਨਾਂ ਨੇ ਆਪਣਾ ਜਿਹੜਾ ਕੰਟਰੋਲ ਕਰ ਲਿਆ, ਕਹਿਣ ਦਾ ਮਤਲਬ ਉਹਦੇ ਉੱਤੋਂ ਭਾਰੂ ਹੋ ਗਿਆ ਉਹ। ਤੇ ਤੀਸਰਾ ਪੁਆਇੰਟ ਹੈ ਜਿਹੜਾ ਉਹ ਚੋਣ ਦਾ ਮਹੱਤਵਪੂਰਨ ਅਜੇ ਵੀ ਹੈ ਪਰ ਢਾਂਚਾ ਅਜੇ ਵੀ ਮੌਜੂਦਾ ਪ੍ਰੈਜੀਡੈਂਟ ਵੱਲ ਝੁਕਿਆ ਹੋਇਆ, ਸੋ ਜਿਹੜੇ ਉੱਥੋਂ ਦਾ ਸਿਸਟਮ ਆ ਉਹ ਇੱਦਾਂ ਲੱਗਦਾ ਵੀ ਅਜੇ ਵੀ ਜਿਹੜਾ ਜਿੱਤਣਾ ਉਸੇ ਨੇ ਹੀ ਆ, ਕਿਉਂਕਿ ਜਿਹੜਾ ਇਨਕੰਬੈਂਟ ਹੁੰਦਾ ਨਾ ਜਿਹੜਾ ਉਸ ਵੇਲੇ ਉੱਥੇ ਦਾ ਹੁੰਦਾ ਆ ਉਹਨੂੰ ਆਮ ਕਰਕੇ ਲੋਕ ਆ ਜਿਹੜੇ ਉਹ ਵੋਟ ਪਾ ਦਿੰਦੇ ਆ, ਪਰ ਦੂਸਰੇ ਪਾਸੇ ਸਾਲ ਵੀ 16 ਹੋ ਗਿਆ ਹੁਣ ਬੇਟੇ ਨੂੰ, ਕਿਉਂਕਿ 16 ਸਾਲਾਂ ਦੇ ਵਿੱਚ ਖਾਕ ਸਾਹਿਬ ਦੀ ਜਿਹੜੇ ਪਰਜਾ ਹੁੰਦੀ ਆ ਉਹ ਜਿਹੜੇ ਵਿਰੋਧੀਆਂ ਪਾਰਟੀਆਂ ਵਾਲੇ ਹੁੰਦੇ ਆ ਉਹ ਅੱਜ ਥੋੜੇ ਜਿਹਾ ਇੱਕ ਛੋਟਾ ਜਿਹਾ ਛੱਡ ਕੇ ਉਹਦੇ ਸਿਰ ਲਾਤਾ, ਕੱਲ ਨੂੰ ਹੋਰ ਲਾਤਾ, ਪਰਸੋਂ ਨੂੰ ਹੋਰ ਲਾਤਾ, ਫਿਰ 16 ਸਾਲਾਂ ਦੇ ਵਿੱਚ ਉਹ ਇਕੱਠਾ ਜਿਹਾ ਪਬਲਿਕ ਦੇ ਜਿਹੜੇ ਉਹ ਮਤਲਬ ਦਿਮਾਗ ਦੇ ਵਿੱਚ ਉਹ ਗੱਲਾਂ ਵੱਸ ਜਾਂਦੀਆਂ, ਤੇ ਹੌਲੀ ਹੌਲੀ ਫਿਰ ਉਹ ਜਿਹੜਾ 16-20 ਸਾਲ ਬਾਅਦ ਫਿਰ ਉਹ ਜਿੱਦਾਂ ਲੋਕ ਥੋੜਾ ਜਿਹਾ ਵਿਰੋਧ ਉਹਦਾ ਕਰਨ ਲੱਗ ਪੈਂਦੇ, ਭਾਵੇਂ ਉਹਦਾ ਚੰਗਾ ਵੀ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਵੀ ਛਿੱਟੇ ਉਹਨਾਂ ਤੇ ਉਹ ਮਾਰਦੀਆਂ ਰਹਿੰਦੀਆਂ, ਤੇ ਫਿਰ ਛਿੱਟੇ ਹੌਲੀ ਹੌਲੀ ਖਾਕ ਸਾਹਿਬ ਜੀ ਇੱਕ ਛਿੱਟਾ ਅੱਜ ਪੈ ਗਿਆ, ਇੱਕ ਕੱਲ ਨੂੰ ਪੈ ਗਿਆ, ਫਿਰ ਹੌਲੀ ਹੌਲੀ ਝੱਗੇ ਝੁੱਗੇ ਆ ਜਿਹੜੇ ਉਹ ਲਿਬੜ ਜਾਂਦੇ ਹੁੰਦੇ ਆ, ਸੋ ਇਸ ਤਰ੍ਹਾਂ ਹੁੰਦੀ ਆ। ਤੇ ਚੌਥਾ ਪੁਆਇੰਟ ਜਿਹੜਾ ਦੱਸਿਆ ਗਿਆ ਉਹ ਇਹ ਆ ਕਿ ਵਿਰੋਧੀ ਕੈਂਡੀਡੇਟ ਨੇ ਔਰਬਨ ਦੁਆਰਾ ਇੱਕ ਵਿਅਕਤੀ ਨੂੰ, ਦੇਖੋ ਆਹ ਕੋਈ ਗੱਲ ਤਾਂ ਚਲੋ ਹੈਗੀ ਵੀ ਆ ਏਡੀ ਬੜੀ ਤੇ ਹੈ ਵੀ ਨਹੀਂ ਜੇ ਸੋਚਿਆ ਜਾਵੇ, ਹੁਣ ਕੀ ਆ ਕਿ ਜਿਹੜਾ ਵਿਰੋਧੀ ਕੈਂਡੀਡੇਟ ਆ ਪਹਿਲਾਂ ਉਹਦੀ ਹੀ ਪਾਰਟੀ ਦਾ ਮੈਂਬਰ ਸੀਗਾ, ਉਹਦੇ ਨਾਲ ਗੱਲਬਾਤ ਸੀਗੀ, ਉਹਨੇ ਜਦੋਂ ਸਾਲ ਕੁ ਪਹਿਲਾਂ ਰਿਜ਼ਾਈਨ ਦੇ ਦਿੱਤਾ ਤੇ ਪਾਰਟੀ ਚੋਂ ਨਿਕਲ ਗਿਆ, ਤੇ ਫਿਰ ਉਹਨੇ ਇਹ ਜਿਹੜਾ ਪ੍ਰੈਜੀਡੈਂਟ ਆ ਉੱਥੋਂ ਦਾ ਹੰਗਰੀ ਦਾ ਇਹਨੇ ਇਹਦਾ ਕੋਈ ਜਾਣ ਪਛਾਣ ਵਾਲਾ ਹੋਣਾ ਜਾਂ ਪਤਾ ਨੀ ਕੀ ਸੀ, ਰਿਸ਼ਤੇਦਾਰ ਸੀ ਪਤਾ ਨੀ ਕੀ ਸੀ, ਇਹਦੇ ਵਿੱਚ ਕਲੀਅਰ ਨਹੀਂ ਕੀਤਾ ਗਿਆ, ਪਰ ਉਹ ਬੰਦਾ ਸੀ ਜਿਹੜਾ ਉਹਨੇ ਉਹਦੇ ਉੱਤੇ ਰੇਪ ਦਾ ਕੇਸ ਲੱਗਿਆ ਸੀਗਾ ਤੇ ਉਹਨੂੰ ਸਜ਼ਾ ਹੋਈ ਸੀ,
0: ਜਿਹੜਾ ਇਹਦੇ ਅਗੇਂਸਟ ਲੜ ਰਿਹਾ
1: ਨਹੀਂ, ਜਿਹੜਾ ਇਹਦੇ ਅਗੇਂਸਟ ਲੜ ਰਿਹਾ ਇਹ ਨੀ ਜਿਹੜਾ ਹੁਣ ਪ੍ਰੈਜੀਡੈਂਟ ਉੱਥੇ ਦਾ ਹੈਗਾ ਆ,
0: ਉਹਦੇ ਤੇ ਲੱਗੇ ਸੀ
1: ਉਹਦੇ ਤੇ ਪ੍ਰੈਜੀਡੈਂਟ ਨਹੀਂ ਲੱਗੇ ਸੀ, ਕੋਈ ਬੰਦਾ ਸੀ ਉਹ ਜੇਲ ਚ ਬੈਠਾ ਸੀ ਉਹਦੇ ਉਹਨੂੰ ਸਜ਼ਾ ਹੋਈ ਸੀਗੀ ਤੇ ਉਹਨੂੰ ਉਹਨੇ ਪਾਰਡਨ ਦੇ ਦਿੱਤੀ,
0: ਅੱਛਾ
1: ਕਿਸੇ ਕਾਰਨ ਕਰਕੇ ਇਹ ਨੀ ਪਤਾ ਕਿਉਂ ਦਿੱਤੀ ਆ, ਪਰ ਉਹਨੇ ਪਾਰਡਨ ਦੇ ਦਿੱਤੀ ਤੇ ਇਹ ਫਿਰ ਹੁਣ ਜਿਹੜਾ ਉਹਦੇ ਖਿਲਾਫ਼ ਲੜ ਰਿਹਾ ਉਹਦੀ ਪਾਰਟੀ ਦਾ ਬੰਦਾ ਇਹਨੇ ਫਿਰ ਉਹਦੇ ਸਿਰ ਉਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਇੱਕ ਇਹ ਵੱਡਾ ਮੁੱਦਾ ਉਹਦੇ
0: ਚੀਮਾ ਸਾਹਿਬ ਇਲੈਕਸ਼ਨਾਂ ਦੇ ਵਿੱਚ
1: ਖੋਲਣ
0: ਲੱਗ ਪੈਂਦੇ, ਦੂਜੇ ਦੇ ਉਹ ਖੋਲਣ ਲੱਗ ਪੈਂਦੇ ਆ,
1: ਹਾਂਜੀ ਹਾਂਜੀ,
0: ਬੰਦਾ 15-16 ਸਾਲ ਤੋਂ ਬੈਠਾ, ਲੋਕੀ ਬਾਹਰਲੇ ਮੁਲਕ ਦੇਖਿਆ ਕਿ ਇੰਡੀਆ ਹੋਇਆ ਜਾਂ ਹੋਰ ਮੁਲਕਾਂ ਚ ਹੋਇਆ, ਜੇ ਧੱਕੇ ਨਾਲ ਜੁੱਤੀ ਫੇਰ ਕੇ ਤੁਸੀਂ ਵੋਟਾਂ ਲੈਣੀਆਂ ਉਹ ਇੱਕ ਵੱਖਰੀ ਗੱਲ ਆ, ਪਰ ਲੋਕਾਂ ਦਾ ਜਿਹੜਾ ਮਨ ਹੈ ਨਾ ਉਹ ਚੇਂਜ ਹੋਣਾ ਚਾਲੂ ਹੋ ਜਾਂਦਾ, ਹੋ ਜਾਂਦਾ,
1: ਭਾਵੇਂ ਖਿਲਾਫ ਜਿਹੜੀ ਆ ਹੋ ਜਾਂਦੀ ਆ, ਹਾਲਾਂਕਿ ਉਹਦੇ ਉਹ ਬੰਦਾ ਉਹ ਚੰਗਾ ਹੀ ਹੁੰਦਾ, ਪਰ ਫਿਰ ਉਹ ਪਰਜਾ ਜਿਹੜੀ ਉਹ ਤੋਂ ਅੱਟ ਜਾਂਦੀ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ, ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ। ਸੋ ਇਹਨੇ ਇਹ ਮੁੱਦਾ ਖੜਾ ਕਰ ਲਿਆ ਕਿ ਉਹਨੇ ਆਹ ਕੀਤਾ ਸੀ ਜੀ, ਉਹਨੇ ਆਹ ਕੀਤਾ ਸੀ, ਉਹਨੇ ਉਹਨੂੰ ਛੱਡ ਕਿਉਂ ਦਿੱਤਾ, ਉਹਨੇ ਆਮ ਕਰਕੇ ਜਿਹੜੀ ਉਹ ਰਹਿਮ ਦੀ ਅਪੀਲ ਨੀ ਹੁੰਦੀ ਆਪਣੇ ਇੱਕ ਇੰਡੀਆ ਦੇ ਵਿੱਚ ਵੀ ਇਹ ਕਾਨੂੰਨ ਹੈਗਾ, ਉਹ ਜਿਹੜੀ ਆ ਜੇ ਕੋਰਟ ਚੋਂ ਹਾਰ ਜਾਂਦੇ ਆ
0: ਰਾਸ਼ਟਰਪਤੀ ਹੁੰਦਾ ਜੀ।
1: ਹਾਂਜੀ ਬਿਲਕੁਲ ਬਿਲਕੁਲ, ਸੋ ਉਸ ਤਰ੍ਹਾਂ ਦੀਆਂ ਉਹ ਹੁੰਦੀਆਂ ਜੇ ਸਾਰੀਆਂ ਅਦਾਲਤਾਂ।
0: ਆਪਣੇ ਟਾਈਮ ਬਹੁਤ ਜ਼ਿਆਦਾ, 15 ਮਿੰਟ ਰਹਿ ਗਏ ਸਾਰੇ ਖਬਰਾਂ ਦਾ,
1: ਕੋਈ ਗੱਲ ਨੀ। ਤੇ ਅਗਲਾ ਜਿਹੜਾ ਪੁਆਇੰਟ ਸੀਗਾ ਉਹ ਹੰਗਰੀ ਦੇ ਆਰਵਨ ਦੇ ਰਾਜ ਸਮੇਂ ਈਯੂ ਅਤੇ ਨੇਟੋ ਆ ਜਿਹੜਾ ਇਹਦੇ ਵਿਚ ਖੱਕ ਸਾਹਿਬ ਜੀ ਵੀ ਜਿਹੜਾ ਪੱਛਮੀ ਸ਼ਬਦਾਂ ਦੇ ਆੜੀ ਆ ਜਿਹੜੇ ਉਹਨਾਂ ਦੇ ਨਾਲ ਇਹ ਜੁੜਿਆ ਰਿਹਾ ਆ, ਤੇ ਜਿਹਦੇ ਮਤਲਬ ਇਹ ਉਹਨਾਂ ਵੱਲੋਂ ਸਾਹ ਭਰਦਾ, ਇਸ ਕਾਰਨ ਵੀ ਜਿਹੜਾ ਇਹਦੇ ਖਿਲਾਫ਼ ਜਿਹੜੇ ਆ ਉਹ ਭੜਕਾ ਰਹੇ ਆ ਲੋਕਾਂ ਨੂੰ। ਤੇ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਖੱਕ ਸਾਹਿਬ ਜੀ ਅਮਰੀਕਾ ਅਤੇ ਇਰਾਨ ਦੇ ਰਾਜਨੀਤਿਕ ਢਾਂਚੇ ਦੇ ਕਰਮਚਾਰੀ ਆ ਜਿਹੜੇ ਉਹ ਪਾਕਿਸਤਾਨ ਵਿਚ ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਇਲ ਦਾ ਫੈਸਲਾ ਕਰਨ ਗਏ ਹੋਏ ਆ, ਤੇ ਇਹ ਸ਼ਾਇਦ ਅਮਰੀਕਾ ਅਤੇ ਇਰਾਨ ਦੇ ਕਰਮਚਾਰੀਆਂ ਦੀ 1979 ਤੋਂ ਆਹਮੋ ਸਾਹਮਣੇ ਪਹਿਲੀ ਮੁਲਾਕਾਤ ਹੋਈ ਆ ਅਤੇ ਹੋ ਰਹੀ ਆ ਅਜੇ ਤਿਕਰ ਉਹ ਜਿਹੜੀ ਸ਼ੁਰੂ ਆ। ਪਹਿਲਾਂ ਉਹ ਖੈਰ 24 ਘੰਟੇ ਉਹਨਾਂ ਨੇ ਦਿੱਤੇ ਸੀਗੇ, ਤੇ ਉਹਨਾਂ ਨੇ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਐਕਸਟੈਂਡ ਕਰ ਲੈਣਾ ਆ ਜਾਂ ਕਰ ਲਿਆ ਆ, ਅਜੇ ਪੱਕਾ ਪਤਾ ਨੀ। ਤੇ ਇੱਥੇ ਹੁਣ ਖੱਕ ਸਾਹਿਬ ਜੀ ਇੱਧਰ ਟਰੰਪ ਸਾਹਿਬ ਆ ਜਿਹੜੇ ਉਹ ਰੌਲਾ ਰੱਪਾ ਪਾਉਣ ਲੱਗ ਪਏ ਆ ਕਿ ਅਸੀਂ ਜਿੱਤ ਗਏ ਆ, ਤੇ ਕਹਿ ਰਹੇ ਆ ਕਿ ਸਾਡੀ ਜਿਹੜੀ ਆ ਸੌਦੇਬਾਜ਼ੀ ਆ ਉਹ ਸਿਰੇ ਚੜੇ ਚੜਦੀ ਹੈ ਜਾਂ ਨਹੀਂ, ਪਰ ਅਸੀਂ ਲੜਾਈ ਆ ਜਿਹੜੀ ਉਹ ਜਿੱਤ ਲਈ ਆ। ਟਰੰਪ ਸਾਹਿਬ ਇੱਧਰ ਇਹ ਢੋਲ ਜਿਹੜੇ ਆ ਉਹ ਵਜਾ ਰਹੇ ਆ, ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਣਾ। ਟਰੰਪ ਸਾਹਿਬ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਲੜਾਈ ਤਾਂ ਜਿੱਤੇ ਲਈ ਇਹ ਫੈਸਲਾ ਚਾਹੇ ਹੋਵੇ ਚਾਹੇ ਨਾ ਹੋਵੇ, ਉਹ ਕਹਿੰਦੇ ਕੋਈ ਗੱਲ ਨਹੀਂ, ਚਾਹੇ ਸਾਨੂੰ ਜੇਤੂ ਕਰਾਰ ਮਿਲੇ ਜਾਂ ਨਾ ਮਿਲੇ। ਤੇ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਟਰੰਪ ਸਾਹਿਬ ਨੇਤਾਨਯਾਹੂ ਦੇ ਜਾਲ ਵਿਚ ਫਸ ਤਾਂ ਗਏ ਪਰ ਨਿਕਲਣਾ ਸੌਖਾ ਨਹੀਂ ਲੱਗ ਰਿਹਾ, ਤੇ ਗੱਲਬਾਤ ਅਜੇ ਵੀ ਸ਼ੁਰੂ ਆ। ਇਕ ਨੋਟ ਕਰਨ ਜੋ ਗੱਲ ਇਹ ਆ ਖੱਕ ਸਾਹਿਬ ਜੀ, ਉਹ ਏਦਾਂ ਆ ਕਿ ਜਿਹੜਾ ਚੱਲ ਰਹੀ ਗੱਲਬਾਤ ਆ ਉਥੇ ਵਿਚਾਰ ਜਿਹੜੀ ਇਰਾਨ ਤੋਂ, ਇਹਦੇ ਵਿਚਾਲੇ ਖੱਕ ਸਾਹਿਬ ਜੀ ਇਰਾਨ ਤੋਂ ਇਕ ਹੋਰ ਹਵਾਈ ਜਹਾਜ਼ ਉਥੇ ਜਾ ਕੇ ਉਤਰਿਆ ਇਸਲਾਮਾਬਾਦ ਪਾਕਿਸਤਾਨ ਦੇ ਵਿਚ, ਤੇ ਇਹ ਜਿਹੜਾ ਜਹਾਜ਼ ਉਤਰਿਆ ਇਹਦੇ ਵਿਚ ਇਕ ਹੋਰ ਟੀਮ ਆਈ ਆ ਉਹਨਾਂ ਦੀ ਇਰਾਨ ਤੋਂ।
0: ਇਹੋ ਲੈ ਕੇ ਆਏ ਜੀ ਪਾਕਿਸਤਾਨ ਵਾਲੇ, ਇਹਨਾਂ ਦੇ ਜਹਾਜ਼ ਹੀ ਗਏ ਆ 2-3-5-10 ਜਹਾਜ਼।
1: ਪਹਿਲਾਂ ਤਾਂ ਉਹ ਇੱਕ ਟੀਮ ਲੈ ਕੇ ਆਏ ਆ ਨਾ ਜਿਹੜੀ ਉੱਥੇ ਪਹਿਲੀ ਗਈ ਹੋਈ ਆ ਗੱਲਬਾਤ ਜਿਹਨਾਂ ਦੇ ਨਾਲ ਚੱਲ ਰਹੀ ਆ, ਪਰ ਉਹਦੇ ਗੱਲਬਾਤ ਚੱਲਦੀ ਦੇ ਵਿਚ ਹੀ ਇੱਕ ਜਹਾਜ਼ ਹੋਰ ਇਰਾਨ ਤੋਂ ਮਗਰੋਂ ਨੀ ਆਇਆ।
0: ਅੱਛਾ ਜੀ।
1: ਉਹਦੇ ਵਿਚ ਇਸ ਤਰ੍ਹਾਂ ਲੱਗ ਗਿਆ ਵੀ ਜਾਂ ਤਾਂ ਉਹ ਜਿਹੜੀ ਟੀਮ ਇੱਥੇ ਬੈਠੀ ਆ ਉਹਨਾਂ ਦੇ ਕੋਈ ਐਕਸਪਰਟੀਜ਼ ਜਿਹਨੂੰ ਆਪਾਂ ਕਹਿੰਦੇ ਮਾਹਰ ਨੀ ਹੈਗੇ ਉਹ ਪੂਰੇ, ਕਿਉਂਕਿ
0: ਉਹਨਾਂ ਦੇ ਵਿਚ ਤੇ ਜਿਹੜਾ ਉਹਨਾਂ ਦਾ ਮੇਨ ਲੀਡਰ ਆ ਉਹ ਤੇ ਲੱਭਦੇ ਫਿਰਦੇ ਸੀ ਉਹਨੂੰ ਕਿਸ ਤਰੀਕੇ ਨਾਲ ਮਾਰੀਏ, ਉਹ ਤਾਂ ਪਾਵਰਫੁਲ ਬੰਦਾ ਹੈਗਾ ਕਹਿੰਦੇ ਜੀ ਉੱਥੇ।
1: ਬਿਲਕੁਲ ਬਿਲਕੁਲ ਹਾਂਜੀ। ਸੋ ਇਹਦੇ ਵਿਚ ਕਹਿਣ ਦਾ ਮਤਲਬ ਇਹ ਆ ਮੇਰਾ ਵੀ ਪਿੱਛੋਂ ਇੱਕ ਹੋਰ ਵੀ ਟੀਮ ਆ ਜਿਹੜੀ ਉਹ ਸੌਦੇਬਾਜ਼ੀ ਕਰਨ ਦੇ ਵਿਚ ਉੱਥੇ ਜਿਹੜੀ ਪਾਕਿਸਤਾਨ ਜਾਣੀ ਆ, ਹੋਰ ਵੀ ਮੈਂਬਰ ਕੁਛ ਆਏ ਆ ਜਿਹੜੇ ਉੱਥੇ ਪਹਿਲਾਂ ਮੈਂਬਰ ਗਏ ਹੋਣਗੇ, ਉਹਨਾਂ ਨੂੰ ਵਿਦਿਆ ਘੱਟ ਹੋਣੀ ਆ, ਗਿਆਨ ਹੋਣਾ ਕਿਸੇ ਖੇਤਰ ਦੇ ਵਿਚ, ਜਿੱਦਾਂ ਜਿਹੜੇ ਮਿਲਟਰੀ ਮੈਨ ਆ ਉਹਨੂੰ ਉਧਰਲੇ ਬਾਰੇ ਗੱਲ
0: ਪਿੱਛੋਂ ਉਹਨਾਂ ਨੂੰ ਕੁਛ ਹੋਰ ਦੱਸ ਕੇ ਦੱਸਿਆ ਹੋਵੇ ਕਿ ਤੁਸੀਂ ਜਾ ਕੇ ਗੱਲ ਕਰਨੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਚਾਰ ਬੰਦੇ ਆ ਸਿਰਫ ਜੀ ਅੰਦਰ ਬਹਿ ਸਕਦੇ, ਚਾਰ ਉਹਨਾਂ ਦੇ, ਚਾਰ ਉਹਨਾਂ ਦੇ, ਬਾਕੀ ਬਾਕੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਤੇ ਮਨਮਦ ਇਹੀ ਹੈ।
1: ਉਹ ਖੱਕ ਸਾਹਿਬ ਜੀ ਥੱਲੇ ਕੋਰੇ ਵਿਛਾ ਲੈਣਗੇ, ਉੱਥੇ ਕੀ ਆਏ ਕੁਰਸੀਆਂ ਨਹੀਂ ਹੋਣਗੀਆਂ ਤਾਂ ਕੋਰੇ ਵਿਛਾ ਕੇ ਬਹਿ ਲੈਣਗੇ।
0: ਰੂਲ ਰੈਗੂਲੇਸ਼ਨ ਉਹਨਾਂ ਨੇ ਬਣਾਏ ਹੁੰਦੇ ਨਾ ਪਹਿਲਾਂ ਉਹਦੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੁੰਦੇ ਆ ਜੀ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਇਹ ਸੀਗੀ ਇਹਦੀ ਗੱਲ। ਤੇ ਟਰੰਪ ਸਾਹਿਬ ਖੱਕ ਸਾਹਿਬ ਜੀ ਜਿਹੜੇ ਹੈਗੇ ਆ ਉਹ ਸਟੇਟਸ ਫੋਰਮੂ ਆ ਜਿਹੜੀ ਉਹਨੂੰ ਕਹਿੰਦੇ ਆ ਵੀ ਉਹ ਤਾਂ ਖੋਲ ਵੀ ਦਿੱਤੀ, ਸਾਡੇ ਦੋ ਜਹਾਜ਼ ਵੀ ਉੱਥੇ ਚਲੇ ਗਏ ਮਿਲਟਰੀ ਵਾਲੇ, ਇਹ ਕਿਹਾ ਜਾਂਦਾ। ਪਰ ਇਰਾਨ ਪਹਿਲਾਂ ਲਿਖਤੀ ਰੂਪ ਵਿਚ ਸਮਝੌਤੇ ਦੀ ਮੰਗ ਕਰ ਰਹੇ ਹਨ, ਤੇ ਪਰ ਇਰਾਨ ਆ ਜਿਹੜਾ ਉਹ ਸਟੇਟ ਆਫ ਹਰਮੂਜ਼ ਉੱਪਰ ਆਪਣਾ ਪੂਰਾ ਜਿਹੜਾ ਉਹ ਕੰਟਰੋਲ ਬਰਕਰਾਰ ਰੱਖੇਗਾ ਰੱਖਣਾ ਉਹਨਾਂ ਨੇ, ਔਰ ਇਸ ਗੱਲ ਤੋਂ ਨਹੀਂ ਖੜਕਦੇ, ਉਹ ਕਹਿੰਦੇ ਸਾਡੀ ਆ। ਤੇ ਕਹਿ ਰਿਹਾ ਕਿ ਸਟੇਟ ਆਫ ਹਰਮੂਜ਼ ਆ ਜਿਹੜੀ ਉਹ ਇਰਾਨ ਅਤੇ ਓਮਾਨ ਆ ਜਿਹੜਾ ਉਹਦੀ ਪ੍ਰੋਪਰਟੀ ਹੈਗੀ ਆ ਉਹਨਾਂ ਦੋਨਾਂ ਕੰਟਰੀਆਂ ਦੀ, ਹੋਰ ਉੱਥੇ ਦਾ ਕੋਈ ਨੀ, ਕਿਉਂਕਿ ਖੱਕ ਸਾਹਿਬ ਜਿਹੜੇ ਕੰਟਰੀ ਹੁੰਦੇ ਆ ਉਹ ਮੇਰਾ ਖਿਆਲ 25 ਮੀਲ ਦਾ ਇੱਕ ਤਾਂ ਇਹਨਾਂ ਦਾ ਹੁੰਦਾ 25 ਮੀਲ ਦਾ ਜਿਹੜਾ ਉਹ ਤੁਹਾਡੇ ਜਿਹੜੀ ਧਰਤੀ ਦੇ ਜਿਸ ਦੇ ਧਰਤੀ ਦੇ ਨਾਲ ਲੱਗਦਾ ਸਮੁੰਦਰ 25 ਮੀਲ ਦਾ ਕਿਲੋਮੀਟਰ ਉਹਨਾਂ ਦੀ ਕੁਛ ਲਿਮਿਟ ਹੈਗੀ ਆ ਉਦੋਂ ਅੱਗੇ ਇੱਕ ਹੋਰ ਉਹਨੂੰ ਕੀ ਆ ਇਕਨੋਮਿਕ ਜ਼ੋਨ ਕੋਈ ਏਦਾਂ ਦਾ ਕਹਿੰਦੇ ਆ ਇਕਨੋਮਿਕ ਐਕਸਕਲੂਸਿਵ ਜ਼ੋਨ ਆ ਜਿਹੜਾ ਉਹਨੂੰ ਉਹ ਕਹਿੰਦੇ ਆ ਉਥੋਂ ਜਾ ਕੇ ਜਿੱਦਾਂ ਤੁਸੀਂ ਮੱਛੀਆਂ ਫੜਨ ਵਾਸਤੇ ਉੱਥੇ ਬਾਹਰ ਜਾ ਸਕਦੇ ਆ ਏਦਾਂ ਨੀ ਕੇ ਤੁਸੀਂ ਆਪਣੇ ਜਿਹੜੇ ਆ ਉਹ ਮਿਲਟਰੀ ਦੇ ਜਹਾਜ਼ ਲੈ ਕੇ ਉੱਥੇ 25 ਕਿਲੋਮੀਟਰ ਲਿਮਿਟ ਹੈਗੀ ਆ ਉਦੋਂ ਵੱਧ ਨੇੜੇ ਨੀ ਜਾ ਸਕਦੇ ਦੂਸਰੇ ਕੰਟਰੀ ਦੇ ਤੇ ਇਹਦੇ ਵਿਚ ਹੁਣ ਖਤ ਸਾਹਿਬ ਜੀ ਕੀ ਆ ਕਿ ਸਵੇਰ ਤੋਂ ਟੀਵੀ ਉਪਰ ਇਧਰ ਖਬਰਾਂ ਆ ਰਹੀਆਂ ਕਿ ਅਮਰੀਕਾ ਦੀ ਜਿਹੜੀ ਨੇਵੀ ਆ ਉਹ ਸਮੁੰਦਰੀ ਫੌਜ ਦੇ 2 ਜਹਾਜ਼ ਸਟ੍ਰੇਟ ਵਿਚੋਂ ਦੀ ਗਲਫ ਵਿਚ ਜਾ ਚੁੱਕੇ ਆ ਇਹ ਇਧਰੋਂ ਖਬਰ ਆ ਰਹੀ ਆ ਕਿ 2
0: ਨਹੀਂ ਹੋਇਆ ਜੀ ਉਹ ਇਹਨਾਂ ਨੇ ਹਾਂਜੀ ਕੀਤੀ ਆ ਚੀਮਾ ਸਾਹਿਬ ਪਰ ਉਹਨਾਂ ਨੇ ਨੰਗਣ ਨਹੀਂ ਦਿੱਤਾ
1: ਬਿਲਕੁਲ
0: ਪਰ ਅਮਰੀਕਾ ਨੇ ਟੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਟੋਣ ਦੀ ਕੋਸ਼ਿਸ਼ ਕੀਤੀ ਆ ਕਿ ਅੰਦਰ ਜਿਹੜੇ ਥੱਲੇ ਸਿੱਟੇ ਹੁੰਦੇ ਨਾ ਉਹਨਾਂ ਨੇ
1: ਹਾਂਜੀ ਉਹ ਜਿਹੜੀਆਂ ਉਹ ਹੁੰਦੀਆਂ ਮਾਈਨਸ ਜਿਹਨਾਂ ਨੂੰ ਕਹਿੰਦੇ ਆ ਮਾਈਨਸ
0: ਉਹਨਾਂ ਨੂੰ ਚੈਕ ਕਰਨ ਦੇ ਚੱਕਰਾਂ ਵਿਚ ਸੀ ਪਰ ਉਹਨਾਂ ਨੇ ਗਾਣ ਨਹੀਂ ਜਾਣ ਦਿੱਤੇ ਉਹ ਵਾਪਸ ਆ ਗਏ
1: ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ ਸਵੇਰ ਤੋਂ ਜਿਹੜਾ ਟੀਵੀ ਉਪਰ ਖਬਰਾਂ ਦਿੱਤੀਆਂ ਜਾ ਰਹੀਆਂ ਕਿ ਅਮਰੀਕਾ ਦੀ ਨੇਵੀ
0: ਬੈਠ ਕੇ ਫੈਸਲਾ ਕਰ ਰਹੇ ਹੋ ਤੇ ਗੱਲਬਾਤ ਹੋ ਰਹੀ ਹੈ ਤੇ ਫਿਰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਨਾ ਕਿ ਅਸੀਂ ਉਬਰ ਕੰਮ ਕਰੀਏ ਜਦੋਂ ਤੁਹਾਡਾ
1: ਹਾਂਜੀ ਹਾਂਜੀ
0: ਤੁਹਾਡੀ ਗੱਲਬਾਤ
1: ਬਿਲਕੁਲ ਬਿਲਕੁਲ ਬਿਲਕੁਲ
0: ਮਰਜ਼ੀ
1: ਕਰੋ ਬਾਤ ਕਰੋ ਬਿਲਕੁਲ ਤੇ ਉਹ ਜਿਹੜੀ ਆ ਗਲਫ ਵਿਚ ਜਾ ਚੁੱਕੇ ਆ ਤੇ ਪਰ ਇਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਹੈਗੀ ਆ ਉਹ ਕਹਿੰਦੇ ਆ ਕਿ ਇਹ ਖਬਰ ਝੂਠੀ ਆ ਅਸੀਂ ਸਟੇਟ ਆਫ ਹਰਮੁਸ ਜਿਹੜਾ ਹੈਗਾ ਉਹਨੂੰ ਕੋਈ ਨੀ ਖੋਲਿਆ ਤੇ ਇੱਥੇ ਅਸੀਂ ਕਿਸੇ ਬੰਦੇ ਨੂੰ ਨਹੀਂ ਵੜਨ ਦਿਆਂਗੇ ਤੇ ਅਗਲੀ ਜਿਹੜੀ ਖਬਰ ਆ ਖਤ ਸਾਹਿਬ ਇਹ ਵੀ ਖਬਰ ਬੜੀ ਹੈਰਾਨੀ ਵਾਲੀ ਆ ਉਹ ਕਹਿੰਦੇ ਆ ਵੀ ਜਿਹੜੀ US ਇੰਟੈਲੀਜੈਂਸ ਆ ਦੇਖੋ ਜਿਹੜਾ ਖਤ ਸਾਹਿਬ ਜੀ ਇਰਾਨ ਹੈਗਾ ਉਹ ਵੀ ਐਵੇਂ ਨੀ ਵਰਕਾਂ ਮਾਰਦਾ ਉਹਦੇ ਕੋਲ ਕੁਛ ਖਤ ਸਾਹਿਬ ਜੀ ਕਹਿੰਦੇ ਹੁੰਦੇ ਆ ਵੀ ਜਿਹੜਾ ਉਹ ਮੱਛਾ ਕੱਟਾ ਹੁੰਦਾ ਉਹ ਕੀਲੇ ਦੇ ਸਿਰ ਤੇ ਤਾਂਗੜਦਾ ਹੁੰਦਾ ਤੇ ਜੇ ਉਹ ਕੀਲਾ ਹੀ ਨਾ ਹੋਵੇ ਤਾਂ ਉਹ ਕੀਲਾ ਜਾਂ ਟੋਕੀ ਜਾਵੇ ਤਾਂ ਉਹਨੇ ਫਿਰ ਪਿੱਛੇ ਨੂੰ ਡਿੱਗ ਪੈਣਾ ਹੁੰਦਾ ਨਾ ਇਸੇ ਤਰ੍ਹਾਂ ਜਿਹੜਾ ਆ ਜਿਹੜੀ US ਇੰਟੈਲੀਜੈਂਸ ਆ ਖਤ ਸਾਹਿਬ ਜੀ ਇਹਦੀ ਜਿਹੜੀ ਗੱਲਬਾਤ ਦੇ ਕਹਿਣ ਅਨੁਸਾਰ ਜਿਹੜਾ ਇੱਕ ਇਸ਼ਾਰਾ ਕਰ ਰਹੀ ਆ ਕਿ ਚੀਨ ਆ ਜਿਹੜਾ ਖਤ ਸਾਹਿਬ ਜੀ ਉਹ ਹਥਿਆਰਾਂ ਦੀਆਂ ਸ਼ਿਪਮੈਂਟਾਂ ਜਿਹੜੀਆਂ ਉਹ ਤਿਆਰ ਕਰ ਰਿਹਾ ਚੀਨ ਜਿਹੜਾ ਆ ਉਹ ਸ਼ਿਪਮੈਂਟਾਂ ਜਿਹੜੀਆਂ ਹਥਿਆਰਾਂ ਦੀਆਂ ਉਹ ਤਿਆਰ ਕਰ ਰਿਹਾ ਇਹਦੇ ਵਿਚ ਜਿਹੜੇ ਹਥਿਆਰ ਉਹਨਾਂ ਨੇ ਦੱਸੇ ਆ ਇੱਥੇ ਬਹੁਤਾ ਜਿਆਦਾ ਵੇਰਵਾ ਨਹੀਂ ਪਾਇਆ ਪਰ ਇੰਨਾ ਕੁ ਜ਼ਰੂਰ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸ਼ਿਪਮੈਂਟ ਤਿਆਰ ਹੋ ਰਹੀ ਆ ਚਾਈਨਾ ਦੇ ਵਿਚੋਂ ਇਧਰ ਆਉਣ ਵਾਸਤੇ ਇਰਾਨ ਨੂੰ ਪਹੁੰਚਣ ਵਾਸਤੇ ਉਹਦੇ ਵਿਚ ਡਿਫੈਂਸਿਵ ਹਥਿਆਰਾਂ ਦਾ ਨਾਂ ਇਹਨਾਂ ਦਾ ਕੱਲਿਆਂ ਦਾ ਲਿਆ ਦੂਸਰਿਆਂ ਦਾ ਨਹੀਂ ਲਿਆ ਜਾਣੀ ਕਿ ਜਿਹੜੇ ਬਾਹਰੋਂ ਹਥਿਆਰ ਜਾਣਗੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਆ ਮੈਂਸ਼ਨ ਇੱਥੇ ਇਹੀ ਕੀਤਾ ਪਰ ਦੂਸਰੇ ਵੀ ਉਹਦੇ ਵਿਚ ਹੋਣਗੇ ਚਲੋ ਆਪਾਂ ਇਹ 2-4 ਦਿਨ ਚ ਫੇਰ ਪਤਾ ਲੱਗ ਜਾਣਾ
0: ਬਿਲਕੁਲ
1: ਤੇ ਇਹ ਰਿਪੋਰਟ ਆ ਜਿਹੜੀ ਖਤ ਸਾਹਿਬ ਦੀ ਇਹ CNN ਨੇ ਦਿੱਤੀ ਆ ਸੋ ਇਹ ਹੋਣੀ ਸੱਚੀ ਆ ਜੇ CNN ਨੇ ਦਿੱਤੀ ਆ ਤਾਂ ਸੱਚੀ ਹੋਣੀ ਆ ਪਰ ਦੂਸਰੇ ਪਾਸੇ ਇਹ ਵੀ ਗੱਲ ਆ ਕਿ CNN ਵੀ ਹਰ ਵੇਲੇ ਸੱਚ ਨਹੀਂ ਬੋਲਦੀ ਸੱਚ ਪੁੱਤਰ ਇੱਥੇ ਕੋਈ ਨੀ ਦੁੱਧ ਤੋਂ ਕੋਈ ਨੀ ਹੈਗਾ ਤੇ ਇੰਟੈਲੀਜੈਂਸ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਗਲੇ ਕੁਝ ਹੀ ਹਫ਼ਤਿਆਂ ਵਿਚ ਜਿਹੜਾ ਚੀਨ ਦੁਆਰਾ ਬਣਾਏ ਗਏ ਸੈਲਫ ਡਿਫੈਂਸ ਵਾਲੇ ਹਥਿਆਰ ਆ ਜਿਹੜੇ ਉਹ ਇਰਾਨ ਪਹੁੰਚ ਜਾਣਗੇ ਇਹ ਖ਼ਬਰ ਆ ਜਿਹੜੀ ਖੁਫੀਆ ਏਜੰਸੀ ਨਾਲ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਅਮਰੀਕਾ ਦੀਆਂ ਉਹਨਾਂ ਰਾਹੀਂ ਜਿਹੜੀ ਆ ਇਹ ਖਤ ਸਾਹਿਬ ਜੀ ਦਿੱਤੀ ਗਈ ਆ ਜਿਹੜੇ ਸੱਜਣ ਉਹਨਾਂ ਦੇ ਨਾਲ ਵਿਚ ਜਾਂ ਉਹ ਕਰਮਚਾਰੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਰਾਹੀਂ
0: ਇਹ ਕਿੱਦਾਂ ਕੱਢ ਲੈਂਦੇ ਆ ਇਹ ਜਿਹੜੀਆਂ ਇਹੋ ਜਿਹੀਆਂ ਖ਼ਬਰਾਂ ਹੁੰਦੀਆਂ ਜਦੋਂ ਚਾਈਨਾ ਇਹ ਭੇਜੂਗਾ ਜਾਂ ਉਹਨੇ ਕਿਤੇ ਗੱਲ ਲੀਕ ਇਹਨਾਂ ਦੇ ਫਿਰ ਬੰਦੇ ਛੱਡੇ ਹੁੰਦੇ ਆ ਇਧਰ ਉਧਰ ਵਿਚ ਵੜੇ ਹੁੰਦੇ ਆ ਇਹੀ ਹੋ ਸਕਦਾ
1: ਖਤ ਸਾਹਿਬ ਜੀ ਇਹਨਾਂ ਦੇ ਬੰਦੇ ਖਰੀਦੇ ਹੁੰਦੇ ਆ ਔਰ ਇਹ ਜਿਹੜੇ ਆ ਉਪਰੋਂ ਜਿਹੜੀਆਂ ਸੈਟੇਲਾਈਟਸ ਆ ਉਹਨਾਂ ਦੇ ਨਾਲ ਹਰ ਵੇਲੇ ਇਹ ਦੁਨੀਆਂ ਦਾ ਕੋਨਾ ਕੋਨਾ ਦੇਖਦੇ ਆ ਜਿਹੜੀ ਪੈਂਟਾਗੋਨ ਬਿਲਡਿੰਗ ਆ ਉੱਥੇ ਪਤਾ ਨੀ ਕਿੰਨੇ ਹਜ਼ਾਰ ਬੰਦਾ ਕੰਮ ਕਰਦਾ ਉਹਦੇ ਚ
0: ਬਿਲਕੁਲ
1: ਉਹ ਸਾਰੇ ਟੀਵੀ ਸਕਰੀਨਾਂ ਦੇ ਮੂਹਰੇ ਬੈਠੇ ਆ ਔਰ ਉਪਰ ਸੈਟੇਲਾਈਟਾਂ ਜਿਹੜੀਆਂ ਛੱਡੀਆਂ ਉਹਨੇ ਹਰ ਵੇਲੇ ਦੇਖਦੇ ਆ ਜੇ ਕੋਈ ਹੁਣ ਦੇਖੋ ਜੇ ਆਪਾਂ ਦੇਖਣਾ ਹੋਵੇ ਆਪਾਂ ਨੂੰ ਕਾਰ ਤੇ ਟਰੱਕ ਜਾਂਦੇ ਤਾਂ ਪਤਾ ਹੀ ਆ ਨਾ ਭਈ ਆ ਟਰੱਕ ਜਾ ਰਿਹਾ ਕਿ ਕਾਰ ਜਾ ਰਹੀ ਆ ਉਹ ਫਿਰ ਜਦੋਂ ਉਪਰੋਂ ਦੇਖਦੇ ਆ ਫਿਰ ਉਹ ਤੁਹਾਨੂੰ ਪਤਾ ਭਈ ਰਿਕਾਰਡਿੰਗ ਵੀ ਹੁੰਦੀ ਉਹਦੀ
0: ਬਿਲਕੁਲ
1: ਉਹ ਜਦੋਂ ਉਹਨਾਂ ਨੂੰ ਦੇਖ ਰਿਹਾ ਪਿਆ ਵੱਡਾ ਸਾਰਾ ਟਰੱਕ ਹੀ ਸਾਰਾ ਕਿੱਧਰ ਨੂੰ ਛੱਡਿਆ ਉਹ ਫਿਰ ਪਿੱਛੇ ਨੂੰ ਬੈਕ ਕਰਕੇ ਉਹਨੂੰ ਦੇਖ ਲੈਂਦੇ ਤੁਰਿਆ ਕਿੱਥੋਂ ਆ ਜਦੋਂ ਤੁਰਿਆ ਕਿੱਥੋਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਚ ਆਹ ਚੀਜ਼ ਆ।
0: ਬਿਲਕੁਲ
1: ਸੈਟੇਲਾਈਟਾਂ ਰਾਹੀਂ
0: ਟੈਕਨੋਲੋਜੀ ਦਾ ਜਮਾਨਾ ਜੀ ਬਹੁਤ। ਇਹ ਤੇ ਵੈਸੇ ਤੇ ਇਹ ਜਿਹੜੀ ਚੀਜ਼ ਹੈ ਪਿਛਲੇ 10-15 ਸਾਲ 20 ਸਾਲ ਤੋਂ ਚਾਲੂ ਹੈ।
1: 20 ਸਾਲ ਤੋਂ ਇਦਾਂ ਹੀ ਆ, ਜਦੋਂ ਤੋਂ ਉਹ ਜਿਹੜੇ ਰਾਕੇਟ ਵਗੈਰਾ ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹ ਖਤਸਾ ਵੀ ਹੁੰਦਾ ਨੀ, ਤੁਸੀਂ ਵੀ ਸੁਣੀਆਂ ਹੋਣੀਆਂ ਇਹ ਗੱਲਾਂ। ਉਹ ਤਾਂ ਰਾਤ ਨੂੰ ਦੇਖ ਕੇ ਉਦੋਂ ਬਾਹਰ ਨੂੰ ਕੋਠਿਆਂ ਕਾਠਿਆਂ ਤੇ ਸੁਣਦੇ ਹੁੰਦੇ ਸੀ ਕਿਹੜਾ ਰੂਸ ਦਾ ਰਾਕੇਟ ਜਾਂਦਾ। ਉਹ ਉਦੋਂ ਹਜੇ ਰਾਕੇਟ ਆ ਜਿਹੜਾ ਪਹਿਲਾਂ ਰੂਸ ਨੇ ਹੀ ਛੱਡਿਆ ਸੀ। ਪਹਿਲਾਂ ਇਹ
0: ਬਹੁਤ ਉੱਚੇ ਉੱਡਦੇ ਆ ਜੀ, ਇਹ ਥੱਲੇ ਦਿਖਾਈ ਵੀ ਨੀ ਦਿੰਦੇ, ਇਹ ਇਹਨਾਂ ਨੂੰ ਲੁਕੋ ਕੇ ਹਰ ਚੀਜ਼ ਜਿਹੜੀ ਆ ਉਹ ਇਸ ਤਰੀਕੇ ਨਾਲ ਥੱਲਿਓ ਜੇ ਕੋਈ ਚੱਲੇ ਵੀ ਕੁਛ ਤਾਂ ਉਹਦੇ ਵੱਜਦਾ ਨੀਗਾ।
1: ਹਾਂਜੀ ਉਹ ਬਹੁਤ ਦੂਰ ਉੱਚੇ ਹੁੰਦੇ ਆ ਉਹ।
0: ਬਿਲਕੁਲ।
1: ਤੇ ਇਹ ਖਬਰਿਆ ਜਿਹੜੀ ਆ ਇਹ ਹੈਗੀ ਆ ਚੀਨ ਤੋਂ, ਉਹਨਾਂ ਨੇ ਕਹਿੰਦੇ ਆ ਉਹ ਇਰਾਨ ਨੂੰ ਸਿੱਧੇ ਜਿਹੜੇ ਉਹ ਹਥਿਆਰਾਂ ਦੀ ਇਹਨਾਂ ਨੇ ਸ਼ਿਪਮੈਂਟ ਦੱਸੀ ਆ, ਉਹ ਕਹਿੰਦੇ ਵੀ ਸਿੱਧੇ ਨੀ ਜਾ ਰਹੇ, ਇਹ ਦੂਸਰੇ ਕੰਟਰੀ ਦੇ ਖੋਰ ਦੇ ਵਿਚ ਦੀ ਹੋ ਕੇ ਜਾਂ ਦੋ ਹੋਰ ਦੇ ਵਿਚ ਦੀ ਹੋ ਕੇ ਇਹ ਆ ਜਿਹੜੇ ਉੱਥੇ ਨੂੰ ਚੀਨ ਨੂੰ ਜਾ ਰਹੇ ਆ। ਤੇ ਅੱਜ ਸ਼ਨਿਚਰਵਾਰ ਟਰੰਪ ਨੇ ਫਲੋਰੀਡਾ ਨੂੰ ਜਾਣ ਤੋਂ ਪਹਿਲਾਂ ਰਿਪੋਰਟਾਂ ਦੇ ਇੱਕ ਝੁੰਡ ਨੂੰ ਦੱਸਿਆ, ਜਾਣੀ ਜਿਹੜੇ ਉਹ ਗਰੁੱਪ ਹੁੰਦਾ ਰਿਪੋਰਟਰ ਆ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਹੋ ਰਹੀ ਆ, ਸੋ ਇਹ ਗੱਲ ਸੱਚੀ ਹੋਣੀ ਆ। ਪਰ ਦੂਸਰਾ ਪਾਸਾ ਇਹ ਵੀ ਆ ਕਾਕ ਸਾਹਿਬ ਜੀ ਕਿ ਟਰੰਪ ਸਾਹਿਬ ਆਪਣਾ ਹੀ ਆਪ ਨੂੰ ਬਚਾਉਣ ਵਾਸਤੇ ਇਹ ਵੀ ਕਹਿ ਸਕਦੇ ਆ ਕਿ ਭਾਈ ਹੁਣ ਚੀਨ ਉਹਨਾਂ ਨੂੰ ਹਥਿਆਰ ਦੇਣ ਲੱਗ ਪਿਆ ਤੇ ਹੁਣ ਆਪਾਂ ਲੜਾਈ ਬੰਦ ਕਰ ਦਿੰਦੇ।
0: ਟਰੰਪ ਸਾਹਿਬ ਕਹਿੰਦੇ ਨਾ ਕਿ ਅਸੀਂ ਜਿੱਤ ਗਏ ਆ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਉਹਨਾਂ ਨੂੰ ਵੀ ਸਾਰੇ ਮੁਲਕ ਜੀ ਜਿੱਤ ਗਿਆ ਜੀ, ਤੁਸੀਂ ਲੜਾਈ ਤਾਂ ਬੰਦ ਕਰੋ ਨਾ।
1: ਬੰਦ ਕਰੋ ਬਿਲਕੁਲ, ਪਰ ਉਹ ਹੱਕ ਸਾਹਿਬ ਜੀ ਜਿਹੜਾ ਉਹ ਇਜ਼ਰਾਈਲ ਵਾਲਾ ਉਹ ਪੰਗਾ ਖੜਾ ਕਰਦਾ, ਉਹ ਨੀ ਬੰਦ ਹੋਣ ਦਿੰਦਾ ਕਿਉਂਕਿ ਆਪਣਾ।
0: ਚੀਮਾ ਸਾਹਿਬ ਇੱਕ ਵੱਡੀ ਸਟੋਰੀ ਆ, ਮੈਂ ਵੀ ਅੱਜ ਪੜ੍ਹ ਰਿਹਾ ਸੀ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਦੀ ਬੇਟੀ ਆ,
1: ਹਾਂਜੀ
0: ਇਹਨਾਂ ਦੀ ਜਿਹੜੀ ਬੇਟੀ ਆ ਉਹ
1: ਟਰੰਪ ਸਾਹਿਬ ਦੀ ਲੜਕੀ ਆ ਜਿਹੜੀ ਉਹ ਵਿਆਹੀ ਆ ਕੁਸ਼ਨਰ ਨੂੰ, ਉਹ ਵੀ ਯਹੂਦੀ ਆ ਨਾ,
0: ਯਹੂਦੀ ਨਾਲ ਵਿਆਹੀ ਆ, ਫਿਰ ਉਹਨੇ ਧਰਮ ਚੇਂਜ ਕੀਤਾ, ਫਿਰ ਉਹ ਜੇ ਸਹੀ ਪੁੱਛੋ ਤੇ ਪਿੱਛੇ ਉਹ ਜਾਹੂ ਨਿਤਨਯਾਹੂ ਦਾ ਹੀ ਜਿਹੜਾ ਗਾ ਉਹੀ ਕਰਾਉਣਾ, ਉਹਦਾ ਹੀ ਸਾਰਾ ਵਿੱਚ ਇਹਦਾ ਕੰਮ ਸੀ ਕਿ ਇੱਥੇ ਵਿਆਹ ਕਰਾ ਕੇ ਤੇ ਫਿਰ ਟਰੰਪ ਸਾਹਿਬ ਨੂੰ ਆਪਾਂ।
1: ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਰੇਡੀਓ ਦੇ ਉੱਤੇ ਵੀ ਉਹਦੇ ਵਿੱਚ ਜੋ ਕੁਛ ਲਿਖਿਆ ਉਹੀ ਹੋ ਰਿਹਾ। ਜਿਹੜੀ ਉਹ ਇਜ਼ਰਾਈਲ ਦੇ ਹੈਗੇ ਬੈਂਕਰ ਆ ਜਿਹੜੇ ਵੱਡੇ ਵੱਡੇ, ਉਹ ਉਹਨਾਂ ਦੀ ਨੀਤੀ ਇਹ ਆ ਕਿ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਪੈਦਾ ਕਰੋ, ਉਹਨਾਂ ਦੀਆਂ ਐਕਸਰਸਾਈਜ਼ਾਂ ਕਰਾਓ, ਸੋਹਣੀਆਂ ਸੁਨੱਖੀਆਂ ਬਣਾਓ ਤੇ ਫਿਰ ਉਹਨੂੰ ਤੁਸੀਂ ਕਿਸੇ ਹੋਰ ਆਪਣੇ ਦੁਸ਼ਮਣ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਦੇ ਨਾਲ ਵਿਆਹ ਦਿਓ। ਪਰ ਉਹਨਾਂ ਦੇ ਅੰਦਰ ਬਚਪਨ ਤੋਂ ਉਹ ਜਿਹੜਾ ਦੇਸ਼ ਭਗਤੀ ਦਾ ਹੁੰਦਾ ਆ ਉਹਨੂੰ ਭਰ ਦਿਓ ਕਿ ਰਹਿਣਾ ਤੁਸੀਂ ਯਹੂਦੀ ਆ, ਵਿਆਹ ਜਿਹਦੇ ਨਾਲ ਮਰਜ਼ੀ ਕਰਾਓ। ਇਸੇ ਤਰ੍ਹਾਂ ਆਪਣੇ ਮੁੰਡਿਆਂ ਨੂੰ ਕਿ ਜੇ ਤੁਸੀਂ ਕਿਸੇ ਹੋਰ ਰੇਸ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਆ ਤੇ ਉਹਦਾ ਜਿਹੜਾ ਧਰਮ ਆ ਉਹ ਯਹੂਦੀ ਹੋਣਾ ਚਾਹੀਦਾ, ਇਹ ਉਹਨਾਂ ਦਾ ਰੱਖਿਆ ਹੋਇਆ।
0: ਉਹਨਾਂ ਦਾ ਇਸ ਗੱਲ ਦੇ ਉੱਪਰ ਬਹੁਤ ਹੈਵੀ ਸਟੈਂਡ ਆ ਜੀ, ਇਹ ਵਿੱਚ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਥੇ ਮੈਂ ਨਿਊਯਾਰਕ ਤੁਸੀਂ ਦੇਖੋ, ਹਰ ਦੂਜੀ ਤੀਜ ਤਾਂ ਅੱਡੀ ਅੱਡੀਆਂ ਬਿਲਡਿੰਗਾਂ ਖੜੀਆਂ, ਹਾਸਪਿਟਲ ਉਹਨਾਂ ਦੇ, ਡਾਕਟਰ ਉਹਨਾਂ ਦੇ, ਯੂਨੀਵਰਸਿਟੀਆਂ ਉਹਨਾਂ ਦੀਆਂ, ਉੱਤੇ ਜਿਹੜੀ ਉਹਨਾਂ ਦੀ ਲੈਂਗੁਏਜ ਆ ਉਹਦੇ ਉੱਪਰ ਲਿਖੇ ਆ, ਮਤਲਬ ਉਹਨਾਂ ਦਾ ਕੰਟਰੋਲ ਆ ਜੀ ਚੀਮਾ ਸਾਹਿਬ। ਅਸੀਂ ਚਲੋ ਆਪਾਂ ਇਧਰ ਗੱਲ ਕਰਦੇ ਕਰਦੇ ਅਸੀਂ ਆਪਣੇ ਵੱਲ ਚੱਲਦੇ ਆ, ਇੱਕ ਦੇ ਵਿੱਚ ਅਸੀਂ ਪ੍ਰਧਾਨਗੀ ਲੈ ਲਈਏ ਨਾ ਤਾਂ ਕਹਿੰਦੇ ਦੁਨੀਆਂ ਮਰ ਜਾ, ਮੈਂ ਪ੍ਰਧਾਨਗੀ ਨੀ ਛੱਡਦਾ,
1: ਮੈਂ ਪ੍ਰਧਾਨਗੀ ਕੁਛ ਨੀ ਛੱਡਣੀ। ਬਿਲਕੁਲ,
0: ਜੇ ਲੋਕਾਂ ਦਾ ਰੋਸ ਵੀ ਹੋਇਆ ਤਾਂ ਫਿਰ ਚਾਚੇ ਦਾ ਮੁੰਡਾ ਤੇ ਫਿਰ ਮਾਮੇ ਦਾ ਮੁੰਡਾ ਬਣਾ ਲੈਣਾ ਥੋੜੇ ਸਾਲਾਂ ਦੇ, ਆਪ ਬੋਰੇ ਹੋ ਕੇ ਖੜੇ ਹੋਣਾ ਸਟੇਜ ਦੇ ਉੱਪਰ।
1: ਬਿਲਕੁਲ ਬਿਲਕੁਲ, ਫਿਰ
0: ਇਹੀ ਹੋ ਰਿਹਾ। ਅਸੀਂ ਨਿੱਕੀ ਨਿੱਕੀਆਂ ਇੱਕ ਵੀ ਤੁਸੀਂ ਦੇਖ ਲਓ ਕਿ ਆਪਾਂ ਪੰਜਾਬੀ ਦੀ ਕੋਈ ਯੂਨੀਵਰਸਿਟੀ ਜਾਂ ਬਹੁਤ ਵੱਡਾ ਹੋਸਟਲ ਜਾਂ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਤੱਕ ਕੁਛ ਨੀ ਕੀਤਾ। ਜਿਹੜਾ ਗੁਰਦੁਆਰੇ ਬਹਿ ਜਾਂਦਾ ਉਹ ਕਹਿੰਦਾ ਕਿ ਮੈਂ ਹੁਣ ਖਾਣੇ ਆ, ਮੈਂ ਭਾਈ ਨੂੰ ਸੱਦਣਾ, ਮੈਂ ਰਾਗੀਆਂ ਨੂੰ ਸੱਦਣਾ, ਉਹ ਬਸ ਸਾਡੀ ਨੇਚਰ ਜਿਹੜੀ ਨਾ ਉੱਥੇ ਹੀ ਬੜੀ ਹੋਈ ਆ, ਗਾਂ ਵਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ,
1: ਕੋਸ਼ਿਸ਼ ਨਹੀਂ ਕੀਤੀ। ਬਿਲਕੁਲ ਖਾਕ ਸਾਹਿਬ ਜੀ, ਗੁਰਦੁਆਰਿਆਂ ਦੇ ਜਿਹੜੇ ਗਿਆਨੀ ਅੱਡੇ ਅੱਡੇ ਢੱਡ ਕੀਤੇ ਹੋਏ, ਉਹਨਾਂ ਦੇ ਖਾ ਖਾ ਕੇ ਮੁੱਖ ਦੀਆਂ ਦੂਜੀਆਂ ਸ਼ੂਗਰਾਂ ਹੋਈਆਂ, ਬੁਰੇ ਹਾਲ ਆ, ਔਖੇ ਦਿਹਾੜੇ ਉਹਨਾਂ ਦੇ। ਤੇ ਚਲੋ ਖਾਕ ਸਾਹਿਬ ਜੀ, ਯੂਐਸ ਡਿਪਾਰਟਮੈਂਟ ਆਫ ਚਾਈਨੀਜ਼ ਜਿਹੜੀ ਹੈਗੀ ਆ, ਚਾਈਨੀਜ਼ ਅੰਬੈਸੀ ਨੂੰ ਜਿਹੜੀ ਆ ਤੇ ਵਾਸ਼ਿੰਗਟਨ ਜਿਹੜਾ ਹੈਗਾ ਆ ਵਿਚ ਹੈਗੀ ਆ ਚੀਨ ਦੀ ਅੰਬੈਸੀ, ਤੇ ਜਿਹੜੇ ਇਹਨਾਂ ਦੇ ਹੈਗੇ ਆਪਣੇ ਵਿਦੇਸ਼ ਮੰਤਰਾਲੇ ਚਾਈਨਾ ਦੇ, ਇਹਨਾਂ ਤੋਂ ਉਹ ਖਬਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ। ਜਿਹੜੀ ਆਪਾਂ ਖਬਰ ਕਰਕੇ ਹਟੇ ਆ ਕਿ ਜਿਹੜਾ ਚੀਨ ਆ ਉਹ ਹਥਿਆਰ ਭੇਜਣ ਦੀ ਤਿਆਰੀ ਕਰ ਰਿਹਾ। ਅਗਲੀ ਖਬਰ ਕਕਸ਼ਾ ਦੀ ਆਪਣੇ ਕੋਲ ਜਿਹੜੀ ਹੈਗੀ ਆ,
0: ਭੇਜ ਹੀ ਦਿੱਤੇ ਹੋਣ ਕਿਹੜਾ?
1: ਹਾਂਜੀ ਹਾਂਜੀ, ਉਹ ਹੋ ਸਕਦਾ ਉੱਥੇ ਪਹੁੰਚ ਵੀ ਗਏ ਹੋਣ, ਅੱਧੇ ਪਿਛੇ ਪਹੁੰਚ ਗਏ ਹੋਣਗੇ, ਬਾਕੀਆਂ ਦਾ ਪਤਾ ਲੱਗ ਗਿਆ ਹੋਣਾ ਵੀ ਆ ਵੀ ਉਧਰ ਨੂੰ ਚੱਲੇ ਆ।
0: ਪਰ ਇਹ ਹੈ ਕਿ ਰੱਬ ਕਰੇ ਜੀ ਇੱਥੇ ਤੱਕ ਗੱਲ ਪਹੁੰਚੇ ਨਾ, ਕਿਉਂਕਿ
1: ਪਹੁੰਚੇ ਨਾ ਬਿਲਕੁਲ
0: ਬੀਮਾ ਸਾਹਿਬ, ਜੇ ਇਹ ਗੱਲ ਵੱਜ ਜਾਂਦੀ ਨਾ ਫਿਰ ਰੂਸ ਵੀ ਇੱਕ ਬੰਨੇ ਖੜਾ ਹੋ ਗਿਆ, ਇਧਰ ਇੰਡੀਆ ਪਾਕਿਸਤਾਨ ਦੀ ਜੰਗ ਵੀ ਨਾਲ ਆ, ਉਧਰ ਹੋਰ ਕਈ ਕੁਛ ਹੋਣਾ, ਫਿਰ ਵਰਲਡ ਵਾਰ ਜਿਹੜੀ ਆ ਉਹ ਲੱਗਦਾ ਕਿ ਮੁੜ ਕੇ
1: ਲੱਗਦਾ।
0: ਚੀਮਾ ਸਾਹਿਬ ਜਿਹੜਾ ਯੂਰਪ ਆ ਨਾ ਉਹ ਵਿਚ ਇਨਵਾਲਵ ਨਹੀਂ ਹੋ ਰਿਹਾ ਇਸ ਗੱਲਾਂ ਦੇ ਵਿਚ,
1: ਇਹੀ ਸ਼ਾਇਦ ਇਹੀ ਕਾਰਨ ਹੈ। ਬਿਲਕੁਲ ਇਹ ਸਹੀ ਗੱਲ ਆ ਕਿ ਉਹ ਸ਼ਾਇਦ ਇਸੇ, ਉਹਨਾਂ ਨੂੰ ਪਤਾ ਆ ਕਿ ਬਰਬਾਦੀ ਬਹੁਤ ਹੋਣੀ
0: ਆ, ਵਸਦੇ ਮੁਲਕ ਜਿਹੜੇ ਹੁੰਦੇ ਨਾ ਉਹ ਖਤਮ ਹੋ ਜਾਂਦੇ ਆ, ਇਕਾਨਮੀ ਬੇੜਾ ਗਰਕ ਹੋ ਜਾਂਦਾ, ਹਰ
1: ਚੀਜ਼
0: ਉਹ ਗੁੱਠੇ ਲੱਗ ਜਾਂਦੀ ਆ। ਇਹਦੇ ਤੋਂ ਕੋਸ਼ਿਸ਼ ਇਹੋ ਹੋਵੇ ਕਿ ਜਿਹੜਾ ਪਾਕਿਸਤਾਨ ਦੇ ਵਿਚ ਹੋ ਰਿਹਾ, ਰੱਬ ਕਰੇ ਇਹਨਾਂ ਦਾ ਕੋਈ ਫੈਸਲਾ ਹੋ ਜਾਏ ਤੇ ਆਮ ਲੋਕ ਨਾ ਮਾਰੇ ਜਾਣ।
1: ਬਿਲਕੁਲ ਬਿਲਕੁਲ, ਉਹ ਖਾਲਸਾ ਵੀ ਅੱਗੇ ਤਾਂ ਸੀਗੀ ਏਦਾਂ ਵੀ ਯੂਰੋਪੀਅਨ ਕੰਟਰੀ ਆ ਜਾਂ ਕੈਨੇਡਾ ਆ ਯੂਨਾਈਟਿਡ ਆਸਟ੍ਰੇਲੀਆ, ਇਹ ਸੀਗੇ ਦੂਰ ਉਹਨਾਂ ਦੀ ਮਾਰ ਤੋਂ ਬਾਹਰ ਸੀ, ਇਹ ਉਹਨਾਂ ਦੀ ਮਾਰ ਤੋਂ ਬਾਹਰ ਸੀ, ਇਹਨਾਂ ਕੋਲ ਹਥਿਆਰ ਸੀਗੇ ਜਿਹੜੇ ਉੱਥੇ ਤੀਕਰ ਪਹੁੰਚ ਜਾਂਦੇ ਸੀਗੇ, ਉਹਨਾਂ ਕੋਲ ਹੈਣੇ ਸੀ। ਸੋ ਹੁਣਿਆ ਜਿਹੜਾ ਉਹ ਖਾਲਸਾ ਦੀ ਗੇਮ ਬਦਲ ਗਈ ਆ, ਹਾਂ। ਸੋ ਇਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਅਗਲੀ ਖਬਰ ਜਿਹੜੀ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ, ਉਹ ਇਹ ਆ ਕਿ ਇਰਾਨ ਦੇ ਜਿਹੜੇ ਉਹ ਸੁਪਰੀਮ ਲੀਡਰ ਆ ਜਿਹੜੇ ਉਹ ਜਿਹੜੇ ਖੋਮੀਨੀ ਸਾਹਿਬ ਜਿਨ੍ਹਾਂ ਦੀ ਡੈਥ ਹੋ ਗਈ ਸੀ, ਇਹਨਾਂ ਨੇ ਅਸੈਸੀਨੇਸ਼ਨ ਕਰ ਦਿੱਤੀ ਸੀ ਉਹਨਾਂ ਦੀ, ਉਹਦੇ ਜਿਹੜੇ ਪੁੱਤਰ ਆ ਉਹ ਹੁਣ ਉਹਨਾਂ ਦੀ ਜਿਹੜੀ ਉਹ ਪਦਵੀ ਸੀ ਉਹ ਉਹਨਾਂ ਨੂੰ ਦੇਤੀ ਆ। ਹਾਂਜੀ, ਤੇ ਇਹਨਾਂ ਦੇ ਖਾਕਸਾ ਜੀ ਹੋਇਆ ਕੀ ਆ, ਇਹਨਾਂ ਦੀ ਅੱਜ ਥੋੜੀ ਜਿਹੀ ਖਬਰ ਆਈ ਆ ਕਿ ਇਹਨਾਂ ਦੇ ਵੀ ਇਹ ਉੱਥੇ ਸੀਗੇ ਘਰ ਜਦੋਂ ਉਹਨਾਂ ਦੇ ਉੱਤੇ ਮਾਰ ਕੀਤਾ, ਔਰ ਇਹਨਾਂ ਦੇ ਬਾਰੇ ਦੱਸਿਆ ਗਿਆ ਕਿ ਇਹਨਾਂ ਦੀ ਸਰੀਰ ਆ ਜਿਹੜਾ ਉਹਦੇ ਉੱਪਰ ਵੀ ਕਾਫੀ ਸਾਰਾ ਜਿਹੜਾ ਨੁਕਸਾਨ ਹੋਇਆ ਆ, ਤੇ ਉਹਨਾਂ ਦੇ ਜਿਹੜੇ ਮਤਲਬ ਜਿੱਦਾਂ ਦਾਗ ਸਾਗ ਹੈਗੇ ਆ, ਮਤਲਬ ਕਾਫੀ ਮਤਲਬ ਜਿਹਨੂੰ ਕਹਿੰਦੇ ਗੰਭੀਰਤਾ ਨਾਲ ਜ਼ਖਮੀ ਹੋਏ ਆ ਉਹ। ਸ਼ਾਇਦ ਇਹੀ ਕਾਰਨ ਹੋਵੇ ਕਿ ਉਹ ਮਤਲਬ ਬਾਹਰ ਸਾਹਮਣੇ ਮੀਡੀਆ ਦੇ ਨਹੀਂ ਆ ਰਹੇ, ਉਹ ਕਿਸੇ ਲੋਕੇਸ਼ਨ ਦੇ ਉੱਤੇ, ਸੀਕ੍ਰੇਟ ਲੋਕੇਸ਼ਨ ਤੁਹਾਨੂੰ ਪਤਾ ਵੀ ਹੋਣੀ ਆ। ਉਦੋਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਨਾ ਭਾਈ ਸਾਡੇ ਤੇ ਅਮਰੀਕਾ ਇੱਦਾਂ ਕਰੂਗਾ ਜਾਂ ਇਜ਼ਰਾਇਲ ਇੱਦਾਂ ਕਰੂਗਾ, ਉਹ ਤਾਂ ਅਨਭੋਲ ਸੀਗੇ, ਉਹ ਤਾਂ ਮੀਟਿੰਗ ਹੋ ਰਹੀ ਸੀ ਉਸ ਦਿਨ ਉਹਨਾਂ ਦੀ।
0: ਉਹ ਤਾਂ ਕੈਮਰਿਆਂ ਤੋਂ ਜਿਹੜੇ ਲਾਈਟਾਂ ਦੇ ਕੈਮਰੇ ਲੱਗੇ ਹੁੰਦੇ ਉਹਨਾਂ ਤੋਂ ਉਹਨਾਂ ਨੇ ਲੋਕੇਸ਼ਨ ਜਿਹੜੀ ਆ
1: ਲੋਕੇਸ਼ਨ ਹਾਂ ਕਰ ਲਈ, ਉਹ ਸੈਟੇਲਾਈਟਾਂ ਵਗੈਰਾ ਸਾਰਾ ਕੁਝ, ਜਿਹੜੀ ਆਪਣੇ GPS ਡਿਵਾਈਸਿਸ ਹੁੰਦੀਆਂ ਉਹ ਦੇਖੋ ਖਾਕ ਸਾਹਿਬ ਜੀ ਪਿੱਛੇ ਜਿਹਾ ਕੀ ਹੋਇਆ ਸੀਗਾ, ਤੁਹਾਨੂੰ ਪਤਾ ਨਾ ਉਹਨਾਂ ਨੇ ਉਹ ਜਿਹੜਾ ਹਿਜ਼ਬੁੱਲਾ
0: ਬੀਪਰ ਜਿਹੜੇ ਹੁੰਦੇ ਸੀ ਉਹਨਾਂ ਤੋਂ ਉਹਨਾਂ ਦੇ ਵਿੱਚ ਪਾਰਟੀਆਂ ਸੀ ਸਿਮਾਂ ਚ ਲੋਕਾਂ ਦੇ
1: ਪਾਰਟੀਆਂ ਸੀ ਸਿਮਾਂ ਉਹ ਬੰਬ ਉਹ ਫਟਣ ਲੱਗ ਪਏ ਸੀਗੇ ਉਹਦੇ ਨਾਲ ਉਹਨਾਂ ਨੂੰ ਮਾਰ ਦਿੱਤੇ ਸੀਗੇ। ਹੁਣ ਕੀ ਆ ਕਿ ਜਿਹੜੇ ਗੱਡੀਆਂ ਆ ਜਿਹੜੀਆਂ ਹੁਣ ਦੇਖੋ ਅਮਰੀਕਾ ਦੀਆਂ ਕਾਰਾਂ ਬਣਦੀਆਂ, ਬਹੁਤ ਸਾਰੀਆਂ ਕਾਰਾਂ ਦੇ ਵਿੱਚ ਉਹ ਸਿਸਟਮ, ਇਹ ਤਾਂ ਖਾਕ ਸਾਹਿਬ ਜੀ 82-83 ਦੀਆਂ ਗੱਲਾਂ ਆ ਜਿਹੜੀਆਂ ਉਸ ਵੇਲੇ ਨਾ ਮਹਿੰਗੀਆਂ ਕਾਰਾਂ ਹੁੰਦੀਆਂ ਸੀ ਜਿੱਦਾਂ ਲਿੰਕਨ ਵਗੈਰਾ ਇਸ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚ ਉਦੋਂ ਤੋਂ ਹੀ ਉਹ GPS ਡਿਵਾਈਸ ਲੱਗਣ ਲੱਗ ਪਈਆਂ ਸੀ, ਹਾਲਾਂਕਿ ਉਹ ਕਾਰ ਦੇ ਓਨਰ ਨੂੰ ਨਹੀਂ ਪਤਾ ਹੁੰਦਾ ਸੀਗਾ, ਪਰ ਜਿਹੜੀਆਂ ਪੁਲਿਸ ਦੀਆਂ ਏਜੰਸੀਆਂ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਪਤਾ ਸੀਗਾ, ਇਹ ਉਹ ਕਾਰ ਨੂੰ ਟਰੇਸ ਕਰਦੇ ਸੀਗੇ ਉਦੋਂ ਵੀ, ਜਿਹੜੀ ਇੰਨੀ ਮਹਿੰਗੀ ਮਤਲਬ $1,00,000 ਦੀ ਕਾਰ ਜਿਹਨੇ ਲੈਣੀ ਆ ਉਹਨੂੰ ਇਹ ਕਰਦੇ ਸੀਗੇ ਵੀ ਉਹ ਕਾਰ ਜਾਂਦੀ ਕਿੱਥੇ ਆ।
0: ਸੋ ਇਹ ਹਰ ਗੱਡੀ ਦੇ ਉੱਪਰ ਤੁਸੀਂ ਬੈਗ ਤੇ ਦੇਖੋ ਛੋਟਾ ਜਿਹਾ ਇੱਕ ਟਿੱਕਾ ਜਿਹਾ ਲੱਗਾ ਹੁੰਦਾ ਗੱਡੀ
1: ਦੇ ਉੱਤੇ ਲੱਗਿਆ ਹੁੰਦਾ,
0: ਉਹ ਸਾਰਾ ਕੁਝ ਦੱਸੀ ਜਾਂਦਾ ਲੱਭ ਲੱਭ ਕੇ ਜਿੱਥੇ ਮਰਜ਼ੀ
1: ਬਿਲਕੁਲ ਵੀ ਤੁਸੀਂ ਹੈ ਕਿੱਥੇ ਆ, ਉਹ ਤੁਹਾਡਾ ਸਾਰਾ ਕੁਝ ਉਹ ਦੱਸਦੇ ਆ। ਸੋ ਹੁਣ ਜਿਹੜੀਆਂ ਟਰੈਕਿੰਗ ਡਿਵਾਈਸਿਸ ਆ ਫੋਨ ਤੁਹਾਡੇ ਹੱਥ ਚ ਹੈਗਾ ਤਾਂ ਵੀ ਉਹਨਾਂ ਨੂੰ ਪਤਾ ਤੂੰ ਕਿੱਥੇ ਆ, ਕਿਹਦੇ ਨਾਲ ਗੱਲ ਕਰਦਾ, ਉਹ ਸਾਰਾ ਕੁਝ ਪਤਾ ਆ। ਸੋ ਇਹਨਾਂ ਚੀਜ਼ਾਂ ਰਾਹੀਂ ਆ ਜਿਹੜੇ ਉਹ ਫਿਰ ਇਹ ਇੱਕ ਦੂਸਰੇ ਕੰਟਰੀ ਆ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਆ ਗਏ ਕਿ ਨਹੀਂ, ਡਾਕਟਰ ਸਾਹਿਬ ਕਾਹਤੇ ਨਹੀਂ ਆਏ ਉਹਨਾਂ ਨੂੰ, ਕਿਉਂ ਗਿਆ 2 ਘੰਟੇ ਉੱਤੇ ਹੋ ਗਏ, ਅੱਗੇ ਤਾਂ ਆਉਣ ਹੀ ਦਿੰਦੇ ਹੁੰਦੇ। ਆਹੋ ਤੇ ਉਹਨਾਂ ਨੇ ਅੱਜ ਆਉਣਾ ਵੀ ਆ ਕਿ ਨਹੀਂ ਆਉਣਾ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਉਹ ਹੈਗੀ ਆ ਕਿ ਤੁਹਾਨੂੰ ਪਤਾ ਪਈ ਰੂਸ ਨੇ ਤੇ ਯੂਕਰੇਨ ਨੇ ਦੋਹਾਂ ਨੇ ਸਲਾਹ ਦੇ ਨਾਲ ਜਿਹੜਾ ਇਸ ਵਾਰੀ ਇਹਨਾਂ ਨੇ 3 ਦਿਨ ਵਾਸਤੇ ਜਿਹੜਾ ਉਹ ਲੜਾਈ ਬੰਦ ਕੀਤੀ ਆ, ਤਾਂ ਕਿ ਉਹਨਾਂ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਆ ਉੱਥੇ ਹੋ ਰਹੀ ਆ ਉਹਦੇ ਕਰਕੇ ਰਿਲੀਜੀਅਸ ਸੈਲੀਬ੍ਰੇਸ਼ਨ।
0: ਇਹਨੇ ਬਹੁਤ ਵੱਡਾ ਇੱਕ ਹਮਲਾ ਕੀਤਾ ਜੀ ਰੂਸ ਦੇ ਉੱਪਰ, ਕਈ ਜਹਾਜ਼ ਤਬਾਹ ਕਰਦੇ, ਐਵੇਂ ਖਬਰ ਸੀ ਜਾਂ ਐਵੇਂ ਝੂਠੀ ਹੈ?
1: ਇਹ ਨਹੀਂ ਕੀਤਾ ਤਾਂ ਹੈਗਾ ਓਹਨੇ, ਪਰ ਉਹ ਇੰਨਾ ਵੱਡਾ ਵੀ ਤਾਂ ਨਹੀਂ ਹੈਗਾ, ਪਰ ਓਹਨੇ ਕੀਤਾ ਹੈਗਾ ਉਹ, ਤੁਹਾਨੂੰ ਪਤਾ ਵੀ ਉਹ ਯੂਰੋਪੀਅਨ ਓਹਨੂੰ ਦੇ ਦਿੰਦੇ ਆ ਨਾ ਵੀਜ਼ਾ, ਤੇ ਇਸ ਕਰਕੇ ਉਹ ਜਿਹੜੇ ਆ ਇਹਦੇ ਵਿਚ ਹੁਣ ਹੋਇਆ ਕੀ ਹੈ, ਇਹਨਾਂ ਨੇ ਤਿੰਨ ਦਿਨ ਵਾਸਤੇ
0: ਇੱਕ ਗੱਲ ਦੱਸੋ ਕਿ ਜਿਸ ਤਰੀਕੇ ਨਾਲ ਯੂਰਪੀ ਯੂਰੋਪੀਅਨ ਸਾਰੇ ਓਹਨੂੰ ਅਸਲਾ ਦਿੰਦੇ ਆ, ਅਮੇਰਿਕਾ ਵੀ ਦਿੰਦਾ ਸੀ, ਤੇ ਫਿਰ ਓਹਦਾ ਵੀ ਹੱਕ ਬਣਦਾ, ਰਾਈਟ ਬਣਦਾ ਨਾ ਕਿ ਕੱਲ ਨੂੰ ਉਹ ਹੌਲੀ ਹੌਲੀ ਸਿੱਟਣ ਲੱਗ ਪਏ ਇਹਨਾਂ ਦੇ ਉੱਪਰ ਮਿਜ਼ਾਈਲਾਂ ਵੱਡੀਆਂ, ਫਿਰ
1: ਬਿਲਕੁਲ ਉਹੀ ਹੋਣਾ,
0: ਤੁਸੀਂ ਅਸਲਾ ਦੇ ਕੇ ਕਿਸੇ ਦੇ ਮੋਢੇ ਦੇ ਉੱਪਰ ਰੱਖ ਕੇ ਚਲਾ ਰਹੇ ਹੋ,
1: ਬਿਲਕੁਲ
0: ਜਦੋਂ ਅੱਕ ਗਿਆ ਪੁੱਤਨ ਤਾਂ ਹੋ ਸਕਦਾ ਫਿਰ ਉਹ ਵੀ ਨਾ ਇਹੋ ਕੰਮ ਚਾਲੂ ਕਰ ਦੇਵੇ।
1: ਉਹਨੇ ਕਰ ਲਿਆ ਆ ਜੀ, ਉਹ ਕਰ ਰਿਹਾ ਆ, ਉਹ ਕਰ ਰਿਹਾ, ਉਹ ਸਾਰੀ ਜਿਹੜੀ ਉਹ ਸੈਟੇਲਾਈਟ ਰਾਹੀਂ ਜਿਹੜੀ ਆ ਉਹ ਇਨਫੋਰਮੇਸ਼ਨ ਇਰਾਨ ਨੂੰ ਦੇ ਰਿਹਾ ਆ ਵੀ ਇਹਨਾਂ ਦੇ ਫਲਾਂ ਨੇ ਆਹ ਖੜਾ, ਫਲਾਂ ਨੇ ਆਹ ਖੜਾ, ਉਹ ਕਰ ਰਹੇ ਆ। ਤੇ ਚਾਈਨਾ ਵੀ ਆ ਜਿਹੜਾ ਉਹ ਵੀ ਹੁਣ ਚਾਈਨਾ ਦੇ ਮੁੱਢ ਜਾ ਕੇ ਵੀ ਤਾਂ ਉੱਥੇ ਤਾਈਵਾਨ ਆ, ਜਪਾਨ ਆ, ਉੱਥੇ ਵੀ ਤਾਂ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੇ ਆ ਕੇ ਕਰ ਸਕਦੇ ਤਾਂ ਅਸੀਂ ਕਿਉਂ ਨੀ ਕਰ ਸਕਦੇ। ਸੋ ਉਹਨਾਂ ਨੇ ਵੀ ਉਹ ਸ਼ੁਰੂ ਕਰਤਾ, ਅੱਗੇ ਉਹਨਾਂ ਕੋਲ ਪਾਵਰ ਨੀ ਸੀ, ਹੁਣ ਚਾਈਨਾ ਕੋਲ ਆ। ਜਿਹੜਾ ਰੂਸ ਸਖਸਾ ਵੀ ਏਦਾਂ ਸੀਗਾ ਕਿ ਰੂਸ ਦੇ ਕੋਲ ਜਿਹੜੀ ਆ ਟੈਕਨੋਲੋਜੀ ਹੈਗੀ ਸੀ, ਹਥਿਆਰ ਹੈਗੇ ਸੀਗੇ, ਪਰ ਉਹਦੇ ਕੋਲ ਮੈਨ ਪਾਵਰ ਦੀ ਬੜੀ ਸ਼ੋਰਟੇਜ ਰਹਿੰਦੀ ਹੈ ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਕਸਾ ਜੀ ਦੋਨੇ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿਚ ਛਾਈ ਹੋਈ ਆ, ਉਹਦੀਆਂ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ, ਹਾਂ। ਸੋ ਉਹਦੇ ਕੋਲ ਸਾਰਾ ਕੁਛ ਆ, ਉਹਦੇ ਕੋਲ ਲੋਕ ਵੀ ਆ, ਅਕਸਰ ਮੇਰਾ ਖਿਆਲ ਸਾਰੇ ਯੂਰਪ ਦੀ ਉਨੀ ਆਬਾਦੀ ਹੋਣੀ ਜਿੰਨੀ ਉਹਦੀ ਇਕੱਲੇ ਦੀ ਆ। ਤੇ ਇੱਕ ਉੱਥੇ ਹੋਰ ਵੀ ਚਾਈਨਾ ਦੇ ਵਿਚ ਜਿਹੜੀ ਆ ਗੱਲਬਾਤ ਆ, ਉੱਥੇ ਆਹ ਜਿਹੜੇ ਤਲੇ ਫਣੇ ਖਾਣੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਢਿੱਡ ਵਧਾਏ ਹੋਏ ਆ ਕਾਕ ਸਾਹਿਬ ਜੀ, ਆ ਮਕਡੋਨਲ ਖਾ ਕੇ ਉਹ ਖਾ ਕੇ ਤੇ ਮੀਟ ਖਾ ਲਓ, ਸ਼ਰਾਬਾਂ ਪੀ ਲਓ, ਉੱਥੇ ਚਾਈਨਾ ਦੇ ਵਿਚ ਇਸ ਤਰ੍ਹਾਂ ਦਾ ਸਿਲਸਿਲਾ ਹੈ ਨੀ ਗਾ। ਉਹ ਲੋਕ ਆ ਜਿਹੜੇ ਪੂਰੇ ਹੈਲਥੀ ਆ, ਪੂਰੇ ਚੰਚਲ ਆ, ਪੂਰੇ ਉਹ ਜਿਹੜੇ ਆ ਮਤਲਬ ਸਰੀਰਕ ਤੌਰ ਤੇ ਪੂਰੇ ਫਿੱਟ ਆ,
0: ਤੇ
1: ਕੰਮ ਕਰ ਰਹੇ ਆ ਬਿਲਕੁਲ ਬਿਲਕੁਲ। ਉਹ ਜਿੱਦਾਂ ਪੰਜਾਬੀ ਅੱਗੇ ਕੰਮ ਕਰਦੇ ਸੁਣਦੇ, ਚੀਨ ਦੇ ਵਿਚ ਅਜੇ ਵੀ ਉਹੀ ਰੀਤ ਆ, ਉਹਨਾਂ ਨੇ ਕੰਮ ਨੀ ਛੱਡਿਆ ਅਜੇ ਤੱਕ,
0: ਬਿਲਕੁਲ ਨੀ ਛੱਡਿਆ।
1: ਸਾਡੇ ਪੰਜਾਬੀਆਂ ਨੇ ਜਿਹੜਾ ਉਹ ਕੰਮ ਕਾਰ ਕਰਨਾ ਛੱਡ ਦਿੱਤੇ ਆ, ਵਿਹਲੜ ਹੋ ਗਏ ਆ ਇਹ। ਆਪਾਂ ਥੋੜੇ ਜੇ ਆਪਣੇ ਜਿਹੜੇ ਸਰੋਤਿਆਂ ਨੂੰ ਕਹਿ ਵੀ ਦਈਏ, ਭਾਈ ਮੈਂ ਸਾਰਿਆਂ ਨੂੰ ਨੀ ਕਹਿ ਰਿਹਾ, ਜੇ ਤੁਸੀਂ ਨਹੀਂ ਏਦਾਂ ਕਰਦੇ ਤਾਂ ਫਿਰ ਮੈਂ ਤੁਹਾਨੂੰ ਨੀ ਕਹਿ ਰਿਹਾ, ਜਿਹੜੇ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ।
0: ਉੱਥੇ ਦੇਖੋ ਜਿਹੜੇ ਕਿਰਤ ਕਰਨ ਵਾਲੇ ਹੈਗੇ ਆ ਲੋਕ, ਜਿਹੜੇ ਜਿਮੀਦਾਰਾ ਕਰਦੇ ਆ ਮੁੰਡੇ,
1: ਮਿਹਨਤੀ ਹੈਗੇ ਆ, ਕੋਈ ਸ਼ੱਕ ਨੀ।
0: ਹੁਣ ਲੋਕ ਇਥੋਂ ਤੱਕ ਵੀ ਆ ਗਏ ਆ, ਕਿਸਾਨ ਜਿਹੜੇ ਆ ਨਾ ਉਹ ਆਪਣੀਆਂ ਟਰਾਲੀਆਂ ਬਣਾ ਲਈਆਂ ਉਹਨਾਂ ਨੇ ਪਿੱਛੇ ਲਾ ਕੇ, ਤੇ ਆਪਣੇ ਸਬਜ਼ੀਆਂ ਆਪ ਵੀ ਵੇਚਣ ਲੱਗ ਪਏ ਆ।
1: ਬਿਲਕੁਲ ਬਿਲਕੁਲ,
0: ਪਹਿਲਾਂ ਜੱਟਾਂ ਦੇ ਸਿਰ ਤੇ ਭੂਤ ਸਵਾਰ ਹੁੰਦਾ ਸੀ, ਲੋਕੀ ਕੀ ਕਹਿਣਗੇ, ਉਹ ਲੋਕੀ ਕਹਿੰਦੇ ਯਾਰ ਅਸੀਂ ਮੰਡੀ ਦੀ ਜੇ 30 ਰੁਪਏ ਦੇ ਕੇ ਆਉਂਦੇ ਤੇ ਇੱਥੇ ਅਸੀਂ 40 ਰੁਪਏ ਵੇਚੀ ਜਾਂਦੇ ਬਾਹਰ, ਤੇ ਨਾਲੇ
1: ਆਉਣੇ
0: ਆ 2 ਘੰਟਿਆਂ ਦੇ ਵਿਚ ਤੇ ਪੈਸੇ ਜੇਬੀ ਚ, ਇਹ ਵੀ ਫਰਕ ਆ ਨਾ। ਲੋਕੀ ਲੱਗ ਪਏ ਆ
1: ਹਾਂਜੀ, ਪਤਾ ਲੱਗਣ ਲੱਗ ਪਿਆ ਵੀ ਯਾਰ ਏਦਾਂ ਨਹੀਂ ਸਰਨਾ। ਤੇ ਅਗਲੀ ਉਹ ਖਬਰ ਆਪਾਂ ਕਰਦੇ ਸੀਗੇ ਖਾਕ ਸਾਹਿਬ ਜੀ, ਉਹ ਵਿਚੇ ਰਹਿ ਗਏ ਸੀਗੀ, ਉਹ ਜਿਹੜੀ ਆ ਰੂਸ ਨੇ ਤਾਂ ਯੂਕਰੇਨ ਨੇ ਜਿਹੜਾ ਆਪਸ ਵਿੱਚ ਸਮਝੌਤਾ ਕਰ ਲਿਆ, ਉਹਨਾਂ ਨੇ 3 ਦਿਨ ਵਾਸਤੇ ਜਿਹੜੀ ਲੜਾਈ ਬੰਦ ਕਰ ਲਈ, ਤਾਂ ਕਿ ਉਹ ਜਿਹੜਾ ਆਪਣਾ ਉਹਨਾਂ ਦਾ ਤਿਉਹਾਰ ਆ ਉਹ ਮਨਾ ਸਕਣ,
0: ਤੇ ਛੇਤਰ ਹੱਥਾਂ ਚ ਫੜੇ ਹੀ ਜੇ ਪੈਰਾਂ ਚ ਪਾ ਲਏ 3 ਦਿਨ।
1: ਹਾਂਜੀ, ਤੇ ਖਾਕ ਸਾਹਿਬ ਜੀ ਇਹਨਾਂ ਨੇ ਜਿਹੜਾ ਉਹ 3 ਦਿਨ ਲਈ ਕੀਤਾ, ਤੇ ਇਹਦੇ ਵਿਚ ਦੋਹਾਂ ਧਿਰਾਂ ਨੇ ਜਿਹੜੇ ਆ 175 ਜਿਹੜੇ ਕੈਦ ਵੀ ਬਣਾਏ ਸੀਗੇ ਉਹਨਾਂ ਨੂੰ ਛੱਡਿਆ ਦੋਹਾਂ ਧਿਰਾਂ ਨੇ। ਤੇ ਇਹਦੇ ਵਿਚ ਜਿਹੜਾ ਰਸ਼ੀਆ ਆ ਉਹਨੇ ਯੂਕਰੇਨ ਨੂੰ 1000 ਜਿਹੜੇ ਮਤਲਬ ਮਰੇ ਹੋਏ ਜਿਹੜੇ ਸੀਗੇ ਫੌਜੀ ਯੂਕਰੇਨ ਦੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਵੀ ਉਹਨਾਂ ਨੂੰ ਜਿਹੜੀਆਂ ਵਾਪਸ ਕੀਤੀਆਂ ਹੈਗੀਆਂ ਯੂਕਰੇਨ ਨੂੰ। ਸੋ ਇਹ ਬੜੀ ਵਧੀਆ ਗੱਲ ਆ। ਵੈਸੇ ਤਾਂ ਖਾਕ ਸਾਹਿਬ ਜੀ ਲੜਾਈ ਜਿਹੜੀ ਆ ਉਹਦੇ ਵਿਚ ਤੁਹਾਨੂੰ ਪਤਾ ਵੀ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜਿਹੜਾ ਜ਼ਿਆਦਾ ਹੋ ਜਾਂਦਾ, ਕਿਸੇ ਦਾ ਜਿਹੜਾ ਉਹ ਥੋੜਾ ਹੁੰਦਾ ਜ਼ਿਆਦਾ ਹੁੰਦਾ। ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਇਰਾਨ ਟਾਕਸ ਪਾਜ਼ ਫੋਰ ਨਾਉ ਡਿਸਐਗਰੀਮੈਂਟਸ ਰਿਮੇਨ। ਉਹ ਕਹਿੰਦੇ ਆ ਵੀ ਜਿਹੜਾ ਅਮਰੀਕਾ ਤੇ ਉੱਥੇ ਇਰਾਨ ਦਾ ਜਿਹੜਾ ਮਸਲਾ ਚੱਲ ਰਿਹਾ ਆ ਉਹ ਇਸ ਵੇਲੇ ਉਹਨੇ ਜਾਣੀ ਬੰਦ ਨਹੀਂ ਕੀਤਾ, ਸਟਾਪ ਨਹੀਂ ਕੀਤਾ, ਪੌਜ਼ ਕਰ ਲਿਆ, ਕਹਿਣ ਦਾ ਮਤਲਬ ਉਹਨੂੰ ਉੱਥੇ ਰੋਕ ਲਿਆ ਆ। ਉਹਦਾ ਕਾਰਨ ਇਹੀ ਆ ਕਿ ਉਹਦੇ ਵਿਚ ਕੁਛ ਉਹਨਾਂ ਦੇ ਜਿਹੜੇ ਆ ਫਰਕ ਜਾਂ ਕਹਿ ਲਓ ਡਿਸਐਗਰੀਮੈਂਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਉਹ ਉਹਨਾਂ ਦੇ ਮਤਭੇਦਾਂ ਦੇ ਕਰਕੇ ਜਿਹੜਾ ਆ ਉਹ ਜਿੱਥੇ ਸੀਗਾ ਉੱਥੇ ਰੁਕ ਗਿਆ, ਪਰ ਅਜੇ ਤੀਕਰ ਉਹ ਬੰਦ ਨਹੀਂ ਹੋਇਆ ਨਾ ਕੰਪਲੀਟ ਹੋਇਆ। ਤੇ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਗਏ ਆ ਵੀ ਇਰਾਨ ਜਿਹੜਾ ਉਥੋਂ ਇੱਕ ਹੋਰ ਕੋਈ ਟੀਮ ਜਿਹੜੀ ਵਾਪਸੀ ਇੱਕ ਹੋਰ ਜਹਾਜ਼ ਦੇ ਵਿੱਚ ਹਾਂਜੀ ਉਹਦੇ ਕਾਰਨ ਹੀ ਸ਼ਾਇਦ ਇਹ ਰੁਕਿਆ ਹੋਏਗਾ ਕਿ ਇਹ ਜਿਹੜਾ ਆ ਕੋਈ ਉਹਨਾਂ ਦੀ ਜਿਹੜੀ ਡਿਫਰੈਂਸ ਹੋਊਗੀ ਉਹਨੂੰ ਫੇਰ ਇਹ ਮਤਲਬ ਸੋਰਟ ਆਊਟ ਕਰਨ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਸਮਝੌਤਾ ਕਰਨ ਦੀ ਜਾਂ ਉਹਦੇ ਵਿਚੋਂ ਹੱਲ ਲੱਭਣ ਦੀ ਸ਼ਾਇਦ ਕੋਸ਼ਿਸ਼ ਇਹ ਕਰ ਰਹੇ ਹੋਣਗੇ। ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਭਾਈ ਇਜ਼ਰਾਈਲੀ ਫੌਜ ਆ ਜਿਹੜੀ ਇਜ਼ਰਾਇਲ ਦੀ ਉਹ ਕਹਿੰਦੀ ਆ ਕਿ ਉਹਨਾਂ ਨੇ ਹੈਜ਼ਬੋਲਾ ਦਾ ਜਿਹੜਾ ਚੀਫ ਸੀਗਾ ਨਾਇਮ ਕਾਸਿਮ ਉਹਦਾ ਨਾਂ ਸੀਗਾ ਉਹਨੂੰ ਵੀ ਮਾਰ ਦਿੱਤਾ। ਹੁਣ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਆਗੂਆਂ ਨੂੰ ਨਾਲੇ ਤਾਂ ਖੱਕ ਸਾਹਿਬ ਜੀ ਰੂਲ ਹੁੰਦੇ ਆ ਵੀ ਤੁਸੀਂ ਦੂਜੇ ਦੇ ਆਗੂ ਨੂੰ ਨਹੀਂ ਮਾਰ ਸਕਦੇ, ਪਰ ਜੋ ਕੁਛ ਇਜ਼ਰਾਇਲ ਕਰ ਰਿਹਾ ਉਹ ਖੱਕ ਸਾਹਿਬ ਜੀ ਸਾਰੀ ਦੁਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਵਾਰ ਕੀ ਉਹਨਾਂ ਨੂੰ ਵਾਰ ਟਾਈਮ ਰੂਲਸ ਕਹਿੰਦੇ ਹੁੰਦੇ ਕੁਛ ਇੱਦਾਂ ਦਾ ਹੈਗਾ ਉਹਦਾ ਨਾਂ ਤੇ, ਪਰ ਇਜ਼ਰਾਇਲ ਆ ਜਿਹੜਾ ਉਹ ਕਿਸੇ ਵੀ ਰੂਲ ਨੂੰ ਫੋਲੋ ਨਹੀਂ ਕਰ ਰਿਹਾ, ਉਹ ਸਾਰੇ ਕਾਨੂੰਨ ਆ ਜਿਹੜੇ ਆਪਣੀ
0: ਹੱਦੀ ਹੋਈ ਆ। ਉਹਦੇ ਵਿਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ, ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ,
1: ਬੰਦ ਨਹੀਂ ਕੀਤੀ, ਬਿਲਕੁਲ ਨਹੀਂ ਬੰਦ ਕੀਤੀ, ਅਜੇ ਤੀਕ ਗਾਜ਼ਾ ਵਿਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ, ਇਜ਼ਰਾਇਲ ਨੇ ਨਹੀਂ ਬੰਦ ਕੀਤੀ ਹੈਗੀ, ਤੇ ਇਜ਼ਰਾਇਲ ਨੇ ਤਾਂ ਹਜੇ ਗਾਜ਼ਾ ਵਿਚ ਵੀ ਨਹੀਂ ਬੰਦ ਕੀਤੀ, ਅੱਜ ਫੇਰ ਉਹਨੇ ਬੰਬ ਮਾਰਿਆ ਉਹ ਗਾਜ਼ਾ ਦੇ ਵਿਚ ਚਾਹੇ ਸਾਰਾ ਤਾਂ ਉਹ ਮਤਲਬ ਤੁਹਾਨੂੰ ਜਿਹੜੀਆਂ ਸਾਰੇ ਤਾਂ ਉਹ ਢਹੇ ਪਏ ਆ ਘਰ ਤਾਂ ਉੱਥੇ ਕੁਛ ਰਹਿਣ ਤਾਂ ਉਹਨਾਂ ਦੇ ਉੱਤੇ ਇਜ਼ਰਾਇਲੀ ਫੌਜ ਆ ਜਿਹੜੀ ਇਜ਼ਰਾਇਲ ਦੀ ਉਹ ਕਹਿੰਦੀ ਆ ਕਿ ਉਹਨਾਂ ਨੇ ਹੈਜ਼ਬੋਲਾ ਦਾ ਜਿਹੜਾ ਚੀਫ ਸੀਗਾ ਨਾਇਮ ਕਾਸਿਮ ਉਹਦਾ ਨਾਂ ਸੀਗਾ ਉਹਨੂੰ ਵੀ ਮਾਰ ਦਿੱਤਾ। ਹੁਣ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਆਗੂਆਂ ਨੂੰ ਨਾਲੇ ਤਾਂ ਖੱਕ ਸਾਹਿਬ ਜੀ ਰੂਲ ਹੁੰਦੇ ਆ ਵੀ ਤੁਸੀਂ ਦੂਜੇ ਦੇ ਆਗੂ ਨੂੰ ਨਹੀਂ ਮਾਰ ਸਕਦੇ, ਪਰ ਜੋ ਕੁਛ ਇਜ਼ਰਾਇਲ ਕਰ ਰਿਹਾ ਉਹ ਖੱਕ ਸਾਹਿਬ ਜੀ ਸਾਰੀ ਦੁਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਵਾਰ ਕੀ ਉਹਨਾਂ ਨੂੰ ਵਾਰ ਟਾਈਮ ਰੂਲਸ ਕਹਿੰਦੇ ਹੁੰਦੇ ਕੁਛ ਇੱਦਾਂ ਦਾ ਹੈਗਾ ਉਹਦਾ ਨਾਂ ਤੇ, ਪਰ ਇਜ਼ਰਾਇਲ ਆ ਜਿਹੜਾ ਉਹ ਕਿਸੇ ਵੀ ਰੂਲ ਨੂੰ ਫੋਲੋ ਨਹੀਂ ਕਰ ਰਿਹਾ, ਉਹ ਸਾਰੇ ਕਾਨੂੰਨ ਆ ਜਿਹੜੇ ਆਪਣੀ
0: ਹੱਦੀ ਹੋਈ ਆ। ਉਹਦੇ ਵਿਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ, ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ,
1: ਬੰਦ ਨਹੀਂ ਕੀਤੀ, ਬਿਲਕੁਲ ਨਹੀਂ ਬੰਦ ਕੀਤੀ, ਅਜੇ ਤੀਕ ਗਾਜ਼ਾ ਵਿਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ, ਇਜ਼ਰਾਇਲ ਨੇ ਨਹੀਂ ਬੰਦ ਕੀਤੀ ਹੈਗੀ, ਤੇ ਇਜ਼ਰਾਇਲ ਨੇ ਤਾਂ ਹਜੇ ਗਾਜ਼ਾ ਵਿਚ ਵੀ ਨਹੀਂ ਬੰਦ ਕੀਤੀ, ਅੱਜ ਫੇਰ ਉਹਨੇ ਬੰਬ ਮਾਰਿਆ ਉਹ ਗਾਜ਼ਾ ਦੇ ਵਿਚ ਚਾਹੇ ਸਾਰਾ ਤਾਂ ਉਹ ਮਤਲਬ ਤੁਹਾਨੂੰ ਜਿਹੜੀਆਂ ਸਾਰੇ ਤਾਂ ਉਹ ਢਹੇ ਪਏ ਆ ਘਰ ਤਾਂ ਉੱਥੇ ਕੁਛ ਰਹਿਣ ਤਾਂ ਉਹਨਾਂ ਦੇ ਉੱਤੇ ਵੀ
0: ਨੁਕਸਾਨ ਬਹੁਤ ਜ਼ਿਆਦਾ ਹੋਇਆ ਨਾ, ਇਹ ਤਾਂ ਨਹੀਂ ਕਹਿ ਸਕਦੇ ਇਸਰਾਇਲ ਦਾ।

0: ਵਿਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ, ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ,
1: ਬੰਦ ਨਹੀਂ ਕੀਤੀ, ਬਿਲਕੁਲ ਨਹੀਂ ਬੰਦ ਕੀਤੀ, ਅਜੇ ਗਾਜ਼ਾ ਵਿਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ, ਇਸਰਾਇਲ ਨੇ ਨਹੀਂ ਬੰਦ ਕੀਤੀ ਹੈਗੀ, ਤੇ ਇਸਰਾਇਲ ਨੇ ਤਾਂ ਹਜੇ ਗਾਜ਼ਾ ਵਿਚ ਵੀ ਨਹੀਂ ਬੰਦ ਕੀਤੀ, ਅੱਜ ਫਿਰ ਉਹਨੇ ਬੰਬ ਮਾਰਿਆ ਗਾਜ਼ਾ ਦੇ ਵਿਚ, ਸਾਰਾ ਤਾਂ ਉਹ ਮਤਲਬ ਤੁਹਾਨੂੰ ਜਿੰਨੀਆਂ ਸਾਰੇ ਤਾਂ ਉਹ ਢਹੇ ਪਏ ਆ, ਘਰ ਤਾਂ ਉੱਥੇ ਕੁਛ ਰਹਿਣ ਨੂੰ ਆਈ ਨਹੀਂ, ਉਹਨਾਂ ਦੇ ਉੱਤੇ ਵੀ
0: ਨੁਕਸਾਨ ਬਹੁਤ ਜ਼ਿਆਦਾ ਹੋਇਆ ਨਾ, ਇਹ ਤਾਂ ਨਹੀਂ ਕਹਿ ਸਕਦੇ, ਇਸਰਾਇਲ ਦਾ ਬਹੁਤ ਜ਼ਿਆਦਾ ਤਬਾਹੀ ਹੋਈ ਹੈ, ਇਸਰਾਇਲ ਦੀ ਵੀ
1: ਉਹ ਖਬਰ ਨਹੀਂ ਆਉਣ ਦਿੰਦੇ, ਬਾਹਰ ਨਹੀਂ ਨਿਕਲਣ ਦਿੰਦੇ, ਉਹ
0: ਪਤਾ ਜਿਹੜੇ ਏਡੀਡੀਆਂ ਮਿਜ਼ਾਈਲਾਂ ਉੱਥੋਂ ਉੱਡਦੀਆਂ ਰਹੀਆਂ ਚੀਮਾ ਸਾਹਿਬ ਆਰਾਮ ਤੋਂ, ਉਹ ਕੀ ਸਮਝਦੇ ਕਿ ਉੱਥੇ ਜਾ ਕੇ ਕਦੇ ਮਿੱਟੀ ਚ ਡਿੱਗਦੀਆਂ ਰਹੀਆਂ, ਜਿੱਥੇ ਜਿੱਥੇ ਬੈਠੇ ਸੀ ਉੱਥੇ ਉਡਾਇਆ ਉਹਨਾਂ ਨੇ, ਨੁਕਸਾਨ ਤਾਂ ਹੋਇਆ ਵਾ ਬਹੁਤ ਜ਼ਿਆਦਾ, ਦੋਨਾਂ ਤਰ੍ਹਾਂ ਦਾ ਹੋਇਆ, ਇਰਾਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਅਸੀਂ ਤੇ ਕਾਮਨਾ ਇਹੀ ਕਰਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਫੈਸਲਾ ਹੋ ਜਾਏ,
1: ਫੈਸਲਾ ਹੋ ਜਾਏ ਬਿਲਕੁਲ,
0: ਇਸਰਾਇਲ ਜਿਹੜਾ ਹੈਗਾ ਉਹਨੂੰ ਵੀ ਅਕਲ ਆਵੇ ਕਿ ਬੰਦ ਕਰੀਏ ਕੰਮ ਨੂੰ, ਉੱਥੇ ਕੀ ਕੱਢ ਲਿਆ ਉਹਨੇ, ਕਿਹੜਾ ਆਈਟਮ ਬਣਾ ਲਿਆ ਸੀ ਜਿਹੜਾ ਤੁਸੀਂ ਜਾਣ ਕੇ ਉਹਦੇ ਤੇ ਇੰਨਾ ਕੁਛ ਕਰ ਦਿੱਤਾ,
1: ਬਿਲਕੁਲ
0: ਮਾਰ ਦਿੱਤੇ ਆ, ਤੁਹਾਡੇ ਵੀ ਮਰੇ ਆ, ਫਾਇਦਾ ਕੀ ਹੋਇਆ, ਤਬਾਹੀ ਹੋ ਗਈ ਹੈ ਜੀ, ਡੁਬਈ ਦੇ ਵਿਚ ਤੁਸੀਂ ਦੇਖ ਲੋ ਚੀਮਾ ਸਾਹਿਬ, ਏਅਰਪੋਰਟ ਹੀ ਉਡਾਤਾ ਸਾਰਾ,
1: ਬਿਲਕੁਲ
0: ਕਤਰ ਦੇ ਵਿਚ ਕੀ ਹੋਇਆ, ਇੱਥੇ ਕੀ ਹੋਇਆ, ਸਾਊਦੀ ਅਰਬ ਚ ਕੀ ਹੋਇਆ, ਕੀ ਇਹਦੇ ਚੋਂ ਆਈਟਮ ਬੰਬ ਚੋਂ ਕੱਢਣਾ ਸੀ
1: ਜੀ, ਰੌਲਾ ਤਾਂ ਇਸੇ ਗੱਲ ਦਾ ਡਾਕਟਰ ਸਾਹਿਬ ਜੀ, ਦੂਜੇ ਨੂੰ ਹਥਿਆਰ ਨਾ ਬਣਾਉਣ ਦੇ
0: ਬੈਠਾ,
1: ਇਹਨੂੰ ਬਿਲਕੁਲ
0: ਇਹਦਾ ਜਿਆਦਾ ਖਤਰਨਾਕ ਹੈ ਉਹ ਬੰਦਾ,
1: ਹਾਂਜੀ ਬਿਲਕੁਲ,
0: ਕਿਤੇ ਚਲਾ ਦੇਵੇ ਤੇ ਜੇ ਇਰਾਨ ਆਪਣੇ ਵੀ ਬਣਾ ਰਿਹਾ, ਜੇ ਪਾਕਿਸਤਾਨ ਇੰਡੀਆ ਚਾਈਨਾ ਜੇ ਸਾਰਿਆਂ ਨੇ ਬਣਾਏ ਆ,
1: ਬਿਲਕੁਲ
0: ਬਣਾ ਲੋ ਭਰਾਵੋ, ਤੁਸੀਂ ਪਰੇ ਆ ਕਿ ਇਹਨੂੰ ਚਲਾਇਓ ਨਾ
1: ਬਸ ਉਹੀ ਤਾਂ,
0: ਇਹ ਤੇ ਡਰਾਵੇ ਨੀ ਹੁੰਦੇ ਚੀਮਾ ਸਾਹਿਬ, ਜਿਉਂ
1: ਡਰਾਵੇ ਨੀ ਹੁੰਦੇ ਆ, ਬਿਲਕੁਲ ਜੇ ਤੂੰ ਸਾਡੇ ਤੇ
0: ਜਦੋਂ ਤੇ ਡਿੱਗਾ ਨਾ, ਉਸ ਤੋਂ ਬਾਅਦ ਕਿਤੇ ਚੱਲਿਆ ਉਹ, ਕਿਤੇ ਹੋਇਆ, ਕਿਤੇ ਹੈ ਤਾਂ ਸਾਰਿਆਂ ਕੋਈ ਆ,
1: ਹੈ ਸਾਰਿਆਂ ਕੋਲ ਬਸ,
0: ਇਹ ਡਰਾਵਾ ਹੈਗਾ, ਇੱਕ ਤੁਹਾਡੇ ਕੋਲ, ਇੱਕ ਤੁਹਾਡੇ ਘਰ ਚੋਰ ਵੜ ਜਾਏ ਉਹਨੂੰ ਇੰਨਾ ਪਤਾ ਹੁੰਦਾ ਕਿ ਇਹਦੇ ਕੋਲ ਬੰਦੂਕ ਆ,
1: ਹਾਂਜੀ ਬਿਲਕੁਲ
0: ਨੀ ਵੜਦੇ ਹੈ ਨਾ,
1: ਬਿਲਕੁਲ ਬਿਲਕੁਲ
0: ਕੋਈ ਨੀ ਕੱਢਦਾ, ਲੋਕੀ ਡੰਡੇ ਡੁੰਡੇ ਮਾਰ ਕੇ ਭਜਾ ਦਿੰਦੇ ਆ, ਮਤਲਬ ਇਹ ਡਰਾਵਾ ਵਾ, ਇਹਨੂੰ ਡਰਾਵੇ ਲਈ ਜੇ ਚਾਹੇ ਜੇ ਉਹ ਬਣਾ ਰਿਹਾ, ਸਿਰਫ ਇਸਰਾਇਲ ਦੀ ਪ੍ਰੋਬਲਮ ਆ ਨਾ, ਇਸਰਾਇਲ ਚਾਹੁੰਦਾ ਸੀ ਕਿ ਜੇ ਇਹ ਬਣਾ ਗਿਆ ਤਾਂ ਕੱਲ ਨੂੰ ਮੇਰੇ ਤੇ ਨਾ ਅਟੈਕ ਕਰ ਦੇ, ਹੈਨਾ,
1: ਫਿਰ ਮੈਂ ਇਹਦੇ ਚ ਪੇੜਾ ਮਾਰਨ ਜੋਗਾ ਨਹੀਂ ਰਹਿਣਾ, ਰੌਲਾ ਤਾਂ ਇਸ ਗੱਲ ਦਾ ਸੀ ਨਾ, ਰੌਲਾ ਤਾਂ ਇਸ ਗੱਲ ਦਾ ਸੀ ਜੇ ਇਹਨੇ ਬਣਾ ਲਿਆ ਤਾਂ ਮੈਂ ਇਹਦੇ ਜਲ ਮਰਜ਼ੀ ਚਾਹ ਕੇ ਪੇੜਾ ਮਾਰ ਕੇ ਆਹ ਕਰ ਦਿੰਦਾ ਉਹ ਕਰ ਦਿੰਦਾ ਉਹ ਕਰਨ ਜੋਗਾ ਨਹੀਂ ਮੈਂ ਰਹਿਣਾ, ਰੌਲਾ ਇਸ ਗੱਲ ਦਾ ਸੀ ਅਸਲ ਦੇ ਵਿਚ,
0: ਬਿਲਕੁਲ
1: ਦੂਸਰਾ ਜਿਹੜੀ ਅੱਗੇ ਖਕਸਾ ਵੀ ਹੁਣ ਇੱਥੇ ਹੋਰ ਇੱਕ ਮਸਲਾ ਪੈਦਾ ਹੋ ਗਿਆ ਆ, ਜਿਹੜਾ ਯੂਰੋਪੀਅਨ ਯੂਨੀਅਨ ਆ ਕਹਿ ਲਓ, ਉਹ ਕੱਖ ਸਾਹਿਬ ਜੀ ਜਿਹੜੇ ਨੇਟੋ ਵੀ ਆ, ਨੇਟੋ ਜਿਹਨੂੰ ਕਹਿੰਦੇ ਆ, ਨੇਟੋ ਤਾਂ ਸਮਝ ਲਓ ਹੁਣ ਖਿਲਰ ਗਈ, ਨੇਟੋ ਹੈ ਨੀ, ਮੈਨੂੰ ਨੀ ਲੱਗਦਾ ਭਾਈ ਨੇਟੋ ਜਿਹੜੀ ਆ ਉਹ ਹੈਗੀ ਆ,
0: ਹੁਣ ਖਿਲਰ ਗਏ
1: ਆ, ਅੱਛਾ ਹੁਣ ਕੀ ਆ, ਜਿਹੜੀ ਉਥੇ ਨੇਟੋ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੀਗੀ ਸਾਰੀ, ਜਦੋਂ ਸੋਵੀਅਤ ਯੂਨੀਅਨ ਏਡਾ ਵੱਡਾ ਦੇਸ਼ ਸੀਗਾ, ਉਧਰ ਇੰਡੀਆ ਨੂੰ ਬਾਰਡਰ ਲੱਗਦਾ ਸੀ ਉਹਦਾ, ਅਫਗਾਨਿਸਤਾਨ ਉਦੋਂ ਉਹਦੇ ਅੰਡਰ ਹੀ ਸੀਗਾ ਸਮਝ ਲਓ, ਆਪਣੇ ਰੂਸ ਦੇ ਹੀ ਉਹਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ, ਤੇ ਆ ਕਿੰਨੇ ਕੰਟਰੀ 15 ਕੰਟਰੀ ਉਹਦੇ ਨਾਲ ਟੁੱਟ ਕੇ ਵੱਖਰੇ ਵੱਖਰੇ ਖਿਲਰੇ ਹੋਏ ਆ, ਨੇਟੋ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖਕ ਸਾਹਿਬ ਜੀ, ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੇ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ, ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਸੀਗਾ ਭਾਈ ਸਾਡੇ ਕੋਲ ਰਿਸੋਰਸ ਹੈ ਨਹੀਂ, ਯੂਰੋਪੀਅਨ ਕੰਟਰੀ ਆ ਜਿਹੜੇ ਆ ਉਹਨਾਂ ਦੇ ਕੋਲ ਰਿਸੋਰਸ ਹੈ ਨਹੀਂ, ਉਹਨਾਂ ਨੂੰ ਇਸ ਗੱਲ ਦਾ ਡਰ ਸੀਗਾ ਭਾਈ ਜੇ ਸੋਵੀਅਤ ਯੂਨੀਅਨ ਨੇ ਜਾ ਕੇ ਅਫਰੀਕਾ ਤੇ ਇੰਡੀਆ ਨੂੰ ਤਾਂ ਪਹਿਲਾਂ ਹੀ ਨਾਲ ਰਲਾਇਆ ਹੋਇਆ, ਚੀਨ ਨੂੰ ਨਾਲ ਰਲਾਇਆ ਹੋਇਆ, ਇੰਡੀਆ ਦੇ ਵਿਚ ਰਾਮ ਕੀ ਲੋਹਾ ਕੋਲਾ ਕੀ ਚਾਂਦੀ ਕੀ ਸੋਨਾ ਕੀ ਉਹ ਸਭ ਕੁਛ ਉਥੋਂ ਨਿਕਲਦਾ, ਬਾਕੀ ਅਫਰੀਕਨ ਕੰਟਰੀਆਂ ਦੇ ਵਿਚੋਂ ਸਾਰਾ ਕੁਛ ਇਹ ਨਿਕਲਦਾ, ਔਰ ਅਨਲਿਮਿਟਡ ਉਥੇ ਜਿਹੜੇ ਆ ਉਹ ਖਣਿਜ ਪਦਾਰਥ ਪਏ ਆ ਧਰਤੀ ਦੇ ਥੱਲੇ, ਸੋ ਸਾਰਾ ਰੌਲਾ ਸੀ ਜਿਹੜਾ ਜਿਹੜੇ ਯੂਰੋਪੀਅਨ ਕੰਟਰੀ ਸੀਗੇ ਜਿਹੜੇ ਨੇਟੋ ਦੇ ਮੈਂਬਰ ਬਣੇ ਸੀਗੇ ਉਹਨਾਂ ਨੂੰ ਇਸੇ ਗੱਲ ਤੋਂ ਡਰ ਸੀਗਾ ਭੀ ਜੇ ਕੱਲ ਨੂੰ ਰੂਸ ਨੇ ਜਾਂ ਸੋਵੀਅਤ ਯੂਨੀਅਨ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਕੋਲ ਕੁਛ ਨਹੀਂ ਹੈਗਾ, ਔਰ ਹਾਲਾਤ ਅੱਜ ਵੀ ਉਹਨਾਂ ਦੇ ਉਹੀ ਆ, ਹਾਲਾਤ ਅੱਜ ਵੀ ਉਹੀ ਆ, ਉਹ ਇਸੇ ਕਰਕੇ ਉਹ ਯੂਕਰੇਨ ਦੀ ਮਦਦ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਭੀ ਯੂਕਰੇਨ ਦੇ ਕੋਲ ਜਿਹੜਾ ਸਾਨੂੰ ਮਾਲ ਆਉਂਦਾ ਆ ਉਹ ਜੇ ਰੂਸ ਜਿੱਤਦਾ ਆ, ਰੂਸ ਨੇ ਪਹਿਲਾਂ ਵਾਂਗੂ ਸੋਵੀਅਤ ਯੂਨੀਅਨ ਬਣਾ ਕੇ ਉਹਨੂੰ ਆਪਣੇ ਨਾਲ ਰਲਾਇਆ, ਫਿਰ ਅਸੀਂ ਫਿਰ ਲੋਕਾਂ ਦੇ ਅੱਗੇ ਹੱਥ ਅੱਡੇ ਕਰਾਂਗੇ, ਪਰ ਹੁਣ ਜਿਹੜੀ ਆ ਉਹ ਜਿਹੜੇ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਭਾਈ, ਅਮਰੀਕਾ ਹੀ ਜਦੋਂ ਤੋਂ ਖਕ ਸਾਹਿਬ ਜੀ ਟਰੰਪ ਸਾਹਿਬ ਨੇ ਜਦੋਂ ਉਹ ਰੌਲਾ ਪਾਇਆ ਨਾ ਆਪਣੀ ਉਹਦਾ ਗ੍ਰੀਨਲੈਂਡ ਦਾ, ਉਸ ਤੋਂ ਬਾਅਦ ਦੇ ਵਿਚ ਜਿਹੜਾ ਸੀ

0: ਸਕੋਰਪੀਅਨ ਸੀਗੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਭਾਈ ਟਰੰਪ ਦਾ ਕੋਈ ਪਤਾ ਨੀ। ਹਾਂਜੀ ਕੈਨੇਡਾ ਨੂੰ ਵੀ ਇਹਨੇ ਉਹ ਲਾਤਾ ਵੀ ਕੈਨੇਡਾ ਵੀ ਜਿਹੜੀ ਸਾਡੀ 51ਵੀਂ ਸਟੇਟ ਬਣ ਜਾਣੀ ਆ, 51ਵਾਂ ਸੂਬਾ ਆ ਸਾਡਾ ਇਹ। ਸੋ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਹੱਕ ਸਾਹਿਬ ਜੀ ਜਿਹੜੇ ਸੀਗੇ ਇਹ ਲੋਕ ਸਾਰੇ ਸੀਗੇ, ਯੂਰੋਪੀਅਨ ਯੂਨੀਅਨ ਸੀਗੀ ਉਹ ਵੀ ਵਿਚੋਂ ਖਿਰਨ ਲੱਗ ਪਈ, ਉਹਨਾਂ ਚੋਂ ਵੀ ਜਿਹੜੇ ਪੁਰਾਣੇ ਕੰਟਰੀ ਜਿਹੜੇ ਸੋਵੀਅਤ ਯੂਨੀਅਨ ਨਾਲ ਸੀਗੇ ਉਹਨਾਂ ਦੇ ਵਿਚੋਂ ਵੀ ਦੋ ਚਾਰ ਕੰਟਰੀ ਆ ਜਿਹੜੇ ਉਹ ਫਿਰ ਰੂਸ ਵੱਲ ਦਾ ਜਿਹੜਾ ਉਹ ਹੰਗਾਰਾ ਭਰਨ ਲੱਗ ਪਏ ਸੀਗੇ ਉਧਰ, ਤੇ ਉਹ ਇਸ ਕਰਕੇ ਜਿਹੜਾ ਸੀਗਾ ਉਦੋਂ ਡਰ ਸੀਗਾ ਉਹਨਾਂ ਨੂੰ, ਤੇ ਹੁਣ ਉਹਨਾਂ ਨੂੰ ਡਰ ਪੈ ਗਿਆ ਅਮਰੀਕਾ ਤੋਂ ਹੀ। ਉਹ ਕਹਿੰਦੇ ਪਏ ਇਹੀ ਤਾਂ ਸਾਨੂੰ, ਅਸੀਂ ਇਹਦੇ ਤੋਂ ਬਚਣ ਨੂੰ ਫਿਰਦੇ ਸੀਗੇ, ਤੇ ਜਦੋਂ ਗ੍ਰੀਨਲੈਂਡ ਦਾ ਰੌਲਾ ਪਿਆ ਉਹ ਕਹਿੰਦੇ ਪਏ ਤਾਂ ਹੁਣ ਸਾਨੂੰ ਹੀ ਦੱਬਣ ਲੱਗ ਪਿਆ, ਫਿਰ ਉਹਨਾਂ ਨੇ ਇਹਦੇ ਨਾਲ ਤੋੜ ਲਿਆ। ਉਹ ਕਹਿੰਦੇ ਪਏ ਅਸੀਂ ਤੇਰੀ ਮਦਦ ਨਹੀਂ ਕਰਨੀ, ਮਦਦ ਨਹੀਂ ਕਰਨੀ, ਫਿਰ ਹੁਣ ਤੁਹਾਨੂੰ ਪਤਾ ਵੀ ਉੱਥੇ ਰੌਲਾ ਰੱਪਾ ਤਾਂ ਪੈਂਦਾ ਹੀ, ਉਹ ਹੌਲੀ ਹੌਲੀ ਜਿਹੜਾ ਜਿੱਥੋਂ ਤੱਕ ਲੱਗ ਰਿਹਾ ਜੇ ਤਾਂ ਕੱਖ ਸਾਹਿਬ ਜੀ ਟਰੰਪ ਨੇ 4 ਸਾਲ ਆਪਣੇ ਪੂਰੇ ਕਰਕੇ ਅਗਲਾ ਪ੍ਰੈਜੀਡੈਂਟ ਜਿਹੜਾ ਹੋਏਗਾ, ਜੇ ਤਾਂ ਉਹਦੀ ਸੋਚ ਚੰਗੀ ਹੋਈ ਮੈਂ ਵਰਤਣ ਵਾਲੀ, ਬਿਲਕੁਲ ਮੈਂ ਰਲ ਕੇ ਲੋਕਾਂ ਦੇ ਨਾਲ ਚੱਲਾਂ, ਮੈਂ ਲੋਕਾਂ ਨੂੰ ਐਵੇਂ ਨਾ ਤੰਗ ਕਰਾਂ ਜਾ ਕੇ, ਫੇਰ ਤਾਂ ਜਿਹੜਾ ਆ ਹੋ ਸਕਦਾ ਮੁੜ ਕੇ ਫੇਰ ਨੇਟੋ ਜਾਂ ਯੂਰੋਪੀਅਨ ਯੂਨੀਅਨ ਤੇ ਯੂਨਾਈਟਿਡ ਸਟੇਟਸ ਆ ਉਹ ਇਕੱਠੇ ਹੋ ਜਾਣ, ਤੇ ਜੇ ਇਸੇ ਤਰ੍ਹਾਂ ਦਾ ਅੱਗੇ ਇੱਕ ਅੱਧਾ ਹੋਰ ਲੀਡਰ ਆ ਗਿਆ ਫੇਰ ਉਹ ਜਿਹੜੀ ਆ ਗੱਲ ਬੜੀ ਮੁਸ਼ਕਲ ਹੋ ਜਾਣੀ ਆ। ਔਰ ਇਹ ਗੱਲ ਇੱਕ ਗੱਲ ਆ ਜਿਹੜੀ ਇਹ ਨਿਊਜ਼ ਪੇਪਰਾਂ ਵਾਲਿਆਂ ਨੇ ਅਖਬਾਰਾਂ ਵਾਲਿਆਂ ਨੇ ਕਹਿ ਦਿੱਤਾ ਆ ਕਿ ਜਿਹੜਾ ਨੇਟੋ ਆ ਤੇ ਜਿਹੜੀ ਹੈਗੀ ਆ ਯੂਨਾਈਟਿਡ ਸਟੇਟਸ ਆ ਇਹਨਾਂ ਦੇ ਵਿਚ ਜਿਹੜੀ ਦਰਾੜ ਪੈ ਗਈ ਆ ਉਹ ਕਦੇ ਨਾ ਮਿਟਣ ਵਾਲੀ ਦਰਾੜ ਹੈਗੀ ਆ।
1: ਇਹ ਦਰਾੜਾਂ ਕੁਛ ਨੀ ਹੁੰਦੀਆਂ, ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਕੱਲ ਨੂੰ ਕੋਈ ਚੰਗਾ ਬੰਦਾ ਆ ਗਿਆ, ਕੋਈ ਡੈਮੋਕ੍ਰੇਟ ਆ ਗਿਆ ਜਾਂ ਚਾਹੇ ਰਿਪਬਲਿਕਨ ਵੀ ਆ ਜਾਏ, ਲੱਗਦਾ ਜਿਹੜੇ ਹਿਸਾਬ ਨਾਲ ਹਾਲਾਤ ਬਣੇ ਆ ਡੈਮੋਕ੍ਰੇਟ ਹੀ ਕੋਈ ਸੀਟ ਜਿੱਤੇਗਾ, ਤੇ ਉਹਦੇ ਤੋਂ ਕੀ ਹੋਏਗਾ ਚੀਮਾ ਸਾਹਿਬ ਕਿ ਕੋਈ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਕੋਈ ਚੰਗਾ ਬੰਦਾ ਆ ਗਿਆ ਤੇ
0: ਆ ਗਿਆ ਤਾਂ ਬਿਲਕੁਲ ਬਿਲਕੁਲ
1: ਕਰ ਲੈਂਦੇ ਹੁੰਦੇ ਆ ਸੁਲਾ ਸਫਾਈਆਂ, ਆ ਜਾਓ ਵੀ ਉਹਨੇ ਤੈਅ ਕੀਤਾ ਤਾਂ ਅਸੀਂ ਤੁਹਾਡੇ ਨਾਲ ਕਰਾਂਗੇ, ਆ ਜਾਓ ਪਿਆਰ ਮੁਹੱਬਤ ਨਾਲ ਬਹਿ ਕੇ। ਉਹਨਾਂ ਨੂੰ ਲੋੜ ਹੈ ਅਮਰੀਕਾ ਦੀ, ਅਮਰੀਕਾ ਨੂੰ ਵੀ ਲੋੜ ਉਹਨਾਂ ਦੀ ਆ,
0: ਲੋੜ ਹੈਗੀ ਆ ਬਿਲਕੁਲ ਬਿਲਕੁਲ। ਖਾਕ ਸਾਹਿਬ ਜੀ ਜਿਹੜੀ ਆ ਇਹ ਨੇਟੋ ਬਣੀ ਸੀ ਉਹ ਵੀ ਤਾਂ ਇੱਥੋਂ ਹੀ ਬਣੀ ਸੀ ਨਾ, ਕਿਉਂਕਿ ਯੂਰੋਪੀਅਨ ਜਿਹੜੇ ਸੀਗੇ ਉਹ ਕਮਜ਼ੋਰ ਸੀ ਛੋਟੇ ਸੀ, ਸੋਵੀਅਤ ਯੂਨੀਅਨ ਬੜੀ ਹੋ ਗਈ ਤੇ ਉਹਨੇ ਆ ਕੇ ਅਮਰੀਕਾ ਨਾਲ ਰਲਾ ਲਿਆ। ਹੁਣ ਤੁਹਾਨੂੰ ਇਹ ਵੀ ਪਤਾ ਵੀ ਜਦੋਂ ਇੱਥੇ ਸਿਵਲ ਵਾਰ ਹੋਈ ਅਮਰੀਕਾ ਦੇ ਵਿੱਚ ਉਹ ਕੀ ਸੀਗਾ ਆਪਣੇ 1778-80 ਉਹਨਾਂ ਸਾਲਾਂ ਦੇ ਵਿੱਚ ਜਦੋਂ ਇਹ ਅਮਰੀਕਾ ਜਿਹੜਾ ਸੀ ਉਹ ਖਿਲਰਨ ਲੱਗਾ ਸੀ, ਇੰਗਲੈਂਡ ਇਹਨੂੰ ਖਿਲਾਰਨ ਲੱਗਾ ਸੀਗਾ ਨਾ, ਇਹਨੂੰ ਦੋ ਵੰਡਣੇ ਸੀਗੇ, ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਉਹਦਾ ਅਮਰੀਕਾ ਨੂੰ ਵੰਡਣ ਦੇ ਵਿੱਚ ਜਿਹੜਾ ਉਹ ਜ਼ੋਰ ਲੱਗਿਆ ਸੀ ਉਸ ਵੇਲੇ। ਉਹ ਜਿਹੜੀਆਂ 13 ਓਰਿਜਿਨਲ ਸਟੇਟਾਂ ਹੈਗੀਆਂ ਨਾ ਆਪਣੇ ਝੰਡੇ ਦੇ ਉੱਤੇ ਲਕੀਰਾਂ ਹੁੰਦੀਆਂ 13, ਤੇ ਉਹ ਜਿਹੜੀਆਂ ਸਟੇਟਾਂ ਸੀਗੀਆਂ ਉਹ ਤੇ ਜਿਹੜੀਆਂ ਬਾਕੀ ਦੀਆਂ ਸਟੇਟਾਂ ਆਹ ਟੈਕਸਸ ਹੋਇਆ, ਐਰੀਜ਼ੋਨਾ ਹੋਇਆ, ਇਹ ਸਾਰੀਆਂ ਸਟੇਟਾਂ ਜਿਹੜੀਆਂ ਇਹ ਆਪਸ ਵਿੱਚ ਲੜੀਆਂ ਸੀਗੀਆਂ, ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਇਹਨਾਂ ਨੂੰ ਲੜਾ ਕੇ ਇਹਨਾਂ ਨੂੰ ਵੰਡਣਾ ਚਾਹੁੰਦੇ ਸੀਗੇ, ਪਰ ਉਹਨਾਂ ਦੀ ਜਿਹੜੀ ਸੀ ਉਹ ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਉਦੋਂ, ਕਿਉਂਕਿ ਡਾਕਟਰ ਸਾਹਿਬ ਜੀ ਉੱਥੇ ਦੇਖੋ ਏਦਾਂ ਹੁੰਦੀ ਆ ਨਾ, ਉਹ ਜਿਹੜਾ ਹੁਣ ਅਮਰੀਕਾ ਆ ਇਹ ਹੈ ਤਾਂ ਸਾਰੇ ਖਾਸ ਕਰਕੇ ਜਿਹੜੀ ਰੂਲਿੰਗ ਪਾਰਟੀ ਅਮਰੀਕਾ ਦੇ ਵਿੱਚ ਖਾਕ ਸਾਹਿਬ ਜੀ ਗੋਰੇ ਲੋਕ ਆ ਉਹ ਹੈ ਤਾਂ ਉਹਨਾਂ ਦੀ ਹੀ ਸੰਤਾਨ ਆ ਨਾ,
1: ਯੂਰਪ ਤੋਂ ਹੀ ਆਏ ਆ ਸਾਰੇ,
0: ਯੂਰਪ ਤੋਂ ਹੀ ਆਏ ਨਾ, ਕੋਈ ਜਰਮਨ ਤੋਂ ਆਇਆ ਉਹਦੀਆਂ ਗਾਹਾਂ ਦੀ ਗਾਹਾਂ ਪੀੜੀਆਂ, ਕੋਈ ਇੰਗਲੈਂਡ ਤੋਂ ਆਇਆ, ਕੋਈ ਫਰਾਂਸ ਤੋਂ ਆਇਆ, ਕੋਈ ਨਾਰਵੇ ਤੋਂ ਆਇਆ, ਕੋਈ ਸਵੀਡਨ ਤੋਂ ਆਇਆ, ਹੈ ਤਾਂ ਉਹਨਾਂ ਦੀ ਆ ਨਾ, ਰੂਲਿੰਗ ਪਾਰਟੀ ਤਾਂ ਉਹੀ ਆ ਨਾ। ਹੁਣ ਜਿਹੜੀ ਬ੍ਰਿਟਿਸ਼ ਅੰਪਾਇਰ ਸੀ ਖਾਕ ਸਾਹਿਬ ਜੀ ਜੇ ਆਪਾਂ ਇਧਰ ਨੂੰ ਤੁਰੀਏ, ਉਹਦੀ ਜਿਹੜੀ ਨੀਤੀ ਸੀਗੀ ਸਾਰੀ ਦੁਨੀਆਂ ਤੇ ਰਾਜ ਕਰਨਾ ਨਾ, ਉਹਨਾਂ ਨੇ ਆ ਕੇ ਅਮਰੀਕਾ ਦੇ ਜਿਹੜੇ ਭੋਲੇ ਭਾਲੇ ਲੋਕ ਸੀਗੇ ਇੱਥੇ ਉਹਨਾਂ ਨੂੰ ਮਾਰ ਦਿੱਤਾ ਸਾਰੇ, ਕੈਨੇਡਾ ਦਿਆਂ ਨੂੰ, ਅਮਰੀਕਾ ਦਿਆਂ ਨੂੰ, ਤੇ ਉਹ ਫਿਰ ਨਾਲ ਸਪੈਨਿਸ਼ ਆ ਗਏ ਉੱਥੋਂ, ਸਪੇਨ ਤੋਂ ਤੇ ਫਿਰ ਪੁਰਤਗਾਲੀ ਆ ਗਏ, ਇਹਨਾਂ ਤਿੰਨਾਂ ਕੌਮਾਂ ਨੇ ਆ ਕੇ ਜਿਹੜੇ ਸੀਗੇ ਉਹ ਆ ਸਾਰਾ ਕੰਟੀਨੈਂਟ ਸਾਂਭ ਲਿਆ। ਅੱਛਾ ਹੁਣ ਹੋਇਆ ਕੀ ਆ, ਉਹਨਾਂ ਨੇ ਗਲਤੀ, ਖਾਲਸਾ ਵੀ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਕਦੇ ਨਾ ਕਦੇ ਗਲਤੀ ਕਰ ਲੈਂਦਾ।
1: ਪਰ ਚੀਮਾ ਸਾਹਿਬ ਸਿਆਣੇ ਬੜੇ ਸੀ ਉਹ, ਬਈ ਮੈਂ ਉਹ ਅੰਗਰੇਜ਼ ਜਿਹੜੇ ਸੀ ਜਦੋਂ ਇੰਡੀਆ ਵੀ ਗਏ ਆ ਇਧਰ ਵੀ ਗਏ, ਜਿੱਥੇ ਜਿੱਥੇ ਉਹ ਪਹੁੰਚੇ ਥੋੜੇ ਥੋੜੇ ਬੰਦੇ ਆਉਂਦੇ ਛੋਟੇ ਜਿਹੇ ਸਿੱਪ ਜੇ ਲੈ ਕੇ,
0: ਹਾਂਜੀ
1: ਉੱਥੋਂ ਦੇ ਲੋਕਾਂ ਨੂੰ ਨਾਲ ਜੋੜ ਕੇ ਤਨਖਾਹਾਂ ਦੇ ਕੇ ਤੇ ਉਹਨਾਂ ਨੂੰ ਸਿਪਾਹੀ ਬਣਾ ਲੈਣਾ, ਉਹਨਾਂ ਨੂੰ ਹੌਲਦਾਰ ਬਣਾ ਲੈਣਾ,
0: ਉਹਨਾਂ ਕੋਲ ਛਿੱਤਰ ਪਵਾਈ ਜਾਣੇ ਬਿਲਕੁਲ। ਉਹਨਾਂ ਨੂੰ ਕਹਿ ਦੇਣਾ ਤੁਹਾਨੂੰ ਮੈਂ ਇਨਾਮ ਦਿੰਦਾ ਤੈਨੂੰ, ਤੂੰ ਫਲਾਣੇ ਨੂੰ ਮਾਰਿਆ ਤੈਨੂੰ ਮੈਂ 50 ਕਿੱਲੇ ਦੇ ਦਿੰਦਾ, ਉਹ ਤਕਦੀਰ ਵੀ ਉਹਨਾਂ ਦੀ ਤੇ ਛਿੱਤਰ ਸੀ ਉਹਨਾਂ ਦੇ ਤੇ ਉਹਨਾਂ ਦੇ ਸਿਰ ਵੀ ਉਹਨਾਂ ਦਾ,
1: ਬਿਲਕੁਲ ਇਹੀ ਹੁੰਦਾ।
0: ਹਾਂਜੀ ਸੋ ਹੁਣ ਕੀ ਆ, ਜਿਹੜੇ ਬ੍ਰਿਟਿਸ਼ ਅੰਪਾਇਰ ਸੀਗੀ ਉਹਨਾਂ ਨੇ ਇਹ ਨੀ ਸੋਚਿਆ ਵੀ ਅਸੀਂ ਬਾਕੀ ਦੀਆਂ ਕੌਮਾਂ ਜਿਹੜੀਆਂ ਆ ਆਸਟ੍ਰੇਲੀਆ ਦੇ ਲੋਕਾਂ ਨੂੰ ਜਾ ਕੇ ਮਾਰਤਾ, ਨਿਊਜ਼ੀਲੈਂਡ ਦਿਆਂ ਨੂੰ ਮਾਰਤਾ, ਫਿਰ ਤਾਂ ਸਾਊਥ ਅਫਰੀਕਾ ਵਾਲਾ ਚਲੇ ਗਏ, ਉਹ ਇਹਨਾਂ ਤੋਂ ਕਾਬੂ ਨਹੀਂ ਆਏ ਪਰ ਉੱਥੇ ਰਾਜ ਤਾਂ ਕੀਤਾ ਨਾ ਇੰਨੇ ਸਾਲ,
1: ਬਿਲਕੁਲ।
0: ਇੱਥੇ ਆ ਕੇ ਇਹਨਾਂ ਨੇ ਸਾਂਭ ਲਿਆ। ਉਹਨਾਂ ਨੇ ਇਹ ਨੀ ਸੋਚਿਆ ਭਾਈ ਉਹ ਜਿਹੜੇ ਭੋਲੇ ਲੋਕ ਸੀ ਉਹਨਾਂ ਨੂੰ ਤਾਂ ਅਸੀਂ ਕਿਉਂਕਿ ਝੂਠ ਝਾਠ ਬੋਲਦੇ ਨੀ ਸੀ, ਉਹ ਇੰਨੇ ਐਕਸਪਰਟ ਹੈ ਨਹੀਂ ਸੀ, ਤੇ ਉਹਨਾਂ ਨੂੰ ਤਾਂ ਅਸੀਂ ਮਾਰਤਾ ਭਾਈ ਆਹ ਜਿਹੜਾ ਅਸੀਂ ਉਰੀਕਾ ਵਸਾਇਆ ਇੱਥੇ ਜਿਹੜੇ ਗੋਰੇ ਵਸਾਏ ਇਹ ਤਾਂ ਸਾਡੀ ਲਾ ਰਹੇ ਆ ਤਾਂ ਸਾਡੇ ਵੀ ਪੇ ਹੋਣੇ ਆ। ਕਹਾਂ ਇਹ ਗੱਲ ਨੀ ਉਹਨੇ ਸੋਚੀ ਉਹ ਫਿਰ ਜਦੋਂ ਸਿਵਲ ਵਾਰ ਹੋਈ ਇੱਥੇ ਤੇ ਇਹ ਤਾਂ ਹੁਣ ਉਹਨਾਂ ਦੀ ਸੰਤਾ ਸੀ, ਇਹਨਾਂ ਨੂੰ ਪਤਾ ਸੀ ਇਹ ਸਾਰੇ ਸਾਨੂੰ ਪਾਲਣ ਲੱਗਿਆ ਸੀ, ਇਹ ਮੁਰਖਿਆ ਜਿਹੜਾ ਇਹ ਪੱਟ ਨੀ ਦੇਣਾ। ਸਿਵਲ ਵਾਰ ਜਦੋਂ ਹੋਈ ਸੀ ਉਹਨਾਂ ਨੇ ਖਪਸਾ ਵੀ ਇੱਥੇ ਥੋੜੀ ਅਫਤਵਾਹੀ ਮਚਾਈ ਸੀ, ਵਾਈਟ ਹਾਊਸ ਜਿੱਥੇ ਹੈਗਾ ਵਾਈਟ ਹਾਊਸ ਉਹਨਾਂ ਨੇ ਅੱਗ ਲਾ ਕੇ ਜਿਹਨੂੰ ਕਹਿੰਦੇ ਅੱਗ ਲਾ ਕੇ ਫੂਕ ਦਊ ਨਾ, ਇਸ ਤਰ੍ਹਾਂ ਇਹਦੀ ਸਿਚੁਏਸ਼ਨ ਪੈਦਾ ਕੀਤੀ ਸੀ। ਬਹੁਤ ਲੋਕ ਮਰੇ ਸੀ ਸਿਵਲ ਵਾਰ ਦੇ ਵਿੱਚ, ਪਰ ਉਹ ਮੇਰਾ ਖਿਆਲ ਇਬਰਾਹਿਮ ਲਿੰਕਨ ਸੀਗਾ ਉਦੋਂ ਪ੍ਰੈਜੀਡੈਂਟ ਇੱਥੇ ਦਾ, ਤੇ ਉਹਨੇ ਫਿਰ ਇਹਨੂੰ ਟੁੱਟਣ ਨੀ ਦਿੱਤਾ, ਕੰਟਰੀ ਨੂੰ ਇਕੱਠਾ ਰੱਖ ਲਿਆ ਤੇ ਇਹਨਾਂ ਦਾ ਬਚਾਅ ਹੋ ਗਿਆ। ਸੋ ਜਿਹੜਾ ਮੇਰਾ ਮੇਨ ਪੁਆਇੰਟ ਸੀਗਾ ਉਹ ਇਹ ਸੀਗਾ ਕਿ ਇਹਨਾਂ ਦਾ
1: ਵੀ ਜਿਹੜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਕਿ ਇਹ ਜਿੰਨੀਆਂ ਵੀ ਸਟੇਟਾਂ ਹੈਗੀਆਂ ਇੰਡੀਪੈਂਡੈਂਟ ਸਟੇਟਾਂ, ਪਰ ਜਿਸ ਤਰ੍ਹਾਂ ਰੂਲਿੰਗ ਸੈਂਟਰ ਕਰ ਰਿਹਾ ਉਹ ਮੈਨੂੰ ਸਮਝ ਤੋਂ ਬਾਹਰ ਆ ਕਿ ਜਦੋਂ ਇੰਡੀਪੈਂਡੈਂਟ ਸਟੇਟ ਹੈਗੀਆਂ ਤੇ ਇਹਦੇ ਵਿੱਚ ਹੁਣ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹਰ ਇੱਕ ਨੂੰ ਕਹਿਤਾ ਕਿ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਓ,
0: ਹਾਂਜੀ,
1: ਪਰ ਉਹ ਸਟੇਟ ਦਾ ਆਪਣਾ ਅਧਿਕਾਰ ਤਾਂ ਖਤਮ ਹੀ ਕਰ ਦਿੱਤੇ ਗਏ ਜਿੱਦਾਂ ਪਹਿਲਾਂ ਹੁੰਦੇ।
0: ਉਹਦੇ ਵਿੱਚ ਖਾਤਾ ਵੀ ਹੈਗਾ, ਸੰਵਿਧਾਨ ਲਿਖਿਆ ਹੋਇਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਫੈਡਰਲ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਦੇ ਸੁਪਰਸੀਡ ਸਟੇਟ ਰੈਗੂਲੇਸ਼ਨ, ਯਾਨੀ ਕਿ ਜਿਹੜੀ ਫੈਡਰਲ ਗਵਰਨਮੈਂਟ ਕਾਨੂੰਨ ਬਣਾਉਂਦੀ ਆ ਉਹ ਜਿਹੜੇ ਸਟੇਟ ਦੇ ਬਣਾਏ ਹੋਏ ਕਾਨੂੰਨ ਆ ਉਹਨਾਂ ਦੇ ਉੱਪਰ ਦੀ ਹੁੰਦੀ ਆ।
1: ਉਹ ਚੱਕਰ ਇਹ ਹੈ ਨਾ ਕਿ ਪੁਰਾਣੇ ਪ੍ਰੈਜ਼ੀਡੈਂਟ ਜਿਹੜੇ ਆਉਂਦੇ ਰਹੇ ਆ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ
0: ਪਰਵਾਹ ਨਹੀਂ, ਬਿਲਕੁਲ
1: ਆਪਣੀ ਮਰਜ਼ੀ ਨਾਲ ਇੰਜੋਏ ਕਰੋ ਤੁਸੀਂ ਆਪਣੀ ਸਟੇਟ ਨੂੰ ਚਲਾਓ, ਫੰਡ ਟੈਕਸ ਸਾਰੇ ਟੈਕਸ ਇਕੱਠਾ ਹੋ ਗਏ ਸਾਰੀਆਂ ਸਟੇਟਾਂ ਤੋਂ ਉੱਥੇ ਹੀ ਜਾਂਦਾ ਨਾ,
0: ਫੈਡਰਲ ਟੈਕਸ ਉੱਥੇ ਜਾਂਦਾ ਸਟੇਟਾਂ ਦਾ ਟੈਕਸ, ਹਾਂਜੀ
1: ਤਰੀਕੇ ਨਾਲ ਚੱਲਦੇ ਰਹੇ ਆ। ਪਰ ਹੁਣ ਸਾਡੇ ਟਰੰਪ ਸਾਹਿਬ ਕਹਿੰਦੇ ਨਾ ਵੀ ਹੁਣ ਮੇਰੀ ਚੱਲੂ, ਜੋ ਮੈਂ ਕਹੂੰਗਾ
0: ਮੇਰੀ ਚੱਲੂਗੀ, ਬਿਲਕੁਲ ਮੈਂ ਜਿਹੜੀਆਂ ਚੰਦੀਆਂ ਚਲਾਉਣੀਆਂ ਉਹ ਚੱਲਣਗੀਆਂ ਇਸ ਤਰ੍ਹਾਂ। ਤੇ ਉਹ ਫੇਰ ਦੇਖ ਲਓ ਭਾਈ ਬ੍ਰਿਟਿਸ਼ ਅੰਪਾਇਰ, ਮੇਰੇ ਕਹਿਣ ਦਾ ਪੁਆਇੰਟ ਜਿਹੜਾ ਮੈਂ ਖਾਕ ਸਾਹਿਬ ਜੀ ਉਹ ਸਾਹਮਣੇ ਲਿਆਉਣਾ ਸੀਗਾ ਸਾਡੇ ਸਰੋਤਿਆਂ ਦੇ, ਉਹ ਇਹ ਸੀਗਾ ਕਿ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਤੇ ਅਮਰੀਕਾ ਦੀ ਜਦੋਂ ਇੱਥੇ ਲੜਾਈ ਹੋਈ ਆ, ਦੇਖੋ ਉੱਥੇ ਕੀ ਕੁਛ ਹੋਇਆ ਸੀ, ਆਪਣੀ ਇਹਨਾਂ ਦੇ ਵਿੱਚ ਕਿੰਨੀ ਦੁਸ਼ਮਣੀ ਸੀਗੀ, ਔਰ ਉਸ ਜਦੋਂ ਲੜਾਈ ਹੋਈ ਸੀ ਜਦੋਂ ਫਿਰ ਅਮਰੀਕਾ ਨੇ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਪੇਸ਼ ਨਹੀਂ ਜਾਣ ਦਿੱਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ, ਉਸ ਵੇਲੇ ਜਿਹੜੀ ਅਮਰੀਕਨ ਗਵਰਨਮੈਂਟ ਸੀ ਖਾਕ ਸਾਹਿਬ ਜੀ ਉਹਨੇ ਇਹ ਬਣਾਤਾ ਕਿ ਤੁਸੀਂ ਜਿਹੜੇ ਲੋਕ ਆ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ, ਤੁਸੀਂ ਜਿਹੜੇ ਲੋਕ ਆ ਅਸੀਂ ਜਿਹੜਾ ਤੁਸੀਂ ਕੰਮ ਕਰਦੇ ਆ ਅਸੀਂ ਉਹਦੇ ਉਲਟ ਕਰਨਾ, ਉਲਟ ਕਰਕੇ ਵੀ ਅਸੀਂ ਤੁਹਾਡੇ ਨਾਲੋਂ ਵਾਧੂ ਤਰੱਕੀ ਕਰਨੀ ਆ। ਉਥੋਂ ਹੀ ਖਾਕ ਸਾਹਿਬ ਜੀ ਤੁਸੀਂ ਦੇਖ ਲਓ ਭਾਈ ਜਿੰਨੇ ਦੁਨੀਆਂ ਦੇ ਕੰਟਰੀ ਤਕਰੀਬਨ ਹੈਗੇ ਆ ਉਥੇ ਆਰੀ ਆ ਜਿਹੜੀ ਉਹਦੇ ਦੰਦੇ ਜਿਹੜੇ ਆ ਆਪਣੇ ਵੱਲ ਨੂੰ ਹੁੰਦੇ ਆ, ਅਮਰੀਕਾ ਦੇ ਵਿੱਚ ਆਰੀ ਦੇ ਦੰਦੇ ਆ ਜਿਹੜੇ ਦੂਸਰੇ ਪਾਸੇ ਨੂੰ ਹੁੰਦੇ ਆ।
1: ਬਿਲਕੁਲ ਬਿਲਕੁਲ ਸਹੀ ਗੱਲ ਨਹੀਂ, ਉਹ ਦੇਖੋ ਨਾ ਬ੍ਰਿਟਿਸ਼ ਨੇ ਇੰਗਲੈਂਡ ਨੇ ਆਪਣਾ ਛੋਟਾ ਜਿਹਾ ਮੁਲਕ ਰੱਖ ਲਿਆ, ਉਹ ਚਾਹੁੰਦੇ ਸੀ ਕਿ ਇੱਥੇ ਵੰਡ ਵੁੰਡ ਕੇ ਇਹਨਾਂ ਨੂੰ ਛੋਟਾ ਕਰ ਦਈਏ, ਕੱਲ ਨੂੰ ਤਰੱਕੀ ਨਾ ਕਰ ਸਕਣ ਸਾਡੇ,
0: ਤਰੱਕੀ ਨਾ ਕਰ ਸਕੇ, ਬਿਲਕੁਲ ਕੱਲ ਸਾਡੇ
1: ਪਾਕਿਸਤਾਨ ਇੰਡੀਆ ਵੰਡਿਆ ਕਿ ਵੀ ਇਹ ਜਿਹੜਾ ਹੈਗਾ ਇਹਨੂੰ ਤਰੀਕੇ ਦੇ ਨਾਲ ਇਹਨੂੰ ਅਲੱਗ ਕਰ ਦਿਓ, ਵੱਡੀ ਪਾਵਰ ਨਾ ਬਣ ਜਾਏ
0: ਨਾ ਬਣ ਜਾਏ।
1: ਇਸੇ ਤਰ੍ਹਾਂ ਹੀ ਉਹਨਾਂ ਨੇ ਜਾ ਕੇ ਹੋਰ ਮੁਲਕਾਂ ਦੇ ਵਿੱਚ ਵੀ ਇਹੋ ਕੁਛ ਕੀਤਾ ਕਿ ਇਹਨਾਂ ਨੂੰ ਇਹਨੂੰ ਤੋੜ ਦਿਓ। ਇਹ ਬੇਚਾਰਾ ਉਹ ਕੀ ਨਾਂ ਸੀ ਉਹਦਾ ਜਿਹੜਾ ਉੱਥੇ ਦਾ ਸੀ ਆਪਣੇ ਦਾ ਰੂਸ ਦਾ ਗੋਬਰਚਾ,
0: ਗੋਬਰਚੋ
1: ਢਾਂਚੇ ਚ ਫਸ ਕੇ ਤੇ ਉਹਨੇ ਇੱਕ ਮਿੰਟ ਨੀ ਲਾਇਆ ਸਾਰਿਆਂ ਨੂੰ ਅਲੱਗ ਕਰਤਾ, ਜੇ ਅੱਜ ਉਹ ਇਕੱਠਾ ਹੁੰਦਾ ਸਾਰਾ
0: ਬਿਲਕੁਲ
1: ਉਹਦੀ ਪਾਵਰ, ਕਿਉਂਕਿ ਰਸ਼ੀਆ ਦੇ ਵਿੱਚ ਪਾਪੂਲੇਸ਼ਨ ਘੱਟ ਗਈ ਨੇ, ਜਗ੍ਹਾ ਤਾਂ ਬਹੁਤ ਜ਼ਿਆਦਾ ਹੈਗੀ ਆ, ਖਾਲੀ ਹੋਈ ਆ ਸਾਰੀ,
0: ਹਾਂਜੀ ਬਿਲਕੁਲ ਬਿਲਕੁਲ ਜਗ੍ਹਾ ਬਹੁਤ ਆ ਉੱਥੇ,
1: ਨਾਲ ਹੀ ਹੁੰਦਾ ਤੇ ਅੱਜ ਇਹ ਲੜਾਈ ਥੋੜਾ ਹੋਣੀ ਸੀ,
0: ਨਹੀਂ ਹੋਣੀ ਸੀ, ਹੋਣੀ ਨੀ ਸੀ ਖਾਕਸਾ ਵੀ ਹੋਣੀ ਨੀ ਸੀ, ਔਰ ਰੌਲਾ ਜਿਹੜਾ ਲਾਈ ਹੈ ਹੀ ਯੂਕਰੇਨ ਦੇ ਕਰਕੇ ਹੋਈ ਆ, ਕਿਉਂਕਿ ਜਿਹੜਾ ਯੂਰਪ ਆ ਉਹ ਯੂਕਰੇਨ ਦੇ ਜਿਹੜੇ ਖਣਿਜ ਪਦਾਰਥ ਆ ਉੱਥੋਂ ਦੀ ਜਿਹੜੀ ਪੈਦਾਇਸ਼ ਆ ਪੈਦਾਵਾਰ ਆ ਐਗਰੀਕਲਚਰ ਖੇਤੀਬਾੜੀ ਆ ਸਾਰੀ, ਤੇ ਉੱਥੇ ਉਹ ਫਰਟੀਲਾਈਜ਼ਰ ਜਿਹੜੇ ਦੁਨੀਆਂ ਦਾ ਮੇਰਾ ਖਿਆਲ ਕਾਫੀ ਵੱਡਾ ਹਿੱਸਾ ਜਿਹੜਾ ਉਹ ਉੱਥੋਂ ਜਾਂਦਾ ਆ ਯੂਕਰੇਨ ਦੇ ਵਿੱਚੋਂ ਫਰਟੀਲਾਈਜ਼ਰ ਆ ਜਿਹੜੇ, ਤੇ ਇੱਕ ਆ ਮੇਰਾ ਖਿਆਲ ਕਟਰਕੋਟ ਚੋਂ ਵੀ ਬਹੁਤ ਜਾਂਦਾ ਜਿਹੜਾ ਇਹ ਫਰਟੀਲਾਈਜ਼ਰ, ਕਿਉਂਕਿ ਸਾਰਾ ਕੁਛ ਜਿਹੜਾ ਤੇਲ ਤੋਂ ਹੀ ਨਿਕਲਦਾ ਨਾ, ਜਿਹੜਾ ਉਹਦੇ ਵਿੱਚੋਂ ਉਹ ਕੱਢਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਲਾਸਟਿਕ ਵਗੈਰਾ ਵੀ ਮੇਰਾ ਖਿਆਲ ਤੇਲ ਚੋਂ ਨਿਕਲਦੀ ਆ, ਬਹੁਤ ਸਾਰੀਆਂ ਪ੍ਰੋਡਕਟ ਆ ਜਿਹੜੀਆਂ ਤੇਲ ਚੋਂ ਨਿਕਲਦੀਆਂ, ਔਰ ਜਿਹੜਾ ਰੂਸ ਹੈਗਾ ਓਹਦੇ ਵਿਚ ਤੇਲ ਹੈ ਬਹੁਤ ਹੈ, ਫਸਾ ਵੀ ਧਰਤੀ ਦੇ ਥੱਲੇ, ਤੇ ਫਿਰ ਇਹ ਜਿਹੜਾ ਯੂਕਰੇਨ ਹੈ ਬਹੁਤ ਵੱਡੀ ਇੰਡਸਟਰੀ ਰੂਸ ਨੇ ਇੱਥੇ ਲਾਈ ਸੀ,
1: ਕਿਉਂਕਿ ਪਤਾ ਨੀ ਕਿਹੜਾ ਦਿਮਾਗ ਓਹਦਾ ਯੂਜ ਕਰ ਗਏ ਓਹਨੂੰ, ਕੌਣ ਅਮੇਰਿਕਾ ਹੀ ਕਰ ਗਿਆ ਓਹਨੂੰ ਅਲੱਗ ਕਰ ਗਿਆ ਕਿ ਇਹਨੇ ਥੋੜੀ ਪਾਵਰ ਤੋੜੀ ਜਾਵੇ, ਜਾਂ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਹੋਏਗੀ। ਜੇ ਰਸ਼ੀਆ ਨਾ ਟੁੱਟਦਾ ਤੇ ਅੱਜ ਉਹ ਬਹੁਤ ਵੱਡਾ ਮੁਲਕ ਤੇ ਦੁਨੀਆਂ ਦਾ ਸਭ ਤੋਂ ਰਿਚ ਮੁਲਕ ਹੋਣਾ ਸੀ ਮੇਰੇ ਹਿਸਾਬ ਨਾਲ, ਕਿਉਂਕਿ ਉੱਥੇ ਦੀ ਸਿਸਟਮ ਕੁਝ ਹੋਰ ਸੀ ਨਾ। ਕੋਈ ਜ਼ਮਾਨਾ ਸੀ ਚੀਮਾ ਸਾਹਿਬ ਜਦੋਂ ਆਮ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਸੀ, ਉਨ੍ਹਾਂ ਨੂੰ ਸ਼ਾਮ ਨੂੰ ਸਟੋਰ ਤੋਂ ਜਾ ਕੇ ਬ੍ਰੈਡ ਤੇ ਰੋਟੀ ਤੇ ਦਾਲ ਦੂਲ ਜੀ ਦੇ ਦਿੰਦੇ ਸੀ, ਖਾਲਾ ਵੀ ਪੈਸਾ ਪੂਸਾ ਕੋਈ ਨਹੀਂ ਦਿੱਤਾ ਜਾਂਦਾ, ਤੇ ਰੋਟੀ ਪਾਣੀ ਤੋਂ ਸਾਰੇ ਜਿਹੜੇ ਸੀ ਉਹ ਰੱਜ ਕੇ ਖਾਂਦੇ ਸੀ, ਮਕਾਨ ਮਕੂਨ ਵੀ ਏਦਾਂ ਦੇ ਸੀ। ਪਰ ਇਹ ਹੈ ਕਿ ਹੁਣ
0: ਖਾਨ ਸਾਹਿਬ ਉੱਥੇ ਜਿਹੜੀ ਆ ਸੋਸ਼ਲ ਜਿਹੜੀ ਲਾਈਫ ਉਹ ਬਹੁਤ ਸੀਗੀ। ਮੈਂ ਉੱਥੇ ਥੋੜਾ ਜਿਹਾ 2-2.5 ਮਹੀਨੇ ਉਦੇਸ਼ਾ ਦੇ ਵਿਚ ਰਹਿ ਕੇ ਵੀ ਆਇਆ, ਤੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਤੰਗੀ ਫੰਗੀ ਨਹੀਂ ਸੀ ਲੱਗਦੀ, ਤੇ ਇੱਥੇ ਵੀ ਠੱਕ ਸਾਹਿਬ ਵੀ ਆ ਕੇ ਮੇਰੇ ਨਾਲ ਉਹ ਇੱਕ ਤਾਂ ਮੇਰੇ ਕੋਲ ਕੰਮੇ ਕਰਦਾ ਰਿਹਾ ਬੰਦਾ, ਉਹ ਅਰਮੀਨੀਆ ਦਾ ਸੀਗਾ ਕਿਉਂਕਿ ਉਹ ਅਰਮੀਨੀਆ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਨਾ, ਤੇ ਉਹ ਮੇਰੇ ਕੋਲ ਕੰਮ ਕਰਦਾ ਸੀ। ਇੱਕ ਹੋਰ ਬੰਦਾ ਉਹ ਮੇਰਾ ਗਾਹਕ ਸੀ, ਠੱਕ ਸਾਹਿਬ ਜੀ ਦੇਖੋ ਤੁਹਾਨੂੰ ਗੱਲ ਦੱਸਾਂ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਸੀਗਾ ਉਹ ਕਿੱਦਾਂ ਸੀਗਾ ਸਿਸਟਮ। ਇੱਥੇ ਉਹ ਜਿਹੜਾ ਇੱਕ ਬੰਦਾ ਸੀਗਾ ਉਹ ਅਰਮੀਨੀਆ ਦਾ ਸੀਗਾ ਠੱਕ ਸਾਹਿਬ ਜੀ, ਮੇਰੇ ਕੋਲ ਉਦੋਂ ਸਟੋਰ ਹੁੰਦਾ ਸੀ ਇੱਥੇ ਫ੍ਰੈਜ਼ਨੋ ਦੇ ਵਿੱਚ, ਉਹ ਬੰਦਾ ਮੇਰੇ ਕੋਲ ਆਉਂਦਾ ਸੀ ਗਾਹਕ ਸੀ, ਤੇ ਇੱਕ ਦਿਨ ਉਹ ਕਹਿੰਦਾ ਯਾਰ ਕਹਿੰਦਾ ਮੈਨੂੰ ਤੂੰ ਆਧਾਰ ਦੇ ਦਿਆ ਕਰ। ਮੈਂ ਕਿਹਾ ਲੈ ਦਿਆ ਕਰ। ਮੈਂ ਕਿਹਾ ਇਹਨੇ ਸੈਕਟਰਾਂ ਦੀ ਡੱਬੀ ਇੱਕ ਅੱਧੀ ਲੈਣੀ ਹੋਣੀ। ਖੱਪ ਸਾਹਿਬ ਜੀ ਉਹ ਸੈਕਟਰਾਂ ਦੀ ਡੱਬੀ ਲੈਣ ਲੱਗ ਪਿਆ, ਫਿਰ ਉਹਦੀ ਘਰਵਾਲੀ ਆਉਣ ਲੱਗ ਪਈ, ਉਹਦੇ ਨਿਆਣੇ ਆਉਣ ਲੱਗ ਪਏ, ਤੇ ਉਹ ਕਰਦੇ ਕਰਦੇ ਉਹਦੇ $200-250 ਬਣਨਾ, ਤੇ ਉਹਨੇ ਆ ਕੇ ਉਹ ਜਦੋਂ ਉਹਦੀ ਚੈੱਕ ਮਿਲ ਲਈ ਉਹਨੇ ਆ ਕੇ ਉਹ ਮੈਨੂੰ ਦੇ ਜਾਣਾ। ਖੱਪ ਸਾਹਿਬ ਜੀ ਇੱਕ ਵਾਰੀ ਕੀ ਹੋਇਆ, ਮੇਰਾ $1400 ਹੋ ਗਿਆ ਉਹਦੇ ਨਾਲ, $1400 ਹੋ ਗਿਆ, ਤੇ ਉਹ ਤੀਵੀਂ ਤੇ ਆਦਮੀ ਉਹ ਦੋਨੇ ਮੇਰੇ ਕੋਲ ਆਏ, ਤੇ ਆ ਕੇ ਉਹ ਮੈਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਤੂੰ ਸਾਨੂੰ ਕੋਈ ਆਧਾਰ ਨਹੀਂ ਦੇਣਾ। ਮੈਂ ਕਿਹਾ ਬਈ ਠੀਕ ਆ ਚਲੋ। ਖੱਪ ਸਾਹਿਬ ਜੀ 5-7 ਮਹੀਨੇ ਲੰਘ ਗਏ, ਉਹ ਨਹੀਂ ਆਏ ਮੁੜ ਕੇ ਆਧਾਰ ਲੈਣ, ਜਿਹਨਾਂ ਕੋਲ ਪੈਸੇ ਹੋਣੇ ਤਾਂ ਆ ਕੇ ਲੈ ਜਾਣੀ ਸੈਕਟ ਆਈ ਡੱਬੀ, ਨਹੀਂ ਤਾਂ ਨਹੀਂ। ਫਿਰ ਕੀ ਹੋਇਆ, ਮੈਂ ਕਿਹਾ ਚਲੋ ਕੋਈ ਨੀ, $1200 ਗਿਆ। ਇੱਕ ਦਿਨ ਕੀ ਹੋਇਆ, ਖੱਪ ਸਾਹਿਬ ਜੀ ਉਹ ਆਇਆ ਸਟੋਰ ਦੇ ਉੱਤੇ, ਸਟੋਰ ਦੇ ਉੱਤੇ ਆਇਆ ਤੇ ਉਹਨੇ ਜੇਬ ਦੇ 100-100 ਨੋਟਾਂ ਦੀ ਦੱਸੀ ਕੱਢੀ ਡਾਲਰਾਂ ਦੀ, ਤੇ ਕੱਢ ਕੇ ਗਿਣ ਕੇ ਮੇਰੇ ਮੂਹਰੇ ਰੱਖ ਦਿੱਤੇ। ਹੈਲੋ, ਅੱਛਾ ਅੱਛਾ, ਤੇ ਫੇਰ ਕੀ ਹੋਇਆ ਖੱਪ ਸਾਹਿਬ ਜੀ, ਉਹ ਕਹਿੰਦਾ ਵੀ ਆਹ ਤੇਰੇ ਪੈਸੇ ਆ ਜਿਹੜੇ ਦੇਣੇ ਆ, ਇਹ ਲੈ ਲਾ। ਤੇ ਮੈਂ ਕਿਹਾ ਵੀ ਤੂੰ ਇੰਨਾ ਚਿਰ ਆਇਆ ਨੀ, ਕਿੱਥੇ ਗਿਆ? ਕਹਿੰਦਾ ਮੈਂ ਉੱਥੇ ਅਰਮੀਨੀਆ ਨੂੰ ਗਿਆ ਸੀ, ਕਹਿੰਦਾ ਮੇਰਾ ਉੱਥੇ ਘਰ ਸੀਗਾ, ਮੈਂ ਉਹ ਵੇਚ ਕੇ ਆਇਆ। ਜੀ ਹੈਲੋ, ਨਹੀਂ ਮੈਂ ਜੋ ਆਵਾਜ਼ ਆਈ ਸੀ ਤੇ ਫਿਰ ਬੰਦ ਹੋ ਗਈ, ਆਈ ਨੀ ਆਵਾਜ਼ ਸੀਗੀ। ਤੇ ਉਹ ਫਿਰ ਏਦਾਂ ਸੀਗੀ ਤੇ ਉਹਨੇ ਮੇਰੇ ਉਹ ਪੈਸੇ ਜਿਹੜੇ $1400 ਸੀਗਾ ਤੇ ਇੱਥੇ ਦੇਤਾ ਆ ਕੇ, ਤੇ ਫੇਰ ਉਹ ਮੁੜ ਕੇ ਮੇਰੇ ਨਾਲ ਆਧਾਰ ਦਿੰਦਾ ਰਿਹਾ। ਤੇ ਉਹ ਇੱਕ ਹੋਰ ਬੰਦਾ ਮੇਰੇ ਕੋਲ ਕੰਮ ਵੀ ਕਰਦਾ ਸੀਗਾ ਉਹ ਸਾਡੇ ਕੋਲ ਕੰਪਨੀ ਚ, ਤੇ ਉਹ ਵੀ ਜਿਹੜੇ ਏਦਾਂ ਦੇ ਓਨੈਸਟ ਬੰਦੇ ਸੀਗੇ, ਤੇ ਉਹ ਫੇਰਾ ਫੇਰੀ ਵੀ ਉਹ ਦੱਸਦੇ ਵੀ ਹੁੰਦੇ ਸੀ ਵੀ ਜਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਰਮੀਨੀਆ ਉਦੋਂ ਕਹਿੰਦੇ ਸਾਨੂੰ ਸਾਲ ਬਾਅਦ ਛੁੱਟੀ ਹੁੰਦੀ ਸੀ, ਅਸੀਂ ਸਾਰੇ ਸੋਵੀਅਤ ਯੂਨੀਅਨ।
1: ਕਮ ਸੇ ਕਮ ਸਾਡੇ ਕੋਲ ਕੰਪਨੀ ਮੇਰੀ ਜਿੱਥੇ ਮੈਂ ਵਾਈਸ ਪ੍ਰੈਜ਼ੀਡੈਂਟ ਸੀ, ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀ, ਸਾਡੇ ਕੋਲ 400 ਗੱਡੀ ਚੱਲਦੀ ਹੁੰਦੀ ਸੀ ਕੰਪਨੀ ਦੇ ਵਿੱਚ, ਤੇ ਸਾਡੇ ਕਮ ਸੇ ਕਮ ਵੀ ਤੇ 40% ਰਸ਼ੀਅਨ ਸੀ।
0: ਓਕੇ,
1: ਬੜਾ ਹਾਸਾ ਮਖੌਲ ਹੋਣਾ, ਬੜੇ ਮਿਹਨਤੀ ਲੋਕ ਸੀ ਸਾਰੇ ਕੰਮ ਕਰਨ ਵਾਲੇ।
0: ਹਾਂਜੀ ਬਿਲਕੁਲ,
1: 12-14 ਘੰਟੇ ਗੱਡੀਆਂ ਚਲਾਉਣੀਆਂ ਉਹਨਾਂ ਨੇ, ਤੇ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਨਾਲ, ਅੱਜ ਵੀ ਹੈ ਜੀ। ਮੇਰਾ ਮੈਂ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀ, ਤੇ ਜਿਹੜਾ ਪ੍ਰੈਜ਼ੀਡੈਂਟ ਸੀ ਸਾਡਾ ਉਹ ਰਸ਼ੀਅਨ ਸੀ ਸੈਮ, ਤੇ ਬੜਾ ਵਧੀਆ। ਸਵੇਰੇ ਜਦੋਂ ਕੰਮ ਜਾਣਾ ਦਫ਼ਤਰ ਦੇ ਵਿੱਚ, ਦੋਵਾਂ ਨੇ ਮੀਟਿੰਗ ਕਰਨੀ ਪਹਿਲਾਂ ਬੈਠ ਕੇ, ਤੇ ਉਹਨੂੰ ਚਿਰ ਨੂੰ ਫਿਰ ਲੋਕਾਂ ਦੇ ਆ ਜਾਣਾ, ਡਰਾਈਵਰਾਂ ਨੇ ਆ ਜਾਣਾ, ਉਹਨਾਂ ਦੇ ਮਸਲੇ ਹੱਲ ਕਰ, ਉਹਨਾਂ ਦੀ ਉਹ ਕਰ, ਇਹ ਕਰ, 3600 ਪ੍ਰੋਬਲਮ ਹੁੰਦੀਆਂ, ਤੇ ਇੱਦਾਂ ਚੱਲਦਾ ਜੀ। ਮੈਂ ਆਪਣਾ ਟਾਈਮ ਹੋ ਗਿਆ, ਮੈਨੂੰ ਵੀ ਜਾਣਾ ਪੈਣਾ,
0: ਤੇ
1: ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਤੁਹਾਡਾ, ਤੇ ਬੜੀ ਦੋਸਤੋ ਤੁਹਾਡਾ ਵੀ ਧੰਨਵਾਦ, ਸਾਰੇ ਸਰੋਤਿਆਂ ਦਾ ਵੀ, ਤੇ ਪ੍ਰੋਗਰਾਮਾਂ ਨੂੰ ਸੁਣਿਆ ਕਰੋ, ਦੇਖੋ ਕਿੰਨੀਆਂ ਕਿਹੜੀਆਂ ਗੱਲਾਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਆ ਤੁਹਾਡੇ ਲਈ। ਉਹਨਾਂ ਨੂੰ ਤਿਆਰੀ ਕਰਨੀ ਪੈਂਦੀ, ਫਿਰ ਖਬਰਾਂ ਵੱਲ ਨਿਗਾਹ ਮਾਰਨੀ, ਫਿਰ ਉੱਤੇ ਜਾ ਤੇ ਇੱਥੇ ਜਾ, ਗੂਗਲ ਤੇ ਜਾ, ਉੱਥੋਂ ਕੱਢਣੀਆਂ। ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਤੱਕ ਅਸਲੀਅਤ, ਸੱਚੀਆਂ ਗੱਲਾਂ ਜਿਹੜੀਆਂ, ਜੋ ਕੁਛ ਵੀ ਵਾਪਰਿਆ ਦੁਨੀਆਂ ਦੇ ਉੱਪਰ, ਅਸੀਂ ਤੁਹਾਡੇ ਨਾਲ ਰੂਬਰੂ ਉਸੇ ਤਰ੍ਹਾਂ ਹੀ ਜਿਹੜਾ ਉਹ ਪੇਸ਼ ਕਰਦੇ ਆ। ਤੇ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ, ਇਹਦੇ ਬਾਰੇ ਇਹ ਤੁਹਾਨੂੰ ਪਤਾ ਬਹੁਤ ਕੁਛ ਹੈਗਾ। ਸਾਡਾ ਪ੍ਰਵਾਸ ਰੇਡੀਓ ਦੀ ਫੇਸਬੁੱਕ ਐਪ ਵੀ ਹੈਗੀ ਆ, ਉੱਤੇ ਵੀ ਜਾ ਕੇ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ। ਔਰ ਕਿਸੇ ਵੀਰ ਨੇ ਸਾਡਾ ਪ੍ਰਵਾਸ ਰੇਡੀਓ ਇੱਕ ਗਰੁੱਪ ਵੀ ਹੈਗਾ, ਉਹਦੇ ਤੇ ਕਾਫੀ ਵੀਰ ਜੁੜੇ ਹੋਏ ਆ, ਬੜੀਆਂ ਕਵਿਤਾ ਕੁਪਤਾਂ ਗੀਤ ਕਈ ਕੁਛ ਲਿਖਦੇ ਆ ਔਰ ਬਹੁਤ ਸੋਹਣਾ ਲਿਖਦੇ, ਉਹਨਾਂ ਦਾ ਵੀ ਧੰਨਵਾਦ। ਇਸੇ ਤਰ੍ਹਾਂ ਇਸ ਰੇਡੀਓ ਦੇ ਨਾਲ ਜੁੜੇ ਰਹੋ ਔਰ ਆਪਣੇ ਸਾਥੀਆਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ ਦੇ ਉੱਪਰ ਆ ਕੇ ਆਪਣੇ ਪ੍ਰੋਗਰਾਮ ਸੁਣਿਆ ਕਰੋ। ਬੜੇ ਮਿਆਰੀ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਦੇ ਕਰੀਏ। ਬੜੀ ਮਿਹਰਬਾਨੀ, ਥੈਂਕ ਯੂ ਚੀਮਾ ਸਾਹਿਬ, ਤੁਹਾਡਾ ਵੀ ਧੰਨਵਾਦ ਦੋਸਤ।
0: ਜੀ ਜੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ, ਸ਼ੁਕਰੀਆ ਜੀ,
0: ਥੈਂਕ ਯੂ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ। ਸੁਣਦੇ ਹਾਂ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ। ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ, ਜੀ ਖਾਨ ਉਹਨਾਂ ਦਾ ਤੇ ਨਾਲ ਸਾਥ ਦਿੱਤਾ ਜੈਸਮੀਨ ਅਖਤਰ ਉਹਨਾਂ ਨੇ। ਲੋ ਇਹ ਗਾਣਾ

तू म्हणाला डायमंड, लव यू डायमंड, तू तर बाजूने

0: ਜੀਓ ਮਿੱਤਰੋ ਪਿਆਰਿਓ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਵੱਲ ਚੱਲਦੇ ਹਾਂ ਲਾਲ ਸਿੰਘ ਚੀਮਾ ਸਾਹਿਬ ਟੂਰਿਜ਼ਮ ਨੂੰ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਿਆ ਜੀ ਤੇ ਦੱਸ ਦੇਖਦੇ ਹਾਂ ਜੀ ਕੀ ਕਹਿੰਦੇ ਅੱਜ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਆ ਜਾਓ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖਾਲਸਾ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਨੂੰ ਹਮੇਸ਼ਾ ਦੀ ਤਰ੍ਹਾਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਤੇ ਸਲਾਮ ਆਦਾਬ ਤੇ ਖਾਕ ਸਾਹਿਬ ਜੀ ਇਸ ਦੁਨੀਆਂ ਦੇ ਵਿੱਚ ਗੱਲਾਂ ਅੱਜ ਕੱਲ੍ਹ ਜਿਹੜੀਆਂ ਵਾਪਰ ਰਹੀਆਂ ਉਹ ਸ਼ਾਇਦ ਪਹਿਲਾਂ ਵੀ ਵਾਪਰਦੀਆਂ ਹੋਣੀਆਂ ਪਰ ਪਹਿਲਾਂ ਸਾਡੀ ਸੁਣਨ ਦੇ ਵਿੱਚ ਕਦੇ ਨਹੀਂ ਆਈਆਂ ਸੀ ਇਸ ਕਰਕੇ ਸਾਨੂੰ ਉਹ ਲੱਗਦੀਆਂ ਵੀ ਯਾਰ ਆਹ ਕੁਛ ਵੀ ਇਸ ਦੁਨੀਆਂ ਦੇ ਵਿੱਚ ਹੁੰਦਾ ਤੇ ਇਹ ਜਿਹੜੀ ਖਬਰ ਆਪਾਂ ਕਰਨ ਲੱਗੇ ਹਾਂ ਖਾਕ ਸਾਹਿਬ ਜੀ ਦੇਖੋ ਇਹ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਤੁਹਾਨੂੰ ਪਤਾ ਨਾ ਉੱਥੋਂ ਰੇਡ ਕਰਕੇ ਉਹਦੇ ਤੇ ਧਾਵਾ ਬੋਲ ਕੇ ਤੇ ਉਹਨੂੰ ਅਮਰੀਕਾ ਤੋਂ ਗਈ ਇੱਕ ਟੀਮ ਨੇ ਫੜ ਕੇ ਉਹਨੂੰ ਲੈ ਆਂਦਾ ਤੇ ਉਹ ਅੱਜ ਕੱਲ ਅਮਰੀਕਾ ਦੀ ਜੇਲ੍ਹ ਦੇ ਵਿੱਚ ਉਹ ਕੱਲਾ ਨੀ ਉਹਦੀ ਪਤਨੀ ਆ ਜਿਹੜੀ ਉਹ ਵੀ ਇੱਥੇ ਆ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਇੱਕ ਬੰਦਾ ਜਿਹੜਾ ਉਹਦਾ ਨਾਂ ਹੈਗਾ ਇਹਨਾਂ ਨੇ ਦੱਸਿਆ ਗੈਨਨ ਕੈਨ ਵੈਨ ਦਾ ਇੱਕ ਉਹ ਬੰਦੇ ਦਾ ਨਾਂ ਆ ਤੇ ਉਹ ਬੰਦਾ ਸੀ ਜਿਹੜਾ ਖਾਕ ਸਾਹਿਬ ਜੀ ਉਹ ਜਦੋਂ ਨਿਕੋ ਮਦੂਰੋ ਨੂੰ ਉੱਥੇ ਹਮਲਾ ਕਰਕੇ ਫੜ ਕੇ ਲਿਆਉਣ ਦੇ ਵਿੱਚ ਉਹ ਸੀਗਾ ਉਹ ਟੀਮ ਦੇ ਨਾਲ ਸੀਗਾ
0: ਉਹ ਬੰਦਾ ਕਿੱਥੇ ਦਾ ਸੀ
1: ਇਹ ਜਿਹੜਾ ਅਮਰੀਕਨ ਸੀ ਹਾਂਜੀ ਯਾਨੀ ਉਹ ਜਿਹੜਾ ਅਮਰੀਕਾ ਤੋਂ ਦੱਸਦਾ ਗਿਆ ਉਹਨੂੰ ਫੜ ਕੇ ਲਿਆਉਣ ਵਾਸਤੇ ਉਹਦੇ ਵਿੱਚ ਸੀ ਉਹ ਮਿਸੀ ਦਾ ਹੋਣਾ ਕੋਈ ਨਾ ਕੋਈ ਅੱਛਾ ਇਸ ਬੰਦੇ ਨੇ ਖਾਕ ਸਾਹਿਬ ਜੀ ਕੀਤਾ ਸੀਗਾ ਕਿ ਇਹਨੇ ਪਹਿਲਾਂ ਹੀ ਉਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾਈ ਸੀ ਇੱਕ ਉਹ ਸ਼ਰਤ ਦੇ ਵਿੱਚ ਖਾਕ ਸਾਹਿਬ ਜੀ ਇਹਨੇ $33 ਤੇ .03 ਪੈਸੇ ਜਿਹੜੇ ਹੁੰਦੀਆਂ ਪੈਣੀਆਂ ਉਹਦੀ ਸ਼ਰਤ ਲਾਈ ਸੀਗੀ ਅੱਛਾ ਇਹ ਇੱਕ ਏਜੰਸੀ ਆ ਖਾਕ ਸਾਹਿਬ ਜੀ ਇਹਦਾ ਨਾਂ ਹੈਗਾ ਏਜੰਸੀ ਦਾ ਪ੍ਰਡਿਕਸ਼ਨ ਮਾਰਕੀਟ ਪਲੇਟਫਾਰਮ ਪੋਲੀ ਮਾਰਕੀਟ ਇਹਦਾ ਪੂਰਾ ਨਾਂ ਆ ਪਲੇਟਫਾਰਮ ਆ ਜਿਹੜਾ ਇਹਦੇ ਉੱਤੇ ਲੋਕ ਸ਼ਰਤਾਂ ਲਾਉਂਦੇ ਆ ਇਹ ਜਿਹੜੀ ਪਲੇਟਫਾਰਮ ਇਹਦੇ ਤੇ ਲੋਕ ਸ਼ਰਤਾਂ ਲਾਉਂਦੇ ਆ ਜਿੱਦਾਂ ਕਿਸੇ ਟੀਮ ਤੇ ਫੁੱਟਬਾਲ ਦੀ ਖੇਡਾਂ ਜੋ ਕੁਛ ਵੀ ਉਹਦੇ ਉੱਤੇ ਸ਼ਰਤਾਂ ਲਾਉਂਦੇ ਲੋਕ ਅੱਛਾ ਇਹ ਜਿਹੜਾ ਬੰਦਾ ਸੀਗਾ ਖਾਕ ਸਾਹਿਬ ਜੀ ਇਹਨੇ ਜਿਹੜੀ ਉਹਨੂੰ ਫੜ ਕੇ ਲਿਆਉਣ ਦੀ ਯੋਜਨਾ ਸੀ ਪਲੈਨਿੰਗ ਕੀਤੀ ਪਹਿਲਾਂ ਤੇ ਫਿਰ ਪਲਾਨ ਜਿਹੜੀ ਬਣਾਈ ਸੀ ਉਹਨੂੰ ਐਕਸੀਕਿਊਟ ਕਰਨਾ ਜਾਣੀ ਕਿ ਉਹਨੂੰ ਉੱਥੋਂ ਜਾ ਕੇ ਲਾਗੂ ਕਰਨਾ ਇਹ ਦੋਨਾਂ ਦੇ ਵਿੱਚ ਇਹ ਸੀਗਾ ਇਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾ ਦਿੱਤੀ ਉੱਥੇ $33 ਤੇ ਭਈ ਉਹਨੂੰ ਫੜ ਕੇ ਲਿਆਉਣਾ ਹੀ ਆ ਉਹ ਮਤਲਬ ਪਹਿਲਾਂ ਗੱਲਾਂ ਹੁੰਦੀਆਂ ਹੁੰਦੀਆਂ ਨਾ ਫੜ ਕੇ ਲਿਆਉਣਾ ਜਾਂ ਨਹੀਂ ਇਹਨੇ ਸ਼ਰਤ ਲਾ ਦਿੱਤੀ ਹਾਂ ਇਹ ਹੋਣੀ ਆ ਗੱਲ
0: ਅੱਛਾ ਹੋ ਸਕਦੀ ਇਹਨੇ ਕਿਹਾ ਹੋਏਗੀ
1: ਨਹੀਂ ਇਹ ਕਿਆ ਹੋਣੀ ਆ ਇਹਨੇ ਉੱਤੇ ਸ਼ਰਤ ਲਾ ਦਿੱਤੀ ਤੇ ਸ਼ਰਤ ਲਾਉਣ ਤੋਂ ਬਾਅਦ ਖਾਕ ਸਾਹਿਬ ਜੀ ਉਹਨੂੰ ਇੱਥੇ ਫੜ ਕੇ ਲਿਆਂਦਾ ਗਿਆ ਤੇ ਇਸੇ ਬੰਦੇ ਨੇ ਉਹ ਜਿਹੜੀ $33 ਤੇ ਕੁਛ ਪੈਸਿਆਂ ਦੀ ਉਹ ਮਤਲਬ ਇੱਕ ਪੈਣੀ ਤੋਂ ਵੀ ਘੱਟ ਹੈ ਜਾਣੀ $33 ਲਾ ਲਓ ਤੁਸੀਂ ਉਹ ਸ਼ਰਤ ਜਿੱਤ ਗਿਆ ਤੇ ਉਹ ਸ਼ਰਤ ਇਹਨਾਂ ਦੀ ਕੁਛ ਹੁੰਦੇ ਆ ਪੁਆਇੰਟਾਂ ਦੇ ਹਿਸਾਬ ਨਾਲ ਹੁੰਦੀਆਂ ਸ਼ਰਤਾਂ ਤੇ ਉਹਦੇ ਵਿੱਚੋਂ ਇਹਨੇ ਇਹਨੂੰ $4,00,000 ਤੇ $9,000 ਜਿਹੜਾ ਉਹ ਮਿਲਿਆ
0: ਅੱਛਾ ਜੀ $35 $34
1: $33 ਇਹਨੂੰ $4,00,000 ਤੇ $9,000 ਇਹਨੂੰ ਮਿਲ ਗਿਆ ਹੁਣ $10,00,000 ਤਾਂ ਇਹਨੂੰ ਮਿਲ ਗਿਆ ਪਰ ਜਿਹੜੀ ਇਹਨੂੰ ਪਤਾ ਹੋਣਾ ਨਾ ਪਹਿਲਾਂ ਮਾੜਾ ਮੋਟਾ ਵੀ ਅਸੀਂ ਤਾਂ ਲੈ ਹੀ ਆਉਣਾ ਉਹਨੂੰ ਫੜ ਕੇ ਕਿਉਂਕਿ ਵਿਅਕਤੀ ਦਾ ਐਕਸਪਰਟ ਹੋਣਾ ਹੈ ਨਾ ਕਿਸੇ ਹੋਰ ਏਜੰਸੀਆਂ ਨਾਲ ਜੁੜਿਆ ਹੋਊਗਾ ਕਈ ਲੋਕ ਆ ਜਿਹੜੇ ਇੱਥੇ ਖਾਕ ਸਾਹਿਬ ਜੀ ਉਹ ਬਹੁਤ ਵੱਡੀਆਂ ਵੱਡੀਆਂ ਏਜੰਸੀਆਂ ਦੂਸਰੇ ਦੇਸ਼ਾਂ ਦੇ ਜਿਹੜੇ ਲੜਾਈਆਂ ਲੜ ਕੇ ਆਉਂਦੇ ਉਹਨੂੰ ਪਤਾ ਹੁੰਦਾ ਉਹਨਾਂ ਨੂੰ ਸਾਡਾ ਸਿਸਟਮ ਕਿੱਦਾਂ ਕੰਮ ਕਰਦਾ ਆ ਹਾਂਜੀ ਜੀ ਉਹਦੇ ਬਸ ਉਹੀ ਤਾਂ ਗੱਲ ਆ ਤੇ $4,09,000 ਬਾਅਦ ਜੇ ਬਣਾ ਗਿਆ ਤੇ ਹੁਣ ਉਹ ਵਕੀਲਾਂ ਵਕੂਲਾਂ ਨੇ ਖਾ ਖੂ ਲੈਣਾ ਇਹਦਾ ਤੇ ਜਿਹੜੀ ਇਹਨੂੰ ਜੇਲ੍ਹ ਜੂਲ ਹੋਣੀ ਆ ਉਹ ਵਾਧੂ ਦੀ ਹੋਣੀ ਆ ਤੇ ਇਹ ਬੰਦਾ ਜਿਹੜਾ
0: ਸਾਰਾ ਕੁਛ ਇਹਨੂੰ ਬਾਹਰ ਕੱਢਣਾ ਤੇ ਏਦਾਂ ਦੀ ਗੱਲ ਕਰਨੀ ਜਾਂ ਸ਼ਰਤ ਲਾਈ ਉਹਦੇ ਸ਼ਰੀਅਤ ਹੀ ਹੈ ਨਾ ਉਹਦੇ ਵਿੱਚ ਫਿਰ ਪੰਗਾ ਖੜਾ ਹੋਣਾ ਹੀ ਸੀ
1: ਹਾਂਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਖਾਕ ਸਾਹਿਬ ਜੀ ਇੱਥੇ ਹੁੰਦੀਆਂ ਰਹਿੰਦੀਆਂ ਤੇ ਅਗਲੀ ਜਿਹੜੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ ਉਹ ਇਹ ਬਲੂਮਬਰਗ ਜਿਹੜਾ ਨਿਊਜ਼ ਪੇਪਰ ਆ ਉਹਦੇ ਦੁਆਰਾ ਖਬਰ ਜਿਹੜੀ ਇਹ ਛਪੀ ਆ ਤੇ ਟਰੰਪ ਦੁਆਰਾ ਇਰਾਨ ਨੂੰ ਟਰੁੱਥ ਸੋਸ਼ਲ ਅਤੇ ਹੋਰ ਜਿਹੜੀਆਂ ਨਿਊਜ਼ ਆਊਟਲੈਟਸ ਹੈਗੀਆਂ ਆ ਵੱਖਰੇ ਵੱਖਰੇ ਅਖਬਾਰ ਛਪਦੇ ਆ ਜਾਂ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਹੈਗੀਆਂ ਉਹਨਾਂ ਦੇ ਰਾਹੀਂ ਜਿਹੜੇ ਡਰਾਵੇ ਤੇ ਧਮਕੀਆਂ ਇਰਾਨ ਨੂੰ ਦੇ ਰਹੇ ਆ ਤੇ ਇਰਾਨ ਇਸ ਕਰਕੇ ਪਾਕਿਸਤਾਨ ਵਿਚ ਬੈਠ ਕੇ ਫੈਸਲਾ ਕਰਨ ਦੀ ਗੱਲਬਾਤ ਵਿਚ ਅੜਿੱਕਾ ਬਣ ਗਈ ਆ, ਇਹੀ ਗੱਲ ਉਹ ਇਰਾਨ ਕਹਿੰਦਾ ਵੀ ਤੂੰ ਸਾਡੀ ਬੇਇੱਜ਼ਤੀ ਜਿਹੜੀਆਂ ਟੀਵੀ ਤੇ ਕਰਦਾ ਅਸੀਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ, ਸੋ ਮੁੱਕਦੀ ਗੱਲ ਹੈਗੀ ਇਹ। ਤੇ ਇਹ ਹੁਣ ਕੀ ਹੈ ਖਾਕ ਸਾਹਿਬ ਜੀ, ਜਿਹੜਾ ਵਾਈਟ ਹਾਊਸ ਆ ਉਹਦੇ ਵਿਚ ਕਈ ਅਫਸਰਾਂ ਦੁਆਰਾ ਖਾਕ ਸਾਹਿਬ ਜੀ ਇਹ ਕਿਹਾ ਗਿਆ ਆ, ਤੇ ਥੋੜਾ ਜਿਹਾ ਜਿੱਦਾਂ ਉਹ ਹੁੰਦੀ ਆ ਨਾ ਮਾੜੀ ਮੋਟੀ ਕਸਮ ਕਸੀ ਵੀ ਜਿਹੜੀ ਆ ਆਪਸ ਵਿਚ ਜਿਹੜੇ ਅਫੀਸ਼ੀਅਲ ਆ ਵਾਈਟ ਹਾਊਸ ਦੇ ਉਹਨਾਂ ਦੇ ਵਿਚ ਹੋਣ ਲੱਗ ਪਈ ਆ, ਮਾੜਾ ਜਿਹਾ ਕਹਿ ਲਓ ਵੀ ਦਰਾਰ ਮਾੜੀ ਮੋਟੀ ਜਿੱਦਾਂ ਪੈਣ ਲੱਗ ਪਈ ਆ, ਪਰ ਇੱਦਾਂ ਦੀਆਂ ਮਾੜੀਆਂ ਮੋਟੀਆਂ ਦਰਾੜਾਂ ਨੂੰ ਕੌਣ ਮੰਨਦਾ, ਇੱਥੇ ਹੁੰਦੀਆਂ ਰਹਿੰਦੀਆਂ ਜੀ, ਤੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ। ਤੇ ਦੂਸਰੀ ਗੱਲ ਇਹ ਆ ਕਿ ਟਰੰਪ ਦੁਆਰਾ ਇਰਾਨ ਦੀਆਂ ਬੰਦਰਗਾਹਾਂ ਨੂੰ ਜਿਹੜਾ ਜਾ ਰਹੇ ਤੇ ਉਥੋਂ ਆ ਰਹੇ ਸ਼ਿਪਾਂ ਨੂੰ ਜਿਹੜਾ ਉਹਦੇ ਉੱਤੇ ਉਹਨੇ ਬੰਦਸ਼ਾਂ ਲਾਤੀਆਂ, ਬਾਹਰ ਨਹੀਂ ਆਉਣ ਦੇਣਾ ਤੇ ਅਸੀਂ ਜਾਣ ਨਹੀਂ ਦੇਣਾ। ਔਰ ਇਹ ਖਾਕ ਸਾਹਿਬ ਜੀ ਪਹਿਲਾਂ ਇਰਾਨ ਨੇ ਤੁਹਾਨੂੰ ਪਤਾ ਵੀ ਲਾਈਆਂ ਸੀ ਉਹ ਕਹਿੰਦਾ ਸੀ ਵੀ ਮੇਰਾ ਮਾਲ ਬਾਹਰ ਜਾਊਗਾ ਤੇ ਜਿਹੜੇ ਦੇਸ਼ ਨੇ ਵੀ ਮੇਰਾ ਤੇਲ ਖਰੀਦਣਾ ਉਹ ਬਾਹਰ ਜਾਊਗੇ ਤੇ ਹੋਰ ਕਿਸੇ ਦੀ ਨਹੀਂ ਮੈਂ ਲੰਘਣ ਦੇਣੇ। ਹੁਣ ਟਰੰਪ ਸਾਹਿਬ ਨੇ ਉਹਦੇ ਉੱਤੇ ਲਾਤਾ ਵੀ ਜਿਹੜਾ ਇਕੱਲਾ ਇਰਾਨ ਦੇ ਸ਼ਿਪ ਨਹੀਂ ਇੱਥੇ ਜਾਣਗੇ ਨਾ ਆਉਣਗੇ ਤੇ ਬਾਕੀ ਦੇਸ਼ ਆ ਜਿਹੜੇ ਉਹ ਲਿਆ ਸਕਦੇ। ਹੁਣ ਇਹ ਮਸਲਾ ਆ ਜਿਹੜਾ ਖਾਕ ਸਾਹਿਬ ਜੀ ਵਿਗੜ ਗਿਆ ਲੱਗਦਾ, ਤੇ ਇਰਾਨੀ ਜਿਹੜੇ ਅਫਸਰਾਂ ਵੱਲੋਂ ਤੇ ਕਈ ਅਰਬ ਦੇਸ਼ ਵੀ ਆ ਜਿਹੜੇ ਉਹ ਵੀ ਇਰਾਨ ਦੇ ਹੱਕ ਦੇ ਵਿਚ ਬੋਲ ਪਏ ਆ ਖਾਕ ਸਾਹਿਬ ਜੀ। ਅਰਬੀ ਦੇਸ਼ ਆ ਜਿਹੜੇ ਅਰਬ ਦੇਸ਼ਾਂ ਦੇ ਵਿਚ ਬਹੁਤ ਆ ਜਾਂਦੇ ਆ, ਉਹ ਮਿਸਰ ਵਗੈਰਾ ਤੇ ਹੋਰ ਉਹਨਾਂ ਨੇ ਨਾਂ ਤਾਂ ਕਿਸੇ ਦੇਸ਼ ਦਾ ਨਹੀਂ ਲਿਆ, ਪਰ ਉਹ ਅਰਬੀ ਕੰਟਰੀ ਬਹੁਤ ਆ, 22 ਦੇਸ਼ ਹੈਗੇ ਆ ਜਿਹੜੇ, ਨਾ 22 ਨੀ 25 ਦੇਸ਼ ਆ ਮੇਰਾ ਖਿਆਲ ਜਿਹੜੇ ਅਰਬਾਂ ਦੇ ਵਿਚ ਜਿਹੜੇ ਗਿਣੇ ਜਾਂਦੇ ਆ ਜਿਨ੍ਹਾਂ ਦੇ ਵਿਚ ਅਰਬੀ ਭਾਸ਼ਾ ਚੱਲਦੀ ਆ, ਉਹ ਸਾਰਿਆਂ ਨੂੰ ਅਰਬ ਦੇਸ਼ ਕਹਿ ਦਿੰਦੇ, ਚਾਹੇ ਅਫਰੀਕਾ ਦੇ ਹੋਣ ਚਾਹੇ ਇਹ ਜਿਹੜੇ ਇੱਥੇ ਕਟਰ ਵਗੈਰਾ ਜਾਂ ਇਹ ਦੇਸ਼ ਹੋਣ, ਉਹ ਸਾਰੇ ਅਰਬਾਂ ਦੇ ਵਿਚ ਗਿਣ ਹੁੰਦੇ ਆ। ਸੋ ਇਹਨਾਂ ਦੇ ਵਿਚ ਵੀ ਖਾਕ ਸਾਹਿਬ ਜੀ ਜਿਹੜਾ ਉਹ ਟਰੰਪ ਸਾਹਿਬ ਦੀਆਂ ਤੇ ਜਿਹੜੀ ਆ ਇਜ਼ਰਾਇਲ ਆ ਇਹਦੇ ਬਾਰੇ ਲੋਕ ਆ ਜਿਹੜੇ ਉਹ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਆ ਖਾਕ ਸਾਹਿਬ ਜੀ, ਉਹਨਾਂ ਦੇਸ਼ਾਂ ਦੇ ਵਿਚ ਵੀ ਇਜ਼ਰਾਇਲ ਦੇ ਖਿਲਾਫ਼ ਬਹੁਤ ਉਹ ਮਤਲਬ ਪਰਜਾ ਹਜੇ ਸੜਕਾਂ ਤੇ ਤਾਂ ਨਹੀਂ ਆਈ, ਕੁਛ ਦੇਸ਼ਾਂ ਚ ਆ ਵੀ ਗਈ ਆ, ਪਰ ਜਿਹੜੀ ਆ ਇਰਾਨ ਦੀ ਸੋਰੀ ਇਜ਼ਰਾਇਲ ਦੀ ਜਿਹੜੀ ਆ ਉਹ ਬਹੁਤਾ ਕੀ ਕਹਿੰਦੇ ਆਪਾਂ ਜਿਹੜੀ ਅੱਗੇ ਬੱਲੇ ਬੱਲੇ ਸੀਗੀ ਨਾ ਉਹ ਹੁਣ ਜਿਹੜੀ ਹਟ ਗਈ ਆ, ਦੁਨੀਆਂ ਉਹਨਾਂ ਦੇ ਖਿਲਾਫ਼ ਹੋ ਗਈ ਆ ਜੋ ਕੁਛ ਉਹ ਕਰ ਰਿਹਾ ਉੱਥੇ ਆਪਣੇ ਲਗਨਾਂ ਦੇ ਵਿਚ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜੇ ਆ ਇਰਾਨ ਵੀ ਉਧਰ ਆਕੜ ਗਿਆ, ਤੇ ਉਹ ਵੀ ਕਹਿਣ ਲੱਗ ਪਿਆ ਭਈ ਤੂੰ ਤਾਂ ਮੇਰੀ ਹਰ ਤਿਆਂ ਬੇਇੱਜ਼ਤੀ ਕਰਦਾ, ਭਈ ਮੇਰੇ ਤੋਂ ਬੇਇੱਜ਼ਤੀ ਨਹੀਂ, ਤੂੰ ਆਉਣਾ ਤਾਂ ਬੰਦਿਆਂ ਵਾਂਗੂ ਬੈਠ ਕੇ ਸਮਝੌਤਾ ਕਰਦਾ ਮੇਰੇ ਨਾਲ ਜੋ ਕੁਛ ਕਰਨਾ ਹੈਗਾ, ਤੇ ਨਹੀਂ ਤਾਂ ਭਾਈ ਤੂੰ ਆਪਣਾ ਜ਼ੋਰ ਜਿਹੜਾ ਜ਼ੋਰ ਲਾਉਣਾ ਆ ਉਹ ਲਾ ਲਾ, ਤੇ ਜਿਹੜਾ ਸਾਡੇ ਕੋਲ ਹੋਊਗਾ ਉਹ ਅਸੀਂ ਲਾਵਾਂਗੇ। ਤੇ ਫੇਰ ਖਾਕ ਸਾਹਿਬ ਜੀ ਜਦੋਂ ਉੱਥੇ ਜਾਣਾ ਸੀ, ਤੁਹਾਨੂੰ ਪਤਾ ਵੀ ਪਹਿਲਾਂ ਮੀਟਿੰਗ ਉਹ ਸੀਗੀ ਮੰਗਲਵਾਰ ਦੀ ਸੀ ਮੇਰਾ ਖਿਆਲ ਰੱਖੀ ਹੋਈ, ਮੰਗਲਵਾਰ ਵੀ ਲੰਘਿਆ, ਫੇਰ ਟਰੰਪ ਸਾਹਿਬ ਨੇ ਕਹਿਤਾ ਵੀ 24 ਘੰਟੇ ਹੋਰ ਲੈ ਲਓ। ਉਸ ਤੋਂ ਬਾਅਦ ਹੁਣ ਫੇਰ ਅਜੇ ਉਹਦੀ ਤਰੀਕ ਤਾਂ ਨਹੀਂ ਬੰਨੀ, ਪਰ ਟਰੰਪ ਸਾਹਿਬ ਨੇ ਉਹ ਐਕਸਟੈਂਡ ਹੋਰ ਕਰ ਦਿੱਤਾ, ਹੁਣ ਪਤਾ ਨੀ ਕਿੰਨੇ ਕੁ ਦਿਨ ਦੀ ਉਹਨੇ ਲਿਮਿਟ ਦਿੱਤੀ ਹੈ ਇਹਦੇ ਬਾਰੇ ਨੀ ਅਜੇ ਕੋਈ, ਪਰ ਉਹਨੇ ਉਹ ਸਮਾਂ ਜਿਹੜਾ ਗਾਹਾਂ ਹੋਰ ਤੈਅ ਕਰ ਲਿਆ ਭਈ ਇੰਨਾ ਕੁ ਚਿਰ ਹੋਰ ਦੇ ਦਿੰਦਾ। ਮੇਰਾ ਖਿਆਲ ਆ ਭੀ ਹੁਣ ਇੱਥੇ ਜਿਹੜਾ ਮਸਲਾ ਖਾਕ ਸਾਹਿਬ ਜੀ ਉਹ ਦੋਹਾਂ ਧਿਰਾਂ ਦੀ ਜਿਹੜਾ ਮੁੱਛ ਦਾ ਸਵਾਲ ਇੱਥੇ ਪੈਦਾ ਹੋ ਚੁੱਕਿਆ, ਹੋਰ ਗੱਲ ਕੋਈ ਨੀ, ਫੈਸਲਾ ਦੋਨੇ ਧਿਰਾਂ ਕਰਨਾ ਚਾਹੁੰਦੀਆਂ ਆ, ਉਹ ਇਰਾਨ ਵੀ ਚਾਹੁੰਦਾ ਆ, ਪਰ ਇਰਾਨ ਦੇ ਲੋਕ ਆ ਖਾਕ ਸਾਹਿਬ ਜਿਹੜੀ ਪਰਜਾ ਆ ਉਹ ਬੰਧਨਾਂ ਦੇ ਵਿਚ ਬੱਧੀ ਹੋਈ ਪਰਜਾ ਆ, ਕਿਸਮ ਦੀ ਉਹ ਜਿਹੜੀ ਗੱਲ ਤੇ ਅੜ ਜਾਂਦੇ ਆ ਫਿਰ ਉਹ ਹਟਦੇ ਨੀ ਹੁੰਦੇ ਮੁੜਦੇ ਨੀ ਹੁੰਦੇ, ਜਿੱਦਾਂ ਭਾਰਤ ਵਿਚ ਵੀ ਇਹੀ ਜਿਹੜੇ ਉਹ ਸੀਗੇ ਸਿੱਖ ਕਮਿਊਨਿਟੀ ਲਾ ਲਓ ਜਾਂ ਜਿਹੜੇ ਮਰਹਾਪੇ ਸਮਝੌਤਾ ਕਰ ਲਾ ਮੇਰੇ ਨਾਲ ਜੋ ਕੁਛ ਕਰਨਾ ਹੈਗਾ, ਤੇ ਨਹੀਂ ਤਾਂ ਭਾਈ ਤੂੰ ਆਪਣਾ ਜ਼ੋਰ ਜਿਹੜਾ ਜ਼ੋਰ ਲਾਉਣਾ ਆ ਉਹ ਲਾ ਲਾ, ਤੇ ਜਿਹੜਾ ਸਾਡੇ ਕੋਲ ਹੋਊਗਾ ਉਹ ਅਸੀਂ ਲਾਵਾਂਗੇ। ਤੇ ਫੇਰ ਖਾਕ ਸਾਹਿਬ ਜੀ ਜਦੋਂ ਉੱਥੇ ਜਾਣਾ ਸੀ, ਤੁਹਾਨੂੰ ਪਤਾ ਵੀ ਪਹਿਲਾਂ ਮੀਟਿੰਗ ਉਹ ਸੀਗੀ ਮੰਗਲਵਾਰ ਦੀ ਸੀ ਮੇਰਾ ਖਿਆਲ ਰੱਖੀ ਹੋਈ, ਮੰਗਲਵਾਰ ਵੀ ਲੰਘਿਆ, ਫੇਰ ਟਰੰਪ ਸਾਹਿਬ ਨੇ ਕਹਿਤਾ ਵੀ 24 ਘੰਟੇ ਹੋਰ ਲੈ ਲਓ। ਉਸ ਤੋਂ ਬਾਅਦ ਹੁਣ ਫੇਰ ਅਜੇ ਉਹਦੀ ਤਰੀਕ ਤਾਂ ਨਹੀਂ ਬੰਨੀ, ਪਰ ਟਰੰਪ ਸਾਹਿਬ ਨੇ ਉਹ ਐਕਸਟੈਂਡ ਹੋਰ ਕਰ ਦਿੱਤਾ, ਹੁਣ ਪਤਾ ਨੀ ਕਿੰਨੇ ਕੁ ਦਿਨ ਦੀ ਉਹਨੇ ਲਿਮਿਟ ਦਿੱਤੀ ਹੈ ਇਹਦੇ ਬਾਰੇ ਨੀ ਅਜੇ ਕੋਈ, ਪਰ ਉਹਨੇ ਉਹ ਸਮਾਂ ਜਿਹੜਾ ਗਾਹਾਂ ਹੋਰ ਤੈਅ ਕਰ ਲਿਆ ਭਈ ਇੰਨਾ ਕੁ ਚਿਰ ਹੋਰ ਦੇ ਦਿੰਦਾ। ਮੇਰਾ ਖਿਆਲ ਆ ਭੀ ਹੁਣ ਇੱਥੇ ਜਿਹੜਾ ਮਸਲਾ ਖਾਕ ਸਾਹਿਬ ਜੀ ਉਹ ਦੋਹਾਂ ਧਿਰਾਂ ਦੀ ਜਿਹੜਾ ਮੁੱਛ ਦਾ ਸਵਾਲ ਇੱਥੇ ਪੈਦਾ ਹੋ ਚੁੱਕਿਆ, ਹੋਰ ਗੱਲ ਕੋਈ ਨੀ, ਫੈਸਲਾ ਦੋਨੇ ਧਿਰਾਂ ਕਰਨਾ ਚਾਹੁੰਦੀਆਂ ਆ, ਉਹ ਇਰਾਨ ਵੀ ਚਾਹੁੰਦਾ ਆ, ਪਰ ਇਰਾਨ ਦੇ ਲੋਕ ਆ ਖਾਕ ਸਾਹਿਬ ਜਿਹੜੀ ਪਰਜਾ ਆ ਉਹ ਬੰਧਨਾਂ ਦੇ ਵਿਚ ਬੱਧੀ ਹੋਈ ਪਰਜਾ ਆ, ਕਿਸਮ ਦੀ ਉਹ ਜਿਹੜੀ ਗੱਲ ਤੇ ਅੜ ਜਾਂਦੇ ਆ ਫਿਰ ਉਹ ਹਟਦੇ ਨੀ ਹੁੰਦੇ ਮੁੜਦੇ ਨੀ ਹੁੰਦੇ, ਜਿੱਦਾਂ ਭਾਰਤ ਵਿਚ ਵੀ ਇਹੀ ਜਿਹੜੇ ਉਹ ਸੀਗੇ ਸਿੱਖ ਕਮਿਊਨਿਟੀ ਲਾ ਲਓ ਜਾਂ ਜਿਹੜੇ ਮਰਹੱਟੇ ਸੀ ਉਹ ਸਾਰੇ ਇਸੇ ਤਰ੍ਹਾਂ ਦੀ ਉਦੋਂ ਗੱਲਬਾਤ ਸੀਗੀ ਜਦੋਂ ਤੁਸੀਂ ਕਿਸੇ

0: ਪਟਿਆਲਿਆਂ ਤੇ ਹੁਣ ਇੱਥੇ ਜਿਹੜਾ ਮਸਲਾ ਖੱਕ ਸਾਹਿਬ ਜੀ ਉਹ ਦੋਹਾਂ ਧਿਰਾਂ ਦੀ ਜਿਹੜਾ ਮੁੱਛਦਾ ਸਵਾਲ ਇੱਥੇ ਪੈਦਾ ਹੋ ਚੁੱਕਿਆ, ਹੋਰ ਗੱਲ ਕੋਈ ਨਹੀਂ। ਫੈਸਲਾ ਦੋਨੇ ਧਿਰਾਂ ਕਰਨਾ ਚਾਹੁੰਦੀਆਂ ਆ, ਉਹ ਇਰਾਨ ਵੀ ਚਾਹੁੰਦਾ ਆ, ਪਰ ਇਰਾਨ ਦੇ ਲੋਕ ਆ ਖੱਕ ਸਾਹਿਬ ਜਿਹੜੀ ਪਰਜਾ ਆ ਉਹ ਬੰਧਨਾਂ ਦੇ ਵਿੱਚ ਬੱਧੀ ਹੋਈ ਪਰਜਾ ਆ, ਕਿਸਮ ਦੀ ਉਹ ਜਿਹੜੀ ਗੱਲ ਤੇ ਅੜ ਜਾਂਦੇ ਆ, ਫਿਰ ਉਹ ਹਟਦੇ ਨਹੀਂ ਹੁੰਦੇ, ਮੁੜਦੇ ਨਹੀਂ ਹੁੰਦੇ। ਜਿੱਦਾਂ ਭਾਰਤ ਵਿਚ ਵੀ ਇਹੀ ਜਿਹੜੇ ਉਹ ਸੀਗੇ ਸਿੱਖ ਕਮਿਊਨਿਟੀ ਲਾ ਲਓ ਜਾਂ ਜਿਹੜੇ ਮਰਾਠੇ ਸੀ, ਉਹ ਸਾਰੇ ਇਸੇ ਤਰ੍ਹਾਂ ਦੀ ਉਦੋਂ ਗੱਲਬਾਤ ਸੀਗੀ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿਚ ਇਹਨਾਂ ਦੀ ਸੋਚ ਸੀਗੀ ਭਾਈ ਉਹ ਜਿਹੜਾ ਹੈਗਾ ਸੀ ਆਪਣੇ ਇਰਾਕ ਵਾਂਗੂ ਹੀ ਇੱਥੇ ਵੀ ਹੋਣਾ ਸੀ, ਕਿਉਂਕਿ ਇਰਾਕ ਦੇ ਵਿਚ ਮਸਲਾ ਹੋਰ ਸੀ ਖਾਕ ਸਾਹਿਬ ਜੀ, ਉੱਥੇ ਇੱਕ ਬੰਦੇ ਦਾ ਰਾਜ ਸੀ ਸਦਮ ਹੁਸੈਨ ਦਾ, ਇੱਥੇ ਆ ਜਿਹੜਾ ਇੱਕ
1: ਦੋ ਚੀਜ਼ਾਂ ਡਿਫਰੈਂਸ ਚੀਮਾ ਸਾਹਿਬ ਇਰਾਕ ਦੀ ਤੇ ਇਹਦੀ ਜਿਹੜੀ ਡਿਫਰੈਂਟ ਇਹ ਹੈਗੀ ਆ ਕਿ ਇਰਾਨ ਦੇ ਕੋਲ ਪਹਾੜ ਬਹੁਤ ਜ਼ਿਆਦੇ ਆ
0: ਤੇ ਪਹਾੜ ਬਿਲਕੁਲ
1: ਕਰਕੇ ਇਹਨਾਂ ਨੇ ਆਪਣੀਆਂ ਮਿਜ਼ਾਈਲਾਂ ਸਾਰਾ ਸਮਾਨ ਜਿਹੜਾ ਨਾ ਬਹੁਤ ਅੰਡਰਗਰਾਉਂਡ ਕੀਤਾ, ਉਹ ਹੈਗਾ ਸੀ ਮੈਦਾਨ।
0: ਹਾਂਜੀ ਬਿਲਕੁਲ,
1: ਮੈਦਾਨ ਚੋਂ ਫੜਨਾ ਬੰਦਿਆਂ ਨੂੰ ਸੌਖਾ ਹੁੰਦਾ, ਜੰਗਾਂ ਟੈਂਕਾਂ ਦੇ ਨਾਲ ਲੜੀ ਜਾ ਸਕਦੀ ਨਾ।
0: ਬਿਲਕੁਲ ਬਿਲਕੁਲ ਬਿਲਕੁਲ, ਇਹਦੀ ਰੋਲ ਪਲੇ ਕਰਦੀ ਆ ਗੱਲ, ਤੁਹਾਡੀ ਬਿਲਕੁਲ ਸਹੀ ਆ। ਤੇ ਬਾਕੀ ਉੱਥੇ ਦੇ ਲੋਕ ਆ ਜਿਹੜੇ ਉਹ ਧਾਰਮਿਕ ਲੋਕ ਆ, ਖਾਕ ਸਾਹਿਬ ਵੀ ਉਹ ਬੰਧਨਾਂ ਦੇ ਵਿਚ ਕੁਛ ਬੱਝੇ ਹੋਏ ਆ, ਜਿਹੜੀ ਗੱਲ ਤੇ ਅੜ ਜਾਂਦੇ ਆ ਉਹ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਵੀ ਉੱਥੇ ਜਿਹੜਾ ਇੱਕ ਬਹੁਤ ਵੱਡਾ ਰੋਲ ਜਿਹੜਾ ਪਲੇ ਕਰਦੀ ਆ ਗੱਲਬਾਤ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ, ਉਹ ਅੱਜ ਵੀਰਵਾਰ 23 ਤਰੀਕ ਹੋ ਗਈ ਆ ਤੇ ਇਜ਼ਰਾਇਲ ਤੇ ਲਿਬਨਾਨ ਵਿਚ ਜਿਹੜਾ ਆ ਉਹ ਸੀਜ਼ ਫਾਇਰ ਫਿਰ ਤੋਂ 3 ਹਫ਼ਤਿਆਂ ਵਾਸਤੇ ਵਧਾ ਦਿੱਤਾ। ਉਹ ਗੱਲ ਹੋਣੀ ਸੀ ਨਾ ਅੱਜ ਉੱਥੇ ਆਪਣੇ ਵਾਈਟ ਹਾਊਸ ਦੇ ਵਿਚ ਓਵਲ ਆਫਿਸ ਦੇ ਵਿਚ, ਤੇ ਉੱਥੇ ਗੱਲਬਾਤ ਦੇ ਵਿਚ ਫਿਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਹੋਣੀ, ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਹਰਦਾ ਨਹੀਂ ਉਹਦੇ ਤੇ ਹਮਲੇ ਕਰਨ ਨੂੰ, ਤੇ ਉਹਨੇ ਉਹ ਜਿਹੜਾ ਇਲਾਕਾ ਆ ਉਹਦਾ ਉਹ ਕੀ ਦਰਿਆ ਦਾ ਨਾਂ ਆ ਕੁਛ ਕੀ ਲਿਟਨੀ ਕੁਛ ਏਦਾਂ ਦਾ ਉਹ ਦਰਿਆ ਦਾ ਨਾਂ ਆ, ਉਹ ਕਹਿੰਦਾ ਇਜ਼ਰਾਇਲ ਕਹਿੰਦਾ ਆ ਵੀ ਇੱਥੇ ਤੀਕਰ ਜਿਹੜੀ ਧਰਤੀ ਇਹ ਮੇਰੀ ਆ, ਉੱਥੇ ਦੇ ਸਾਰੇ ਉਹ ਘਰ ਘੁਰੇ ਆ ਜਿਹੜੇ ਜੋ ਵੀ ਬਿਲਡਿੰਗਾਂ ਉਹ ਢਾਹ ਕੇ ਗਾਜ਼ਾ ਵਾਂਗੂ ਉਹ ਕਰ ਰਿਹਾ ਆ, ਤੇ ਉਹ ਕਹਿੰਦਾ ਵੀ ਇਹ ਮੇਰਾ ਜ਼ੈਲੋ ਜ਼ੋਨ ਆ, ਇੱਥੇ ਤੁਸੀਂ ਆ ਨਹੀਂ ਸਕਦੇ। ਪਰ ਉਹ ਲਿਬਨਾਨ ਵਾਲੇ ਅੱਗੇ ਤਾਂ ਦੇਖੋ ਜਿਹੜਾ ਸੀਗਾ ਹਿਜ਼ਬੁੱਲਾ ਸੀਗਾ ਨਾ ਲਿਬਨਾਨ ਦੇ ਵਿਚ, ਤੇ ਉੱਥੋਂ ਦਾ ਜਿਹੜਾ ਉਹ ਰਾਜਾ ਆ ਉਹ ਦੋ ਆਪਸ ਵਿਚ ਜਿੱਦਾਂ ਉਹਨਾਂ ਦਾ ਬਣ ਤਹਿ ਨਹੀਂ ਸੀ ਬਹਿੰਦੀ ਕਹਿਣ ਦਾ ਮਤਲਬ, ਪਰ ਹੁਣ ਜਿਹੜਾ ਰਾਜਾ ਆ ਉਹ ਵੀ ਜਿਹੜਾ ਆ ਉਹ ਕਹਿੰਦਾ ਵੀ ਇਹ ਸਭ ਕੁਛ ਬੰਦ ਕਰੋ ਬਕਵਾਸ, ਅਸੀਂ ਇੱਕੋ ਹੀ ਆ, ਮਤਲਬ ਉਹਨੇ ਵੀ ਇੱਥੋਂ ਤੱਕ ਕਹਿ ਦਿੱਤਾ ਆ, ਤੇ ਉਹ ਮਸਲਾ ਵੀ ਜਿਹੜਾ ਉਹ ਵਿਗੜ ਗਿਆ, ਤੇ ਉਹਦਾ ਵੀ ਫੈਸਲਾ ਹੁਣ ਪਤਾ ਨੀ ਗੱਲਬਾਤ ਕਿੱਧਰ ਨੂੰ ਜਾਣੀ ਆ, ਸੌਦੇਬਾਜ਼ੀ ਆ ਜਿਹੜੀ ਉਹ ਕਿਸੇ ਪਾਸੇ ਸਿਰੇ ਨਹੀਂ ਚੜਦੀ। ਤੇ ਪਰ ਖਾਕ ਸਾਹਿਬ ਜੀ ਇਹ ਵੀ ਕਿਹਾ ਜਾਂਦਾ ਕਿ ਪਰਦੇ ਦੇ ਉਹਲੇ ਜਾਣੀ ਕਿ ਜਿਹੜਾ ਉਹ ਕਲੋਜ਼ ਡੋਰ ਮੀਟਿੰਗ ਜਿਨ੍ਹਾਂ ਨੂੰ ਕਹਿੰਦੇ ਆ ਉਹਦੇ ਵਿਚ ਜਿਹੜੇ ਦੋਨੋਂ ਹੀ ਅੰਬੈਸਡਰ ਸੀ ਇਜ਼ਰਾਇਲ ਦਾ ਤੇ ਲਿਬਨਾਨ ਦਾ, ਉਹਨਾਂ ਨੇ ਜਿਹੜੀ ਆ ਜਿਹੜੀ ਜਦੋਂ ਆ ਗੱਲਬਾਤ ਤੈਅ ਹੋ ਗਈ, ਇਸ ਤੋਂ ਬਾਅਦ ਫੇਰ ਟਰੰਪ ਦੇ ਨਾਲ ਓਵਲ ਆਫਿਸ ਦੇ ਮਿਲਣ ਤੋਂ ਮਗਰੋਂ ਫੇਰ ਉਹਨਾਂ ਨੇ ਜਾ ਕੇ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਹੈਗਾ ਆਪਣੇ ਮਾਰਕੋ ਰੂਬੀਓਸ, ਉਹਦੇ ਨਾਲ ਸਟੇਟ ਡਿਪਾਰਟਮੈਂਟ ਦੇ ਵਿਚ ਵੀ ਮੀਟਿੰਗ ਕਰਨੀ ਸੀਗੀ। ਉਸ ਮੀਟਿੰਗ ਦੇ ਵਿਚ ਕੀ ਹੋਇਆ ਜਾਂ ਕੀ ਹੋਣਾ ਆ ਉਹਦੇ ਬਾਰੇ ਆਪਣੇ ਕੋਲ ਖਬਰ ਜਿਹੜੀ ਆ ਉਹ ਨਹੀਂ ਹੈਗੀ, ਸੋ ਗੱਲ ਇੱਥੇ ਅੜੀ ਹੋਈ ਆ। ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ, ਉਹ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ ਸਮੁੰਦਰੀ ਫੌਜ ਤੇ ਹਵਾਈ ਫੌਜ ਆ ਜਿਹੜੀ ਉਹ ਤਬਾਹ ਕਰ ਦਿੱਤੀ ਆ, ਪਰ ਖਬਰਾਂ ਇਸ ਦੇ ਉਲਟ ਆ ਰਹੀਆਂ ਆ। ਇਰਾਨ ਦੀ ਸਮੁੰਦਰੀ ਫੌਜ ਦਾ ਜਿਹੜੀਆਂ ਉਹ ਤੇਜ਼ ਕਿਸ਼ਤੀਆਂ ਨਾ ਜਿਹਨੂੰ ਫਾਸਟ ਬੋਟ ਕਹਿੰਦੇ ਆ, ਉਹਨਾਂ ਦਾ ਦਾਲਿਆ ਜਿਹੜਾ ਨਾ ਉਹ ਖਾਕ ਸਾਹਿਬ ਜੀ ਬੜਾ ਤੇਜ਼ ਆ, ਤੇ ਉਹਨਾਂ ਨੇ ਜਿਹੜੀ ਸਟੇਟ ਆਫ ਹੋਰਮੂਸ ਆ ਉਹਦੇ ਵਿਚੋਂ ਦੋ ਸਮੁੰਦਰੀ ਕੰਟੇਨਰ ਜਿਹੜੇ ਸ਼ਿਪ ਸੀਗੇ ਉਹ ਜਿਨ੍ਹਾਂ ਤੇ ਵੱਡੇ ਵੱਡੇ ਕੰਟੇਨਰ ਨੀ ਆਪਣੇ ਇੱਥੇ ਰੇਲ ਗੱਡੀ ਦੇ ਉੱਤੇ ਲੱਦੇ ਕੰਟੇਨਰ ਜਾਂ ਟਰੱਕਾਂ ਤੇ ਵੀ ਉਹ ਲੱਦੇ ਹੁੰਦੇ ਆ
1: ਉਹ
0: ਬਿਲਕੁਲ, ਸੋ ਉਹ ਕੰਟੇਨਰ ਸ਼ਿਪ ਸੀਗੇ ਦੋ, ਉਹਨਾਂ ਦੇ ਵਿਚ ਮਾਲ ਕੀ ਸੀ ਇਹਦੇ ਬਾਰੇ ਤਾਂ ਉਹਨਾਂ ਨੇ ਨਹੀਂ ਦੱਸਿਆ, ਪਰ ਉਹ ਜਿਹੜੇ ਦੋ ਹੀ ਕੰਟੇਨਰ ਸ਼ਿਪ ਸੀਗੇ ਉਹਨਾਂ ਨੂੰ ਉਹਨਾਂ ਨੇ ਉੱਥੇ ਜਿਹੜਾ ਉਹ ਘੇਰ ਲਿਆ, ਤੇ ਉਹਨਾਂ ਨੇ ਆਪਣੇ ਕਿਸਮ ਦੇ ਜਿੱਦਾਂ ਗਵਾਹ ਕਰ ਲਓ ਤੇ ਆਪਣੇ ਕੰਟਰੋਲ ਦੇ ਅੰਦਰ ਉਹਨਾਂ ਨੂੰ ਲੈ ਗਏ, ਤੇ ਜਿਹਦੇ ਕਾਰਨ ਅਮਰੀਕਾ ਹੁਣ ਉਹ ਇਧਰੋਂ ਬੰਦ ਕਰ ਦਿੱਤਾ ਤੇ ਉਹਨੇ ਅੰਦਰੋਂ ਬੰਦ ਕਰਤਾ। ਪਰ ਇਹਦੇ ਨਾਲ ਖਾਕ ਸਾਹਿਬ ਜੀ ਜਿਹੜਾ ਅਮਰੀਕਾ ਨੂੰ ਇਰਾਨ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਤਾਂ ਆਪਾਂ ਨੂੰ ਬਹੁਤ ਅੰਦਾਜ਼ਾ ਨਹੀਂ, ਕਿਉਂਕਿ ਉਹ ਦੋਨਾਂ ਧਿਰਾਂ ਨੂੰ ਕੋਈ ਨਾ ਕੋਈ ਫਾਇਦਾ ਵੀ ਤਾਂ ਹੋਣਾ ਨਾ, ਪਰ ਜਿਹੜੀ ਬਾਕੀ ਦੀ ਦੁਨੀਆ ਆ ਖਾਸ ਕਰਕੇ ਯੂਰੋਪੀਅਨ ਕੰਟਰੀ ਆ ਜਿਹੜੇ ਖਾਕ ਸਾਹਿਬ ਜੀ ਉਹਨਾਂ ਦੀਆਂ ਨਾਲ
1: ਇਹਨਾਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਰੱਬ ਜਾਣੇ।
0: ਹਾਂਜੀ
1: ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਜਿਸ ਹਿਸਾਬ ਦੇ ਨਾਲ, ਤੇਲ ਨਹੀਂ ਮਿਲ ਰਿਹਾ, ਮਹਿੰਗਾ ਹੋ ਗਿਆ, ਹਰ ਬੰਦੇ ਦੀ ਜੇਬ ਦੇ ਵਿਚੋਂ ਰੋਜ਼ ਦੇ 10-15 ਡਾਲਰ ਜਿਹੜੇ ਐਕਸਟਰਾ ਜਿਹੜਾ ਗੱਡੀ ਚ

0: ਆਉਣਾ ਰੋਜ਼ ਜਾਂਦਾ ਕੰਮ ਤੇ?
1: ਹਾਂਜੀ, $15 ਤੁਸੀਂ ਇੱਥੇ ਖਤ ਸਾਹਿਬ ਜੀ, $6 ਤੋਂ ਗੈਸ ਥੱਲੇ ਨੀ ਹੈਗੀ, $6 ਦੀ ਗੈਸ ਆ ਇੱਥੇ ਸਾਡੇ ਸ਼ਹਿਰ ਦੇ ਵਿੱਚ ਕ੍ਰੈਜਨੋ ਦੇ ਵਿੱਚ। $5.99 ਜਿਹੜੀ ਰੈਗੂਲਰ ਆ, ਦੂਜੀ ਉਹਨੂੰ ਵੀ 20 ਸੈਂਟ ਉੱਤੇ ਆ, ਤੇ ਤੀਜੀ ਉਹਦੇ ਨਾਲ ਵੀ 20 ਸੈਂਟ ਉੱਤੇ ਹੈਗੀ।
0: ਸਾਡੇ ਫੇਰ ਵੀ ਰੱਬ ਦੀ ਪਤਾ ਨੀ ਖਰਾ, ਇੱਥੇ ਨਿਊਯਾਰਕ ਨਿਊ ਜਰਸੀ ਦੇ ਵਿੱਚ ਨਾ ਪ੍ਰਾਈਸ ਹਮੇਸ਼ਾ ਹੀ ਡਾਊਨ ਰਿਹਾ ਸਾਰੇ, ਮੈਨੂੰ ਲੱਗਦਾ ਪੂਰੇ ਅਮੈਰੀਕਾ ਚੋਂ। ਹੁਣ ਵੀ ਜਿਹੜੀ ਹੈਗੀ $3 ਤੇ 65 ਸੈਂਟ ਤੋਂ ਲੈ ਕੇ ਤੇ 80 ਸੈਂਟ ਦੇ ਵਿਚਕਾਰ ਆ। ਆਮ ਹਰ ਗੈਸ ਸਟੇਸ਼ਨ ਤੇ ਡਿਫਰੈਂਟ ਹੁੰਦੀ, ਕਈਆਂ ਨੇ ਸਸਤੀ ਲਾਈ ਹੈ।
1: ਹਾਂਜੀ ਹਾਂਜੀ, ਕਿਸੇ ਦੀ ਥੋੜੀ ਉਹ ਸਸਤੀ,
0: ਹਾਂਜੀ,
1: ਪਰ ਸਾਡੇ $6 ਤੇ ਪਹੁੰਚ ਗਈ ਆ ਗੈਸ ਹੈ ਜਿਹੜੀ ਰੈਗੂਲਰ।
0: ਅੱਗੀ ਲੱਗੀ ਰਹਿੰਦੀ ਹੈ ਇੱਥੇ, ਪਤਾ ਨੀ
1: ਇੱਥੇ ਪਈ, ਇੱਥੇ ਹਮੇਸ਼ਾ ਮਹਿੰਗੀ ਰਹਿੰਦੀ ਖਫਸਾ ਵੀ ਗੈਸ, ਇੱਥੇ ਹਮੇਸ਼ਾ ਮਹਿੰਗੀ ਰਹਿੰਦੀ।
0: ਹੁਣ ਹੱਥ ਵਾਸ ਤੇ ਗਵਰਨਰ ਦੇ ਹੈ ਨਾ, ਗਵਰਨਮੈਂਟ ਦੇ ਹੱਥ ਵਾਸ ਆ, ਚਾਹੇ ਤੇ ਟੈਕਸ ਘਟਾ ਦੇਵੇ ਤੇ ਥੋੜਾ ਜਿਹਾ ਆਪਣੇ ਕੋਲੋਂ।
1: ਹਾਂਜੀ,
0: ਪਿੱਛੋਂ ਘਟਾ ਦੇ ਤੇ ਫਿਰ ਹੋ ਸਕਦਾ, ਜੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਹਿੰਦੇ ਲੋਕਾਂ ਦੀ ਜੇਬ ਤੇ ਡਾਕਾ ਮਾਰਨਾ ਤੇ ਫਿਰ ਗਵਰਨਮੈਂਟਾਂ ਦਾ ਕੀ ਰੋਲ ਹੋ ਜਾਂਦਾ ਇਹਦੇ ਵਿੱਚ?
1: ਖਾਕ ਸਾਹਿਬ ਜੀ, ਇੱਥੇ ਇੱਕ ਹੋਰ ਪ੍ਰੋਬਲਮ ਜਿਹੜੀ ਆ ਕੈਲੀਫੋਰਨੀਆ ਦੀ, ਜੋ ਮੈਂ ਕੁਛ ਦੇਖਿਆ ਪਿਛਲੇ 40 ਸਾਲ ਦੇ ਵਿੱਚ, 40-45 ਸਾਲ ਦੇ ਵਿੱਚ, ਉਹ ਇਹ ਆ ਕਿ ਇਹ ਜਿਹੜੀ ਸਟੇਟ ਆ, ਇੱਥੇ ਹਰ ਇੱਕ ਚੀਜ਼ ਆ ਜਿਹੜੀ ਉਹ ਮਹਿੰਗੀ ਤਾਂ ਆ ਕਿਉਂਕਿ ਜੇ ਇੱਥੇ ਵੀ ਉਹਨਾਂ ਸਟੇਟਾਂ ਵਾਂਗੂ ਸਸਤੀ ਹੋਵੇ ਨਾ, ਇੱਥੇ ਸਾਰਾ ਅਮਰੀਕਾ ਇੱਥੇ ਆ ਵੜਨਾ ਕੈਲੀਫੋਰਨੀਆ।
0: ਨਹੀਂ, ਇਹ ਤਾਂ ਕੋਈ ਰੀਜ਼ਨ ਨਹੀਂ ਲੱਗਦਾ ਮੇਰੇ ਹਿਸਾਬ ਨਾਲ,
1: ਮੈਨੂੰ ਏਦਾਂ ਲੱਗ ਰਿਹਾ। ਕਿਉਂਕਿ ਮੈਂ ਦੂਸਰੀਆਂ ਸਟੇਟਾਂ ਚ ਉਧਰ ਯੂਟਾ ਵਗੈਰਾ ਤੇ ਰਹਿ ਕੇ ਆਇਆ 3 ਸਾਲ,
0: ਕੰਮ ਮਿਲੂਗਾ ਤਾਂ ਲੋਕੀ ਕਰਨਗੇ, ਨਹੀਂ ਮਿਲੂਗਾ ਤਾਂ ਹੋਰ ਭੱਜਣਗੇ, ਜਰੂਰੀ
1: ਥੋੜਾ। ਉਹੀ ਗੱਲ ਹੈ ਨਾ, ਉਹੀ ਗੱਲ ਹੈ ਨਾ, ਫਿਰ ਲੋਕਾਂ ਨੇ ਇੱਥੋਂ ਭੱਜਣਾ ਨਾ, ਜੇ ਇੱਥੇ ਸਸਤੀ ਹਰੇਕ ਚੀਜ਼ ਹੋਵੇ ਉਹਨਾਂ ਵਾਂਗੂ, ਇਸੇ ਕਰਕੇ ਮਹਿੰਗਾਈ ਤੇ ਟੈਕਸ ਬਹੁਤ ਲੋਕ ਹੈ ਜਿਹੜੇ।
0: ਸਾਡੀਆਂ ਸਟੇਟਾਂ ਦੇ ਵਿੱਚ ਗੈਸ ਦਾ ਪ੍ਰਾਈਸ ਰੀਜ਼ਨੇਬਲ, ਠੀਕ ਪ੍ਰਾਈਸ ਹੈਗਾ, ਤੇ ਫਿਰ ਲੋਕੀ ਉੱਥੋਂ ਕਿਉਂ ਨੀ ਭੱਜ ਕੇ ਇੱਧਰ ਨੂੰ ਆ ਗਏ?
1: ਹਾਂਜੀ, ਲੋਕ ਆਉਂਦੇ ਆ, ਪਰ ਉਹ ਜਿਹੜੇ ਦੇਖੋ ਜਿਹੜੀ ਆਪਣੀ ਕਮਿਊਨਿਟੀ, ਉਹ ਘੱਟ ਇੱਦਾਂ ਜਾਂਦੀ ਆ, ਉਹ ਜਿੱਥੇ ਟਿਕ ਜਾਂਦੇ ਇੱਕ ਵਾਰੀ ਉਹਨਾਂ ਦੇ ਰਿਸ਼ਤੇ ਨਾਲ, ਉੱਥੇ ਹੁੰਦੇ ਉਹ ਟਿਕਦੇ, ਪਰ ਗੋਰੇ ਆ ਜਿਹੜੇ ਇੱਧਰ ਉੱਧਰ ਚਲੇ ਜਾਂਦੇ ਆ, ਦੂਸਰੀਆਂ ਸਟੇਟਾਂ ਦੇ ਵਿੱਚ ਇਹ ਮੂਵ ਹੋ ਜਾਂਦੇ ਆ। ਤੇ ਮੈਂ ਉਧਰ ਯੂਟਾ ਤੇ ਰਹਿੰਦਾ ਸੀਗਾ, ਤੇ ਉਦੋਂ ਉੱਥੇ ਜਿਹੜਾ ਸੋਡਾ ਨਾ ਆਹ ਹੁੰਦਾ ਸੀਗਾ, ਉਹ ਜਿਹਨੂੰ ਬਿਗ ਡਬ 7-11 ਵਾਲੇ ਕਹਿੰਦੇ ਹੁੰਦੇ ਸੀਗੇ, ਉਹ ਉਦੋਂ ਉੱਥੇ 49-59 ਸੈਂਟ ਨੂੰ ਹੁੰਦਾ ਸੀਗਾ, ਤੇ ਇੱਥੇ ਉਦੋਂ $9 ਦਾ ਹੁੰਦਾ ਸੀ ਉਹ। ਸੋ ਹਰੇਕ ਚੀਜ਼ ਜਿਹੜੀ ਆ ਉਹ ਇੱਥੇ ਮਹਿੰਗੀ ਪਹਿਲਾਂ ਤੋਂ ਰਹਿੰਦੀ ਆ, ਤੇ ਇਹ ਪਤਾ ਨੀ ਹੁਣ ਜਾਂ ਤਾਂ ਇਹ ਲੋਕਾਂ ਨੂੰ ਬਾਹਰ ਰੱਖਣ ਦੇ, ਇੱਥੇ ਨੂੰ ਲੋਕ ਭੱਜ ਕੇ ਆਉਣ, ਤੇ ਕੁਛ ਨਾ ਕੁਛ ਤਾਂ ਹੈ ਜਿਹਦੇ ਪਿੱਛੇ। ਤੇ ਕੁਛ ਹੋਰ ਵੀ ਗੱਲਾਂ ਮੈਂ ਇੱਕ ਦੋ ਨੋਟਿਸ ਕੀਤੀਆਂ ਖਾਕ ਸਾਹਿਬ, ਜਿਹੜਾ ਜੇ ਤੁਸੀਂ ਨਾ ਕੈਲੀਫੋਰਨੀਆ ਚੋਂ ਦੂਸਰੀ ਸਟੇਟ ਦੇ ਵਿੱਚ ਮੂਵ ਹੁੰਦੇ ਆ, ਤੇ ਇਹ ਤੁਹਾਨੂੰ ਉੱਥੇ ਅਨਪਲੋਇਮੈਂਟ ਦਿੰਦੇ ਆ, ਪਰ ਉਸ ਸਟੇਟ ਚੋਂ ਜੇ ਕੈਲੀਫੋਰਨੀਆ ਮੂਵ ਹੁੰਦੇ ਉਹ ਨੀ ਦਿੰਦੇ, ਉਹ ਤੁਹਾਨੂੰ ਜੇ ਉੱਥੋਂ ਤੁਸੀਂ ਕੈਲੀਫੋਰਨੀਆ ਨੂੰ ਮੂਵ ਹੋ ਗਿਆ ਹੋ, ਅਨਪਲੋਇਮੈਂਟ ਦਿੰਦੇ ਨੀ ਤੁਹਾਨੂੰ, ਪਰ ਜੇ ਤੁਸੀਂ ਇੱਥੋਂ ਕੈਲੀਫੋਰਨੀਆ,
0: ਇਨਕਮ ਤੇ ਬਹੁਤ ਜ਼ਿਆਦਾ ਹੈਗੀ ਆ, ਫਿਰ ਉਹਨੇ ਖਰਚੇ ਵੀ ਜ਼ਿਆਦੇ ਨਾ, ਵੱਡੇ ਰੋਡ ਵੀ ਬਣਾਉਣੇ,
1: ਬਿਲਕੁਲ ਬਿਲਕੁਲ, ਉਹ ਸਾਰਾ ਕੁਛ ਆ ਜਿਹੜਾ, ਹਾਂਜੀ ਉਹਦੇ ਨਾਲ ਖਰਚੇ ਮਹਿੰਗਾਈ ਹੈਗੀ, ਇਹ ਵੀ ਕਾਰਨ ਹੈਗਾ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਖਾਕ ਸਾਹਿਬ ਜੀ, ਉਹ ਹੈਗੀ ਆ ਵੀ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ, ਸਮੁੰਦਰੀ ਫੌਜ, ਹਵਾਈ ਫੌਜ, ਸਭ ਕੁਛ ਜਿਹੜਾ ਤਬਾਹ ਕਰ ਦਿੱਤਾ, ਪਰ ਸਮੁੰਦਰੀ ਫੌਜ ਤੇਜ਼ ਕਿਸ਼ਤੀਆਂ ਦਾ ਦਾਲਿਆ ਉਹਨੇ ਖਾਕ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹੋਰਮੁਸ ਆ ਉਹ ਬੰਦ ਕਰਤੀ, ਉਹ ਕੰਟੇਨਰ ਦੋ ਉਹਨੇ ਉਹ ਆਪਣੇ ਕਬਜ਼ੇ ਚ ਕਰ ਲਏ ਆ। ਤੇ ਇਹ ਹਾਂਜੀ, ਤੇ ਇਹ ਜਿਹੜੀਆਂ ਸੀਗੀਆਂ ਕਿਸ਼ਤੀਆਂ, ਇਹਨਾਂ ਦੇ ਨਾਲ ਫਿਰ ਇਹਨਾਂ ਦੇ ਉੱਤੇ ਖਾਕਸਾ ਵੀ ਉਹ ਤੋਪਾਂ ਤਾਪਾਂ ਕਈ ਤਰ੍ਹਾਂ ਦਾ ਇਹਨਾਂ ਦੇ ਉੱਤੇ ਹਥਿਆਰ ਉਹ ਲੱਗੇ ਹੁੰਦੇ ਆ, ਜਾਣੀਆਂ ਵੀ ਗੋਲੀ ਮੰਗੂਆਂ ਤੇ ਜਹਾਜ਼ ਨੂੰ ਘੇਰ ਲਿਆਉਣੀਆਂ ਜਾ ਕੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ, ਉਹ ਹੈਗੀ ਆ ਪੋਪ ਲੀਓ ਜਿਹੜੇ ਆ, ਉਹ 4 ਅਫਰੀਕਨ ਦੇਸ਼ਾਂ ਦੀ ਯਾਤਰਾ ਕਰਨ ਉਪਰੰਤ ਵਾਪਸ ਰੋਮ ਵੱਲ ਜਾ ਰਹੇ ਸੀਗੇ, ਤੇ ਉਹਨਾਂ ਨੇ ਖਾਕਸਾ ਵੀ ਅਫਰੀਕਾ ਦੇ ਦੇਸ਼ਾਂ ਦੇ ਜਿਹੜੇ ਆ ਹਾਲਾਤ ਆ ਨਾ ਦੇਖ ਕੇ, ਉਹ ਜਿੱਦਾਂ ਲੋਕਾਂ ਦੇ ਉੱਥੇ ਹਾਲਾਤ ਆ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖਦੇ ਰਹੇ ਹੋਣੇ ਆ, ਉਹਨਾਂ ਨੂੰ ਦੇਖ ਕੇ ਉਹਨਾਂ ਨੇ ਇਹ ਕਿਹਾ ਭਈ ਦੁਨੀਆਂ ਦੇ ਲੋਕ ਆ ਜਿਹੜੇ ਆਪਣੇ ਦੇਸ਼ਾਂ ਵਿਚੋਂ ਲੜਾਈ ਤੋਂ ਦੁਖੀ ਹੋ ਕੇ ਸਤੇ ਹੋਏ ਜਿਹੜੇ ਆ, ਉਹ ਭੁੱਖੇ ਪਿਆਸੇ ਆ ਜਿਹੜੇ, ਜਿਨ੍ਹਾਂ ਦੇਸ਼ਾਂ ਚ ਜਾ ਕੇ ਉਹ ਸੁੱਖ ਦਾ ਸਾਹ ਲੈਣ ਵਾਸਤੇ ਜਾਂਦੇ ਆ, ਉਥੋਂ ਦੇ ਲੋਕ ਆ ਜਿਹੜੇ ਉਹਨਾਂ ਨਾਲ ਆਪਣੇ ਪਾਲਤੂ ਜਾਨਵਰਾਂ ਨਾਲੋਂ ਜ਼ਿਆਦਾ ਬਦਸਲੂਕੀ ਆ ਜਿਹੜੀ ਉਹ ਕਰਦੇ ਆ। ਤੇ ਪੋਪ ਇੰਨੀ ਸਖਤ ਭਾਸ਼ਾ ਦੀ ਵਰਤੋਂ ਘੱਟ ਹੀ ਕਰਦੇ ਆ, ਪਰ ਇਸ ਬਾਰੇ ਉਹਨਾਂ ਨੇ ਉਹ ਅੱਖੀ ਦੇਖ ਕੇ ਜਿਹੜਾ ਸੀਨ ਆਏ ਆ ਉਹਦੇ ਤੋਂ ਫਿਰ ਸੱਤ ਕੇ ਉਹਨਾਂ ਨੇ ਇਹ ਗੱਲ ਕਹੀ ਆ। ਇਹ ਹੁਣ ਜਿਹੜੀ ਆ ਲੜਾਈਆਂ ਤੇ ਜਿਹੜੇ ਲੋਕ ਉਥੋਂ ਦੁਖੀ ਹੋ ਕੇ ਆਉਂਦੇ ਆ, ਉਹਨਾਂ ਨੂੰ ਪੋਪ ਸਾਹਿਬ ਨੇ ਕਿਹਾ ਵੀ ਭਾਈ ਘੱਟੋ ਘੱਟ ਹੀ ਜਦੋਂ ਤੁਹਾਡੇ ਦੇਸ਼ਾਂ ਦੇ ਵਿੱਚ ਆਉਂਦੇ ਆ, ਇਹ ਆਪਣੀ ਆ ਕੇ ਇੱਥੇ ਪਨਾਹ ਲੈਂਦੇ ਆ, ਜਾਂ ਜਿਹਨੂੰ ਆਪਾਂ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲੈ ਲੈਂਦੇ ਆ, ਇਹਨਾਂ ਦੇ ਨਾਲ ਘੱਟੋ ਘੱਟ ਤੁਸੀਂ ਵੀ ਜਿਹੜਾ ਆ ਉਹ ਇਨਸਾਨ ਤਾਂ ਇਹਨਾਂ ਨੂੰ ਸਮਝੋ ਨਾ, ਇਹਨਾਂ ਦੇ ਨਾਲ ਉਦਾਂ ਦਾ ਵਰਤੀਰਾ ਜਿਹੜਾ ਉਹ ਕਰਨਾ ਚਾਹੀਦਾ। ਤੇ ਇਹ ਉਹ ਕਹਿੰਦੇ ਵੀ ਇਨਸਾਨ ਹੋਣ ਦਾ ਇਹ ਫਰਜ ਹੈਗਾ ਕਿ ਦੂਸਰੇ ਨੂੰ ਵੀ ਆਪਣੇ ਵਰਗਾ ਇਨਸਾਨ ਹੈ ਜਿਹੜਾ ਉਹ ਸਮਝੋ। ਤੇ ਅਗਲੀ ਖਬਰ ਖੱਖ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵੀ ਆਹ ਜਿਹੜੀ ਇੱਕ ਗੱਲ ਨਵੀਂ ਸਾਹਮਣੇ ਆ ਰਹੀ ਆ, ਡੱਚ ਗਵਰਨਮੈਂਟ ਆ ਜਿਹੜੀ ਜਿਹਨੂੰ ਆਪਾਂ ਖੱਖ ਸਾਹਿਬ ਜੀ ਦੇ ਨਾਂ ਹੈਗੇ ਆ, ਦੇਖੋ ਨੀਦਰਲੈਂਡ ਵੀ ਇਹਨੂੰ ਕਹਿ ਦਿੰਦੇ ਆ, ਹਾਲੈਂਡ ਵੀ ਕਹਿ ਦਿੰਦੇ ਆ, ਹਾਂਜੀ ਹਾਲੈਂਡ ਵੀ ਕਹਿੰਦੇ, ਨੀਦਰਲੈਂਡ ਵੀ, ਪਰ ਅਸਲ ਦੇ ਵਿੱਚ ਜਿਹੜਾ ਹਾਲੈਂਡ ਆ ਖੱਖ ਸਾਹਿਬ ਜੀ ਉਹ ਨੀਦਰਲੈਂਡ ਦਾ ਇੱਕ ਛੋਟਾ ਹਿੱਸਾ, ਉਹਦੇ ਦੋ ਸੂਬੇ ਆ ਜਿਹੜੇ ਉਹਨਾਂ ਨੂੰ ਜਿਹੜਾ ਇਕੱਲਿਆਂ ਨੂੰ ਹਾਲੈਂਡ ਕਹਿੰਦੇ ਆ, ਪਰ ਇਹਦੇ ਟੋਟਲ ਚਾਰ ਸੂਬੇ ਆ, ਜਦੋਂ ਚੌਹਾਂ ਨੂੰ ਇਕੱਠਿਆਂ ਨੂੰ ਕਹਿਣਾ ਉਦੋਂ ਉਹਨੂੰ ਨੀਦਰਲੈਂਡ ਕਹਿੰਦੇ ਆ। ਤੇ ਇੱਥੋਂ ਦੀ ਜਿਹੜੀ ਗਵਰਨਮੈਂਟ ਆ ਖੱਖ ਸਾਹਿਬ ਜੀ ਇਹਦੀ ਇੰਟੈਲੀਜੈਂਸ ਏਜੰਸੀ ਵੱਲੋਂ ਕਿਹਾ ਜਾ ਰਿਹਾ ਕਿ ਸੈਕਿੰਡ ਵਰਲਡ ਵਾਰ ਪਿੱਛੋਂ ਇਹ ਜਿਹੜਾ ਵਕਤ ਹੋਣਿਆ ਇਸ ਦੇਸ਼ ਨੂੰ ਪਹਿਲੀ ਵਾਰੀ ਰੂਸ ਤੇ ਚੀਨ ਤੋਂ ਖਤਰਾ ਜਿਹੜਾ ਮਹਿਸੂਸ ਹੋ ਰਿਹਾ। ਤੇ ਉੱਥੇ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦਾ ਨਾਂ ਹੈਗਾ AIVD, ਤੇ ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਪਿਛਲੇ 80 ਸਾਲ ਤੋਂ ਸਾਨੂੰ ਹਰ ਪਾਸਿਓਂ ਕਦੇ ਇੰਨਾ ਖਤਰਾ ਮਹਿਸੂਸ ਨਹੀਂ ਸੀ ਹੋਇਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕਦੇ ਵੀ ਦੁਨੀਆਂ ਦੀ ਹਾਲਤ ਆ ਜਿਹੜੀ ਉਹ ਇੰਨੀ ਪਤਲੀ ਨਹੀਂ ਦੇਖੀ ਗਈ ਜਿੰਨੀ ਅੱਜ ਹੈਗੀ ਆ। ਤੇ ਹਾਲੈਂਡ ਨੇ ਹੀ ਖੱਖ ਸਾਹਿਬ ਜੀ ਦੇਖੋ ਇਹੀ ਦੇਸ਼ ਆ ਜਿਹਨੇ ਪਹਿਲਾਂ ਨੇਟੋ ਦੀ ਸ਼ੁਰੂਆਤ ਕੀਤੀ ਸੀ। ਨੇਟੋ ਜਿਹੜੀ ਬਣੀ ਆ ਨਾ ਉਹ ਪਹਿਲਾਂ ਇਹਨੇ ਹੀ ਮੁੱਢ ਬੰਨਿਆ ਸੀ ਉਹਦਾ, ਨੇਟੋ ਦਾ 12 ਕੰਟਰੀ ਪਹਿਲਾਂ ਸ਼ਾਇਦ ਇਹਦੇ ਨਾਲ ਇੰਨੇ ਕੁ ਸੀਗੇ ਜੁੜੇ ਹੋਏ, ਫਿਰ ਉਹ ਹੌਲੀ ਹੌਲੀ ਹੋਰ ਦੇਸ਼ ਜੁੜਦੇ ਗਏ। ਤੇ ਜਿਹੜੀ ਯੂਰਪੀਅਨ ਯੂਨੀਅਨ ਸੀਗੀ ਉਹਦਾ ਵੀ ਮੁੱਢ ਜਿਹੜਾ ਸੀ ਇਸੇ ਦੇਸ਼ ਨੇ ਚੱਕਿਆ ਸੀਗਾ ਉਹ ਬੀੜਾ ਕਿ ਆਪਾਂ EU ਜਿਹੜੀ ਆ ਯੂਰਪੀਅਨ ਯੂਨੀਅਨ ਬਣਾਈਏ। ਸੋ ਇਹ ਦੋਨਾਂ ਦੀਆਂ ਸੰਸਥਾਵਾਂ ਜਿਹੜੀਆਂ ਦੋਨੇ ਹੀ ਆ, ਇਹਨਾਂ ਦਾ ਮੁੱਢ ਬੰਨਣ ਵਾਲਾ ਇਹ ਹਾਲੈਂਡ ਹੀ ਸੀਗਾ ਜਾਂ ਨੀਦਰਲੈਂਡ ਕਹਿ ਲੋ। ਤੇ ਫੇਰ ਖੱਖ ਸਾਹਿਬ ਜੀ ਹੁਣ ਇਹ ਜਿਹੜੀ ਆ ਨੇਟੋ ਆ ਜਿਹੜੀ ਉਹ 1949 ਦੇ ਵਿਚ ਸ਼ੁਰੂ ਹੋਈ ਸੀਗੀ, ਤੇ ਜਿਹੜੀ ਹੈਗੀ ਆ EU ਇਹ 1950 ਤੋਂ ਮਗਰੋਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਬਣਦੀ ਬਣਦੀ ਤੇ ਇਹ ਫਿਰ 30 ਕੰਟਰੀ ਇਕੱਠੇ ਹੋ ਗਏ ਸੀਗੇ, ਤੇ ਫਿਰ ਵਿਚੋਂ ਇੰਗਲੈਂਡ ਨਿਕਲ ਵੀ ਗਿਆ ਸੀਗਾ। ਤੇ ਇਹਨਾਂ ਨੇ ਕਿਹਾ ਕਿ ਜਿਹੜਾ ਚੀਨ ਤੇ ਰੂਸ ਆ ਇਹਦੇ ਤੋਂ ਸਾਨੂੰ ਜਿਹੜਾ ਖਤਰਾ ਹੈਗਾ। ਨੀਦਰਲੈਂਡ ਦਾ ਕਹਿਣਾ ਕਿ ਉਸ ਦੇਸ਼ ਉਪਰ ਰਸ਼ੀਆ ਅਤੇ ਚੀਨ ਵੱਲੋਂ ਜਿਹੜਾ ਜ਼ਿਆਦਾ ਖਤਰਾ ਆ ਉਹ ਸਾਈਬਰ ਅਟੈਕ ਜਿਹੜੇ ਹੁੰਦੇ ਆ ਖਤਰਾ ਵੀ ਉਹਨਾਂ ਤੋਂ ਕਹਿੰਦੇ ਸਾਨੂੰ ਜ਼ਿਆਦਾ ਖਤਰਾ ਆ ਆਹ ਤੋਪਾਂ ਤੇ ਬੰਬਾਂ ਨਾਲ। ਤੇ ਰੀਸ ਵੱਲੋਂ ਹਾਂਜੀ
0: ਸਾਈਬਰ
1: ਸਾਈਬਰ ਅਟੈਕ ਹਾਂਜੀ ਆਟੋਮੈਟਿਕ ਰੇਲ ਗੱਡੀਆਂ ਚੱਲਦੀਆਂ ਉਹ ਤੁਸੀਂ ਤਾਂ ਯੂਰਪ ਦੇ ਵਿੱਚ ਪਤਾ ਨੀ ਰਹਿ ਕੇ ਆਏ ਕਿ ਨਹੀਂ ਆਏ, ਉੱਥੇ ਤੁਹਾਨੂੰ ਪਤਾ ਸਰਵਿਸ ਜਿਹੜੀ ਸਵੇਰੇ ਕੰਮ ਤੇ ਜਾਂਦੇ ਆ ਨਾ ਲੋਕ ਉਸ ਵੇਲੇ ਦੇਖੋ ਖਤਰੇ, ਜਦੋਂ ਮੈਂ ਪਹਿਲਾਂ ਗਿਆ ਸੀਗਾ ਉੱਥੇ ਗੋਰੇ ਗੋਰੀਆਂ ਉਹਨਾਂ ਨਾਲ ਤੁਸੀਂ ਰਲ ਨੀ ਸਕਦੇ ਜੇ ਤੁਸੀਂ ਏਸ਼ੀਆ ਚ ਗਏ ਹੋ, ਉਹ ਇੰਨੀ ਤੇਜ਼ ਸਵੇਰੂ ਦੌੜੇ ਜਾਂਦੇ ਆ ਟ੍ਰੇਨ ਤੇ ਚੜ੍ਹਨੇ ਨੂੰ ਬੱਸ ਤੇ ਚੜ੍ਹਨੇ ਨੂੰ, ਉਹ ਜਿਹੜੇ 2-3 ਘੰਟੇ ਹੁੰਦੇ ਨਾ ਸਵੇਰੇ ਕੰਮ ਤੇ ਜਾਣ ਦੇ ਉਸ ਵੇਲੇ, ਜਿੱਦਾਂ ਇੱਥੇ ਆਪਣੇ ਵੀ ਆਪਣੇ ਸੜਕਾਂ ਦੇ ਉੱਤੇ ਰਾਸ਼ਨ ਦਾ ਕਾਰਾਂ ਦਾ, ਤੇ ਉੱਥੇ ਜਿਹੜੀਆਂ ਕਾਰਾਂ ਵਗੈਰਾ ਘੱਟ ਆ ਤੇ ਉੱਥੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦੌੜੇ ਜਾਂਦੇ ਕੰਮਾਂ ਤੇ, ਤੇ ਜੇ ਹੁਣ ਟ੍ਰੇਨ ਖੜ ਗਈ ਤਾਂ ਉੱਥੇ ਦਾ ਕੰਮ ਖੜ ਜਾਊਗਾ ਸਾਈਬਰ ਅਟੈਕ ਦੇ ਨਾਲ।
0: ਪਰ ਇਹ ਕਿ ਹੁਣ ਸਾਈਬਰ ਅਟੈਕ ਦੇ ਉਹ ਇਹਨਾਂ ਨੇ ਵੀ ਆਪਣੇ ਹਿਸਾਬ ਕਿਤਾਬ ਲਾ ਲਏ ਆ, ਇਹਨਾਂ ਨੇ ਵੀ ਬੰਦੇ ਕੰਪਿਊਟਰਾਂ ਦੇ ਉੱਪਰ ਬਿਠਾ ਦਿੱਤੇ ਆ,
1: ਬਿਲਕੁਲ ਬਿਠਾ ਲਏ ਆ ਜੀ, ਪਰ ਉਹ ਜਿਹੜੇ ਸਾਨੂੰ ਪਤਾ ਵੀ ਉਹ ਗਾਂਧੀ ਦਾ ਨਵੇਂ ਤਰੀਕੇ ਲੱਭਦੇ ਰਹਿੰਦੇ ਆ ਨਾ ਉਹ ਜਿਹੜੇ ਹਰ ਵੇਲੇ ਉਹਨਾਂ ਦਾ ਕੰਮ
0: ਏਦਾਂ ਹੋਣ ਲੱਗੇ ਤੇ ਚੀਮਾ ਸਾਹਿਬ ਫੇਰ ਬੈਂਕਾਂ ਲੁੱਟੀਆਂ ਜਾਣ ਜੇ ਇਹਨਾਂ ਜਾਂ ਜੋ ਕੁਛ ਉਹ ਕਰ ਰਹੇ ਆ ਅਟੈਕ ਕਰਦੇ ਆ ਉਹ ਤੇ ਫਿਰ ਕੱਢ ਕੇ ਲੈ ਜਾਣ ਸਾਰਾ ਕੁਛ ਅਮਰੀਕਾ ਚੋਂ, ਪਰ ਇਹਨਾਂ ਨੇ ਵੀ ਪੂਰੀ ਆਪਣੀ ਟੀਮਾਂ ਜਿਹੜੀਆਂ ਉਹਦੇ ਤੇ ਤਣਾਅ ਕੀਤੀਆਂ ਹੁੰਦੀਆਂ ਤਾਂ ਕਿ ਮਾੜਾ ਜਿਹਾ ਵੀ ਦੇਖਿਆ ਕੁਛ ਹੋ ਰਿਹਾ ਨਾ ਤੁਹਾਡੇ ਫੋਨ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਤੁਹਾਡੇ ਸਿਸਟਮ ਦੇ ਵਿੱਚ, ਤੇ ਉਸੇ ਵੇਲੇ ਹੀ ਉਹ ਚੈੱਕ ਕਰਦੇ ਰਹਿੰਦੇ, ਉਸੇ ਵੇਲੇ ਇਗਨੋਰ ਕਰਕੇ ਸਿਸਟਮ ਨੂੰ ਠੀਕ ਕਰ ਲੈਂਦੇ ਆ। ਇਹ
1: ਚੱਲਦਾ
0: ਹੋਰ ਆਉਣੀ ਵੱਡੀ ਆਉਣੀ ਆ ਕਈ ਕੁਛ
1: ਬਸ ਬਿਲਕੁਲ ਉਹ ਗਾਂ ਤੇ ਗਾਂ ਜਿਹੜੇ ਚੋਰ ਆ ਖਕਸਾ ਜੀ ਆਪਣੇ ਰਾਹ ਲੱਭੀ ਜਾਂਦੇ ਆ, ਤੇ ਜਿਹੜੇ ਦੂਜੇ ਸਾਧ ਆ ਉਹਨਾਂ ਨੂੰ ਬੰਦ ਕਰਨ ਦੇ ਰਾਹ ਲੱਭੀ ਜਾਂਦੇ ਆ, ਜਦੋਂ ਜਿਹੜਾ ਜਿੱਦਾਂ ਚੱਲਦੀ ਰਹਿਣੀ
0: ਏਦਾਂ ਹੀ।
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਖੱਖ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ, ਇਜ਼ਰਾਇਲ ਦੇ ਡਿਫੈਂਸ ਮਿਨਿਸਟਰ ਆ ਖੱਖ ਸਾਹਿਬ ਜੀ ਜਿਹੜਾ ਉਹਨਾਂ ਦਾ ਨਾਂ ਹੈਗਾ ਇਜ਼ਰਾਇਲ ਕੈਪਸ, ਉਹਨਾਂ ਦਾ ਨਾਂ ਹੈਗਾ NBC ਦੀ ਨਿਊਜ਼ ਆ ਜਿਹੜੀ NBC ਨਿਊਜ਼ ਏਜੰਸੀ ਆ ਉਹਦੇ ਜ਼ਰੀਏ ਇਹ ਖਬਰ ਜਿਹੜੀ ਆਪਣੇ ਕੋਲ ਪਹੁੰਚੀ ਆ। ਤੇ ਉਹਦੇ ਵੱਲੋਂ ਖੱਖ ਸਾਹਿਬ ਜੀ ਇਹ ਕਿਹਾ ਗਿਆ ਕਿ ਮੈਂ ਸਿਰਫ ਅਮਰੀਕਾ ਵੱਲੋਂ US ਵੱਲੋਂ ਯੂਨਾਈਟਿਡ ਸਟੇਟਸ ਵੱਲੋਂ ਹਰੀ ਬੱਤੀ ਦੀ ਉਡੀਕ ਕਰ ਰਿਹਾ।
0: ਇਹ ਕੀ ਕਰਨਾ
1: ਤੇ ਕਹਿੰਦਾ ਮੈਨੂੰ ਜਦੋਂ ਹਰੀ ਮਤੀ ਜਿਹੜੀ ਆ ਉਹ ਮਿਲਣ ਦੀ ਦੇਰ ਆ ਅਮਰੀਕਾ ਵੱਲੋਂ, ਤੇ ਕਹਿੰਦਾ ਮੈਂ ਉਸੇ ਵੇਲੇ ਜਿਹੜਾ ਇਰਾਨ ਆ ਉਹਨੂੰ ਉੱਥੇ ਨੇਰ ਕਰਦੀ ਲਿਆ ਦੂੰਗਾ ਤੇ ਉਹਨੂੰ ਮੁੜ ਕੇ ਫੇਰ
0: ਚੀਮਾ ਸਾਹਿਬ ਅੱਗੇ ਜਿਹੜਾ ਪਿੱਛੇ ਕੁਛ ਦਿਨਾਂ ਤੋਂ ਚੱਲ ਰਿਹਾ ਇਹਨਾਂ ਦੀ ਲੜਾਈ, ਇਹਨਾਂ ਨੇ ਉਹ ਮਿਜ਼ਾਈਲਾਂ ਸਿੱਟੀਆਂ ਉਹਨਾਂ ਨੇ ਸਿੱਟੀਆਂ, ਉਦੋਂ ਤੋਂ ਕਿਹਨੇ ਟੱਕਿਆ ਸੀ ਇਹਨਾਂ ਨੂੰ? ਗੱਲਾਂ ਕਰਨ ਵਾਲੀਆਂ ਜੀ,
1: ਹਾਂਜੀ ਹਾਂਜੀ,
0: ਉਹ ਉਦਾਂ ਬੈਠੇ ਆ ਕਿਤੇ ਚੁੱਪ ਕਰਕੇ,
1: ਉਹੀ ਤਾਂ ਗੱਲ ਹੈ ਜੀ। ਪਰ ਉਹਨੇ ਜਿਹੜਾ ਉਹਨੇ ਕਿਹਾ, ਉਹਨੇ ਕਿਹਾ ਕਿ ਮੈਂ ਇੱਥੇ ਨੇਰ ਕਰਦੀ ਮਚਾ ਦੂੰਗਾ ਤੇ ਮੈਂ ਮੁੜ ਕੇ ਫੇਰ ਇਹਨੂੰ ਪੱਥਰ ਦੀ ਏਜ ਜਿਹੜੀ ਆ, ਜਿੱਦਾਂ ਲੋਕ ਅੱਗੇ ਪਹਿਲੇ ਇੱਕ ਸਾਲ ਦੀ ਏਜਸ ਹੁੰਦੀਆਂ, ਜਿੱਦਾਂ ਹੁਣ ਕਈ ਲੋਕ ਕਹਿੰਦੇ ਨਾ ਕੰਪਿਊਟਰ ਏਜ ਆ ਗਏ ਵੀ, ਹੁਣ ਇਸੇ ਤਰ੍ਹਾਂ ਕੋਈ ਸਮਾਂ ਸੀ ਜਦੋਂ ਇਸ ਧਰਤੀ
0: ਉੱਤੇ ਇਹਨਾਂ ਨੇ 50-70% ਆਪਣਾ ਅਸਲਾ ਗਵਾ ਲਿਆ ਆਲਰੇਡੀ ਇਸਰਾਇਲ ਨੇ, ਬਾਕੀ ਅਮਰੀਕਾ ਦਾ ਅਸਲਾ ਵੀ ਇਹਨਾਂ ਨੇ ਗਵਾਇਆ।
1: ਡਾਕਟਰ ਸਾਹਿਬ ਜੀ, ਅਮਰੀਕਾ ਦਾ ਅਸਲਾ ਜਿਹੜਾ ਆ ਉਹ ਗੱਲਾਂ ਬਾਹਰ ਤੁਹਾਨੂੰ ਪਤਾ ਵੀ ਭਾਵੇਂ
0: ਕਰਿਓ ਜਿਹੜੀ ਠੀਕ ਨਾ ਹੋ,
1: ਨਹੀਂ ਨਹੀਂ ਐਸੀ ਨਹੀਂ ਗੱਲ ਕਰੇ, ਪਰ ਅਮਰੀਕਾ ਦੀਆਂ ਜਿਹੜੀਆਂ ਮਿਸਲਾਂ ਪੇਟਰੀਅਟ ਮਿਸਲਾਂ ਮੁਸਲਾਂ ਸੀ ਉਹਨਾਂ ਦੀ ਬੜੀ ਥੋੜ ਆ ਗਈ ਹੋ ਇੱਥੇ,
0: ਥੋੜ ਫਿਰ ਬਣਦੀ ਇੱਥੇ। ਤੁਹਾਨੂੰ ਪਤਾ ਚੀਮਾ ਸਾਹਿਬ, ਇਹ ਕੰਟਰੀ ਜਿਹੜੀ ਅਮਰੀਕਾ ਨਾ, ਇਹਨੇ ਹਰ ਚੀਜ਼ ਪਹਿਲਾਂ ਤੋਂ ਤਿਆਰ ਕਰਕੇ ਰੱਖੀ ਆ, ਫੈਕਟਰੀਆਂ ਲੱਗੀਆਂ, ਮਸ਼ੀਨਾਂ ਬਣ ਰਹੀਆਂ, ਚੀਜ਼ਾਂ ਬੰਬ ਬਣ ਰਹੇ, ਹਰ ਚੀਜ਼ ਬਣਦੀ ਆ,
1: ਬਿਲਕੁਲ ਬਿਲਕੁਲ,
0: ਇੱਥੇ ਕੋਈ ਮੁੱਕਣ ਵਾਲਾ ਕੰਮ ਨਹੀਂ ਹੈਗਾ ਤੁਹਾਡੀ। ਜੇ ਕੱਲ ਅਮਰੀਕਾ ਚਾਹਵੇ ਨਾ ਤੇ ਬਲੀਵ ਕਰੋ ਕਿ ਬਹੁਤ ਕੁਛ ਤਬਾਹੀ ਮਚਾ ਸਕਦਾ,
1: ਪਰ ਕੋਈ ਸ਼ੱਕ ਨਹੀਂ
0: ਕੱਲ ਨੂੰ ਫਿਰ ਦੁਨੀਆ ਚ ਮੂੰਹ ਵੀ ਦਿਖਾਉਣਾ ਹੁੰਦਾ ਨਾ,
1: ਕਿ ਬੰਬ
0: ਸਿੱਟ ਕੇ ਅੱਜ ਤੱਕ ਉੱਥੇ ਜਾਪਾਨ ਦੇ ਵਿੱਚ ਅੱਜ ਤੱਕ ਅਮਰੀਕਨ ਪਛਤਾਉਂਦੇ ਆ, ਉਹ ਮਤਲਬ ਇਹ ਚੀਜ਼ਾਂ ਕੋਈ ਈਜ਼ੀ ਨਹੀਂ ਹੁੰਦੀਆਂ। ਜਿੱਦਾਂ ਹੁਣ ਪਾਕਿਸਤਾਨੀ ਹਰ ਬੰਦਾ ਜਿਹੜਾ ਪਾਕਿਸਤਾਨ ਦੇ, ਅਸੀਂ ਵੀ ਬੰਬ ਕਾਹਦੇ ਲਈ ਰੱਖੇ ਆ, ਅਸੀਂ ਕਾਹਦੇ ਲਈ ਇਹ ਚਲਾਉਣੇ ਨਹੀਂ, ਅਸੀਂ ਇਹ ਚਲਾਉਣ ਲਈ ਕਦੀ ਇੰਡੀਆ ਵਾਲੇ ਕੋਈ ਆਮ ਪਬਲਿਕ ਕਦੀ ਨੀ ਗੱਲ ਕਰਦੀ ਇਹੋ ਜਿਹੀ ਕਿ ਸਾਡੇ ਕੋਲ ਐਟਮ ਬੰਬ ਅਸੀਂ ਚਲਾਵਾਂਗੇ ਤੁਹਾਡੇ, ਉਹ ਡਰਦਾ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ, ਡਰਦਾ ਮਾਰਿਆ ਕਰੀ ਕਰੀ ਜਾਂਦਾ ਹੁੰਦਾ ਕਿ ਵੀ ਮੈਂ ਹੁਣ ਚਲਾ ਦੂੰਗਾ, ਮੈਂ ਆਹ ਕਰ ਦੂੰਗਾ, ਕੀ ਪਤਾ ਚੱਲਣੇ ਕਿ ਨਹੀਂ ਚੱਲਣੇ, ਉੱਥੇ ਹੀ ਪੈ ਰਹਿ ਜਾਣੇ,
1: ਇਹੋ
0: ਜਿਹੀ ਗੱਲ ਆਮ ਪਬਲਿਕ ਨੂੰ ਨਹੀਂ ਕਰਨੀ ਚਾਹੀਦੀ,
1: ਨਹੀਂ ਕਰਨੀ ਚਾਹੀਦੀ ਬਿਲਕੁਲ।
0: ਮਿਲਟਰੀ ਦੇ ਕੰਮ, ਆਰਮੀ ਦੇ ਕੰਮ, ਸਰਕਾਰਾਂ ਦੇ ਕੰਮ, ਉਹਨਾਂ ਨੂੰ ਉਹਨਾਂ ਤੱਕ ਰਹਿਣ ਦਿਓ। ਹਰ ਬੰਦਾ ਉੱਥੇ ਐਟਮ ਬੰਬ ਧੋਣ ਤੇ ਚੱਕੀ ਫਿਰਦਾ, ਮੋਢੇ ਤੇ ਚੱਕੀ ਫਿਰਦਾ, ਮੈਂ ਚਲਾ ਦਿੰਦਾ, ਇਹ ਬੇਕੂਫੀ ਦੀਆਂ ਹੱਦਾਂ ਹੁੰਦੀਆਂ।
1: ਫੋਨ ਮਾਰ ਕੇ ਦੇਖ
0: ਲੈਂਦੇ, ਫੋਨ ਨਾ ਮਾਰੋ ਕਿਉਂਕਿ ਜੇ ਉਹਨਾਂ ਨੇ ਆਉਣਾ ਹੁੰਦਾ ਤਾਂ ਉਹਨਾਂ ਨੇ ਫਿਰ ਪ੍ਰੋਗਰਾਮ ਸੈੱਟ,
1: ਨਹੀਂ ਉਹ ਕਈ ਵਾਰੀ ਸੌਂ ਵੀ ਜਾਂਦੇ ਹੁੰਦੇ ਆ,
0: ਉਹ ਤਾਂ ਫਿਰ ਉਹਨਾਂ ਨੇ ਉੱਠਣਾ, ਸਿਸਟਮ ਨੂੰ ਸੈੱਟ ਕਰਨਾ, ਉਹ ਕਰਨਾ, ਫੋਨ ਸੈੱਟ ਕਰਨੇ, ਫਿਰ ਔਖਾ ਹੋ ਜਾਂਦਾ ਨਾ। ਕੋਈ ਗੱਲ ਨੀ, ਤੁਸੀਂ ਆਪਾਂ ਗਾਣੇ ਲਾ ਦਿੰਦੇ ਆ, ਐਡੀ ਕਿਹੜੀ ਗੱਲ, ਖਬਰ ਹੈਗੀ ਤਾਂ ਕਰ ਲੋ, ਹੋਰ ਦਿੱਕਤ ਦੀ। ਚੀਮਾ ਸਾਹਿਬ ਡਾਕਟਰ ਸਾਹਿਬ ਕੋਲ ਚਲੇ ਗਏ ਫੋਨ ਕਰਨ, ਪਤਾ ਕਰਨਗੇ ਕਿ ਡਾਕਟਰ ਸਾਹਿਬ ਨੂੰ ਅੱਜ ਕਿਉਂ ਨਹੀਂ ਆਏ। ਚਲੋ ਬਜੁਰਗ ਬੰਦੇ ਹੋ ਗਏ ਆ ਜੀ, ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ, ਕੰਮ ਬੜੇ ਕਰਨੇ ਪੈਂਦੇ ਆ, ਉਧਰ ਕਈ ਜਗ੍ਹਾ ਤੇ ਉਧਰ ਮੋਟਲ ਹੋਟਲ ਵੀ ਆ, ਉਧਰ ਫਾਰਮ ਵੀ ਆ, ਉਧਰ ਵੀ ਗੇੜਾ ਮਾਰਨਾ ਹੁੰਦਾ ਉਹਨਾਂ ਨੇ, ਤੇ ਚਲੋ ਥੱਕ ਜਾਂਦਾ ਬੰਦਾ। ਆਪਾਂ ਗਾਣੇ ਸੁਣਦੇ ਆ ਜੀ, ਅੱਜ ਸੁਣ ਲਿਆ ਤਾਂ ਆਪਾਂ ਕੁਛ ਅੱਧਾ ਕੁ ਘੰਟਾ ਹੋਰ ਗੀਤ ਸੁਣਦੇ ਆ ਦੋਸਤੋ, ਤੇ ਹੁਣ ਆਪਾਂ ਇੱਦਾਂ ਕਰਦੇ ਆ ਕਿ ਆਪਾਂ ਹਿੰਦੀ ਗਾਣੇ ਨਾ ਲਾਈਏ, ਅੱਗੇ ਪੰਜਾਬੀ ਦਾ ਆਪਾਂ ਸੁਣ ਲਿਆ ਤੇ ਹਿੰਦੀ ਗਾਣੇ ਲਾ ਦਿੰਦੇ ਆ। ਲਓ ਜੀ ਲਓ ਜੀ ਲਓ ਜੀ

ਹਾਂਜੀ ਕਰ ਸਾਹਿਬ, ਉਹਨਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਉਹਨਾਂ ਨੇ ਮੰਗਲਵਾਰ ਤਿਕਰ ਨਹੀਂ ਆਉਣਾ, ਮੰਗਲਵਾਰ ਤਿਕਰ ਉਹ ਉਹਨਾਂ ਨੂੰ ਛੁੱਟੀ ਆ ਤੇ ਉਦਾਂ ਨੂੰ ਆਉਣਗੇ ਉਹ, ਤੇ ਅੱਜ ਹੈਗਾ ਫਰਾਈਡੇ, ਸੈਟਰਡੇ ਸੰਡੇ ਤੇ ਮੰਡੇ ਤਿੰਨ ਦਿਨ ਉਹਨਾਂ ਨੇ ਆਉਣਾ ਨੀਗਾ। ਤੁਸੀਂ ਕੋਈ ਗੱਲ ਬਾਤ ਹੋਰ ਕਰ ਲੋ, ਆਪਾਂ ਹੋਰ ਅੱਧਾ ਘੰਟਾ ਲਾ ਦਿੰਦੇ ਹੋਰ ਉੱਥੇ ਕੀ ਆ। ਹਾਂਜੀ ਹਾਂਜੀ, ਖਬਰ ਆਪਾਂ ਕੱਢ ਲੈਂਦੇ ਹਾਂ ਜੀ, ਦੇਖ ਲੈਂਦੇ ਹਾਂ ਕੋਈ ਨਾ ਕੋਈ ਹੋਰ ਖਬਰ ਮਾੜੀ ਮੋਟੀ ਉੱਥੇ ਕੀ ਆ, ਹੋਰ ਖਬਰ ਦੇਖ ਲੈਂਦੇ ਹਾਂ। ਅੱਛਾ ਜੀ, ਓਕੇ, ਹੋ ਗਿਆ। ਖਾਸ ਸਾਹਿਬ, ਮੇਰੀ ਨਜ਼ਰ ਆ ਜਿਹੜੀ ਨਾ, ਇਹ ਸਾਰੀਆਂ ਮੈਂ ਕੰਮ ਲਾਉਣ ਦਿੱਤੀਆਂ, ਉਹ ਜਿਹੇ ਦਿਨ ਚ ਨਹੀਂ ਆਉਂਦੇ ਤੇ ਓਕੇ।

ਦੋਸਤੋ ਥੈਂਕ ਯੂ ਸੋ ਮਚ ਸਾਰੇ ਸਰੋਤਿਆਂ ਦਾ ਧੰਨਵਾਦ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ ਫਿਰ ਪਰਸੋਂ ਨੂੰ ਫਿਰ ਮਿਲਾਂਗੇ ਤੇ ਸੁਣਦੇ ਰਹੋ ਪ੍ਰਵਾਸ ਰੇਡੀਓ 24 ਆਵਰ ਤੁਹਾਡੇ ਨਾਲ ਹਮੇਸ਼ਾ ਚੱਲਦਾ ਜੀ ਜਦੋਂ ਮਰਜ਼ੀ ਲਾ ਲਓ ਆਨ ਹੁੰਦਾ ਥੈਂਕ ਯੂ ਸੋ ਮਚ

ਸਾਰੇ ਸਰੋਤਿਆਂ ਦਾ ਧੰਨਵਾਦ। ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ, ਫਿਰ ਪਰਸੋਂ ਨੂੰ ਫਿਰ ਮਿਲਾਂਗੇ ਤੇ ਸੁਣਦੇ ਰਹੋ ਪ੍ਰਵਾਸ ਰੇਡੀਓ 24 ਆਵਰ ਤੁਹਾਡੇ ਨਾਲ ਹਮੇਸ਼ਾ ਚੱਲਦਾ ਜੀ, ਜਦੋਂ ਮਰਜ਼ੀ ਲਾ ਲਓ ਆਨ ਹੁੰਦਾ। ਥੈਂਕ ਯੂ ਸੋ ਮਚ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਨਿਊਯਾਰਕ ਦਾ ਟਾਈਮ ਆ ਤੇ 23:31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆਂ ਧੁੰਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਇਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ

ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆ ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਹੈ। ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ।

ਇੱਕ ਗੀਤ ਹੋਰ ਸੁਣਦੇ ਹਾਂ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ, ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਹਾਂ, ਇਹਨਾਂ ਨੂੰ ਗੱਡੀ ਚ ਲੈ ਕੇ ਆਉਂਦਾ, ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: ना दोस्तों, ये तुसी आज फोक सॉन्ग, प्यारे प्यारे सॉन्ग, टोटली फोक और वधिया पंजाबी जो एक टाइम दे विच वजदे हुंदे सी रेडियो ते उना दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। और खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उहनां नूं असीं खुशी वाले माहौल दी गल करदे हां। इह सारियां खबरां किते ना किते जिहड़ियां हैगियां दुख देण वालियां हुंदियां, लोकां दे मरन दियां गल्लां सुणियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਕੁ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸੋਭਾ ਨਹੀਂ ਦਿੰਦੀਆਂ, ਉਹਦੇ ਘਾਟੇ ਹੀ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓਂ ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ਼ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖਸ਼ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫਿਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਫੇਰ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਤੇ ਵਿਛਾੜ ਕੇ ਪਾ ਦੇ।
0: ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਖਤ ਸਾਹਿਬ ਜੀ, ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿਚ ਮੇਰੇ ਕੋਲ ਹੈ ਨੀ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖਤ ਸਾਹਿਬ ਦੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖਤ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉਥੇ ਖਤ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ, ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਰਾਖਸ਼ਾ ਜੀ ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖਾਕਸਾ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ। ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖਾਕ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ।
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ? ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਈਆਂ, ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ, ਦੂਜੇ ਮੁਲਕ ਨੇ ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
0: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਾਕ ਸਾਹਿਬ ਜੀ, ਦੇਖੋ ਪਾਬੰਦੀਆਂ ਵੀ ਹਾਲਾਤ ਆ। ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੇ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਾਕ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਜੀ ਛੋਟੀ ਜਿਹੀ ਕਹਿੰਦੀ ਹੁੰਦੀ ਨਿੱਕੀ ਜਿਹੀ ਉਹ ਹੁੰਦੀ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਤੁਸੀਂ, ਉਹ ਚੌਰਸ ਜਾਏ ਏਦਾਂ ਦੀ ਉਹ ਹੁੰਦੀ ਸੀ ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ, ਉਹ ਜੀਭ ਚ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ। ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਉਹ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨਹੀਂ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਹਨਾਂ ਦੇ ਮਿੱਠਾ ਸੇਵ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ, ਤੇ ਉਹਨਾਂ ਨੂੰ ਕਾਬੂ ਉਹਨਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਖਾਕ ਸਾਹਿਬ ਜੀ ਹੋਰ ਹਸਤੀਆਂ ਹੁੰਦੀਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਹਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਹੜੀ ਮਿਲੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਲ ਕੇ ਕਰਦੇ ਹਾਂ ਕਿਉਂਕਿ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਉਹਨੂੰ ਪਤਾ ਨੇਤਾਨਯਾਹੂ ਨੂੰ। ਤੇ 28 ਫਰਵਰੀ ਵਾਲੇ ਦਿਨ ਖਾਕ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਨੂੰ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ। ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਵੀ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ ਤੁਸੀਂ ਕੁਛ ਕਹਿਣ ਲੱਗੇ ਸੀ?
0: ਬਿਲਕੁਲ ਸਹੀ ਕਹਿ ਰਹੇ ਹੋ ਜੀ।
1: ਹਾਂਜੀ ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਜਿਹੜੀਆਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਹਨਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਰਲ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ
0: ਚੀਮਾ ਸਾਹਿਬ ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ ਸਾਊਦੀ ਅਰਬ ਨੇ ਜਾਂ ਕੁਵੈਤ ਨੇ
1: ਬਿਲਕੁਲ
0: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ ਕਦੀ ਵੀ।
1: ਬਿਲਕੁਲ ਬਿਲਕੁਲ
0: ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ।
1: ਬਿਲਕੁਲ
0: ਬਹੁਤ ਕੁਛ ਹੋਇਆ ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ ਉਹਦੀ ਡਿਊਟੀ ਲਾਈ ਜਾਂਦੀ, ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
1: ਪਰ
0: ਇਰਾਨ ਜਿਹੜਾ ਹੈਗਾ ਉਹ ਇਹ ਨੀ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
1: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਾਹਿਬ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਹੈ ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਖਾਕ ਸਾਹਿਬ ਵਿਰਕ ਰਿਹਾ ਅਤੇ ਹਰ ਰੋਜ਼ ਇੱਕ ਇੱਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣ, ਉਹ ਕਹਿੰਦਾ ਨਹੀਂ ਅਸੀਂ ਲੰਘਣ ਦੀ ਵੀ ਨਹੀਂ ਦੇਣੀ ਉੱਪਰ ਦੀ।
0: ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਕੋਈ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
1: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦੇ ਤਾ ਬਿਲਕੁਲ, ਉਹ ਕਹਿੰਦੇ ਉੱਪਰ ਦੀ ਵੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ ਇੱਥੋਂ ਤੱਕ ਪਹੁੰਚ ਗਿਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
0: ਚੀਮਾ ਸਾਹਿਬ ਇੱਕ ਹੋਰ ਵੀ ਭੜਤੂ ਪਿਆ ਜੀ ਅੱਜ ਕੱਲ ਦੀ ਬੜੀਆਂ ਖਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਆ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਾਰਗ ਕਰਨਾ ਚਾਹੁੰਦੇ ਆ ਜੀ,
1: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ ਖਾਕ ਸਾਹਿਬ ਜੀ, ਲੋਕਾਂ ਦਾ ਧੂੰਆਂ ਨਿਕਲਿਆ ਪਿਆ।
0: ਬਿਲਕੁਲ
1: ਅੱਜ ਮੈਂ ਉਹ ਗੈਸ ਪਵਾ ਕੇ ਆਇਆ $85 ਤੋਂ ਉਪਰ ਖਾਕ ਸਾਹਿਬ ਜੀ, ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ।
0: ਧੂੰਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
1: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
0: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
1: ਉੱਥੋਂ ਹੀ ਤੁਰਿਆ,
0: ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
1: ਹਾਂਜੀ ਹਾਂਜੀ ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸਿਗੋਨੈਲੀ ਇਹਦਾ ਨਾਂ ਹੈਗਾ ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ ਉਹ ਕਹਿੰਦੇ ਪਹਿਲਾਂ ਹੀ ਅਸੀਂ ਇੱਥੇ ਉਤਰਨ ਲੈਣਾ ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ ਕਿਉਂਕਿ ਉਧਰੋਂ ਮੇਰਾ ਖਿਆਲ ਜਰਮਨ ਤੋਂ ਜਾਂ ਉਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ ਉੜ ਕੇ ਫਿਰ ਰਾਹ ਦੇ ਵਿੱਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇਧਰ ਦੀ ਨਹੀਂ ਲੰਘਣ ਦੇਣਾ
0: ਦੱਸੋ ਕੀ ਵਕਤ ਲੈ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
1: ਬਿਲਕੁਲ ਬਿਲਕੁਲ ਬਿਲਕੁਲ
0: ਹੁੰਦੇ ਸੀ
1: ਹਾਂਜੀ
0: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ ਇਹ ਤਾਂ ਬਹੁਤ ਜਿਆਦਾ ਨੁਕਸਾਨ ਨੀ ਹੋ ਗਿਆ ਸਾਡਾ
1: ਬਿਲਕੁਲ ਖੱਕ ਸਾਹਿਬ ਜੀ ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਉਥੇ ਇਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇਕ ਲੀਟਰ ਦੀ ਪੂਰਾ ਡੇਟਾ ਤੁਹਾਨੂੰ ਦੱਸਦਾ ਇਹ ਜੇ ਆਪਾਂ ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ
0: ਪਾਉਂਡ ਜਾਂ ਡਾਲਰ
1: ਡਾਲਰ
0: ਅੱਛਾ ਜੀ
1: $9 ਤੇ 12 ਸੈਂਟ ਬਣਦੀ ਆ ਤੇ ਜੇ ਫਰਜ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ ਇਹ ਮੈਂ ਤਾਂ 12 ਕਹਿ ਰਿਹਾ ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਰੇਗੀ ਤੇ $100 ਜੇ ਖੱਕ ਸਾਹਿਬ ਜੀ ਤੁਸੀਂ ਹਫਤੇ ਦੇ ਵਿੱਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਤੇ ਚਲ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ
0: ਬਿਲਕੁਲ ਜੀ ਧੂਆਂ ਨਿਕਲ ਜਾਂਦਾ
1: ਧੂਆਂ ਨਿਕਲ ਜਾਂਦਾ ਬਿਲਕੁਲ ਸੋ ਇਸ ਕਾਰਨ ਆ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ ਤੇ ਅਗਲੀ ਗੱਲ ਜਿਹੜੀ ਹੈਗੀ ਖੱਕ ਸਾਹਿਬ ਜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖੱਕ ਸਾਹਿਬ ਜੀ ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਖੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ ਉਹਦਾ ਜਿਹੜਾ ਖਰਚਾ ਹੈ ਖਰਚਾ ਵੀ ਉਹ ਸਟੇਟ ਦੀ ਗਵਰਨਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ ਸੋ ਉਥੋਂ ਦੀ ਜਿਹੜੀ ਗਵਰਨਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਆਏਗਾ ਉਦਾਂ ਹੀ ਰਹੇਗਾ
0: ਚਾਲੂ ਰੱਖੋ ਬਿਲਕੁਲ
1: ਹਾਂਜੀ ਤੇ ਅਗਲੀ ਗੱਲ ਖੱਕ ਸਾਹਿਬ ਜਦੋਂ ਜਿਹੜੀਆਂ ਗਵਰਨਮੈਂਟਾਂ ਆਉਂਦੀਆਂ ਖੱਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦਿਸਦੇ ਆ ਨਾ ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾਭ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਉਹਨਾਂ ਦੀਆਂ ਸਹੂਲਤਾਂ ਘੱਟ ਦਿੰਦੇ ਆ ਤੇ ਅਗਲੀ ਖ਼ਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਛੇ ਤਾਂ ਆਪਾਂ ਖ਼ਬਰ ਕੱਟਤੀ ਸੋਰੀ ਤੇ ਇਹਦੇ ਨਾਲ ਅਗਲੀ ਖ਼ਬਰ ਆ ਜਿਹੜੀ ਖੱਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ 3-27 ਲੋਕ ਜਿਨ੍ਹਾਂ ਨੂੰ ਆਈਸ ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਕੀ ਨਹੀਂ ਮਾਰੀ ਸੀ ਉਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖੱਕ ਸਾਹਿਬ ਜੀ ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋਂ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖੱਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ ਜਾਣੀ ਕਿ ਕਿਸੇ ਦਿਨ ਵੱਧ ਕਰ ਲਿਆ ਕਿਸੇ ਦਿਨ ਘੱਟ ਕਰ ਲੈ ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ ਔਸਤ ਕੱਢੀਏ ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ ਇਹ ਅੰਕੜੇ ਜਿਹੜੀ ਆ ਉਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ 49 ਵਿਚੋਂ ਖੱਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ
0: ਅੱਛਾ ਜੀ
1: 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 49 ਵਿੱਚੋਂ ਇੱਕ ਅਜੇ ਮਸੀ 2-3 ਸਾਲ ਦਾ ਬੱਚਾ ਵੀ ਸੀਗਾ ਖੱਕ ਸਾਹਿਬ ਜੀ, ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ, ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ, ਜਿਹੜੇ ਖੱਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ
0: ਉਹ ਵੀ ਰੈਸਟ ਹੋਏ।
1: ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖੱਕ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉੱਪਰ ਐਵੇਂ ਦੋਸ਼ ਮਗਰੋਂ ਲਾ ਦਿੱਤੇ ਸੀਗੇ। ਤੇ ਇਹ ਸੀਗੀ ਖਬਰ ਖੱਕ ਸਾਹਿਬ ਜੀ। ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ,
0: ਇਹ ਖਬਰ ਮੇਰੇ ਕੋਲ ਵੀ ਛੋਟੀ ਜਿਹੀ ਮੈਂ ਕਰ ਦਵਾਂ ਜੀ। ਅਮੇਰਿਕਾ ਦੀ ਗੱਲ ਹੈ, ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਹੈ, ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਇਹਨਾਂ ਗੱਲਬਾਤ ਕੀਤੀ, ਤੇ ਉਹਨਾਂ ਨੇ
1: ਖਬਰ ਆਈ ਸੀ
0: ਦੱਸਿਆ $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ, ਤੇ ਉਹ ਜਨਾਨੀ ਨੇ ਆਇਸ ਨੂੰ ਕਾਲ ਕਰਤੀ ਕਿ ਇੱਥੇ ਅਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ। ਬਿਲਕੁਲ ਬਿਲਕੁਲ ਜਨਾਨੀ ਵੀ ਰੈਸਟ ਹੋ ਗਈ ਆ, ਕਿ ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ।
1: ਬਿਲਕੁਲ ਬਿਲਕੁਲ ਬਿਲਕੁਲ
0: ਬੋਲ ਰਹੀ ਆ ਉੱਚੀ ਉੱਚੀ, ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
1: ਬਕਵਾਸ
0: ਲੋਕ ਵੀ ਹੈਗੇ।
1: ਹਾਂਜੀ, ਇਹਨੂੰ ਖੱਕ ਸਾਹਿਬ ਜੀ ਉਹ ਵਾਈਟ ਕਰਨ ਵੀ ਕਹਿੰਦੇ, ਇਹਨੂੰ ਪਿੱਛੇ ਜਾ ਚੱਲਿਆ ਸੀ ਨਾ ਉਹ ਵਾਈਟ ਕਰਨ ਨਾਲ, ਉਹਨਾਂ ਨੇ ਇਹਦਾ ਜੋੜਤਾ ਸੀ ਕਰਨ ਦੇ ਨਾਲ। ਹਾਂਜੀ, ਤੇ ਅਗਲੀ ਖਬਰ ਆ ਖੱਕ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖੱਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆਇਆ ਸੀ, ਉਹ ਆਪਣੇ ਉਹ ਨੀ ਹੁੰਦਾ ਚਾਰਟ ਗਿਆ ਕੀ ਉਹਦਾ, ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ। ਇਹਦੇ ਵਿਚੋਂ ਡੋ ਹੈਗਾ ਜਿਹੜਾ ਖੱਕ ਸਾਹਿਬ ਜੀ, ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ। ਕਿਉਂ ਕੀਤਾ ਉਹਨਾਂ ਨੇ? ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ। ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ, ਉਹਦਾ 1000 ਪੁਆਇੰਟ ਉੱਤੇ ਚਲੇ ਗਿਆ। ਹਾਂ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖੱਕ ਸਾਹਿਬ ਜੀ, ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ, ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ ਵਿੱਚ, ਸਟਾਕ ਮਾਰਕੀਟ ਆ ਜਿਹੜੀ। ਹੁਣ ਖੱਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ, ਤੇ ਜਿਹੜਾ ਫਰਜ਼ ਕਰ ਲੋ 1 ਰੁਪਈਏ ਦਾ, ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ ਹੈ ਨਾ, ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ।
0: ਬਿਲਕੁਲ,
1: ਤੇ ਉਹਨੇ ਕੀ ਕਰਨਾ, ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ, ਮੁਫ਼ਤ ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ। ਸੋ ਇਹ ਸਾਰਾ ਖੱਕ ਸਾਹਿਬ ਜਿਹੜੀ ਇਹ ਇੱਕ ਗੇਮ ਆ, ਗੇਮ ਨੀ ਜਿਹੜੀ ਗੇਮ ਸੀ, ਸਾਰੀ ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਆ, ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ।
0: ਸੇਮ ਥਿੰਗ ਲਾਟਰੀ ਆ ਚੀਮਾ ਸਾਹਿਬ ਜੀ,
1: ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ।
0: 1000 ਮਿਲੀਅਨ ਤੇ 100 ਮਿਲੀਅਨ ਤੇ ਇੰਨੇ ਦੇ ਲੈ ਜਾਂਦੇ ਉਹਨੂੰ, ਕਿਉਂ ਨੀ ਜੀ, ਉਹ ਇੰਨੀ ਦੁਨੀਆ ਪਾ ਰਹੀ ਆ, ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ ਕਿਸੇ?
1: ਬਿਲਕੁਲ ਬਿਲਕੁਲ ਨਿਕਲ ਹੀ ਨੀ ਦਿੰਦੇ, ਉਹਨਾਂ ਦਾ ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
0: ਉਹਦੇ ਤੇ, ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ, 100 ਮਿਲੀਅਨ, 150 ਮਿਲੀਅਨ, 400 ਮਿਲੀਅਨ, ਉਹਦੇ ਵਿੱਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿੱਚ ਟੈਕਸ ਆ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਹੀ ਡਰਾਮੇਬਾਜ਼ੀ ਆ,
1: ਸਭ ਡਰਾਮੇਬਾਜ਼ੀ ਆ ਖੱਕ ਸਾਹਿਬ ਜੀ। ਤੇ ਹੁਣ ਇਹ ਜਿਹੜੀ ਆ, ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਵੀ ਟਰੰਪ ਲੜਾਈ ਬੰਦ ਕਰ ਦੇਣੀ ਆ, ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ, ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਢਵਾਉਣੀ ਆ ਉਹ, ਤੇ ਫੇਰ ਉਹਨੇ ਕਹਿ ਦਿੱਤਾ, ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਰਵਾਉਣ ਤੋਂ ਬਿਨਾ ਵੀ ਜਿਹੜੀ ਆ ਲੜਾਈ ਬੰਦ ਕਰ ਦਊਗਾ ਤੇ ਇਸ ਇੰਨੇ ਦੇ ਕਾਰਨ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ ਸੋਸ਼ਲ ਮੀਡੀਆ ਉੱਪਰ ਜਿਹੜਾ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਹਰਮੂਸ ਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ ਉਹ ਜਾਣ ਤੇ ਉਹਨੂੰ ਖੋਲ ਲੈਣ ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ ਤੇ ਮੈਂ ਨਹੀਂ ਜਾਣਾ ਹਾਂਜੀ ਪਰ ਦੂਸਰੇ ਦੇਸ਼ਾਂ ਦੀ ਚਲੋ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਕ ਸਾਹਿਬ ਜੀ ਉੱਡ ਗਿਆ ਆ ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨਹੀਂ ਰਿਹਾ ਖਾਕ ਸਾਹਿਬ ਜੀ ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ ਇਹ ਦੇਖੋ ਖਾਕ ਸਾਹਿਬ ਜੀ ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਕ ਸਾਹਿਬ ਜੀ ਉਹ ਕੀ ਸੋਚਦੇ ਆ ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ
0: ਬਿਲਕੁਲ ਸਹੀ ਗੱਲ ਹੈ ਜੀ
1: ਹਾਂਜੀ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ ਇਹੀ ਬਿਆਨ ਤੋਂ ਖਾਕ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਕ ਸਾਹਿਬ ਜੀ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ ਉਹਨਾਂ ਨੂੰ ਤਾਂ ਪਤਾ ਪਏ ਆਫ ਰੈਂਪ ਕੀ ਹੁੰਦਾ ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਗੱਡੀ ਸਲੋ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖਾਕ ਸਾਹਿਬ ਜੀ ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੈਨਾ ਚ ਰਹਿੰਦੇ ਸੀਗੇ ਮੇਰਾ ਖਿਆਲ ਆ ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਭੀ ਅਰਜਨਟੈਨਾ ਸੀਗੇ ਇਹ ਪਰ ਇਹ ਅਮਰੀਕਨ ਆ ਖਾਕ ਸਾਹਿਬ ਜੀ ਇੱਥੇ ਦੇ ਬੋਰਨ ਆ ਇੱਥੇ ਦੇ ਐਜੂਕੇਟਡ ਆ ਹਾਂਜੀ ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟਿਕਨ ਸਿਟੀ ਇਹ ਚੁਣੇ ਗਏ ਆ ਪਹਿਲੀ ਵਾਰੀ ਔਰ ਇਹਨਾਂ ਨੇ ਵੀ ਖਾਕ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ ਤੇ ਪੋਪ ਲੀਓ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ ਉਸ ਨੂੰ ਇਹੀ ਤਕਦੀਰ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ ਮੈਨੂੰ ਆਸ ਆ ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭੇ ਲੈਣਾ ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ ਸੋ ਖਾਕ ਸਾਹਿਬ ਜੀ ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਂ ਤਰਾਂ ਕਰ ਰਿਹਾ ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿਚ ਤਾਂ ਖਾਕ ਸਾਹਿਬ ਜਿਹੜੀ ਆਪਣੇ ਸਿਲੰਡਰ ਗਏ ਸੀ ਉੱਥੇ ਮਿਲਦੇ ਆ
0: ਧੰਨਵਾਦ ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ ਉੱਥੇ
0: ਜਾਏ ਜੀ ਪਹਿਲਾਂ ਇੱਕ ਵਾਰੀ
1: ਜਾਇਆ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ ਪਹਿਲਾਂ ਹੀ
0: ਗੇੜਾ ਮਾਰਿਆ ਜੀ
1: ਹਾਂਜੀ ਹਾਂਜੀ ਸਾਲ ਕਰਿਆ ਉੱਥੇ ਬਾਰਸੀ ਬੂਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ
0: ਡਾਕਟਰ ਸਾਹਿਬ ਪਹੁੰਚ ਗਏ ਜੀ, ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ, ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ, ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ, ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿੱਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ, ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ, ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ, ਜਿੰਨੀਆਂ ਕੁ ਸਹਿਤ ਅਸੀਂ ਤਿੰਨ ਕੁ ਸਾਲ ਤੋਂ ਲੱਗੇ ਹਾਂ ਜੀ, ਢਾਈ ਤਿੰਨ ਸਾਲ ਤੋਂ, ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ, ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ।
1: ਹਾਂਜੀ ਹਾਂਜੀ ਮੈਂ ਕਰ ਲਿਆ, ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹੋ ਗਿਆ ਕਿ ਇਹਨਾਂ ਤੋਂ ਦਵਾਈ ਦਵੂਈ ਲਿਆਈ ਦੀ ਸੀ ਉਹਨੂੰ।
0: ਤੇ ਦੋਸਤੋ ਫਿਰ ਇਹ ਪ੍ਰੋਗਰਾਮ ਨੂੰ ਸੁਣਿਆ ਕਰੋ, ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ, ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ, ਪਰ ਇਹ ਚੀਜ਼ਾਂ ਕਿਤੋਂ ਨਹੀਂ ਮਿਲਣੀਆਂ, ਰਲ ਮਿਲ ਕੇ ਤੁਸੀਂ ਆਓ ਸਾਰੇ ਇਸ ਪ੍ਰੋਗਰਾਮ
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਿਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਆ
0: ਜੀ,
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ।
1: ਹਾਂਜੀ ਹਾਂਜੀ ਉਹ ਮੈਂ ਲੈ ਲੂੰਗਾ, ਤੁਹਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ, ਸਾਤੋਂ ਲੈ ਲਵਾਂਗੇ ਉੱਥੇ ਜਾ ਲਿਖੀ ਲਓ
0: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ, ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ, ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ
1: ਜੀ। ਬਿਲਕੁਲ ਬਿਲਕੁਲ ਜੀ, ਇਹ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ, ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ, ਇਸੇ ਤਰ੍ਹਾਂ ਬਣੇ ਆ, ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ।
0: ਬਿਲਕੁਲ ਜੀ, ਆਓ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ, ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ, ਹੁਣ ਅੰਦਰ ਤੇ ਅਸੀਂ ਝਾਤੀ ਨਹੀਂ ਮਾਰ ਸਕਦੇ, ਬੇਸ਼ੱਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ ਆ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਹਾਂ, ਐਂਡੋਸਕੋਪੀ ਕਰਦੇ ਹਾਂ, ਪ੍ਰੋਕਟੋਸਕੋਪੀ ਕਰਦੇ ਹਾਂ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
1: ਡਾਕਟਰ ਸਾਹਿਬ ਮੈਨੂੰ ਮਿੰਟ ਕੁ ਮੈਨੂੰ ਦਿਓ, ਮੈਂ ਤੁਹਾਡੀ ਟਾਈਮ ਤੋਂ ਮਿੰਟ ਕੁ ਜਿਹੜਾ ਚੋਰੀ ਕਰਨਾ ਉਹ ਇੱਦਾਂ ਆ ਭਾਈ, ਚੋਰੀ ਵੀ ਨਹੀਂ ਫਤ ਖੋ ਹੀ ਲੈਣਾ, ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ, ਅੱਜ ਤੀਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ, ਉਹਨੂੰ ਕਹਿੰਦੇ ਆ ਡਮ ਯੂ ਡਾਊਨ। ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਵਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ, ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾ ਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ CT ਸਕੈਨ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ। ਔਰ ਜਿਹੜੇ ਕੋਲ ਤੁਹਾਡੇ ਕੋਲ ਜਿਹੜੀ ਵਿਦਿਆ ਹੈਗੀ ਆ, ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ, ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
1: ਟਰੈਕ ਬਦਲਿਆ, ਬਸ ਬਿਲਕੁਲ
2: ਟਰੈਕ ਬਦਲ ਗਈ ਆ।
1: ਹਾਂਜੀ
2: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
1: ਹਾਂਜੀ ਹਾਂਜੀ
2: ਫਿਜ਼ੀਕਲ ਸਬੂਤ ਭਾਲਦੇ ਆ, ਤੇ ਫਿਜ਼ੀਕਲ ਸਬੂਤ ਜਿਹੜਾ ਆ, ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾ�ੂੰ ਕਫ ਦੀਆਂ ਬਿਮਾਰੀਆਂ ਨੇ, ਔਰ ਕਫ ਦੀਆਂ ਬਿਮਾਰੀਆਂ ਚ ਕੀ ਹੋ ਸਕਦਾ, ਮੈਂ ਡਿਟੇਲ ਦੱਸ ਸਕਦਾ ਹਾਂ।
1: ਬਿਲਕੁਲ
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ, ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਦਾ ਦਿਨ ਉੱਚਾ।
1: ਬਿਲਕੁਲ ਬਿਲਕੁਲ
2: ਐਵੇਂ ਗੱਲਾਂ ਹੀ ਕਰੀ ਜਾ ਰਹੇ ਦਾ ਸਬੂਤ ਕੀ ਆ?
1: ਹਾਂਜੀ ਹਾਂਜੀ
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
1: ਬਿਲਕੁਲ
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ, ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ, ਉੱਤਰ ਦੀ ਪੜਤਾਲ ਕਰਨ ਵਾਸਤੇ, ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਸਾਰੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉਸ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
1: ਬਿਲਕੁਲ
2: ਉਸ ਹਾਲਾਤ ਨੂੰ ਤੁਸੀਂ ਛੱਡ ਹੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ
1: ਬਿਲਕੁਲ ਬਿਲਕੁਲ
2: ਜੋ ਦਿਸਿਆ ਉਹੀ ਮੰਨਾਂਗੇ
1: ਬਿਲਕੁਲ
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ ਤੇ ਮੈਨੂੰ ਕੀ ਹੋ ਰਿਹਾ ਕਿਸ ਤਰ੍ਹਾਂ ਹੋ ਰਿਹਾ ਡਾਕਟਰ
1: ਬਿਲਕੁਲ ਬਿਲਕੁਲ ਡਾਕਟਰ ਤਾਂ ਨਾ ਹੀ ਦਿੰਦੇ ਹੋ ਬਿਮਾਰੀ ਤਾਂ ਆਪ ਜਾਂਦੇ ਮੇਰਾ ਕੰਨ ਵੀ ਦੁਖਦਾ ਮੇਰਾ ਆਪ ਹੀ ਦੁਖਦਾ
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ
1: ਬਿਲਕੁਲ
2: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ ਫੇਰ ਉਸਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ ਐਕਸਰੇ ਕੀਤਾ ਸੀ ਨਾ ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ ਜਾਂ ਮੈਂ ਕਿਹਾ ਸੀ ਬ੍ਰੋਂਕਾਈਟਿਸ ਹੈਗੀ ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ ਮੈਂ ਆਈਸੀਜੀ ਕੀਤਾ ਹੈਗਾ ਇਹ ਕੁਛ ਆਇਆ ਹੈਗਾ ਮੇਰੇ ਭਾਵ ਆ ਤੇ ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾ ਜ਼ਿਆਦਾ ਹੋ ਗਿਆ ਮੈਂ ਨੈਗਲੈਕਟ ਨਹੀਂ ਕਰਦਾ ਇਸ ਕਰਕੇ ਕਿ ਠੀਕ ਹੈ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ ਜੋ ਵੀ ਕੁਝ ਹੈਗਾ ਆ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ
1: ਬਿਲਕੁਲ
2: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
1: ਜੀ
2: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ ਤੇ ਜੇ ਤੁਸੀਂ ਜਾਣਦੇ ਹੋ ਤੇ ਹੱਲ ਹੋ ਜਾਂਦੀਆਂ ਨੇ
1: ਜੀ
2: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿਚ ਸਾਹਮਣੇ ਦਿਖਾਈ ਦਿੰਦੀਆਂ ਨੇ ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਪੁਰਾਣੇ ਪੁਰਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿਚੋਂ ਕੋੜਕੂ ਚੁਗ ਲੈਂਦੇ ਹਾਂ ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ ਲੇਕਿਨ ਅਸੀਂ ਕੋੜਕੂ ਚੁਗਣ ਦੇ ਵਿਚ ਮਾਹਰ ਹੋ ਗਏ ਹਾਂ ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਆਈਡੈਂਟੀਫਿਕੇਸ਼ਨ ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ ਵੈਰੀਫਿਕੇਸ਼ਨ ਦੇ ਵਿਚ ਸਾਨੂੰ ਪਤਾ ਲੱਗ ਗਿਆ ਭਈ ਨਹੀਂ ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ
1: ਬਿਲਕੁਲ
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ ਬੇਸਿਕ ਤੇ ਈਜ਼ੀ ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ ਜਾਣ ਸਕਦੇ ਸਾਂ ਇਸ ਸਰੀਰ ਦੇ ਵਿਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ
1: ਬਿਲਕੁਲ ਬਿਲਕੁਲ
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ
1: ਬਿਲਕੁਲ
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ ਬੇਸਿਕ ਤੇ ਈਜ਼ੀ ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ ਜਾਣ ਸਕਦੇ ਸਾਂ ਇਸ ਸਰੀਰ ਦੇ ਵਿਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ
1: ਬਿਲਕੁਲ ਬਿਲਕੁਲ
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ

0: ਇਸ ਤੇ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ ਅਸੀਂ ਜਦੋਂ ਪਹਿਲਾਂ ਜਾਣਦੇ ਆ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ।
1: ਬਿਲਕੁਲ ਬਿਲਕੁਲ,
0: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ। ਇਸ ਮੈਡੀਕਲ ਸਾਇੰਸ ਦੇ ਵਿੱਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ। ਹਾਂਜੀ, ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ ਕਿ ਸਿਰ ਦੇ ਵਿੱਚ ਜਦੋਂ ਵੀ ਕਿਸਾ ਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਬਈ ਜੇ ਆਹ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ।
1: ਬਿਲਕੁਲ,
0: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜ ਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ ਗਰਦਨ, ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜ ਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ। ਕੁਛ ਗੱਲਾਂ ਇਸ ਨੈਕ ਦੇ ਵਿੱਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ, ਕਿਹੜੀ ਲਾਈਨ ਦੇ ਵਿੱਚ ਕਿਹੜੀ ਟਰੈਕ ਦੇ ਵਿੱਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆਇਆ ਤੇ ਇਹਦਾ ਪ੍ਰੀਕਾਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ ਕਿਸੇ ਦਾ ਊਟ ਦੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਕਿਹਾ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ ਖਰਬੂਜਾ ਟੁੱਟ ਗਿਆ ਉਹਨੂੰ ਸਾਹ ਔਖਾ ਹੋਣਾ ਸੌਖਾ ਹੋਣਾ ਸ਼ੁਰੂ ਹੋ ਗਿਆ, ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿੱਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ ਤੇ ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦਿੰਦਾ। ਹਾਂਜੀ ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ ਉਹਨੇ ਤੇ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
1: ਬਿਲਕੁਲ,
0: ਗਰਦਨ ਬਣ ਗਈ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਦੇ ਨੁਕਸਿਆ। ਹਾਂਜੀ
1: ਜੀ,
0: ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ, ਰੀੜ ਦੀ ਹੱਡੀ ਦੇ ਵਿੱਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼ ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ, ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
1: ਨੇ।
0: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ, ਔਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ, ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਗਸ, ਅਗਲੇ ਪਾਸੇ ਅਸੀਂ ਉਹਦੇ

0: ਹਿੱਸੇ ਹੋ ਜਾਂਦੇ ਨੇ, ਬ੍ਰੌਂਕਸ ਉਹਨਾਂ ਨੂੰ ਕਹਿੰਦੇ ਆ, ਔਰ ਟ੍ਰੇਕਿਆ ਤੇ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਜੀ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ, ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਆ ਸਾਹ ਨਾਲੀ ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ ਸੱਜੇ ਤੇ ਖੱਬੇ ਪਾਸੇ, ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਅਸੀਂ ਉਹਨਾਂ ਨੂੰ ਕਹਿੰਦੇ ਆ, ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿਚੋਂ ਖੁਰਾਕ, ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ, ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ, ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ, ਕਿਸੇ ਗਲੇ ਚੀਕੀ ਵੱਜੇ ਤੋ ਇਕਦਮ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ, ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਤੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ, ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹ ਇਹਦੀ ਪੋਜੀਸ਼ਨ ਵੀ ਹੋਗੀ, ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਆ, ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਆ, ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਆ, ਠੀਕ ਆ। ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ, ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿਚ ਹੋਈ, ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ, ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ, ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ ਖੱਬੇ ਵੀ ਹੈਗਾ ਆ, ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਆ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ, ਗਲੈਂਡ ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ ਜਿਹਨੂੰ ਗਿੱਲਣਾ ਦੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ, ਜਿਹਦੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਆ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਆ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਆ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ, ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ, ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਚੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ, ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟ੍ਰੈਕ ਦੂਸਰੇ ਟ੍ਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ ਕਿਉਂਕਿ ਫੇਫੜੇ ਨੇੜੇ ਆ ਗਿਆ, ਅਸੀਂ ਸਵਾਰੀ ਉੱਤਰ ਜਾਣਾ ਹੁੰਦਾ ਭਾਈ ਸਾਹ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਹਾਂ ਔਰ ਸਾਹ ਵਾਲੀ ਨਾਲ ਹੀ ਅੱਗੇ ਕਰ ਦਿੰਦੇ ਹਾਂ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿੱਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿੱਚ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਤ ਚੋਟ ਲੱਗ ਗਈ ਤੇ ਰੀੜ੍ਹ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਰਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ। ਉਹਦੀ ਮੈਂ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਵਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਂਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ। ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ, ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ ਹੈ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈਗੀ ਤੇ ਜਾਂ ਉਹ ਲਿਊਮਨ ਜਿਹੜਾ ਆ ਘਟ ਗਿਆ ਆ, ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਤੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ ਜਿੰਨਾ ਸਾਹਿਬ, ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਕਿਵੇਂ ਫੈਟ ਪੰਘਰ ਜਾਂਦਾ ਹੈ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਚੋਂ ਕਢਾ ਲੈਂਦੇ ਨੇ। ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ, ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿੱਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿੱਚ ਵੀ, ਆਰਟਰੀਆਂ ਦੇ ਵਿੱਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿੱਚ ਜਦੋਂ ਹੁੰਦਾ ਹੈ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿੱਚ ਰਹਿੰਦਾ ਹੈ, ਜਦੋਂ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿੱਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਆ ਅਸੀਂ। ਸਿਸਟੋਲ ਤੇ ਉਹ ਆ ਜਦੋਂ ਕੰਟਰੈਕਟ ਕਰਦਾ ਹੈ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਇਹ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ, ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਆ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਸੋ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਓਹਦੇ ਵਿਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ ਹੈ। ਈਵਨ ਕਿਡਨੀ ਵਿਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਹੈ, ਹੁਣ ਫਰਕ ਕੀ ਪੈ ਸਕਦਾ ਹੈ, ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਕ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਹੈਗਾ ਵੀ ਜਦੋਂ ਨੈਕ ਦੇ ਵਿਚ ਕੋਈ ਵੀ ਨੁਕਸ ਪੈ ਗਿਆ, ਅਸੀਂ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਵੀ ਨੈਕ ਦੇ ਵਿਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ, ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
1: ਜੀ,
0: ਜਾਂ ਉੱਪਰ ਨੂੰ ਉਭਰ ਵੀ ਸਕਦਾ ਹੈਗਾ ਆ, ਅੱਗੇ ਉਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ, ਠੀਕ ਹੈ। ਦੂਸਰੀ ਗੱਲ, ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ, ਬਹੁਤ ਜ਼ਿਆਦਾ ਸੱਟ ਧੌਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ, ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਹੈ ਉੱਪਰ ਨੀ ਹੋਣੀ, ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ, ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ, ਜਿਸ ਤਰ੍ਹਾਂ ਇਸਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ, ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਆ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਆ ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ ਔਰ ਉਹਨਾਂ ਦੇ ਕ੍ਰਾਸ ਕਰਦੀਆਂ, ਜਿੱਥੇ ਉਹ ਕ੍ਰਾਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਟਿਡ ਗਲੈਂਡ ਅਸੀਂ ਕਹਿੰਦੇ, ਟੌਂਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ ਟੌਂਸਲ ਹੁੰਦੇ ਨੇ, ਠੀਕ ਹੈ। ਸੋ ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਂਸਲ ਦੇ ਕਰਕੇ ਵੀ ਆਊਗੀ ਤੇ ਟੌਂਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ, ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
1: ਜੀ,
0: ਕਨੇਡੂ ਦੇ ਸੰਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ, ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਵੀ ਮੋਟੇ ਤੌਰ ਤੇ ਜੇ ਨੈਕ ਦੇ ਵਿਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ ਹੈ, ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫੇਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ, ਤੁਸੀਂ ਧੌਣ ਆਪਣੀ ਤਾਂ ਨੂੰ ਕਰਕੇ ਫਿਰ ਠੋਡੀ ਠੋਡੀ ਤਾਂ ਨੂੰ ਕਰਕੇ ਵੇਖੋ ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ, ਔਰ ਸਟਰਨਮ ਜਿਹੜੀ ਸਾਡੀ ਆ ਹੱਡੀ ਹੈ ਔਰ ਉੱਪਰਲੇ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹਦਾ ਗਲੈਂਡ ਹੈਗਾ ਆ ਟਿਊਮਰ ਹੈਗਾ ਹੱਡੀ ਦਾ ਉਹਦੇ ਨਾਲ ਜਾ ਕੇ ਇਹ ਜੁੜਦਾ ਤੇ ਇਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ, ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਓਨਾ ਗਰਦਨ ਲੰਬੀ ਹੁੰਦੀ ਹੈ ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਹੈ ਬਹੁਤ ਲੰਬਾ ਓਹਦੀ ਧੌਣ ਬਹੁਤ ਲੰਬੀ ਹੈਗੀ ਹੈ ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਟਰਾਇਡ ਮਸਲ ਕਹਿਣ ਦੀ ਥਾਂ ਤੇ ਮਸਟਰਾਇਡ ਪ੍ਰੋਸੈਸ ਹੈ ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹੀ ਗੱਡੀ ਜੇ ਦਿਸਦੀ ਹੈ ਸਾਨੂੰ ਹੇਠਲਾ ਪਾਸੇ ਔਰ ਇਹਨੂੰ ਮਸਟਰਾਇਡ ਪ੍ਰੋਸੈਸ ਕਹਿੰਦੇ ਅਸੀਂ ਇਹਦੇ ਨਾਲ ਵਜਿਆ ਹੁੰਦਾ ਹੈ ਔਰ ਇਹਨੂੰ ਅਸੀਂ ਬਿਊਟੀ ਮਸਲ ਕਹਿੰਦੇ ਹਾਂ ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਦਾ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ ਨੈਕ ਦੇ ਨਾਲ ਵੀ ਹੈਗਾ ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਆ ਸਾਡੀ ਧੌਣ ਨੂੰ ਦੋਵੇਂ ਪਾਸਿਓਂ ਹੱਥ ਲਾਉਣ ਦੇ ਨਾਲ ਟੈਂਡਰਨੈਸ ਹੋਏਗੀ ਗਲੇ ਨੂੰ ਹੱਥ ਨਹੀਂ ਲੱਗਦਾ ਤਕਲੀਫ ਹੋਣੀ ਸ਼ੁਰੂ ਹੋ ਜਾਏਗੀ ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ ਜਿਹੜੀਆਂ ਜਬਲਰ ਵੇਨ ਜਿਨ੍ਹਾਂ ਨੂੰ ਅਸੀਂ ਕਿਹਾ ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ ਕੈਰੋਟਿਡ ਆਰਟਰੀਜ਼ ਨੇ ਇਹ ਤੋਂ ਨਾ ਕਰੀਆਂ ਹਨ ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ ਕੁਝ ਐਸਾ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾਓ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੇਮਾ ਦਾ ਮਤਲਬ ਬਲੱਡ ਕੋ ਲਿਆ ਹੋ ਗਿਆ ਟੋਮਾ ਦਾ ਮਤਲਬ ਟਿਊਮਰ ਜਦੋਂ ਖੂਨ ਅੰਦਰ ਵਗ ਗਿਆ ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ ਤੇ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊਚ ਇੱਕ ਗੰਢ ਬਚ ਜਾਏਗੀ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਠੀਕ ਹੈ ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਵੀ ਅੰਦਰ ਵਾਲੇ ਪਾਸੇ ਇਹਨੂੰ ਅਸੀਂ ਚੰਗੀ ਨਿਸ਼ਾਨੀ ਕਹਿ ਸਕਦੇ ਗੁੱਡ ਨਿਸ਼ਾਨੀ ਕਹਿ ਸੱਟ ਤਾਂ ਲੱਗਣੀ ਲੱਗ ਗਈ ਜੋ ਹੋਣਾ ਉਹ ਤਾਂ ਹੋ ਗਿਆ ਕੁਛ ਨੇ ਕਹਿੰਦੇ ਨਾ ਬੰਦਾ ਤੇ ਵਿਚਾਰਾ ਮਰ ਗਿਆ ਗੋਲੀ ਵੱਜ ਗਈ ਕਿਸੇ ਨੂੰ ਤੇ ਬੀਬੀ ਗੱਲ ਕਰਨੀ ਆ ਭੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ ਹਾਏ ਹਾਏ ਇੰਨਾ ਚੰਗਾ ਹੋ ਗਿਆ ਅੱਖ ਤੇ ਨੀ ਵੱਜੀ ਗੋਲੀ
1: ਅੱਖ ਤੇ ਨੀ ਵੱਜੀ ਹਾਂਜੀ ਹਾਂਜੀ ਅੱਖ ਨੂੰ ਵੱਜ ਗਿਆ
0: ਅੱਖ ਨੂੰ ਵੱਜੀ ਹੈ ਇਹ ਜਿਹੜਾ ਹੇਮਾਟੋਮਾ ਆ ਇਹ ਇਸ ਗੱਲ ਦਾ ਹੈ ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ ਹੈ ਪਰ ਇਹ ਚੰਗਾ ਆ ਪਰ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ ਇਹ ਬਾਹਰਲੇ ਪਾਸੇ ਹੀ ਹੈਗਾ ਆ ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ ਬਾਹਰ ਪ੍ਰੈਸ਼ਰ ਪੈ ਗਿਆ ਹੈਗਾ ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤੇ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕੱਸ ਦਿਓ ਜਿਵੇਂ ਮੰਨ ਲਾ ਜਾ ਤੂੰ ਵੀ ਦੀਆਂ ਤਾਰਾਂ ਹੀ ਆ ਤੂੰ ਵੀ ਦੀਆਂ ਤਾਰਾਂ ਕੱਸੀਆਂ ਨੇ ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ
1: ਘੋੜੀ ਦਿੰਦੇ
0: ਨਾ
1: ਘੋੜੀ ਕਹਿੰਦੇ
0: ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਹੈ ਨਾ ਇਹ ਸਾਡੇ ਆਹ ਜਿਹੜੇ ਮਸਲ ਨੇ ਨੈਕ ਦੇ ਇਹਨਾਂ ਨੂੰ ਇਕਦਮ ਕੱਸ ਦੇਵੇਗਾ ਤਨਾਹ ਕਰ ਦੇਵੇਗਾ ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ ਠੀਕ ਹੈ ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ ਹੇਮਾਟੋਮਾ ਹੋ ਗਿਆ ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਵੀ ਰੀਝ ਜਿਹੜੀ ਹੱਡੀ ਹੈ ਸਾਡੀ ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀ ਗੀ ਅਲੱਗ ਅਲੱਗ ਸੰਗਲੀਆਂ ਨੇ ਮਣਕੇ ਨੇ ਅਲੱਗ ਅਲੱਗ ਕੁੰਡੇ ਨੇ ਜਿਵੇਂ ਸਿੰਗਲ ਦੇ ਹੁੰਦੇ ਨੇ ਝਿਲੀਆਂ ਹੋਈਆਂ ਨੇ ਆਪਸ ਜੁੜੀਆਂ ਹੋਈਆਂ ਨੇ ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ ਸੱਟ ਚੋਟ ਲੱਗ ਜਾਵੇ ਆਮ ਤੌਰ ਤੇ ਸੈਕਿੰਡ ਜਦੋਂ ਆਪ ਫਾਂਸੀ ਦਿੰਦੇ ਨਾ ਕਿਸੇ ਨੂੰ ਫਾਂਸੀ ਦਿੰਦੇ ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ੍ਹ ਦੀ ਹੱਡੀ ਹੈ ਹੇਠਾਂ ਵਾਲੇ ਪਾਸੇ ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਹੈ ਉਹ ਸਾਰਾ ਡੈਮੇਜ ਹੋ ਜਾਂਦਾ ਆ ਔਰ ਸਡਨ ਵਿਦ ਇਨ 2 to 3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ ਇਹ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਵੀ ਜੇ ਰੀੜ੍ਹ ਦੀ ਹੱਡੀ ਦੇ ਵਿੱਚ ਵੀ ਕੋਈ ਸੱਟ ਲੱਗਦੀ ਹੈ ਪਿਛਲੇ ਪਾਸੇ ਧੌਣ ਦੇ ਵਿੱਚ ਕੋਈ ਚੀਜ਼ ਸਾਡੇ ਐਸੇ ਵੱਜਦੀ ਹੈ ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ ਚਮੜੀ ਉੱਪਰ ਵਾਲੇ ਪਾਸੇ ਆ ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਐਪੀਡਰਮਸ ਆ ਇੱਕ ਡਰਮਸ ਹੈ ਇੱਕ ਹਾਈਪੋਡਰਮਸ ਆ तीन लेयर ने साडी चमड़ी स्किन दे हांजी फैट वाला लेयर जे कोई बहुती चीज दे था आ गई जे ता पतले थां ते आ गई जाने बहुत ज्यादा खस पाई ते बाहर दे पासे दी काला निशान बन जाएगा पर जे ओ थोड़ा होया ते उने ए काला निशान नहीं बनना लेकिन अलग अलग थावां ते जिवें मांसपेशियां हन साडे किसे मसल दियां तंदा हन साडियां मसल दियां ओदे मुताबिक अलग अलग थावा तो फैट जिहड़ा है बिटवीन तंदा तंदा दे विचकार फैट जिहड़ा कुदरत ने रखिया होया आ उहनां नूं जोड़न रखण वास्ते ओदे विचों ओ फैट फट गया ते ओ जिहड़ा खून अंदर पिया होया आ ओदा प्रेशर उस फैट वाली थां तों जदों बाहर निकलेगा उहनूं असीं कहिंदे आ लेसरेशंस चरीकां पै गईआं पंजाबी च कह लो सो अगर इस तरह दी कंडीशन हैगी आ ते फिर असीं कहांगे ਕਿ ਨੈਕ ਦੇ ਵਿਚ ਝਰੀਟਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ ਹਾਂਜੀ ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਆ ਅੱਗੇ ਤੁਰਨ ਤੋਂ ਪਹਿਲਾਂ ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ ਜੁਲ ਗਿਆ ਹੈਗਾ ਆ ਉਹ ਸਾਨੂੰ ਦਿਖਾਈ ਦਿੰਦਾ ਹੈ ਬਹੁਤ ਜ਼ਿਆਦਾ ਸੱਟ ਲੱਗ ਗਈ ਹੈ ਪ੍ਰੈਸ਼ਰ ਬਹੁਤ ਵੱਧ ਗਿਆ ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ ਬਾਹਰੋਂ ਚਮੜੀ ਨਹੀਂ ਵੱਢੀ ਗਈ ਨਹੀਂ ਤੇ ਕੱਚੀ ਗਈ ਬਾਹਰ ਨਹੀਂ ਵਗਿਆ ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ ਟਿਊਮਰ ਹਮੇਸ਼ਾ ਅਸੀਂ ਸਖਤ ਨੂੰ ਕਹਿੰਦੇ ਹਾਂ ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ ਕੋਲਾ ਹੋਵੇ ਭਾਵੇਂ ਇਹਦੇ ਚ ਲਿਕੋਡ ਹੈਗਾ ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖਤ ਹੋ ਜਾਵੇ ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ ਔਰ ਉਹ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਹਾਂ ਉਹ ਵੀ ਤੇ ਟਾਈਟ ਹੋ ਜਾਂਦਾ ਨਾ ਉਹ ਵੀ ਟਾਈਟ ਹੋ ਜਾਂਦਾ ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖਤ ਹੈ ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿਚ ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ ਸਿਸਟ ਵਰਗਾ ਨਹੀਂ ਲੱਗਦਾ ਜੇ ਥੋੜਾ ਖੂਨ ਹੁੰਦਾ ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿਚ ਉਹ ਪਿਲਪਲਾ ਲੱਗੇਗਾ ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਐਡੀਮਾ ਉਹਨੂੰ ਕਹਾਂਗੇ ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ ਜਿਵੇਂ ਫੁੱਟਬਾਲ ਦੇ ਬਾਲ ਦੇ ਵਿਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖਤ ਹੋ ਗਿਆ ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ ਲੇਸੀਰੇਸ਼ਨ ਜੀ ਝਰੀਟਾਂ ਪੈ ਜਾਣੀਆਂ ਔਰ ਝਰੀਟਾਂ ਪੈ ਜਾਣੇ ਦੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿਚ ਕੁਦਰਤ ਨੇ ਫੈਟ ਭਰਿਆ ਹੁੰਦਾ ਮੈਂ ਇੱਕ ਹੋਰ ਦੀ ਐਗਜ਼ਾਮਪਲ ਦੇ ਦਿਆਂ ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਆ ਦਾ ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ ਤੇ ਉਹਦੇ ਨਾਲ ਆ ਕੇ ਇੰਗੁਆਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਐਬਡੋਮਿਨਸ ਮਸਲ ਇਹਦਾ ਨਾਂ ਆ ਇਹ ਇੱਥੇ ਆ ਕੇ ਵੱਜਦਾ ਹੈਗਾ ਔਰ ਰੈਕਟਸ ਐਬਡੋਮਿਨਸ ਮਸਲ ਹੈ ਕਿ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਤੇ ਮੰਜਾ ਖੜਾ ਕਰਕੇ ਤੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ ਓਵਰ ਟਾਈਮ ਉਹ ਫੈਟ ਸਖਤ ਹੋ ਜਾਂਦਾ ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਵੇ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿਚ ਵੀ ਉਂਗਲ ਨਹੀਂ ਖੁੱਭਦੀ ਉਹ ਵੀ ਸਖਤ ਹੋ ਜਾਂਦਾ ਹੈ ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿਚ ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦਾ ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ ਕਿਸੇ ਨੂੰ ਸੁਪਰਾ ਅੰਬਲਾਈਕਲ ਕੁੰਨੀ ਦੇ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ ਕਿਸੇ ਨੂੰ ਹੇਠਾਂ ਵਾਲੇ ਪਾਸੇ ਅਲੱਗ ਅਲੱਗ ਥਾਵਾਂ ਦਾ ਹਰਨੀਆਂ ਹੈਗਾ ਆ ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਭਾਈ ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਦ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ, ਖਰੂਡ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ ਹੈ ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ। ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ, ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਤੰਦਾਂ ਅਲੱਗ ਹੋ ਗਈਆਂ, ਤੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ, ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਦਾ ਸਕਿਨ ਹੈ ਨਾ ਸਖ਼ਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿਲਿਆ ਜਾਣਾ, ਖਰੂਡ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ, ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ, ਅੰਗ ਤੇ ਉਹੀ ਹੋਣੇ ਨੇ, ਹੁਣ ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ, ਟ੍ਰੇਕਿਆ ਨੂੰ ਕੁਦਰਤ ਨੇ ਐਨ ਤੁਸੀਂ ਮਿਸਤਰੀਆਂ ਨੂੰ ਵੇਖਿਆ ਹੋਣਾ ਇੱਕ ਧਾਗਾ ਜਾ ਬਣ ਕੇ ਤੇ ਦੇਖ ਸਕਦੇ ਵੀ ਸਪੀਡ ਲੈਵਲ ਤੇ ਹੈਗੀ, ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵੇਖਣ ਵਾਸਤੇ, ਤੇ ਪਹਿਲਾਂ ਧਾਗਾ ਸੱਟ ਕੇ ਤੇ ਸਿੱਧੇ ਥੱਲੇ ਪਾਸੇ ਹੈਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ, ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ,
1: ਇਹ ਸੰਦ ਸਹੀ ਆ ਕਿ ਨਹੀਂ? ਹਾਂਜੀ
0: ਹਾਂਜੀ,
1: ਸੰਦ ਸਹੀ ਜਾ ਰਹੀ ਕਿ ਨਹੀਂ? ਤੇਜ਼ ਕਿੰਨੀ ਹੋਈ ਜਾਂਦੀ ਕੰਮ,
0: ਡੋਰੀ ਬੰਨੀ ਹੁੰਦੀ ਸੀ ਉਹਨੂੰ?
1: ਹਾਂਜੀ ਹਾਂਜੀ, ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ, ਕੀ ਆ ਮੇਸਨ
0: ਜਾ ਟ੍ਰੇਕਿਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿੱਚ ਸਟਰਕਚਰ ਹੈ, ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ, ਰਿੰਗਸ ਦਾ ਬਣਿਆ ਹੋਇਆ ਹੈ, ਉਹਨਾਂ ਦੇ ਵਿੱਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ, ਔਰ ਇਹ ਕਾਰਟੀਲੇਜ ਦਾ, ਇਟਸ ਨਾਟ ਆਫ ਬੋਨ, ਟ੍ਰੇਕਿਆ ਕਾਰਟੀਲੇਜ ਦਾ ਆ, ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ, ਅਜੇ ਇਹ ਬੋਨ ਬਣੀ ਨਹੀਂ, ਇਹਦਾ ਸਟਰਕਚਰ ਇਹੀ ਹੈ। ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ, ਜਿਵੇਂ ਜ਼ੀ ਪੁਆਇੰਟ ਸਟਰਨਮ ਦੀ ਮੈਂ ਗੱਲ ਕੀਤੀ ਸੀ, ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ, ਇਹ ਦੇਖ ਰਹੇ ਕਿ ਚੁੰਝ ਜੀ ਹੈਗੀ ਹੈ, ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ, ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ, ਪਰ ਪਹਿਲੇ ਉਮਰ ਦੇ ਵਿੱਚ ਇਹ ਸੋਫਟ ਹੁੰਦੀ ਹੈ, ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ, ਆ ਜਿਵੇਂ ਸਾਡੀ ਨੱਕ ਦੀ ਹੱਡੀ ਕਰੁੰਬਲੀ ਹੈ, ਇਹ ਕਾਰਟੀਲੇਜ ਹੈਗੀ ਹੈ। ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰੇਕਿਆ ਸਾਡੀ ਕਾਰਟੀਲੇਜੀਨਸ ਸਟਰਕਚਰ ਹੈਗਾ, ਕਾਰਟੀਲੇਜ ਦਾ ਬਣਿਆ ਹੋਇਆ ਹੈਗਾ, ਤੇ ਇੱਥੇ ਏਰੀਆ ਹੈਗਾ ਆ, ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ? ਟ੍ਰੇਕਿਆ ਡੈਵੀਏਟ ਹੋ ਸਕਦਾ, ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ, ਸਾਈਡ ਦੇ ਸੱਜੇ ਖੱਬੇ ਹੋ ਗਿਆ, ਅੱਗੇ ਪਿੱਛੇ ਹੋ ਗਿਆ, ਸੱਟ ਲੱਗੀ ਸੀ, ਘਸੁੰਡ ਮਾਰਿਆ ਕਿਸੇ ਨੇ, ਕੋਈ ਸੱਟ ਲੱਗ ਗਈ ਆ, ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ। ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ, ਸਾਡੀ ਲੈਰਿੰਗਸ ਜਾ ਰਹੀ ਹੈ, ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿੱਚ ਹੈਗਾ ਆ, ਯਾਰ ਸਾਡੀਆਂ ਇਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ, ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ, ਉਹ ਡੈਵੀਏਟ ਹੋ ਜਾਣਗੀਆਂ, ਉਹਨਾਂ ਦਾ ਫਰਕ ਪੈ ਜਾਏਗਾ। ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿੱਚ ਆਉਂਦਾ ਹੈ, ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ, ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ, ਫੇਫੜਿਆਂ ਦੇ ਵਿੱਚ ਬਹੁਤਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ, ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ, ਇੰਫਾਈਸੇਮਾ, ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿੱਚ ਹਵਾ ਤੇ ਹੈਗੀ ਆ, ਪਰ ਉਹ ਬਲੌਕ ਹੋ ਗਿਆ ਆ, ਹੁਣ ਉਹ ਬਲੌਕ ਹੋ ਗਿਆ, ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਹਰੇਕ ਸੈੱਲ ਵਿੱਚ ਆਕਸੀਜਨ ਆਉਂਦੀ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਪਰ ਜੇ ਕਿਸੇ ਲੋਕਲਾਈਜ਼ ਏਰੀਏ ਦੇ ਵਿੱਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ, ਸੋਜ ਪੈ ਗਈ ਹੈ, ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲਓ ਸੋਜ ਪੈ ਗਈ ਹੈ, ਔਰ ਉਹਦੇ ਵਿੱਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ, ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ, ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ, ਫੈਲਣਾ ਹੈ, ਫਲਾਉ ਹੋਣਾ ਹੈ, ਔਰ ਟੈਂਡਰ ਟੈਂਸ ਹੁੰਦੇ ਜਾਣਾ ਆ, ਇਹ ਬੜੀ ਔਖੀ ਕੰਡੀਸ਼ਨ ਹੁੰਦੀ, ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ, ਹਵਾ ਭਰ ਕੇ ਟਾਈਟ ਹੋ ਗਈ ਹੈ, ਆਵਾਜਾਈ ਉਥੋਂ ਦੀ ਬੰਦ ਹੋ ਗਈ ਹੈ, ਸਫਾਈ ਹੋਣੀ ਹੀ ਬੰਦ ਹੋ ਗਈ ਹੈ, ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ, ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ, ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ, ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉਥੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ, ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ, ਫ੍ਰੈਕਚਰ ਹੋ ਗਿਆ, ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ, ਔਰ ਇਸ ਕਰਕੇ ਇਹ ਐਸਾ ਹੋ ਰਿਹਾ ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ ਉਹਦੀ ਆਕਸੀਜਨ ਨਹੀਂ ਜਾ ਰਹੀ ਪਰ ਉਹਦੇ ਵਿਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ ਜੇਲ ਚ ਬੰਦ ਹੋ ਗਿਆ ਭਾਵ ਹੁਣ ਜੇਲ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਇੱਥੇ ਭੇਜ ਦਿੱਤੇ ਹਾਂਜੀ ਆਮ ਬੰਦੇ ਨੂੰ ਵੀ ਜੇਲ ਚ ਜਾਣ ਦਾ ਇਹ ਨੀ ਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ ਚ ਦੇ ਦੋ ਐ ਨੀ ਦੇ ਸਕਦੇ ਅਸੀਂ ਹਾਂਜੀ ਇਸ ਤਰ੍ਹਾਂ ਦੀ ਗੱਲ ਹੁੰਦੀ ਤੀਸਰਾ ਜਿਹੜਾ ਸਿਮਟਮ ਇਸ ਹਾਲਾਤ ਦੇ ਵਿਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ ਆਵਾਜ਼ ਨਹੀਂ ਨਿਕਲਦੀ ਆਵਾਜ਼ ਭਾਰੀ ਨਿਕਲਦੀ ਹੈ ਆਵਾਜ਼ ਪਤਾ ਨਹੀਂ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ ਘੱਗੀ ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਘੱਗੀ ਆਵਾਜ਼ ਹੋ ਗਈ ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਹੁਣ ਬੰਦਾ ਖੜਾ ਹੈ ਨਾ ਤੇ ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ ਬਿਲਕੁਲ ਸਟੇਜ ਹੈ ਨਾ ਸਟੇਜ ਆ ਉਹਨੂੰ ਕਹਿੰਦੇ ਕੰਟੂਰ ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ ਇੱਕ ਆਪਣਾ ਸਟਰਕਚਰ ਆ ਜੀ ਉਹ ਸਟੈਂਡ ਸਿੱਧੀ ਰਹਿੰਦੀ ਹੈ ਇਹਦੇ ਚ ਬਦਲ ਜਾਏਗਾ ਧੌਣ ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਦੀ ਕਰ ਲੈਂਦੇ ਨੇ ਪਰ ਇੱਕ ਆਮ ਤੌਰ ਤੇ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਟੇਢਾ ਹੀ ਬੰਦਾ ਵੇਖੇ ਧੌਣ ਟੇਢੀ ਕਰਕੇ ਯਾਰ ਕੀ ਹੋਇਆ ਤੈਨੂੰ ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ ਸੋਜ ਹੋ ਗਈ ਹੈ ਸੱਟ ਲੱਗ ਗਈ ਹੈ ਕੁਝ ਵੀ ਐਸਾ ਹੋ ਗਿਆ ਹਾਂਜੀ ਸੋ ਐਸਾ ਕੁਝ ਹੋ ਸਕਦਾ ਹੈਗਾ ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੇ ਨੇ ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ ਕਈਆਂ ਦੇ ਲੋਕਾਂ ਦੇ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਨਾ ਇਹ ਸਮਸਿਆ ਵੀ ਸੁੱਜ ਜਾਂਦੀ ਤੇ ਬਹੁਤ ਭਾਰਾ ਹੋ ਜਾਂਦਾ ਆ ਹਾਲਾਂਕਿ ਪੇਨਲੈਸ ਹੁੰਦਾ ਆ ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ ਸਾਹ ਲੈਣਾ ਔਖਾ ਹੋ ਜਾਊਗਾ ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲਰ ਦਾ ਪੈਂਦਾ ਹੈਗਾ ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ ਗਿੱਲਰ ਹੋ ਜਾਂਦੇ ਹਾਂਜੀ ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ ਨੈਕ ਦਾ ਸਿੱਧਾ ਖੜੇ ਹੋ ਜਾ ਯਾਰ ਧੌਣ ਕਾ ਸਿੱਧੀ ਕਰਕੇ ਯਾਰ ਹੈ ਵਿੰਗਾ ਟੇਢਾ ਜਾ ਜਾਂਦਾ ਉਹ ਜਿਹੜਾ ਟੇਢਾ ਪਾਣਿਆ ਉਹਦੇ ਵਿਚ ਆਮ ਤੌਰ ਤੇ ਇਹ ਆ ਸਕਦਾ ਹੈ ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਹੈ ਟ੍ਰੇਕਿਆ ਤੋਂ ਹੇਠਾਂ ਵਾਲੇ ਪਾਸੇ ਈਸੋਫੇਗਸ ਆ ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ ਮੂੰਹ ਤੋਂ ਹੇਠਾਂ ਫੈਰਿੰਗਸ ਫੈਰਿੰਗਸ ਤੋਂ ਹੇਠਾਂ ਜਿਹੜਾ ਈਸੋਫੇਗਸ ਦਾ ਏਰੀਆ ਸ਼ੁਰੂ ਹੋ ਜਾਂਦਾ ਜਿੱਥੇ ਨੂੰ ਐਪੀਗਲੋਟਸ ਅਸੀਂ ਕਿਹਾ ਸੀ ਵਾਲਵ ਲੱਗਿਆ ਹੋਇਆ ਹੈਗਾ ਆ ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ ਅਗਰ ਇੱਕ ਵਿਚਾਰਾ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ ਸਿਕਿਉਰਿਟੀ ਗਾਰਡ ਤੇ ਹੀ ਹੈ ਨਾ ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਗਾਉਣਾ ਬੁਰਕੀ ਨੰਗਾਉਣੀ ਰੋਟੀ ਪਾਣੀ ਨੰਗਾਉਣਾ ਈਵਨ ਖਾਲੀ ਹੀ ਸਵਾਲੋ ਕਰਨਾ ਇਹ ਮੁਸ਼ਕਲ ਹੋ ਜਾਏਗਾ ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ ਰੰਗ ਪੀਲਾ ਹੋ ਜਾਣਾ ਆ ਅਪੀਲੇ ਤੋਂ ਸੁਆਹ ਰੰਗਾ ਵੀ ਹੋ ਜਾਣਾ ਹੈ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ ਫਸ ਕੇ ਜਾ ਰਹੀ ਹੈ ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਚੀਮਾ ਸਾਹਿਬ ਬੜੀ ਆ ਗਈ ਹੈ ਹੁਣ ਅਸੀਂ ਟ੍ਰੇਕਿਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ
1: ਬਿਲਕੁਲ
0: ਸਹੀ ਕੱਟ ਦਿਓ ਸਿੱਧਾ ਪਾ ਦਿਓ ਹਾਂਜੀ ਤਾਂ ਕਿ ਸਾਹ ਆਉਂਦਾ ਰਹੇ ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ੍ਹ ਦੀ ਹੱਡੀ ਆ ਉਹਨੂੰ ਸੱਟ ਲੱਗ ਗਈ ਹੋਵੇ ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ ਹੈ ਔਰ ਐਂਫਾਈਸੀਮਾ ਹੋ ਸਕਦਾ ਆ ਆਵਾਜ਼ ਬਦਲ ਸਕਦੀ ਹੈਗੀ ਹੈ ਨੈਕ ਸਿੱਧੀ ਨਹੀਂ ਹੋਊਗੀ ਕਿਸੇ ਨਾ ਕਿਸੇ ਪਾਸੇ ਟੇਢੇ ਨੂੰ ਝੁਕੀ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਦੀ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ ਕਿਉਂਕਿ ਇਹ ਸੈਂਟਰ ਦੇ ਵਿਚ ਲੱਗੀ ਹੋਈ ਹੈ ਸਪਾਈਨਲ ਇੰਜਰੀ ਹੋ ਸਕਦੀ ਹੈ ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰਾਂ ਅੰਦਰ ਵਾਲੇ ਪਾਸੇ ਅਗਰ ਕੋਈ ਉਹ ਤਾਂ ਹੱਡੀ ਨੀ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਤੇ ਮਾਰਿਆ ਉਹਦੀ ਹੱਡੀ ਦੇ ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ ਤੇ ਇਹਨਾਂ ਦੇ ਵਿੱਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਚ ਸਵੈਲ ਖੂਨ ਵੀ ਆ ਸਕਦਾ ਆ, ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਹੁਣ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿੱਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿੱਚ ਨੁਕਸ ਕਿੱਥੇ ਪਿਆ ਹੈ? ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾਲੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿੱਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿਹਦੇ ਵਿੱਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ? ਤੇ ਜੇ ਤਾਂ ਸੱਟ ਖੂਨ ਦੀਆਂ ਨਾਲੀਆਂ ਨੂੰ ਲੱਗੀ ਆ ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ ਹੈ, ਉਹ ਸਖਤ ਹੋ ਗਿਆ ਹੈਗਾ, ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ। ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਲ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਆ। ਇਹ ਵੀ ਇਸੀ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ।
1: ਡਾਕਟਰ ਸਾਹਿਬ ਜਿਹੜਾ ਕਹਿੰਦੇ ਨੀਲ ਪੈ ਗਿਆ, ਉਹੀ ਚੀਜ਼ ਹੁੰਦੀ ਨੀਲ ਪੈ ਗਿਆ?
0: ਹਾਂਜੀ, ਨੀਲ ਪੰਜਾਬੀ ਚ ਨੀਲ ਵੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ ਕਹਿੰਦੇ,
1: ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ,
0: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿੱਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ, ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ,
0: ਠੀਕ ਹੈ ਜੀ। ਹੁਣ ਜੇ ਏਅਰਵੇਜ ਨੂੰ ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਇੰਫਾਈਸੀਮਾ ਵਾਲੀ ਗੱਲ ਕਹੀ ਸੀ, ਹੁਣ ਸਾਹ ਵਾਲੀ ਨਾਲੀ ਹੈ ਤਾਂ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ ਨਾ, ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ, ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ, ਰੰਗ ਪੀਲਾ ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ, ਠੀਕ ਆ। ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ, ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ, ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਹੋਣੀ ਹੈ ਵੀ ਧੌਣ ਨੂੰ ਹਿਲਾਉਣ ਚ ਦਿੱਕਤ ਹੋਣੀ ਆ
1: ਜੀ,
0: ਔਰ ਉਹਦੇ ਕਰਕੇ ਸਟਿਫਨੈਸ ਮਸਲ ਦੀ ਅਸੀਂ ਕਹਿੰਦੇ ਆ ਸਟਿਫਨੈਸ, ਅਕੜਾ ਆ ਗਿਆ, ਨਾ ਮੈਂ ਇਧਰ ਮੂਵ ਕਰ ਸਕਦਾ ਨਾ ਮੈਂ ਇਧਰ ਮੂਵ ਕਰ ਸਕਦਾ, ਔਰ ਉਹਦੇ ਵਿੱਚ ਉਹਨੂੰ ਅਸੀਂ ਇਮੋਬਿਲਿਟੀ ਹਿਲਾ ਨੀ ਸਕਦੇ, ਅੱਗੇ ਪਿੱਛੇ ਨਹੀਂ ਚੱਲ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ ਤੇ ਇਹ ਸਾਬਤ ਕਰੇਗੀ ਵੀ ਭਾਈ ਰੀੜ ਦੀ ਹੱਡੀ ਨੂੰ ਸੱਟ ਲੱਗੀ ਆ। ਹਾਂਜੀ, ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ ਤੇ ਨਹੀਂ ਕਰ ਸਕਦੇ, ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿੱਚ, ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ ਦੀ ਹੱਡੀ ਨੂੰ ਨੈਕ ਦੇ ਵਿੱਚ ਸੱਟ ਲੱਗੀ ਹੈਗੀ ਆ। ਹੁਣ ਇਹ ਟ੍ਰਿਕੀਆ ਸੀਗੀ, ਉਹ ਵੀ ਸੈਨੀ ਬੋਨ ਸੀਗੀ, ਕਾਰਟੀ ਲਈ ਦੀ ਬਣੀ ਸੀ, ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ, ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ, ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਇਹ ਤੋਂ ਲੰਘਦੀਆਂ ਲੁਕਦੀਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ। ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ, ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਲੰਘ ਜਾ, ਵੇਨ ਲੰਘ ਗਈ ਆ ਤੂੰ ਨਾਲ ਲੰਘ ਜਾ, ਆਰਟਰੀ ਲੰਘ ਗਈ, ਜਿਹੜੀ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ, ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿੱਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿੱਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿੱਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿੱਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ
1: ਜੀ।
0: ਸੋਫਟ ਟਿਸ਼ੂ ਦੇ ਵਿਚ ਜਦੋਂ ਕੋਈ ਸੱਟ ਲੱਗਦੀ ਹੈ ਓਹਨੇ ਬਲੱਡ ਵੈਸਲ ਨੂੰ ਬਚਾ ਲਿਆ, ਓਹਨੇ ਟੇਕੀਆਂ ਨੂੰ ਬਚਾ ਲਿਆ। ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ, ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈਲ, ਹਰੇਕ ਸੈਲ ਦੇ ਵਿਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ। ਉਹਦੇ ਨਾਲ ਕੀ ਹੋਏਗਾ, ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸੋਫਟ ਟਿਸ਼ੂ ਦੇ ਵਿਚ। ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸੋਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਦੀ ਨੈਕ ਦੇ ਵਿਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ। ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹਨਾਂ ਵਰਦੀ ਪਿਛਲੀਆਂ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿਚ ਕਰਾਂਗੇ ਵੀ ਨੈਕ ਦੇ ਵਿਚ ਹੋਰ ਕੀ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ।
0: ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿਚ ਹੋਏਗਾ। ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿਚ ਕੀ ਕਰਨਾ ਹੈਗਾ, ਹੱਡੀ ਟੁੱਟ ਗਈ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਉਣਗੇ ਉਹਦੇ ਵਿਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕੀ ਕਰਨਾ ਹੈਗਾ। ਇਹ ਸਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ, ਮੈਂ ਅਗਲੇ ਪ੍ਰੋਗਰਾਮ ਦੇ ਵਿਚ ਸੋਰੀ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ homeomedicine homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤੇ ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨਾਲ ਸੁਲਾ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਹੈ
1: ਜੀ।
0: ਤੇ ਇਲਾਜ ਹੁੰਦਾ ਹੈ ਵੀ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ,
1: ਹਾਂਜੀ
0: ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਆ, ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰਿਆ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ। ਤੇ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸਬੰਧ ਕਿਉਰ ਦਾ ਹੈਗਾ ਆ, ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ। ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ। ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਵੇ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ, ਹਾਂਜੀ ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਰੋਤਿਓ ਤੁਹਾਡਾ ਵੀ ਧੰਨਵਾਦ, ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ,
1: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।

ਆਦਾਬ, ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Dime tropeareo. Thank you so much. ਲਈ ਥੋੜੀ ਬਾਜ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਮੈਨੂੰ ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਲਈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ। ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ, ਮਿੱਤਰੋ ਪਿਆਰਿਓ। ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ ਫਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਉਹਨਾਂ ਦਾ ਵੀ ਵੈਲਕਮ ਕਰਦੇ ਆ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਆਜੋ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ। ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਉਹ ਤੁਹਾਨੂੰ ਪਤਾ ਪਈ ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮ ਆ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ। ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ।
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੱਕ ਵੀ ਲੰਬੀਆਂ ਵੀਡੀਓ ਹੁੰਦੀਆਂ ਉਹ। ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ। ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ ਤੇ ਪਰ ਉਹਦੇ ਵਿਚ ਸੀਨ ਜਰੂਰ ਦਿਖਾਦੇ ਆ। ਤੇ ਉਹਦੇ ਵਿਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾੜਾ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿਚ ਪਿਛਲੇ 200-300 ਸਾਲ ਤੋਂ 400 ਸਾਲ ਤੋਂ ਲਾ ਲਓ ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਧ ਖੜੇ ਕੀਤੇ ਹੋਏ ਆ। ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ ਜਿਹੜੀ ਕੋਈ ਨਾ ਕੋਈ ਨੀਤੀ।
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ।
1: ਬਿਲਕੁਲ,
0: ਐਕਚੁਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆਏ ਆ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ। ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਆ ਉਹ ਬੈਨ ਕੀਤੇ ਅਮਰੀਕਾ ਦੇ ਵਿਚ, ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ, ਉਹ ਉਹਨਾਂ ਦੇ ਵਿਚ ਹੈਗਾ ਵਾ, ਉਹ ਗਾਂ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਕੇ। ਬਾਕੀ ਮੈਂ ਦੇਖ ਰਿਹਾ ਵਾਂ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ ਜਿਹੜੇ ਪੜ੍ਹਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ, ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ।
1: ਹਾਂਜੀ, ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੈਂ ਇੱਕ ਤਾਂ ਬੁੱਲੇ ਸ਼ਾਹ ਦੇਖੀ ਸੀ, ਉਹ ਮੇਰੇ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ। ਉਹਨੇ ਬੜੇ ਸੱਜੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ ਤੇ ਉਦੋਂ ਬਾਅਦ ਖੱਕ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ। ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉੱਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉੱਥੇ ਕੌੜਾ ਰਾਕਸ਼ ਰਹਿੰਦਾ ਸੀਗਾ
0: ਤੇ ਕਹਾਣੀਆਂ ਹੀ ਆ ਬਾਕੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ। ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾ, ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਦਿੱਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ ਉਹ, ਬੰਗਾਲ ਦੀ ਕਹਾਣੀ ਦੱਸਦੇ ਸੀ
0: ਜਿਹੜੀਆਂ ਨਾ ਮਨ ਘੱਟ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀਂ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤੇ।
1: ਹਾਂਜੀ ਹਾਂਜੀ,
0: ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ, ਤੇ ਪਰ ਖੱਖ ਸਾਹਿਬ ਜੀ ਅਸਲ ਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਲੋਕ ਆ ਆਪਾਂ ਭਾਰਤ ਦੇ ਲੋਕ ਆ ਸਾਰੇ, ਵਿੱਚ ਹਿੰਦੂ ਵੀ ਆ ਜਾਂਦੇ, ਵਿੱਚ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ, ਉਹਦੇ ਵਿੱਚ ਖੱਖ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ, ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਵੀ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ, ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ। ਅੱਛਾ, ਹੁਣ ਜਿਹੜੀ ਇਹ ਗੁਰੂ ਨਾਨਕ ਦੀ ਤੇ ਕੌਡੇ ਰਾਕਸ਼ ਦੀ ਕਹਾਣੀ ਆ, ਇਹ ਇਸ ਕਹਾਣੀ ਦੇ ਵਿੱਚ ਵੀ ਅਸਲੀਅਤ ਹੈ ਖੱਖ ਸਾਹਿਬ ਜੀ, ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ, ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੁਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ, ਰਾਕਸ਼ ਆ ਇਹ ਲੋਕ
0: ਕਿਹਨਾਂ
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ, ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ, ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ।
0: ਰਾਵਣ ਹੋਇਆ ਜੀ ਇਦਾਂ ਦੀ ਕੋਈ ਗੱਲ ਹੋਈ ਹੈ?
1: ਰਾਮ ਚੰਦਰ ਹੋਇਆ? ਹਾਂ ਹਾਂ
0: ਨਹੀਂ ਰਾਵਣ,
1: ਹਾਂਜੀ ਰਾਵਣ ਬਿਲਕੁਲ ਹੋਇਆ। ਉਹ ਸਕਾਲਰ ਸੀ, ਬਹੁਤ ਵੱਡਾ ਮਹਾ ਸਕਾਲਰ ਸੀ, ਵਿਦਵਾਨ ਸੀ ਬਹੁਤ ਵੱਡਾ, ਚਾਰ ਵੇਦ ਪੜੇ ਹੋਏ ਸੀ ਉਹਨੇ।
0: ਜਿੱਥੇ ਤੱਕ ਗੱਲਾਂ ਪਹੁੰਚਦੀਆਂ ਨਾ ਕਿ ਇਹ ਸਾਰੀਆਂ ਮਨ ਘੜਤ ਕਹਾਣੀਆਂ, ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਨਹੀਂ ਖੱਖ ਸਾਹਿਬ ਜੀ ਤੁਸੀਂ ਮੈਨੂੰ ਥੋੜਾ ਸਮਾਂ ਦਿਓ, ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ। ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ, ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ, ਇੰਗਲੈਂਡ ਲਾ ਲਓ, ਫਰਾਂਸ ਲਾ ਲਓ, ਜਰਮਨ ਲੈ ਲਓ, ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ, ਅੱਜ ਵੀ ਇਹ ਜਿਹੜੇ ਲੋਕ ਆ, ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿੱਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ, ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਨਾਲ, ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ, ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ, ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ, ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ। ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟਰਾਂਸਲੇਟ ਕਰਾਂਗੇ ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ, ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ, ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ, ਜਾਂ ਭਾਰਤ ਦੇ ਖੱਖ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ। ਉੱਥੇ ਭਾਰਤ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉੱਥੇ ਜਾਵੇ ਨਾ, ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ,
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉੱਥੇ ਕੋਈ ਜਪਾਨੀ ਜਾਂ ਪਨੇ ਕੋਈ ਗਿਆ ਸੀ ਉਹਨੂੰ,
1: ਉਹ ਬੰਦਾ ਜਿਹੜਾ ਸੀ,
0: ਤੁਸੀਂ ਬੰਦਾ ਜਿਹੜਾ ਸੀ, ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂ। ਹਾਂਜੀ ਹਾਂਜੀ
1: ਹਾਂਜੀ, ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ। ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ, ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ। ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ, ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ।
0: ਨਹੀਂ ਹੈਗੇ ਚੀਮਾ ਸਾਹਿਬ, ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ, ਪਰ
1: ਕੁੰਡਲਾਂ ਵਾਲੇ ਵੀ ਆ,
0: ਕੁੰਡਲਾ ਆਪਣੇ ਵਰਗੇ ਆ, ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜੇ ਉਹਨਾਂ ਦੇ ਪੱਕੇ ਆ, ਪਰ
1: ਬਿਲਕੁਲ
0: ਬਿਲਕੁਲ ਨਹੀਂ ਹੈਗੇ। ਵਿੱਚ ਬਹੁਤ ਵਧੀਆ, ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ, ਸਾਰੇ ਕਾਲੇ ਨਹੀਂ ਹੈਗੇ ਰੰਗ ਦੇ।
1: ਖੱਖ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ ਇੱਕ ਮਤਲਬ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ ਕਿ
1: ਖੱਤ ਸਾਹਿਬ ਜਿਹੜੀ ਦੁਨੀਆ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਹੁਣ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਆ ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿਚ ਜਾ ਕੇ ਲੜ ਕੇ ਆਏ ਆ ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਂ ਦੀ ਸੰਤਾਨ ਹੋਰ ਤਰ੍ਹਾਂ ਦੀ ਹੋ ਜਾਂਦੀ ਆ ਇਹ ਜਿਹੜੀ ਆ ਮਿਕਸ ਰੇਸ ਆ ਇਹ
0: ਚੀਮਾ ਸਾਹਿਬ ਇਹ ਸਬਜੈਕਟ ਜਿਹੜਾ ਨਾ ਮੈਂ ਤੁਹਾਡੀ ਗੱਲ ਸਹੀ ਆ ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ
1: ਚਲੋ ਕੋਈ ਗੱਲ ਨੀ ਡਰਦੇ ਆ ਤਾਂ ਕੋਈ ਗੱਲ ਨੀ ਪਰ ਜਿਹੜੀ ਅਸਲੀਅਤ ਹੈ
0: ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ ਉਹਦੇ ਚ ਫਿਰ ਪਾੜੇ ਪੈਂਦੇ ਆ ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ ਕਈ ਜਿਹੜੇ ਬੋਧੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ ਤੁਸੀਂ ਕਹੋਗੇ ਕਿ ਤੁਸੀਂ ਮੜ ਜਾਂਗੇ ਇਸ ਬੋਲੇ ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ ਤੁਹਾਡੇ ਦੁਆਲੇ ਹੋ ਜਾਣਗੇ ਇੱਕ ਭੰਬਲ ਦੇ ਵਿਚ ਨਾ ਦੁਨੀਆਂ ਪਈ ਹੋਈ ਆ ਤੇ ਇਹਨੂੰ ਸੁਧਾਰਨਾ ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ ਉਹ ਵੀ ਵਿਕੇ ਹੋਏ ਆ ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਇਹਨਾਂ ਨੂੰ ਨਹੀਂ ਕਰਨਾ ਉਹਨੂੰ ਕਰਨਾ ਇਹਨੂੰ ਨਹੀਂ ਕਰਨਾ ਇਹ ਸਾਰਾ ਕੁਛ ਜਿਹੜਾ ਨਾ ਇਹ ਚੱਲ ਰਿਹਾ ਵਾ ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ
1: ਹਾਂਜੀ
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ ਪਰ ਇਹ ਆ ਕਿ ਜਿਹੜੀ ਉਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਬਚਾਅ ਕਰ ਲਿਆ ਉਹ ਪਰ ਇਕ ਵੱਡੀ ਜਿਹੜੀ ਆ ਏਡੀ ਵੱਡੀ ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ ਉਥੇ ਤੱਕ ਵੜ ਗਿਆ ਇਹ ਇਕ ਫੇਲੀਅਰ ਨੀ ਹੈਗਾ ਉਹਨਾਂ ਦਾ ਏਜੰਸੀਆਂ ਦਾ
1: ਖੱਕ ਸਾਹਿਬ ਜੀ ਦੇਖੋ ਉਹ ਜਿਹੜਾ ਬੰਦਾ ਸੀਗਾ ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸਿਓਂ ਨੱਠ ਕੇ ਗਿਆ ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ ਉਹ ਉਧਰੋਂ ਅੰਦਰ ਵੜਿਆ
0: ਉਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਥੋਂ ਦੀ ਉਹ ਵੜਿਆ ਉਥੇ ਗਾਂ ਦੇਖੋ ਨਾ ਸਾਰੇ
1: ਨਹੀਂ ਉਥੇ 9-10 ਜਣੇ ਉਥੇ ਸਿਕਿਉਰਿਟੀ ਉਹ ਸੀਗੇ ਪੁਲਿਸ ਸੀਗੀ ਉਹ FBI ਦੇ ਬੰਦੇ ਸੀਗੇ ਸੀਕ੍ਰੇਟ ਸਰਵਿਸ ਸੀਗੀ ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉਥੇ 10-12 ਬੰਦੇ ਮੋਹਰੇ ਸੀ ਜਿੱਥੇ ਦੀ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਟ ਵੱਟੀ ਉਹ ਉਹਨਾਂ ਦੇ ਵਿਚ ਵੀ ਲੰਘ ਗਿਆ
0: ਅੱਛਾ
1: ਹਾਂ ਪਹਿਲਾਂ ਤਾਂ ਉਹਨਾਂ ਨੇ ਜਿਦਾਂ ਨਾ ਬੰਦਾ ਹੁੰਦਾ ਉਹ ਕਿਉਂਕਿ ਜਿਹੜੇ ਲੋਕ ਸੀਗੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ ਉਹ ਸਾਰੇ ਅੰਦਰ ਜਾ ਚੁੱਕੇ ਸੀ
0: ਬਾਅਦ ਚ ਗਿਆ
1: ਹਾਂਜੀ ਉਹ ਸਾਰੇ ਅੰਦਰ ਜਾ ਚੁੱਕੇ ਸੀਗੇ ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਵੀ ਉਹ ਲੰਘਾਉਂਦੇ ਆ ਆਪਾਂ ਨੂੰ ਕਿ ਇਹਦੇ ਕੋਲ ਹਥਿਆਰ ਨਾ ਹੋਵੇ ਉਹ ਮਤਲਬ ਉੱਥੇ ਖੜੇ ਸੀ 9-10 ਜਣੇ ਇੱਕ ਨੀ 9-10 ਜਣੇ ਉਹਨਾਂ ਕੋਲ ਪੂਰੇ ਹਥਿਆਰ ਸੀ ਸਾਰਾ ਕੁਛ ਰੈਡੀ ਸੀਗੇ ਵੀ ਕੋਈ ਘਟਨਾ ਵਾਪਰ ਨਾ ਜਾਵੇ ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗ ਗਿਆ ਇਹ ਉਹਨਾਂ ਦੇ ਵਿਅਕਤੀ ਲੰਘ ਗਿਆ ਸਾਰਿਆਂ ਦੇ ਅੱਛਾ ਉਹ ਜਦੋਂ ਵਿਅਕਤੀ ਲੰਘ ਤੁਰਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਦਾਂ ਚੱਲਿਆ ਅੰਦਰ ਨੂੰ ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ ਉਹਦੇ ਗੋਲੀ ਵੱਜੀ ਆ ਉਹ ਗੋਲੀ ਕਹਿੰਦੇ ਆ ਉਹਨੇ ਮਾਰੀ ਆ ਪਰ ਉਹਨੇ ਕੋਈ ਗੋਲੀ ਨੀ ਵੱਜੀ
0: ਓਹਦੇ ਕੋਈ ਨੀ ਵੱਜੀ,
1: ਓਹਦੇ ਕੋਈ ਗੋਲੀ ਨੀ ਵੱਜੀ, ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਹੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ, ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ, ਇੱਕ ਵੀ ਅੱਜ ਨਾਲ ਹੋਵੇ, ਹਾਂ ਉਹਨਾਂ ਦੇ ਵਿੱਚੋਂ ਇੱਕ ਤੇ ਗੋਲੀ ਵੱਜੀ ਆ। ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈ, ਉਹ
0: ਹਾਂਜੀ ਹਾਂਜੀ
1: ਉਹਦੇ ਵਿੱਚ ਲੱਗੀ ਆ, ਤੇ ਉਹਦਾ ਅਜੇ ਤਿਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿਕਰ
0: ਹੁੰਦੀਆਂ ਜੀ। ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ, ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ, ਇਹ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ, ਅਖੀਰ ਵਿੱਚ ਜਾ ਕੇ ਰੁਕ ਜਾਂਦੀ ਹੈ, ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ, ਪਰ ਉਹਨੇ ਰੋਕ ਲਿਆ। ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿਹੜਾ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ, ਉਹਦੀ ਸਪੀਡ ਹੁੰਦੀ ਇੰਨੀ, ਪਰ ਫੇਰ ਵੀ ਉਹਦੇ ਵਿੱਚ ਗਈ, ਉਹ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਮੋਟਾ ਕਰਦੀ ਐਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ, ਚਾਹੇ ਕਵਰ ਕੀਤਾ ਹੋਇਆ ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ ਨਹੀਂ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਬੰਦੇ ਨੂੰ ਹੋਸਪਿਟਲ ਚ ਲੈ ਗਿਆ ਸੀਗੇ, ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ, ਟੋਮਸ ਐਲਨ, ਇਹ ਕੈਲੀਫੋਰਨੀਆ ਉਹ ਲੋਸ ਏਂਜਲਸ ਏਰੀਏ ਦਾ ਸੀਗਾ, ਤੇ ਔਰ ਉਹ ਬੰਦਾ ਖੱਪ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੇਂ ਸਧਾਰਨ ਜਿਹਾ, 10-12 ਜਮਾਤਾਂ ਪੜ੍ਹਿਆ ਸਕੂਲ ਦਾ, ਅਨਪੜ੍ਹ ਜਿਹਾ, ਏਦਾਂ ਦਾ ਏਦਾਂ ਦੀ ਕੋਈ ਗੱਲ ਨੀ ਸੀਗੀ ਬੰਦਾ, ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ, ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ। ਪਰ ਮੈਂ ਖੱਪ ਸਾਹਿਬ ਜੀ ਉਹ ਦੇਖਦਾ ਸੀਗਾ, 2-3 ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ, ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਘਰਾਲੇ ਆ, ਤੇ ਇਹ ਨੀ ਉਹ ਕਿਸੇ ਵੀ ਨਿਊਜ਼, ਮੈਂ 2-3 ਵਾਰੀ ਉਹ ਕਰ ਹਟਿਆ, ਪਤਾ ਨੀ ਉਹ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ, ਕਿਹੜੇ ਦਾ ਸੀਗਾ, ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ, ਇਹ ਅਜੇ ਤਿਕਰ ਗੱਲਬਾਤ ਪੂਰੀ ਬਾਹਰ।
0: ਜਦੋਂ ਉਹ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ, ਤੁਹਾਡੀ ਗੱਲ ਸਹੀ ਆ, ਉਹਦੇ ਕੁੰਡਲੇ ਜੇ ਵਾਲ ਆ।
1: ਹਾਂਜੀ ਵਾਲ ਕੁੰਡਲੇ ਆ, ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ, ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ, ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ,
0: ਥੋੜੇ ਦਿਨਾਂ ਤੱਕ ਕਲੀਅਰ,
1: ਹਾਂ ਥੋੜੇ ਦਿਨਾਂ ਦੇ ਬਾਹਰ ਆਊਗੀ। ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ, ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ, ਮੈਂ ਕਹਿੰਦਾ ਸੀਗਾ ਵੀ ਇਹ ਮੈਂ ਰਾਤੀ 1:30 ਵੱਜ ਗਿਆ ਸੀ ਸੌਣ ਦੇ ਨੂੰ, ਤੇ ਟੀਵੀ ਮੁਹਰੇ ਹਿੱਲ ਨੀ ਸੀ ਹੁੰਦਾ ਪੇ, ਹੁਣ ਗਾਹਾਂ ਚ ਹੁੰਦਾ ਗਾਹਾਂ ਚ ਹੁੰਦਾ। ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ, ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਆ ਨਾ ਖੱਕ ਸਾਹਿਬ ਜੀ, ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ, ਉਹਨਾਂ ਨੇ ਪਿੱਛੇ ਫੜ ਕੇ ਉਹਨਾਂ ਨੂੰ,
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਹੁੰਦੇ,
1: ਜਿੱਦਾਂ
0: ਪਿੱਛੋਂ ਜਿੱਦਾਂ ਕਮੀਜ਼ ਤੇ ਉਹਦਾ ਕੋਟ ਚੱਪੜ ਲਿਆ ਦਾ ਬਸ ਧੂ ਕੇ ਲੈ ਗਏ।
1: ਹਾਂਜੀ ਹਾਂਜੀ, ਉਹ ਮਰਨ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ, ਉਦੋਂ ਮੇਰਾ ਖਿਆਲ
0: ਗੱਲਬਾਤ ਕੋਈ ਹੋਈ ਹੈ।
1: ਹਾਂਜੀ ਉਦੋਂ ਕੰਨ ਚ ਜਦੋਂ ਉਹਨੇ ਦੱਸਿਆ ਨਾ ਵੀ ਆਹ ਗੱਲ ਹੋ ਗਈ, ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਰੇ। ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲੈਂਦਾ ਪਿੱਛੇ ਫੜ ਕੇ, ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ। ਤੇ
0: ਮਕਸਦ ਹੁੰਦਾ ਕਿ ਇਹਨਾਂ ਵੀ
1: ਇਹਨੂੰ ਬਚਾਉਣਾ ਆ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ
0: ਹੋ ਸਕਦਾ ਪਿੱਛੇ 2-3 ਹੋਰ ਹੁੰਦੇ, ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ,
1: ਬਿਲਕੁਲ ਬਿਲਕੁਲ
0: ਐਂਟਰ ਹੋ ਗਿਆ ਵਾ, ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ। ਇਹ ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ, ਤੇ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨੇ ਛਾਨੀ ਕਰ ਦੇਣਾ ਉਹਨਾਂ ਨੇ,
1: ਛਾਨੀ ਕਰ ਦੇਣਾ ਬਿਲਕੁਲ।
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ, ਇਹ ਵੀ ਨੀ ਕੋਈ ਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ,
1: ਪੜ੍ਹਿਆ ਲਿਖਿਆ ਇੰਜੀਨੀਅਰ ਆ, ਉਹ ਇੰਜੀਨੀਅਰ ਆ, ਉਹ ਉੱਥੇ ਪੜ੍ਹਾਉਂਦਾ ਵੀ ਆ, ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ,
0: ਦੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ।
1: ਹਾਂਜੀ ਹਾਂਜੀ, ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ, ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ, ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ, ਤੇ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ, ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ, ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ, ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਧਰੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ, ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੂਹਰੇ ਕਰਕੇ ਤੋੜ ਲਿਆ ਸੀਗਾ, ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ। ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ, ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ, ਮੇਰਾ ਖਿਆਲ ਹੈ 200-400 ਬੰਦਾ ਤਾਂ ਉਹ ਉਹਨਾਂ ਦਾ ਹੋਣਾ, ਕਿੰਨਾ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ। ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ, ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ ਫੜ ਕੇ, ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਆ ਉਹ ਅੰਦਰ ਨੂੰ ਵੜਨ ਲੱਗਾ, ਜਦੋਂ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹ ਸੀਨ ਨੀ ਦਿਖਾ ਲਿਆ ਅਜੇ ਤਿਕਰ ਕਿ ਉਹਨਾਂ ਨੇ ਢਾਇਆ ਕਿੱਦਾਂ,
0: ਉਹਨੂੰ ਜ਼ਿਆਦਾ ਗਾਹ ਨਹੀਂ ਆਉਣ ਦਿੱਤਾ।
1: ਹਾਂਜੀ ਗਾਹ ਨਹੀਂ ਆਉਣ ਦਿੱਤਾ, ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਖਾਕ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ।
0: ਹੁਣ ਤੱਕ ਕਿੰਨੇ 2-3 ਤਵਾਰ ਹੋ ਗਏ ਆ ਜੀ, ਜਦੋਂ
1: ਤੀਜਾ ਚਾਂਸ ਉਹ ਹਟਿਆ ਇਹ ਜੀ, ਤੀਜਾ ਸੀਗਾ ਇਹ। ਹਾਂਜੀ ਤੀਜਾ ਹੋ ਗਿਆ
0: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ, ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ।
1: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ, ਉਹਨੇ ਸਾਰੀ
0: ਉਹਦੇ ਨਾਲ ਕੀ ਹੋਇਆ ਕਿ ਹੁਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ। ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ, ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ, ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਹੈ
1: ਪਾਕਿਸਤਾਨ, ਹਾਲਤ ਖਰਾਬ ਹੋਣੀ ਹੈ ਬਿਲਕੁਲ ਬਿਲਕੁਲ।
0: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100-200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ।
1: ਓਕੇ
0: ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ, ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਇਹ ਹੋ ਰਿਹਾ ਜੀ। ਇਹ ਬੰਗਾਲ ਦੇ ਵਿਚ ਇਹਨਾਂ ਨੇ ਇੱਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉਹਨੂੰ ਕੁਛ ਇਦਾਂ ਦਾ ਕੰਮ ਕਰਨਾ ਸੀ, ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ, ਪ੍ਰਧਾਨ ਮੰਤਰੀ ਨੂੰ ਮਿਲੇ ਆ, ਤੇ ਉਹਨੇ ਫਿਰ ਦਵਾ ਦਾਗੋ ਬੰਦੇ ਰੈਸਟ ਕਰ ਲਏ। ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ, ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
1: ਜੀ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਫਿਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ, ਤੇ ਇਹਨਾਂ ਦਾ ਧਾਰਮਿਕ ਆ ਨਾ, ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਆ, ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ, ਜਿਹੜਾ ਆਪਣੇ ਇੰਡੀਆ ਦੇ ਨਾਲ ਆ, ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
0: ਪੰਜਾਬ ਦੇ ਹੋਏ, ਉਹਦੇ ਵੀ ਹੋਏ ਸੀ ਉਦੋਂ,
1: ਉਹਦੇ ਵੀ ਹੋਏ ਸੀਗੇ, ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ, ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ, ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ, ਤੇ ਜਿਹੜਾ ਉਹ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ, ਉਹ ਫਿਰ ਉੱਥੇ ਖਾਲਸਾ ਦੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ, ਇਸੇ ਕਰਕੇ ਅੰਗਰੇਜ਼ਾਂ ਨੇ
0: ਕਾਫੀ ਹੈਗੇ ਆ ਪਰ
1: ਹੈਗੇ ਆ ਬਿਲਕੁਲ ਮੈਜੋਰਟੀ ਮੁਸਲਮਾਨਾਂ ਦੀ, ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
0: ਦਿੱਤੇ ਸੀਗੇ। ਅੰਗਰੇਜ਼ ਸ਼ਾਤਰ ਸੀ, ਮੈਂ ਹੈਰਾਨ ਇਹਨਾਂ ਦਾ ਇਹਨਾਂ ਲੋਕਾਂ ਦਾ ਕਿ ਕਿੰਨੇ ਛਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼, ਚਲੋ ਇੰਡੀਆ ਨੇ ਬਣਾ ਦਿੱਤਾ, ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਨੇ ਮੈਜੋਰਟੀ ਨਾ ਆਵੇ ਇਹਨਾਂ ਦੀ, ਹੈ ਨਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ, ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ, ਹਿੰਦੂਆਂ ਦੇ ਵੀ
1: ਕੀ
0: ਆ ਉੱਥੇ ਬਹੁਤ ਜ਼ਿਆਦਾ, ਬਹੁਤੇ ਹਿੰਦੂ ਤੇ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ।
1: ਬਿਲਕੁਲ ਬਿਲਕੁਲ,
0: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਸ ਜਮਾਨੇ ਦੇ ਵਿਚ,
1: ਗੁਰਦੁਆਰੇ
0: ਸਭ ਕੁਛ, ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ, ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ, ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਜਿੱਥੇ, ਚਲੋ ਮੈਜੋਰਿਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ, ਜਿੱਥੇ ਅਸੀਂ ਆਪਣੀਆਂ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ, ਚਲੋ ਉਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ, ਤੁਸੀਂ ਦੇਖੋ ਨਾ ਚੀਮਾ ਸਾਹਿਬ ਉਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ, ਇਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ, ਭਾਈਚਾਰਕ ਸਾਂਝ ਬਹੁਤ ਜ਼ਿਆਦਾ ਹੈ, ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
1: ਕਰਦੇ ਆ, ਬਿਲਕੁਲ ਉਹ ਨੀ ਹਟਣੀਆਂ ਖਾਕ ਸਾਹਿਬ ਜੀ, ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜੀਂਦਾ ਉਨਾ ਚਿਰ ਉਹ ਨੀ ਹਟਣੀਆਂ, ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ, ਲੋਕਾਂ ਨੂੰ ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ, ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ, ਇਹ ਇਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹੀ ਹੋ ਰਿਹਾ, ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰਬਰੀਆ ਹੋ ਰਿਹਾ, ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ, ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ, ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ, ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਜਿਹੜੀ ਮਿੱਥੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿੱਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਤੇ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
0: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿੱਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
1: ਰਾਜ ਸਭਾ 2 ਹੁੰਦੀਆਂ ਹਾਂਜੀ
0: ਹਾਂਜੀ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਗਏ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਏ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੌਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਕਿ 1-2 ਦੇ ਉਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਹਨਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਹਨਾਂ ਦੀ ਸਿਆਸਤ ਰਹੀ ਇਹਨਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਏ ਇਹਨਾਂ ਨੇ ਹਰ ਕਿਉਂਕਿ ਮੈਂ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ ਹਨਾ MLA ਤੇ 2-4 ਉੱਪਰ ਥੱਲੇ ਹੁਣ ਜ਼ਿਆਦਾ ਭਾਰ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਬਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਯੇ ਦਿਓ ਇਹਨਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਤੇ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰਨ ਇਹਨਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਹਨਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਅਸੀਂ ਵੀ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 4-5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਕਿ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
1: ਮਰ ਰਹੇ ਆ ਬਿਲਕੁਲ
0: 3 ਬੱਚੇ ਇੱਕ ਮਾਂ ਰੋਂਦੀ ਸੀ 3 ਬੱਚੇ ਉਹਦੇ ਮੁੰਡੇ 3 ਮਰ ਗਏ
1: ਹਾਂਜੀ
0: ਤੇ ਹਾਲਾਤ ਇੱਦਾਂ ਦੀ ਪੈਦਾ ਕਰ ਦਿੱਤੀ ਰੇਤਾ ਬਜਰੀ ਚੋਰੀ ਹੋ ਗਿਆ ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ 2 ਬੰਦੇ ਕੋਈ ਬੰਦਾ ਬਾਹਰ ਅੱਗੇ ਬਿਠਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ ਕਦੀ ਸਫਾਈ ਸਫੂਈ ਕਰਾ ਦਿਆ ਕਰੀ ਤੇ ਉਹ ਆਪ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ ਆ ਕੇ ਆਉਂਦਾ ਹੋਏਗਾ ਦੂਏ ਤੀਜੇ ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ ਉਹ ਕਰ ਕੀ ਰਹੇ ਆ ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ ਉਹਨੇ ਦਵਾਦਾ ਪੁਲਿਸ ਨੂੰ ਕਾਲ ਕੀਤੀ ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੇ ਉਥੋਂ ਕੱਢੇ ਲਾਇਆ ਕੀ ਸੀ ਉਹਨਾਂ ਨੇ ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ
1: ਓ ਮਾਈ ਗਾਡ
0: ਟੂਟੀਆਂ ਤੇ ਇਹੋ ਜਿਹੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ ਪਹਿਲਾਂ ਜਦੋਂ ਅਸੀਂ ਵੀ ਉੱਥੇ ਰਹੇ ਹਾਂ ਬਾਹਰ ਲੋਕੀ ਕੋਠਿਆਂ ਦੇ ਸੋਹਣੇ ਹੀ ਬੰਦ ਹੋ ਗਏ ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਫੜ ਜਾਣਾ ਕਿਸੇ ਦਾ
1: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ, ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਹੈ ਜਿਹੜਾ ਇਹ ਵੀ ਇੱਕ ਰਾਜਨੀਤੀ ਦਾ ਕੂਟ ਰਾਜਨੀਤੀ ਜਿਹਨੂੰ ਆਪਾਂ ਕਹਾਂਗੇ ਉਹਦਾ ਹਿੱਸਾ ਆ। ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿੱਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜ਼ਿਮੀਦਾਰ ਉਹ ਖੂਹਾਂ ਤੇ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
0: ਸਾਹਿਬ, ਉਹ ਮਹੀਨੇ ਚੱਲੀ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾ ਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਇਹ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜ਼ਿਆਦਾ, ਜਿਹੜਾ ਬੰਦਾ ਕੱਟ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਇਹ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ ਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
1: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ ਤੇ ਜਦੋਂ
0: ਹੁਣ ਵਾਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
1: ਸਮਾਨ ਆਉਂਦਾ ਆ, ਬਿਲਕੁਲ ਲੈ ਜਾਂਦੇ ਆ, ਡੰਗਰ ਬਾਹਰ ਬੰਨੇ ਹੁੰਦੇ ਸੀਗੇ ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
0: ਸਾਹਿਬ, ਉਹ ਮਹੀਨੇ ਚੱਲੀ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾ ਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਇਹ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜ਼ਿਆਦਾ, ਜਿਹੜਾ ਬੰਦਾ ਕੱਟ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਇਹ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ ਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
1: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ ਤੇ ਜਦੋਂ
0: ਹੁਣ ਵਾਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
1: ਸਮਾਨ ਆਉਂਦਾ, ਬਿਲਕੁਲ
0: ਲੈ ਜਾਂਦੇ ਆ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਛ ਲਾ ਕੇ ਲੈ।

0: ਨਹੀਂ ਦੇਖਦਾ, ਭਰਾ ਨਹੀਂ ਦੇਖਦਾ, ਰਿਸ਼ਤੇਦਾਰ ਨਹੀਂ ਦੇਖਦਾ, ਗੁਆਂਢੀ ਨਹੀਂ ਦੇਖਦਾ, ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
1: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ ਤੇ ਜਦੋਂ
0: ਵਾਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ, ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
1: ਸਮਾਨ
0: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁਗ ਲੱਗੇ ਹੁੰਦੇ ਸਭ ਕੁਝ ਲਾ ਕੇ ਲੈ ਜਾਂਦੇ, ਮੋਟਰਾਂ ਚ
1: ਲਾ ਕੇ ਲੈ ਜਾਂਦੇ,
0: ਹੱਦ ਹੋ ਗਈ। ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ?
1: ਨਹੀਂ ਸੀ ਹੁੰਦੀ ਕਾਕਾ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ, ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾ ਲਵੇ।
0: ਬਿਲਕੁਲ,
1: ਇੱਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ, ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਤੁਹਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ, ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਜੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਪੈਣੀ।
0: ਬਿਲਕੁਲ,
1: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ, ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਵੀ ਦਾ, ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨਹੀਂ, ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਹਰ ਦਾ।
0: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਕੱਲ ਨੂੰ ਪੜ੍ਹ ਵੀ ਜਾਣੇ, ਇਹਨੂੰ ਪੁੱਛਦਾ ਹੀ ਕੋਈ ਨੀਗਾ, ਜੇ ਸਰਕਾਰੀ ਸਕੂਲ ਚ ਪੜ੍ਹਿਆ ਚੰਗੇ ਨੰਬਰ ਆ ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
1: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਏਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ, ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ, ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੱਕ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ, ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇਵੇ ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਬਹੁਤ ਖੂਨ ਖਰਾਬਾ ਹੋਣਾ ਉੱਥੇ, ਜਿਹੜੇ ਹਾਲਾਤ ਉੱਥੇ ਦੇ
0: ਥੋੜਾ ਹੋਇਆ ਵਾ ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਲੱਗਾ, ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨੂੰ, ਮਾਰ ਦਿਓ ਮੁੰਡਾ,
1: ਬਿਲਕੁਲ ਬਿਲਕੁਲ
0: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ ਹੋ ਰਿਹਾ, ਇਹ ਹੁੰਦਾ ਹੀ ਰਹਿਣਾ। ਇਹਦੇ ਤੇ ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਈਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਾਂ ਨੂੰ MLAਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਲਬੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਮਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ, ਐਮਬੂਲੈਂਸਾਂ ਵੀ।
1: ਬਿਲਕੁਲ
0: ਯਾਰ, ਇੱਥੋਂ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ, ਇਸ ਵੇਲੇ ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
1: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ, ਜਿਹੜਾ ਇਹ ਸਾਰਾ ਕੁਛ ਆ, ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਪੱਠਾ ਬੈਠ ਗਿਆ, ਉੱਥੋਂ ਦਾ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ, ਉਹਦਾ ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ,
0: ਇੱਕ ਜ਼ਿਲ੍ਹੇ ਸਾਡੇ ਵੱਡੇ ਜ਼ਿਲ੍ਹੇ
1: ਏਡਾ ਕਿਆ। ਔਰ ਉੱਥੇ ਦੇ ਜਿਹੜੇ ਕਾਨੂੰਨ ਆ, ਲਾ ਆ, ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ, ਜਿਹੜੇ ਇਹ MLA ਵਗੈਰਾ ਉਹਨਾਂ ਦੀ ਗੌਰਮੈਂਟ ਦੇ ਦੂਜੇ ਹੁੰਦੇ ਆ, ਨੁਮਿੰਦੇ ਹੁੰਦੇ, ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ, ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨਹੀਂ ਪਊਗੀ, ਹੋਰ ਪੈਸੇ ਦੀ ਲੋੜ। ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੇ ਇਹ ਸ਼ਰਤ ਵੀ ਰੱਖੀ ਹੈ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ। ਜਦੋਂ ਇਸ ਤਰ੍ਹਾਂ ਦੇ ਸਟ੍ਰਿਕ ਲਾ ਆ ਜਿਹੜੇ ਉਹ ਬਣਨਗੇ ਤਾਂ ਉਨਾ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ।
0: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ ਕਰਾਉਂਦੇ,
1: ਬਿਲਕੁਲ ਉਹੀ ਕਰਾਉਂਦੀਆਂ, ਪਰ
0: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ, ਅਸੀਂ ਤੇ ਸੁਪਹਿਰ,
1: ਹਾਂਜੀ, ਪੈਸੇ ਇਕੱਠੇ ਕਰਕੇ ਦਿਓ, ਬਸ ਬਸ,
0: ਸੇਵਾ ਕਰਨ ਥੋੜੋ ਆਉਂਦੇ ਆ, ਜਿਹੜਾ ਵੀ ਆਇਆ
1: ਨਾ ਨਾ ਸੇਵਾ ਕਰਨੀ, ਉਹਨੇ
0: ਲੁੱਟਣ ਹੀ ਆਇਆ, ਲੁੱਟ ਕੇ
1: ਲੁੱਟਣ ਆਉਂਦੇ ਆ ਜੀ, ਬਿਲਕੁਲ,
0: 4 ਲੱਖ ਕਰੋੜ ਰੁਪਇਆ ਉਸ ਕਰਕੇ 4.5 ਦੇ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ।
1: ਹਾਂਜੀ ਹਾਂਜੀ।

0: ਬਿਲਕੁਲ
1: ਬੁਰਾ ਹਾਲ ਕਰਤਾ ਪੰਜਾਬ ਦਾ,
0: ਬੁਰਾ ਹਾਲ ਕਰ ਦਿੱਤਾ ਜੀ। ਇਹਦੇ ਚ ਕੋਈ ਸ਼ੱਕ ਨੀ, ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ, ਪਰ ਉਹ ਵਿੱਚ ਬਾਕੀ ਵੀ ਸਾਰੇ ਸੀਗੇ ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਵੀ ਨਵੀਂ ਪਾਰਟੀ ਆ।
1: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ, ਕਰ ਦੇਣਾ ਅਸੀਂ ਉਹ ਕਰ ਦੇਣਾ, ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
0: ਅੱਕੇ ਹੋਏ ਸੀ, ਬਿਲਕੁਲ
1: ਕਾਂਗਰਸ ਅਕਾਲੀ ਵੀ ਉਹ ਕਰਦੇ, ਦਿਓ ਇਹਨਾਂ ਨੂੰ ਚਾਂਸ ਦੇਤਾ ਵੱਡਾ
0: ਚਾਂਸ,
1: ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ। ਦੇਖੋ ਆਪੋਜੀਸ਼ਨ ਵੀ ਸਟਰੋਂਗ ਹੋਵੇ, ਬਰਾਬਰ ਦੇ ਦੋ ਚਾਰ ਸੀਟਾਂ ਘੱਟ ਹੋਣ ਤੇ ਦੂਜੇ ਹੋਣ, ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ, ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ। ਪਰ ਲੋਕਾਂ ਨੇ 95 ਜਿਤਾਤੇ ਜੀ 117 ਚੋਂ।
0: ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ, ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ, ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ਨ ਆ, ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ, ਇੱਥੇ ਇਹ ਗੱਲ ਮੰਨਣੀ ਆ। ਔਰ ਜਿਹੜਾ ਵਪਾਰੀ ਆ, ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ, ਇੱਥੇ ਅਮਰੀਕਾ ਦੀ ਇਹ ਗੱਲ ਕੱਟ ਰਿਹਾ ਵੀ ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ। ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ, ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ, ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਲੱਭਣੀ ਆ।
1: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ, ਮੈਂ ਇਹਨੂੰ ਵੀ ਲੁੱਟਿਆ, ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਟੀਮ,
0: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ,
1: ਬਣਾਏਗਾ ਜਾਂ ਜਪਾਨ ਬਣਾਏਗਾ ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ, ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ। ਹਾਂਜੀ
0: ਬਕੀ ਜਾਵੇ,
1: ਇਹਦੇ ਕੋਲ ਲਈ ਜਾਂਦਾ, ਇਹਦੇ ਕੋਲ ਮੈਂ 10 ਰੁਪਏ ਖੋਏ, ਮੈਂ ਕੀਤਾ ਸਾਰਾ ਕੁਛ, ਉਹ ਆ ਜਾਏਗਾ ਬਾਹਰ। ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ ਜਿੱਦਾਂ ਟੈਕਨੋਲੋਜੀ ਵੱਧ ਗਈ ਨਾ, ਇਹ ਚੀਜ਼ ਵੱਡੀ ਗੱਲ ਨੀ ਹੈ, ਇਹ ਵੀ ਬਣ ਜਾਏਗੀ ਥੋੜੇ ਦਿਨਾਂ,
0: ਬਣ ਜਾਣੀਆਂ ਜੀ, ਬਿਲਕੁਲ ਬਣ ਜਾਣੀਆਂ। ਤੇ ਖੱਕ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ। ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਕ ਸਾਹਿਬ ਜੀ, ਦੱਖਣ ਵੱਲ ਦੇ ਪਾਸੇ ਦੋ ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਕ ਸਾਹਿਬ ਜੀ ਉਹ ਸੜਿਆ, ਤੇ ਖੱਕ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸੁਆਹ ਜਿਹਨੂੰ ਕਹਿੰਦੇ ਆ ਹੋ ਗਈ ਆ, ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔਰ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ, ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ, ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ, ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ, ਚਿੰਗਿਆਲੀ ਮੜੀ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ, ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ। ਬਿਲਕੁਲ ਬਿਲਕੁਲ ਖੱਕ ਸਾਹਿਬ ਜੀ, ਇਹ ਆਪਣੇ ਭਾਰਤ ਦੇ ਵਿਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ, ਹੁਣ ਮੈਨੂੰ ਉਹਦਾ ਨਾਂ ਨੀ ਆਉਣਾ, ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ, ਪੁਰਾਣੇ ਸਮਿਆਂ ਦੀ ਗੱਲ ਆ, ਸਿਕੰਦਰ ਵੇਲੇ ਦੀ। ਤੇ ਉਹਨੇ ਵੀ ਇਹ ਕਿਹਾ ਸੀਗਾ, ਉਹ ਕਹਿੰਦਾ ਕਿ ਜਦੋਂ ਦਰਖਤ ਜੰਗਲ ਦੇ ਵਿਚ ਇੱਕ ਸੁੱਕਾ ਦਰਖਤ ਹੋਵੇ ਨਾ, ਉਹਨੂੰ ਅੱਗ ਲਾ ਦੇ ਸਾਰਾ ਜੰਗਲ ਸੜ ਕੇ ਸੁਆਹ ਕਰ ਦਿੰਦਾ, ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਗ।
1: ਚੀਮਾ ਸਾਹਿਬ, ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ, ਘਰਾਂ ਦੀ ਇੰਸ਼ੋਰੈਂਸ ਹੁੰਦੀ ਆ, ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ,
0: ਹਾਂਜੀ ਹਾਂਜੀ,
1: ਇਹਨਾਂ ਜਿਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ। ਜਿਹੜਾ ਸਾਡਾ ਮੁਲਕ ਆ ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ, ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿਚ ਸਾਰੀ ਕਣਕ ਸੜ ਗਈ, ਟਰੈਕਟਰ ਵੀ ਬੁਝਾਉਂਦੇ ਆ ਟਰੈਕਟਰ ਵੀ ਸੜ ਗਿਆ, ਉਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ,
0: ਉਹਦੀ ਇੱਕ ਸਾਲ ਦੀ
1: ਉੱਠ ਹੀ ਨੀ ਸਕਣਾ ਉਹਨੇ ਅਗਲੇ 10-15,
0: ਉਹਨੇ ਉੱਠ ਹੀ ਨੀ ਸਕਣਾ, ਬਿਲਕੁਲ ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ, ਹੁਣ ਉਹ ਤੋਂ ਉੱਥੇ ਨੀ ਹੋਣਾ, ਇਹਦੇ ਚ ਕੋਈ ਤੱਕ ਨੀ ਹੈਗੀ। ਹਾਂਜੀ, ਤੇ ਇਹ ਜਿਹੜੀ ਅੱਗ ਸੀਗੀ ਖੱਕ ਸਾਹਿਬ ਜੀ, ਤੇਜ਼ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ। ਤੇ ਬ੍ਰੈਂਟਲੀ ਕਾਉਂਟੀ ਆ ਜਿਹੜੀ, ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ, ਜਿਹਦਾ ਨਾਂ ਜੋਏ ਕੈਸਨ ਹੈਗਾ, ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ, ਕਹਿੰਦੇ ਭਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ, ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ। ਤੇ ਉਹਦੇ ਜਿਹੜੇ ਘਰ ਸੀਗੇ ਖੱਕ ਸਾਹਿਬ ਜੀ, ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਭਈ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿਚ ਬਹੁਤਾ ਸਮਾਂ ਵੇਸਟ ਨਾ ਕਰਿਓ, ਛੱਡ ਕੇ ਤੇ ਭੱਜ ਜਾਓ, ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ। ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ, ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੀਕਰ ਕੋਈ ਕੰਟਰੋਲ ਨਹੀਂ ਸੀਗਾ ਤੇ ਖੜ ਸਾਹਿਬ ਜੀ ਆ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖੜ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ ਤੇ ਲੈ ਕੇ ਤੇ ਛੱਡ ਕੇ ਨਿਕਲ ਗਈ ਇਕਦਮ ਉਹਨੇ ਦੇਖਿਆ ਤੇ ਹੁਣ ਮੇਰੀ ਪੇਸ਼ ਨਹੀਂ ਜਾਣੀ ਤੇ ਨਿਕਲ ਕੇ ਤੇ ਖੜ ਸਾਹਿਬ ਜੀ ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਕੈਮਰੇ ਲਾਏ ਹੋਏ ਆ ਡੋਰਵੈਲ ਕੈਮਰਾ ਜਿਹਨੂੰ ਉਹ ਡੋਰਵੈਲ ਨਹੀਂ ਉਹ ਕੈਮਰਾ ਹੁੰਦਾ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ ਤੇ ਇਸ ਔਰਤ ਨੇ ਖੜ ਸਾਹਿਬ ਜੀ ਉਹ ਜਿਹੜਾ ਸਾਰਾ ਕੁਝ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਉਹ ਉੱਥੋਂ ਰਵਾਨਾ ਹੋ ਗਈ ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ ਤੇ ਖੜ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਭਈ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਦੇ ਅੰਦਰ ਹਨੇਰਾ ਹੋ ਗਿਆ ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ ਉਹਨਾਂ ਨੇ ਖੜ ਸਾਹਿਬ ਜੀ 1996 ਵਿੱਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜ਼ਨਸ ਖੋਲਿਆ ਸੀਗਾ ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖੜ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ ਤੇ ਉਹਨੇ ਖੜ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਕਿ ਅਸੀਂ ਇਹਨੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਇਹ ਕਵਰ ਨਹੀਂ ਕਰਨੀਆਂ ਕਾਰਾਂ ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ
1: ਇੰਸ਼ੋਰੈਂਸ ਕਰਾਈ ਆ
0: ਹਾਂਜੀ
1: ਫੇਰ ਤਾਂ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ ਇਹ ਤਾਂ ਹੁੰਦਾ ਹੀ ਹੈ ਨਾ
0: ਹਾਂਜੀ ਉਹ ਤਾਂ ਉਹੀ ਕਹਿ ਦਿੱਤਾ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ
1: ਜਿਆਦਾ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਉਹਦੇ ਕੋਲੋਂ ਇੰਸ਼ੋਰੈਂਸ ਦੇ ਜੀ
0: ਖੜ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ ਕੀ ਕਹੀਏ
1: ਇੱਥੇ ਨੀ ਕਰਦੀ ਇੰਨੀ ਹੈ ਨੀ ਗੀ ਅਮਰੀਕਾ ਦੇ ਵਿੱਚ ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ
0: ਹਾਂਜੀ ਬਿਲਕੁਲ ਹੁੰਦਾ ਆ ਪਰ ਸਭ ਕੁਛ ਇੱਥੇ ਵੀ ਚੱਲਦਾ ਤੇ ਚਲੋ
1: ਕਰਦੀ ਹੈ ਨੀ ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ ਇੱਥੇ ਇੰਸ਼ੋਰੈਂਸ ਹੈਗੀ ਆ ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ
0: ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ ਉਹ ਸੋਰੀ ਟੀਵੀ ਤੇ ਨਿਊਜ਼ ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਹੋ ਸੀਗੇ ਉਹਨੇ ਜੱਜ ਨੂੰ ਦਿਖਾਲੇ ਪਿਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਇਹ ਖੜ ਸਾਹਿਬ ਜੀ ਕੋਰਟਾਂ ਦੀ ਗੱਲ ਆ ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ
1: ਉਹਦੇ ਵਿਚ ਪਾ ਦਿੰਦੇ ਨਾ ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ
0: ਬਿਲਕੁਲ ਬੰਦਾ ਪੜਦਾ ਨੀਗਾ
1: 20-25 ਪੇਜ ਹੁੰਦੇ ਆ ਚੀਮਾ ਸਾਹਿਬ
0: ਹਾਂਜੀ ਉਹ ਕੋਈ ਨੀ ਪੜਦਾ
1: ਕਹਿੰਦਾ ਕਿੱਥੇ ਸਾਈਨ ਕਰਨੇ ਮੈਨੂੰ ਦੱਸੀ ਜਾ
0: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ ਤੇ ਅਗਲੀ ਜਿਹੜੀ ਗੱਲਬਾਤ ਹੈਗੀ ਖੜ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ ਤੇ ਉਹ ਖੜ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨਹੀਂ ਸੀਗੀ ਭੇਜਣਾ ਸੀਗਾ ਉਹ ਪਲਾਨ ਬਣੀ ਹੋਈ ਸੀ ਹਾਂਜੀ
1: ਕਰਦਾ ਕਿ ਮੈਂ ਆਰਾਮ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲਓ
0: ਹਾਂਜੀ
1: ਉੱਥੇ ਨਹੀਂ ਜਾਣਾ ਉਹ ਪਤਾ ਕੀ ਹੈ ਚੀਮਾ ਸਾਹਿਬ
0: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਜੀ ਇਰਾਨ
1: ਇਹ ਖਤਰਾ ਹੈਗਾ ਸੀ ਚੀਮਾ ਸਾਹਿਬ ਇਹ ਏਜੰਸੀਆਂ ਦਾ ਹੋਣਾ ਕੱਲ ਨੂੰ ਕੋਈ ਮਿਜ਼ਾਇਲ ਵੱਜੇ ਜਹਾਜ ਦੇ ਉੱਪਰ ਅਜਾਇਆ ਹੋ ਜਾਏ ਕੁਛ ਵੀ ਹੋ ਸਕਦਾ ਮਤਲਬ ਲੜਾਈ ਤੇ ਚੱਲ ਰਹੀ ਹੈ ਤੁਸੀਂ ਜੋ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਇਰਾਨ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ ਕੱਲ ਨੂੰ ਖਤਰਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ ਨਾਲ ਇਕੱਲਾ ਜਹਾਜ ਨੀ ਜਾਂਦਾ
0: ਹਾਂਜੀ ਨਾਲ ਫਾਈਟਰ ਜੈਟ ਹੁੰਦੇ ਆ ਸਾਰਾ ਕੁਛ ਹੁੰਦਾ ਐਸੀ ਗੱਲ ਨਹੀਂ
1: ਸਾਰਾ ਕੁਛ ਹੁੰਦਾ ਵਾ ਏਡੀ ਗੱਲ ਕੋਈ ਨੀ ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ ਭੇਜ ਕੇ ਜਾ ਹੀ ਆਏ ਦੋ ਵਾਰੀ
0: ਬਿਲਕੁਲ ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ ਉਹ ਨਹੀਂ ਮੰਨ ਰਿਹਾ ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨਹੀਂ ਹੈਗੀਆਂ ਟਰੰਪ ਨੇ ਕਿਹਾ ਕਿ ਉਹ ਇਹ ਯਾਤਰਾ ਖਾਰਜ ਉਸ ਨੂੰ ਤਾਂ ਕਰਨੀ ਪਈ ਕਿਉਂਕਿ ਉਸ ਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ ਇਸ ਕਰਕੇ ਓਹਨੇ ਓਹਨਾ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ ਤੇ ਇਹਦੇ ਮਾਮਲੇ ਦੇ ਵਿਚ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ ਕਿਉਂਕਿ ਛੁਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿਚ ਕੁਛ ਨਾ ਕੁਛ ਪੱਲੇ ਪਵੇਗਾ ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ ਅਸੀਂ ਉਹ ਕਰਨਾ ਹੀ ਕਰਨਾ ਆ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹ ਉਹਦੇ ਤੇ ਸਾਈਨ ਨਹੀਂ ਕਰਨੇ ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ ਔਰ ਆਉਣ ਵਾਲੇ ਆ ਕਹਿੰਦੇ ਸਾਨੂੰ ਫਿਰ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਤੇ ਇਹ ਹੱਕ ਸਾਹਿਬ ਉੱਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਹੈਗੇ ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਉੱਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿਚ ਉਥੋਂ ਫੇਰ ਗੱਲ ਨਹੀਂ ਕੋਈ ਬਣੀ ਤੇ ਫੇਰ ਉਹ ਗਏ ਸੀਗੇ ਜਾਣਾ ਸੀਗਾ ਉਹ ਨਹੀਂ ਓਮਾਨ ਜਾਣਾ ਸੀਗਾ ਤੇ ਉਥੋਂ ਜਾਣਾ ਸੀਗਾ ਫੇਰ ਉਹਨਾਂ ਨੇ ਰੂਸ ਆਪਣੇ ਮਾਸਕੋ ਤੇ ਹੁਣ ਹੋਇਆ ਕੀ ਆ ਉਹ ਉਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫੇਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉਥੋਂ ਫੇਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ ਸੋ ਇਹਦੇ ਵਿਚ ਇਥੋਂ ਇਹ ਲੱਗ ਰਿਹਾ ਕਿ ਅਜੇ ਤਿਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ ਕੁਛ ਨਾ ਕੁਛ ਜਿਹੜਾ ਉਹ ਚੱਲ ਰਿਹਾ ਜਿਹੜਾ ਅਜੇ
1: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ
0: ਹਾਂਜੀ ਹਾਂਜੀ
1: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ ਜਿਹੜਾ ਇਸਰਾਇਲ ਹੈ ਨਾ ਇਹਨੇ ਗੰਦ ਪਾਇਆ ਵੀ ਸਹੀ
0: ਬਿਲਕੁਲ ਬਿਲਕੁਲ ਖਾਲਸਾ ਜੀ ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਕੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਸਰਾਇਲ ਹੈ ਜਿਹੜਾ ਉਹਨੇ ਹਟਣਾ ਨਹੀਂ ਉਹਨੇ ਫੇਰ ਹਥਿਆਰ ਇਕੱਠੇ ਕਰਕੇ ਦੋਨਾਂ ਛੇ ਮਹੀਨੇ ਨੇ ਜਦੋਂ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਡਰ ਹੋ ਗਿਆ ਉਹਨਾਂ ਨੂੰ ਕਿ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨਹੀਂ ਢਾਉਣਾ ਹੀ ਢਾਉਣਾ ਆ ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ ਉਹਨਾਂ ਨੇ ਸਹਿਮਤ ਹੋਣਾ ਨਹੀਂ ਇਸ ਮਸਲੇ ਦੇ ਵਿਚ ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ ਉਹ ਕਹਿੰਦੇ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ ਇਜ਼ਰਾਇਲ ਦੇ ਨਾਲ ਕਰ ਚੁੱਕੇ ਆ ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ ਕਦੇ ਆਹ ਕਰ ਦਿਓ ਕਦੇ ਆਹ ਕਰ ਦਿਓ ਇਹ ਕਰੀ ਰੱਖਦੇ ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਕਾਕ ਸਾਹਿਬ ਜੀ ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖੱਕ ਸਾਹਿਬ ਜੀ ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ ਇਹਨਾਂ ਨੇ ਉਹ ਇਸ ਨੇ ਜਾਣਾ ਹੀ ਨਹੀਂ ਗਾ ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ ਤੇ ਉਹਦੇ ਵਿਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉੱਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ ਦੇਖ ਲਿਆ ਸਾਰੀ ਪਰਜਾ ਨੇ ਮੇਰਾ ਖਿਆਲ ਹੈ ਭਾਰਤ ਜਿਕਰ ਵੀ ਪਹੁੰਚ ਗਏ ਹੋਣੇ ਸਾਰੀ ਦੁਨੀਆਂ ਚ ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਆ ਉਹ ਜਿਹੜਾ
1: ਸਾਹਿਬ ਆਪਣਾ ਟਰੰਪ ਸਾਹਿਬ ਨੂੰ ਥੋੜੇ ਕੂਲ ਡਾਊਨ ਹੋਣਾ ਚਾਹੀਦਾ ਹੁਣ ਥੋੜਾ ਲੜਾਈ ਵੀ ਕਿਸੇ ਭਾਵੇਂ ਕੋਈ ਤੇ ਨੰਬਰ ਨਹੀਂ ਘਟਣ ਲੱਗੇ ਟਰੰਪ ਸਾਹਿਬ ਦੇ ਕੋਈ ਅਸੀਂ ਮੇਨ ਪਾਵਰ ਹੈਗੀ ਆ ਵੱਡੀ ਪਾਵਰ ਹੈਗੀ ਆ ਅਮਰੀਕਾ ਪਾਵਰ ਰਹਿਣਾ ਹੀ ਆ ਇਹਨਾਂ ਕੋਲ ਜਿੰਨਾ ਸਾਡੇ ਕੋਲ ਅਸਲਾ ਅਮਰੀਕਾ ਦੇ ਕੋਲ
0: ਬਿਲਕੁਲ ਬਿਲਕੁਲ
1: ਇਹਨੂੰ ਕੋਈ ਘਟਾ ਨਹੀਂ ਸਕਦਾ ਕੋਈ ਕੁਛ ਨਹੀਂ ਕਰ ਸਕਦਾ ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖਹਿੜਾ ਛੱਡ ਕੇ ਇਹਨੂੰ ਕਹਿ ਤੂੰ ਲੜਨਾ ਲੜ ਅਸੀਂ ਨੀ ਤੇਰੇ ਨਾਲ ਲੜਦੇ ਹੋਏ
0: ਬਸ ਬਿਲਕੁਲ ਗੱਲ ਤਾਂ ਪਰ ਹੜੱਪਿਆ
1: ਇੰਨੀ ਗੱਲ ਆ ਇਸਰਾਇਲ ਨੂੰ ਖਾਲੀ ਕਰ ਦਿਓ ਉਹਨੇ ਕਰਦੇ ਨੇ ਉਧਰ ਮਾਰਨਾ ਹੀ ਨਹੀਂ ਗਾ ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ ਉਹਨੂੰ
0: ਬਿਲਕੁਲ ਉਹਨੇ ਮਾਰਨਾ ਹੀ ਨਹੀਂ ਜੀ ਉਹਨੇ ਮਾਰਨਾ ਹੀ ਨਹੀਂ ਉਹਨੇ ਮਾਰਨਾ ਹੀ ਨਹੀਂ
1: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ ਮਜ਼ਾਕ
0: ਹਾਂਜੀ ਹਾਂਜੀ ਬਿਲਕੁਲ
1: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ
0: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ
1: ਖਬਰਾਂ ਵੀ ਹੋ ਗਈਆਂ ਸਾਰਾ ਕੁਝ ਹੋ ਗਿਆ ਬਹੁਤ
0: ਇੱਕ ਹੋਰ ਖਬਰ ਖਾਕਸਾ ਵੀ ਆਪਣੇ ਕੋਲ ਹੈਗੀ ਆ ਇਹ ਆਪਾਂ ਕਰ ਲੈਣੇ ਆਪਣੇ ਕੋਲ ਟਾਈਮ ਕਿਹੜਾ ਅਜੇ 6 ਵਜੇ ਤੱਕ ਤੇ ਇਹ ਖਾਕਸਾ ਦੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਅਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜਰੂਰ ਸੁਣਿਆ ਹੋਣਾ।
1: ਬਿਲਕੁਲ।
0: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਆ ਕਿ ਦੋ ਬੰਬ ਆ ਜਿਹੜੇ ਇਹ ਜਾਪਾਨ ਦੀ ਧਰਤੀ ਉੱਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ, ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ। ਖਾਕ ਸਾਹਿਬ ਜੀ ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖਾਕ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ। ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ। ਤੇ ਇਹ ਖਾਕ ਸਾਹਿਬ ਜੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ। ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ। ਤੇ ਇਹ ਬੰਬ ਖਾਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ ਦਸਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ। ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ।
1: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ ਬੱਲੇ ਬੱਲੇ ਬੱਲੇ ਬੱਲੇ।
0: ਹਾਂਜੀ,
1: 2% ਤਾਂ ਕੁਛ ਵੀ ਨਾ ਹੋਇਆ ਉਹਦਾ,
0: ਕੁਛ ਵੀ ਨੀ, ਕੁਛ ਵੀ 64 ਦੇ ਵਿਚ। ਹਾਂ ਉਹ 100 ਜੇ ਹੁੰਦਾ ਨਾ, ਜੇ 100 ਕਿਲੋ ਹੁੰਦਾ 100 ਦੇ ਵਿਚੋਂ 2 ਹੋਣਾ ਸੀ, ਹੁਣ 64 ਦੇ ਵਿਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ।
1: ਅੱਛਾ ਜੀ,
0: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ ਇਹਦੇ ਨਾਲ ਖਾਕ ਸਾਹਿਬ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ, ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ E=MC² ਹੁੰਦੀ ਆ ਉਹ।
1: ਅੱਛਾ ਜੀ,
0: ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ। ਹੁਣ ਖਾਕ ਸਾਹਿਬ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਇੱਕ ਯੂਕਰੇਨ ਯੂਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ, ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ, ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਵਿਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ, ਬਾਅਦ ਦੇ ਵਿਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਦਾ ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ, U-235 ਯੂਰੇਨੀਅਮ ਹੁੰਦਾ ਉਹ। ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ ਤੁਸੀਂ ਸੁਣਿਆ ਹੋਣਾ, ਬਹੁਤੇ ਲੋਕਾਂ ਨੇ ਇਹ ਸੁਣਿਆ ਆ, ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਖਾਕ ਸਾਹਿਬ ਜੀ ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਤੋਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ, ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਏ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ ਯੂਕਰੇਨ ਦੇ ਵਿਚ। ਤੇ ਉਹਦੇ ਵਿਚੋਂ ਖਾਕ ਸਾਹਿਬ ਜੀ ਹੋਇਆ ਕੀ ਸੀਗਾ, ਹੁਣ ਉਹਨੂੰ ਪੂਰੇ 40 ਸਾਲ ਹੋ ਗਏ ਆ, ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
1: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ।
0: ਹਾਂਜੀ, 40 ਸਾਲ ਵੀ ਹੈਗਾ ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ, ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ। ਤੇ ਇਹ ਜਿਹੜਾ ਹੁਣ ਖਾਕ ਸਾਹਿਬ ਜੀ ਇਹ ਖੇਤਰ ਏਡਾ ਵੱਡਾ ਆ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ, ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਹੈ ਤੇ ਇਹਦੇ ਵਿਚੋਂ ਇਹ 36 ਕੁਛ ਜਿਹੜਾ 36.67 ਜਿਹੜਾ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ ਜਾਣ ਕੇ 36 ਕਿਲੋਮੀਟਰ ਉਧਰ ਨੂੰ 36 ਉਧਰ ਨੂੰ 36 ਇਧਰ ਨੂੰ ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ ਜਾਣ ਕੇ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹਦੇ ਆਸੇ ਪਾਸੇ ਲਾ ਦਈਏ ਤਾਂ ਕਿ ਉਹਦੇ ਵਿਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ ਤੇ ਦੋਸਤੋ ਇਹਦੇ ਵਿਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿਚ ਡਰੋਨ ਜਿਹੜਾ ਉਹ ਮਾਰਿਆ ਸੀਗਾ ਜਿਹਦੇ ਕਾਰਨ ਉਹ ਚੀਜ਼ ਆ ਜਿਹੜੀ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਦਿਓ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ ਉਹਦੇ ਵਿਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿਚੋਂ ਨਵੀਂ ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ ਤੇ ਇਹਦੇ ਵਿਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨ ਵਾਲੀ ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚਰਨੋਬਿਲ ਦੇ ਵਿਚ ਇਹਦੇ ਵਿਚ 190 ਤੋਂ 192 ਮੈਟ੍ਰਿਕ ਟਨ ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ ਇੱਕ ਟਨ ਹੁੰਦਾ ਆ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫੀਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ ਜੇ ਇਹ ਕਿਤੇ ਉਸ ਹਾਲਾਤ ਦੇ ਵਿਚ ਪਹੁੰਚ ਕੇ ਉਥੇ ਐਕਸਪਲੋਜਨ ਹੋ ਜਾਵੇ ਉਹ ਫਟ ਜਾਵੇ ਜਿਹੜਾ ਉਹ ਉਹਨੇ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਦੀ ਇੱਕ ਹੋਰ ਸਟੀਲ ਦਾ ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜਾ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿਚ ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਾਨਾ ਕੀ ਆ ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ ਔਰ ਇਹਦੇ ਬਾਰੇ ਦੇ ਵਿਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ 80% ਤੇ ਪਹੁੰਚੀ ਹੋਈ ਆ ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿੱਕਰ ਪ੍ਰਤੀਸ਼ਤ ਤਿੱਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ 100 ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੀ ਕੁ ਹੈਗੇ ਆ ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ ਉਹ UK ਕੋਲ ਵੀ ਆ ਉਹ ਫਰਾਂਸ ਕੋਲ ਵੀ ਆ ਨਾਰਥ ਕੋਰੀਆ ਕੋਲ ਵੀ ਆ ਇੰਡੀਆ ਕੋਲ ਵੀ ਆ ਤੇ ਪਾਕਿਸਤਾਨ ਕੋਲ ਵੀ ਆ ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਵੀ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਵੀ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਵੀ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਿਹਾ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੀ ਆ ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਐਟਮ ਬੰਬ ਪਏ ਆ ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿੱਚ ਆ ਉਹਦੇ ਤੋਂ ਪਤਾ ਨਹੀਂ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਢੇਰੀ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਜੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਕੁਆਹਾਂ ਦੇ ਵਿੱਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ ਫੇਰ ਦੁਬਾਰਾ ਫੇਰ ਪਾਕਿਸਤਾਨ ਗਏ ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਫੇਰ ਉਹ ਦੁਬਾਰਾ ਤੋਂ ਗਏ ਆ ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਇੱਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ ਬਦਲ ਲਿਆ ਹੋਣਾ ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਉਹਦੇ ਵਿਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ ਇੱਕ ਦੋ ਚਾਰ ਪੰਜ ਸੱਤ ਦਿਨਾਂ ਦੇ ਵਿਚ ਜਿਹੜਾ ਉਹ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ
1: ਥੈਂਕ ਯੂ ਸੋ ਮਚ ਸ਼੍ਰੋਤਿਓ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਮੇਰੇ ਵੱਲੋਂ ਲਾਲ ਸਿੰਘ ਚੀਮਾ ਜੀ ਵੱਲੋਂ ਸਾਰੇ ਸਤਿਕਾਰਯੋਗ ਸ਼੍ਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

0: दोस्तों सत श्री अकाल नमस्ते आदाब तुसी सुन रहे हो दिल दी आवाज मैं तुहाडा दोस्त ते होस्ट दर्शन सिंह खट प्रवाज रेडियो फ्रैंकफर्ट जर्मनी सो प्रोग्राम दी शुरुआत करदे हां जी लाल सिंह चीमा साहब साडे सीनियर साडे नाल जुड़ गए ने ते खबरां वल झात मारदे उहनां कोलों पुछदे हां जी की हो रिहा दुनिया ते आओ चीमा साहब सत श्री अकाल जी आई एम वेलकम जी
1: ਸਾਡੀ ਇਸ ਵਿੱਚ ਟੀਮ ਹੈ ਜਿਹੜੀ ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕਾਕ ਸਾਹਿਬ ਜੀ ਤੇ ਖਬਰਾਂ ਕਾਕ ਸਾਹਿਬ ਜੀ ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ ਇਹ ਜਿਹੜਾ ਸੁਨੇਹਾ ਅੱਖ ਸਾਹਿਬ ਵੀ ਹੈਗਾ ਆ ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ ਤੇ ਮੁਰੇ ਹੋਰ ਹੀ ਕੁਛ ਯਾਰ ਕਿੱਥੇ ਆਉਂਦਾ ਰਹਿੰਦਾ ਇਹ ਅੱਛਾ ਇਹ ਸੁਨੇਹਾ ਅੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ
0: ਜੀ ਜੀ ਜੀ
1: ਤੇ ਉਹਨਾਂ ਨੇ ਖੱਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ ਔਰ ਦੇਖੋ ਕਈ ਵਾਰੀ ਖੱਕ ਸਾਹਿਬ ਜੀ ਏਦਾਂ ਹੁੰਦਾ ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ ਏਦਾਂ ਉਹ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ ਤੇ ਇਹਦੇ ਵਿੱਚ ਖੱਕ ਸਾਹਿਬ ਜੀ ਕਹਿੰਦੇ ਆ ਦਰਬਾਰਾ ਸਿੰਘ ਕਾਲੋ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਉੱਥੇ ਕਹਿੰਦੇ ਆ ਭਈ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿਚ ਜੋ ਉਨ੍ਹਾਂ ਖੁਦ ਹੀ ਲਿਖਿਆ ਸੀ ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਤਾਪਤ ਕਰਨ ਦਾ ਹੋਕਾ ਦਿੱਤਾ ਆ ਸੋ ਉਨ੍ਹਾਂ ਨੇ ਕਿਹਾ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ ਉਪਰ ਵਾਲੇ ਨਾ ਥੱਲੇ ਵਾਲੇ ਆਪਾਂ ਆਪਸ ਵਿਚ ਰਲੀਏ ਗੱਲ ਤਾਂ ਬਣਨੀ ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖਾਕਸਾ ਜੀ ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ ਸਾਡੇ ਕੋਲ ਪੜ੍ਹੇ ਲਿਖੇ ਹਨ ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ ਕਦਰਾਂ ਕੀਮਤਾਂ ਹਨ ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ ਸਾਡੀ ਸ਼ਕਤੀ ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ ਦੇਖੋ ਖੱਕ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿਚ ਅਸੀਂ ਬਾਹਰ ਆ ਚੁੱਕੇ ਹਾਂ ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿਚੋਂ ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ ਅੱਗੇ ਜਾ ਕੇ ਉਹ ਲਿਖਦੇ ਆ ਖੱਕ ਸਾਹਿਬ ਜੀ ਝੂਠੀ ਵਿਵਸਥਾ ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ ਵਿਸ਼ਵ ਵਪਾਰ ਸੰਗਠਨ ਵਾਤਾਵਰਣ ਸੰਗਠਨ ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ ਰੂਸ ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਕ ਸਾਹਿਬ ਜੀ ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ। ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਹਨਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਹਨਾਂ ਵਿਚ ਇਕ ਕਮਜ਼ੋਰਤਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੜ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ। ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਹਨਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਹਨਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ ਜੋ ਆਪਣੀ

ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਹਨਾਂ ਕਿਹਾ ਕਿ ਇੱਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ। ਉਹਨਾਂ ਵਿਚ ਇੱਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇੱਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਨ ਉਹਨਾਂ ਵਿਚੋਂ ਇੱਕ ਕਮਜ਼ੋਰ ਜਿਹੜਾ ਵਿਕਰੇਤਾ ਸੀ, ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਿੰਦਾ। ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਅਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਉਹ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਨਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮੜੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇੱਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਥਾਪਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ, ਜਿਸ ਵਿਚ ਭਾਰਤ ਵੀ ਸ਼ਾਮਲ ਹੈ।

0: ਇੱਕ ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, ਇੱਕ ਬਿਲੀਅਨ ਡਾਲਰ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UNO ਤੇ NATO ਦੇ ਬਰਖਿਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ, ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਿਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਕਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਆ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ, ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜਗਾੜੂ, ਕੂਟਨੀਤਿਕ, ਯੁੱਧਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਵਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਫਖ ਸਾਹਿਬ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ। ਲੇਕਿਨ ਉਹਨਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ। ਅੱਜ ਜਾਗਣ ਦਾ ਵੇਲਾ ਹੈ। ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖੱਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖੱਕ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਹਨਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।
1: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਮਿਲਾਉਣਾ, ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰ ਦੇਗਾ।

0: y márquelo de nuevo.
1: Message 2, US01LV.
2: Dear Darshan, Chimas of the Lagneria to Apakardian Chalu. Thank you so much, Dosto, Dr. Gurdeep Singh Sandhu Sahib, Jorgeji Sadinal, the program di Shurat Kardian. Oi, Dr. Sahib, Sasikal, welcome, GMG. Anji, Kaksa,
3: Sasikal, Chimas
4: of Massamida, or Jordan, the Bad, Sundan, the Bad, the Bad, the Bad, the Bad, the Bad, the Bad, the Bad, the Bad, the ਕਿ ਕੱਲ ਦੇ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ ਨਰਸਿਸ ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ ਔਰ ਕੱਲ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ ਔਰ ਉਹਨਾਂ ਦੇ ਵਿੱਚ ਕੁਝ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਔਰ ਕਿ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿੱਚ ਸੀਗਾ ਅੱਜ ਆਪਣੀ ਪੰਜਾਬੀ ਦੀ ਵਾਰੀ ਹੈ ਕੱਲ ਨੂੰ ਫਿਰ ਹਿੰਦੀ ਦੀ ਹੋਏਗੀ ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿੱਚ ਉਹਦਾ ਇੱਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ ਤੇ ਕੁਝ ਇੱਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਅਣਹੋਣੀਆਂ ਹੀ ਕਹਾਂਗੇ ਜਦੋਂ ਸਾਡੀ ਸਮਝ ਦੇ ਵਿੱਚ ਨਹੀਂ ਹੁੰਦੀਆਂ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਸੀ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ ਤੇ ਉਹੋ ਜਿਹੀਆਂ ਕੁਝ ਇੱਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿੱਚ ਤੇ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿੱਚ ਵੀ ਸੁਣ ਸਕਦੇ ਨੇ ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ ਵੈਸੇ ਤੇ ਆਮ ਤੌਰ ਤੇ ਹੀ 50-55-58 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨਹੀਂ ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆਂ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ ਹਾਂਜੀ ਸੋ ਉਹ ਨੌਲੇਜ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਾਂਜੀ ਤੁਸੀਂ ਜੀਮਾ ਸਾਹਿਬ ਨੂੰ ਮਿਲਾ ਰਹੇ ਹੋ
1: Your call cannot be completed as dialed. Please check.
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਤੇ ਅਸੀਂ ਉਸ ਚੀਜ਼ ਤੋਂ ਲੈਨੇ ਆ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਇਹ ਅੱਜ ਜੰਮਿਆ ਜੋਤਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਸ ਡੇਟ ਤੋਂ ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿੱਚ ਡਿਵੈਲਪ ਕੀਤੀ ਹੈ ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੀ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ ਤੇ ਉਹਦੇ ਵਿੱਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਨੇ ਆ ਤੇ ਠੀਕ ਆ ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿੱਚ ਸਾਡੇ ਸਾਹਮਣੇ ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਸਪਰਮ ਦੇ ਮਿਲਣ ਤੋਂ ਬਾਅਦ ਲੈਣੇ ਆ ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ਼, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਸੀ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ, ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ, ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿਣਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ, ਔਰ ਉਹ ਗਿਣਤੀ ਮਿਣਤੀ ਦੇ ਵਿਚ ਹੀ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇੱਕ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ। ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਰਹਿੰਦਾ ਹੈ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ, ਔਰ ਇਹ ਸਾਰੀ ਗਿਣਤੀ ਮਿਣਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਤਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ। ਤੋਂ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ। ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਝ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ, ਜੈਨੇਟਿਕਸ ਦੀ ਜਾਣਕਾਰੀ ਹੈ, ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ। ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ, ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਆ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਉਹਦਾ ਕਰਕੇ ਤੇ ਕੰਮ ਚਲਾ ਲੈਣਾ, ਉਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆਂ ਅਸੀਂ ਹੁਣ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇੱਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੈਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀ ਆਈਆਂ ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹਉ ਜਾਣਾ ਆਖਾ ਨਾ ਹੀ ਕਹਿ ਨਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੰਨਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨਹੀਂ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲਭਤ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਲੱਗਦਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿੱਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿੱਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ। ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਹੀ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ ਹਾਂਜੀ। ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਇੱਕ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ, ਹੋ ਸਕਦਾ ਕੋਈ ਕਾਨੂੰਨੀ ਬੱਧ ਜਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀਗੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਤੋਂ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਜਿਹਦੇ ਵਿੱਚ ਹੋ ਰਿਹਾ, ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ, ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਪਿਓ ਹੈਗਾ ਨਾ ਹੋਇਆ ਤੇ DNA ਨਾਲ ਟੈਸਟ ਕਰਦੇ ਹਾਂ ਅਸੀਂ, ਤੇ ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵੇ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿਚ ਅਸੀਂ ਇਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਵੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅਸੀਂ ਇਸ ਜਲ ਦੀ ਵਿਵਸਥਾ ਦੇ ਵਿਚ ਜੋ ਕੁਝ ਹੁਣ ਤੱਕ ਸੀਗਾ, ਮੈਂ ਕੇਵਲ ਉਹਦੀ ਗੱਲ ਕਰ ਰਿਹਾ ਜੋ ਕੁਝ ਹੁਣ ਤੱਕ ਸੀ, ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿਚ ਕੀਤੀ, ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ, ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ, ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ, ਸਪਰਮ ਤੇ ਓਵਮ, ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ, ਕਿਵੇਂ ਉਹ ਬਣਦੇ ਨੇ, ਕਿੰਨੀ ਤਾਦਾਦ ਚ ਬਣਦੇ ਨੇ, ਕਿਵੇਂ ਅੱਗੇ ਚੱਲਦੇ ਨੇ, ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ, ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿੱਥੇ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ, ਤੇ ਫਿਰ ਇੱਕ ਓਵਮ ਜਾਂ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਾਪ ਕਿਵੇਂ ਹੁੰਦਾ ਆ, ਕਿਵੇਂ ਆਪਸ ਦੇ ਵਿਚ ਇਹ ਮਿਲਦੇ ਨੇ, ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਰੱਖੀ ਸੀ। ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ, ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ, ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਸੀ ਕਿ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਏ ਵੀ ਬੜੀਆਂ ਸਾਰੀਆਂ ਤ੍ਰਾਸਦੀਆਂ ਸਾਡੇ ਸਾਹਮਣੇ ਆਈਆਂ, ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ, ਹਰਡਲਸ ਆਏ, ਅਸੀਂ ਉਹ ਪਾਰ ਕਰਦੇ ਆਏ ਹਾਂ ਤੇ ਅਜੇ ਤੱਕ ਵੀ ਜਿੰਦਾ ਹੈਗੀ। ਬੜੀ ਅਜੀਬ ਗੱਲ ਲੱਗਦੀ ਜਦੋਂ ਅਸੀਂ ਜਾਣਦੇ ਹਾਂ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ, ਇੱਕ ਐਜੈਕੁਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ, ਤੇ ਉਹਨਾਂ ਵਿਚਾਰਿਆਂ ਵਿਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ, ਕੋਈ ਲਾਲ ਸਿੰਘ ਬਣ ਜਾਂਦਾ, ਕੋਈ ਖੱਖਾ ਸਾਹਿਬ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਇਹ ਕਿੰਨੀ ਵੱਡੀ ਹਾਲਾਤ ਦੀ ਗੱਲ ਸੀ, ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ, ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ, ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਰਹੀਆਂ, ਮੁਹਿੰਮਾਂ ਪੈਂਦੀਆਂ ਰਹੀਆਂ ਨੇ, ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ, ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ, ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨ ਅਸੀਂ ਕਿਹਾ ਸੀਗਾ, ਟਿਊਬ ਦੇ ਵਿਚ ਪ੍ਰੈਗਨੈਂਸੀ ਹੋ ਗਈ ਹੈ, ਅਲਟਰਾ ਯੂਟਰਾਈਨ ਪ੍ਰੈਗਨੈਂਸੀ ਸੀ, ਐਕਸਟਰਾ ਯੂਟਰਾਈਨ ਪ੍ਰੈਗਨੈਂਸੀ ਦਾ ਕੀ ਵਿਵਸਥਾ ਸੀਗੀ, ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ, ਕੀ ਤਰੀਕਾਕਾਰ ਸੀ, ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ, ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿਚ ਆ ਕੇ ਇਹਦੀ ਇਨਸਰਸ਼ਨ ਕਿਵੇਂ ਹੋਈ, ਕਿਵੇਂ ਆ ਜਿਹਨੂੰ ਅਸੀਂ ਔਲ ਆਣੇ ਆ, ਜਿਹਨੂੰ ਅਸੀਂ ਪਲਸੈਂਟਾ ਕਹਿੰਦੇ ਆ, ਜਿਸ ਅੰਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਆ, ਇਹ ਕਿਵੇਂ ਕਿਵੇਂ ਬਣਦੀਆਂ ਨੇ, ਕਿ ਸਾਰੀਆਂ ਕਿਵੇਂ ਹੁੰਦੀਆਂ ਨੇ, ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ, ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ, ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਕਿ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚ ਜੋ ਹਾਰਮੋਨ ਇਸ਼ੂ ਹੁੰਦਾ ਆ ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ, ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਉਹ ਮੈਂ ਮਜ਼ਾਕੀਆ ਤੌਰ ਤੇ ਕਹੀ ਸੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ, ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ ਸਾਨੂੰ ਅਸਟੈਬਲਿਸ਼ ਹੋ ਲੈਣ ਦਿਓ। ਹਾਂਜੀ, ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀਗਾ, ਇਹ ਸਾਰੀਆਂ ਗੱਲਾਂ ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿਚ ਹੋਈ ਸੀ ਔਰ ਮਾਂ ਦੇ ਪੇਟ ਦੀ ਕੀ ਵਿਆਖਿਆ ਸੀਗੀ ਉਹਦੇ ਵਿਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ ਇੰਡੋਮੈਟ੍ਰਿਅਮ ਸੀ ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ, ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ ਅਲੱਗ ਅਲੱਗ ਡੈਸੀਡੂਆ ਬੇਸਾਲਿਸ ਡੈਸੀਡੂਆ ਕੈਪਸੂਲਾਰਿਸ ਡੈਸੀਡੂਆ ਵੇਰਾ ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿਚ ਲੰਘਦੇ ਹੋਇਆ ਇਹ ਆ ਗਿਆ ਕਿ ਇਸਨੇ ਹੁਣ ਬਾਹਰ ਆਉਣਾ ਹੈਗਾ ਜਿਹਨੂੰ ਅਸੀਂ ਲੇਬਰ ਕਿਹਾ ਸੀਗਾ ਔਰ ਉਸ ਲੇਬਰ ਦੀ ਵੀ ਆਪਣੀ ਵਿਵਸਥਾ ਸੀਗੀ। ਮਾਂ ਦੇ ਪੇਟ ਵਿਚ ਰਹਿੰਦੇ ਹੋਇਆ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ ਔਰ ਜਿਨ੍ਹਾਂ ਨੂੰ ਅੱਜ ਅਸੀਂ ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿਚ ਵੀ ਅੱਜ ਅਸੀਂ ਉਹ ਡਿਫੈਕਟ ਉਹ ਨੁਕਸ ਜਿਹੜੇ ਬੱਚੇ ਵਿਚ ਬਣ ਰਹੇ ਨੇ ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿਚ ਉਹਦੇ ਵਿਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨੇ ਕੁ ਸਾਇੰਸ ਇੰਨੀ ਕੁ ਟੈਕਨੋਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਨੂੰ ਮਾਂ ਦੇ ਪੇਟ ਵਿਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ ਕਿ ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ ਜਾਂ ਇਹਦੇ ਵਿਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਐਨੋਮਲੀਜ਼ ਬੋਲਦੇ ਹਾਂ, ਕਿਹੜੀ ਕਿਹੜੀ ਚੀਜ਼ ਇਹਦੀ ਬਣਤਰ ਵਿਚ ਕਮੀ ਰਹਿ ਗਈ ਹੈ, ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ, ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਵੀ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ, ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿੱਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿੱਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟ ਹੁੰਦੇ ਨੇ, ਜੀਨਸ ਵਿੱਚੋਂ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ। ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹੋਇਆ ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ। ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ। ਹਾਂ, ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ, ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ, ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ, ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾਰ ਕਿਉਂ ਆ ਸਕਦੇ ਨੇ, ਇਹ ਵਿਵਸਥਾ ਸ਼ੁਰੂ ਕਰਨੀ ਹੈ। ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ, ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰੰਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰ ਦਿਆਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ। ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਨੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿੱਚ, ਠੀਕ ਠਾਕ ਸੀ ਯਾਰ, ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ? ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ, ਕੀ ਆਉਂਦੇ ਕਿਉਂ ਐਸਾ ਹੁੰਦਾ ਹੈ? ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿੱਚ ਉਹਦੀਆਂ 3 ਸਟੇਜਾਂ, ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿੱਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿੱਚ ਅਗਰ ਕੋਈ ਰੁਕਾਵਟ ਆਉਂਦੀ, ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ, ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਦੇ ਵਿੱਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿੱਚ ਕੀ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ, ਕਿਹੜੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਫਿਰ 3rd ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ, ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜੋ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ, ਇਹਦੀ ਬਣਤਰ ਦੇ ਵਿੱਚ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕੂਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ, ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਸੀਂ ਕਹਿੰਦੇ ਹੁਣ ਇਨਕੂਬੇਸ਼ਨ ਤੇ ਉਸਨੂੰ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਐਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ, ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ, ਜਿਵੇਂ ਹਾਰਟ ਦੇ ਵਿੱਚ ਫੋਰਾਮੈਨੋਬਲ ਦੀ ਗੱਲ ਕੀਤੀ ਸੀ, ਜਿਵੇਂ ਫੋਂਟਾਨਸ ਤਾਲੂ ਸਿਰ ਦੇ ਵਿੱਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ, ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆਂ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋ ਅਲੱਗ ਹੋਣ ਦਾ ਜਾਂ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ, ਉਹਦੀ ਸਾਰੀ ਵਿਵਸਥਾ, ਉਹਦੀ ਸਾਰਾ ਮੈਨੇਜਮੈਂਟ, ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ ਔਰ ਉਸ ਨੂੰ ਅਸੀਂ ਕਹਿੰਦੇ ਕੀ ਹਾਂ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ, ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ ਵੀ ਇੱਕ ਮਾਂ, ਇੱਕ ਲੜਕੀ ਕਹਿ ਲਓ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ ਮਾਸਿਕ ਧਰਮ ਸ਼ੁਰੂ ਹੋ ਗਿਆ, ਮਤਲਬ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਹੁਣ ਇਹ ਜੀਵਨ ਤੋਂ ਜੀਵਨ ਪੈਦਾ ਕਰ ਸਕਦੀ ਹੈ। ਤਾਂ ਤੁਸੀਂ ਇਹ ਸਮਝੋ ਭਾਈ ਹਰ ਮਹੀਨੇ ਹੀ ਉਹ ਇੱਕ ਨਵਾਂ ਜੀਵਨ ਪਾਉਂਦੀ ਹੈ, ਹਰ ਮਹੀਨੇ ਹੀ ਇੱਕ ਇਸ ਤਰ੍ਹਾਂ ਦੀ ਤ੍ਰਾਸਦੀ ਦੇ ਵਿੱਚੋਂ ਲੰਘਦੀ ਹੈ। ਔਰ ਉਸ ਤ੍ਰਾਸਦੀ ਦਾ ਨਾਮ ਮੈਂ ਤੁਹਾਨੂੰ ਦੱਸਿਆ ਸੀ ਇੰਬੋਲਿਜ਼ਮ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਜੈਨੇਟਿਕ ਟਾਈਪ ਦੀਆਂ ਵੀ ਕਮੀਆਂ ਐਸੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ, ਜਿਨ੍ਹਾਂ ਦੇ ਕਰਕੇ ਕਈ ਸਰੀਰਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਵੀ ਥਾਂ ਤੋਂ, ਕਿਸੇ ਵੀ ਜ਼ਖਮ ਤੋਂ, ਕਿਸੇ ਵੀ ਟੁੱਟੀ ਹੱਡੀ ਤੋਂ ਜਾਂ ਕਿਸੇ ਵੀ ਸਰੀਰ ਦੇ ਜ਼ਖਮ ਤੋਂ ਕੋਈ ਪਾਰਟੀਕਲ, ਕੋਈ ਛੋਟਾ ਮੋਟਾ ਹਿੱਸਾ ਟੁੱਟ ਕੇ ਖੂਨ ਵਾਪਸੀ ਜਾਣ ਵਾਲੇ ਖੂਨ ਦੇ ਪ੍ਰਵਾਹ ਵਿੱਚ ਰਲ ਗਿਆ ਔਰ ਜਾਂਦੇ ਜਾਂਦੇ ਅਗਰ ਉਹ ਕਿਸੇ ਥਾਂ ਤੇ ਜਾ ਕੇ ਹਾਰਟ ਵਿੱਚ ਰੁਕ ਗਿਆ, ਕੋਰੋਨਰੀ ਆਰਟਰੀਆਂ ਦੇ ਵਿੱਚ ਰੁਕ ਗਿਆ, ਹਾਰਟ ਅਟੈਕ ਹੋ ਸਕਦਾ। ਅਗਰ ਉਹ ਕਿਸੇ ਉਸੇ ਥਾਂ ਤੇ ਜਾਂਦਾ ਜਾਂਦਾ ਬ੍ਰੇਨ ਚ ਰੁਕ ਗਿਆ ਤੇ ਸਟ੍ਰੋਕ ਹੋ ਸਕਦਾ ਆ, ਔਰ ਜਿਹਦੇ ਨਾਲ ਕੋਈ ਅੰਗ ਵੀ ਮਾਰਿਆ ਜਾ ਸਕਦਾ, ਡੈਥ ਵੀ ਹੋ ਸਕਦੀ ਏ। ਮੈਂ ਇਸੇ ਕਰਕੇ ਕਿਹਾ ਸੀ ਕਿ ਇੱਕ ਲੜਕੀ ਜਦੋਂ ਉਹਦੇ ਮਾਸਿਕ ਧਰਮ ਸ਼ੁਰੂ ਹੁੰਦੇ ਨੇ, ਜਾਂ ਇੰਜ ਕਹੋ ਇੱਕ ਮਾਂ ਹਰ ਪ੍ਰੈਗਨੈਂਸੀ ਸਮੇਂ ਤੇ ਹਰ ਮਾਸਿਕ ਧਰਮ ਸਮੇਂ ਇਸ ਤ੍ਰਾਸਦੀ ਦੇ ਵਿੱਚੋਂ ਗੁਜ਼ਰਦੀ, ਬਹੁਤ ਵੱਡਾ ਯੋਗਦਾਨ ਹੈ ਉਹਦਾ। ਇੰਨਾ ਸੰਸਾਰ ਜਿਹੜਾ ਬਣਿਆ ਮਾਂ ਦੇ ਰਾਹੀਂ, ਇਸੇ ਕਰਕੇ ਤੇ ਮਾਂ ਪੂਜਨੀ ਹੋ ਗਿਆ ਕਿ ਆਪ ਇੰਨੀਆਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਦੇ ਹੋਇਆਂ ਵੀ ਉਹ ਬੱਚੇ ਜੰਮਦੀਆਂ ਨੇ। ਇਹ ਠੀਕ ਹੈ ਕਿ ਇਗਨੋਰੈਂਸ ਹੈ ਨਾ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ। ਹੁਣ ਜਿਵੇਂ ਜਿਵੇਂ ਜਾਣਕਾਰੀ ਹੋਈ ਹੈ ਤੇ ਪਤਾ ਲੱਗਦਾ ਹੈ ਨਾ ਕਿ ਭਾਈ ਹੈ ਐਵੇਂ ਕੁਛ ਹੋ ਸਕਦਾ ਹੈ, ਹਰ ਮਹੀਨੇ ਹੀ ਮੇਰੇ ਨਾਲ ਕੁਛ ਹੈ। ਔਰ ਅਸੀਂ ਸਾਰੇ ਹਰਡਲ ਪਾਸ ਕਰ ਜਾਂਦੇ ਹਾਂ, ਅਸੀਂ ਸਾਰੇ ਹਰਡਲ ਪਾਸ ਕਰਕੇ ਫਿਰ ਵੀ ਕਿੰਨੇ ਕਿੰਨੇ ਬੱਚੇ ਜਾਂਦੀਆਂ ਨੇ ਮਾਵਾਂ, ਹਾਂਜੀ। ਸੋ ਇਹ ਸਾਰਾ ਕੁਛ ਹੋ ਰਿਹਾ ਜਦੋਂ ਕਿ ਮਾਸਿਕ ਧਰਮ ਦਾ ਜਿਹੜਾ ਇੱਕ ਨਾਰਮਲ ਪੀਰੀਅਡ ਹੈ ਕਿਸੇ ਵੀ ਬੱਚੀ ਨੂੰ 13-14 ਸਾਲ ਦੀ ਉਮਰ ਤੋਂ ਅਸੀਂ ਆਮ ਤੌਰ ਤੇ 12 ਗਿਣਦੇ ਹਾਂ ਕਿ 12 ਸਾਲ ਦੇ ਵਿੱਚ ਐਜ਼ ਐਨ ਐਵਰੇਜ ਹਰ ਬੱਚੀ ਨੂੰ ਮਾਸਿਕ ਧਰਮ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਅੱਜ ਕੱਲ ਜਿਹੜੇ ਨੇ ਬਹੁਤ ਸਾਰੇ ਬਹੁਤ ਅਰਲੀ ਏਜ ਦੇ ਵਿੱਚ ਵੀ ਅਸੀਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੇ। ਪ੍ਰੀ ਪਬਰਟੀ ਜਿਹਨੂੰ ਮੈਂ ਕਿਹਾ ਸੀਗਾ, ਪ੍ਰੀ ਪਬਰਟੀ ਵੀ ਕਹੀ ਸੀ, ਕਈ ਇਹਨਾਂ ਨੂੰ ਲੇਟ ਪਬਰਟੀ ਵੀ ਕਹੀ ਸੀ, ਪਰ ਅਲਟੀਮੇਟ ਇਹ ਸਾਡਾ ਰੇਂਜ ਜਿਹੜਾ ਹੈ ਉਹ 40-42 ਸਾਲ ਦੀ ਉਮਰ ਤੱਕ ਚੱਲਦਾ ਆ। ਤੇ ਜਿਹੜਾ ਇੰਨੇ ਸਾਲ ਦਾ ਸਮਾਂ, ਇੰਨੇ ਸਾਲ ਦਾ ਪੀਰੀਅਡ ਹੈ, ਉਹਦੇ ਵਿੱਚ ਅਸੀਂ ਗਿਣਤੀ ਕਰਕੇ ਮੈਡੀਕਲ ਸਾਇੰਸ ਨੇ ਦੱਸੀ ਕਿ 480 ਲੇਰਾਂ ਓਵਮ ਨੇ ਪੈਦਾ ਹੋਣਾ ਆ, ਜੀਵਨ ਨੇ ਸ਼ਕਲ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ। ਮੈਰਿਜ ਤੋਂ ਪਹਿਲਾਂ ਇਹ ਸੰਭਵ ਹੈ ਹੀ ਨਹੀਂ ਕਿ ਪ੍ਰੈਗਨੈਂਸੀ ਹੋਵੇ। ਜਦੋਂ ਗ੍ਰਿਸ਼ ਜੀਵਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਇਹ ਕੰਡੀਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਦੇ ਵਿੱਚ ਵੀ ਹਰ ਮਹੀਨੇ ਜਾਂ ਇੰਝ ਕਹਿ ਲਓ ਕਿ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਤ੍ਰਾਸਦੀ ਵਾਪਰ ਸਕਦੀ ਕਿ ਕੋਈ ਇੰਬੋਲਿਜ਼ਮ, ਕੋਈ ਕਲੋਟ, ਕੋਈ ਪਾਰਟੀਕਲ ਉੱਥੋਂ ਜਾ ਕੇ ਸਰਕੂਲੇਸ਼ਨ ਚ ਕਰਦੇ। ਪਰ ਆਮ ਤੌਰ ਤੇ ਸਿਹਤਮੰਦ ਲੋਕਾਂ ਵਿੱਚ ਐਸਾ ਨਹੀਂ ਹੁੰਦਾ, ਪਰ ਜਿਹੜੇ ਲੋਕ ਡਾਇਬੀਟਿਕਸ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕੋਈ ਜੈਨੇਟਿਕਸ ਟਾਈਪ ਦੀਆਂ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਕਿ ਇਹ ਐਸਾ ਹੋ ਜਾਵੇ ਤੇ ਕਿਸੇ ਵੀ ਵੇਲੇ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆ ਮੌਤ ਦਾ ਸਾਹਮਣਾ ਕਰਨਾ ਪੈ ਜਾਵੇ। ਇਹ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀ। ਤੋ ਇਹ ਸਾਰੀ ਵਿਵਸਥਾ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ ਕਿ ਠੀਕ ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ, ਵੇਖਿਆ ਵੀ ਇਹਦੇ ਕੁਦਰਤੀ ਤੌਰ ਤੇ ਜਿਹੜੀ ਅਸੀਂ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ, ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ। ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤਾਂ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ। ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰ ਮੈਂ ਨੋਬਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ। ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ, ਜਿਹਨੂੰ ਅਸੀਂ ਅਕਲਦਾਰ ਕਹਿੰਦੇ ਹਾਂ, ਜਿਹਨੇ 24-25 ਸਾਲ ਦੀ ਉਮਰ ਵਿੱਚ ਦੰਦਾਂ ਦੀ ਕੰਪਲੀਸ਼ਨ ਹੋਣੀ। ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜਾ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ, ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ, ਔਰ 5ਵੇਂ 6ਵੇਂ ਮਹੀਨੇ ਦੇ ਵਿੱਚ ਇਹ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲਓ, 5-6 ਮਹੀਨੇ ਦੇ ਵਿੱਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5ਵੇਂ 6ਵੇਂ ਸਾਲ ਦੇ ਵਿੱਚ ਇਹ ਪਹਿਲਾ ਟੁੱਟਣਾ ਵੀ ਹੈ। ਇਹ ਇੱਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿੱਚ ਚੱਲਦਿਆਂ ਚੱਲਦੇ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਮੰਗ ਜਿਹੜਾ ਨਵੇਂ ਘਰ ਬਣ ਗਏ ਆ, ਜੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ? ਸੋ ਇਸ ਤਰ੍ਹਾਂ ਕਰਕੇ ਗੰਗਾ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ?